7 MHz ਤੇ ਸਵੇਰ ਦੇ ਸਫ਼ਰ ਦਾ ਆਗਾਜ਼ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਪ੍ਰੋਗਰਾਮ ਵੰਦਨਾ ਸਰਵਨ ਕਰਾਂਗੇ 6:05 ਤੇ। ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ ਔਰ 8:40 ਤੇ ਬੈਕ ਟੂ ਬੈਕ ਪੰਜਾਬੀ ਗੀਤ ਸੰਗੀਤ ਦਾ ਸਿਲਸਿਲਾ ਹੋਏਗਾ। ਪ੍ਰੋਗਰਾਮ ਹੋਏਗਾ ਅੱਡੀ ਟੱਪਾ। ਦਸ ਵਜੇ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 9:02 ਹਿੰਦੀ ਗੀਤ ਸੰਗੀਤ ਦਾ ਪ੍ਰੋਗਰਾਮ ਹੋਏਗਾ ਗੀਤ ਬਹਾਰ। 11:00 ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 11:02 ਤੇ ਫਰਮਾਇਸ਼ੀ ਪ੍ਰੋਗਰਾਮ ਹੋਏਗਾ ਪੰਜਾਬੀ ਤੜਕਾ, ਜਿਸ ਵਿੱਚ ਤੁਹਾਡੀਆਂ ਫਰਮਾਇਸ਼ਾਂ ਫੋਨ-ਇਨ ਪ੍ਰੋਗਰਾਮ ਦੇ ਜ਼ਰੀਏ ਪੂਰੀਆਂ ਕੀਤੀਆਂ ਜਾਣਗੀਆਂ। 12:00 ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 12:02 ਤੇ ਪ੍ਰੋਗਰਾਮ ਸੁਣੋਗੇ ਹੋਮ ਸਵੀਟ ਹੋਮ। ਪ੍ਰੋਗਰਾਮ ਮਿਡ ਡੇ ਮੈਲੋਡੀ ਸੁਣੋਗੇ 1:00 ਔਰ 1:40 ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ ਔਰ 1:50 ਤੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇਸੇ ਤਰ੍ਹਾਂ ਜਾਰੀ ਰਹੇਗਾ। ਠੀਕ 2:00 ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਔਰ 2:30 ਤੇ ਰੇਨਬੋ ਦਿੱਲੀ ਤੋਂ ਪ੍ਰੋਗਰਾਮ ਸੁਣੋਗੇ ਸਪੋਂਸਰਡ ਪ੍ਰੋਗਰਾਮ ਉਮੰਗ। 3:00 ਦਾ ਪ੍ਰਸਾਰਣ ਵੀ ਰੇਨਬੋ ਦਿੱਲੀ ਤੋਂ ਹੋਏਗਾ ਔਰ ਉੱਥੇ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ। 4:00 ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਜਲੰਧਰ। 5:00 ਯੁਵਾ ਵਰਗ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏਗਾ, ਪ੍ਰੋਗਰਾਮ ਹੋਏਗਾ ਯੁਵ ਵਾਣੀ।

6 ਵਜੇ ਤੁਸੀਂ ਸੁਣੋਗੇ ਲਵ ਯੂ ਜ਼ਿੰਦਗੀ। ਜ਼ਿੰਦਗੀ ਨੂੰ ਹਸੀਨ ਬਣਾਉਂਦੇ ਹੋਏ ਪਲ ਹੋਣਗੇ ਸ਼ਾਮ 6 ਵਜੇ। ਔਰ 6:20 ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ। ਔਰ 6:30 ਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 7 ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ। ਔਰ 7:02 ਤੇ ਫਿਲਮੀ ਦੁਨੀਆ ਦੀ ਸੈਰ ਕਰਾਏਗਾ, ਪ੍ਰੋਗਰਾਮ ਹੋਏਗਾ ਫਿਲਮੀ ਦੁਨੀਆ। ਪ੍ਰੋਗਰਾਮ ਹੋਏਗਾ ਇਨਫੋ ਟਾਈਮਸ। 9 ਵਜੇ ਐਫ ਐਮ ਨਿਊਜ਼ ਹੈਡਲਾਈਨਸ। ਔਰ 9:02 ਤੇ ਤੁਹਾਡੀ ਚਾਹਤ, ਯਾਨੀ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੀਆਂ ਦਿਲ ਦੀਆਂ ਚਾਹਤ ਜਿਹੜੀ ਹੈ ਉਸਨੂੰ ਹੈਂਡਲ ਕੀਤਾ ਜਾਏਗਾ, ਪ੍ਰੋਗਰਾਮ ਹੋਏਗਾ ਦਿਲ ਚਾਹਤਾ ਹੈ। 10 ਵਜੇ ਤੁਸੀਂ ਸੁਣੋਗੇ ਸ਼ਾਮੀ ਗਜ਼ਲ। ਔਰ 10:30 ਤੇ ਪ੍ਰੋਗਰਾਮ ਹੋਏਗਾ ਇੱਕ ਪਿਆਰ ਕਾ ਨਗਮਾ ਹੈ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਐਫ ਐਮ ਬੈਂਡ 102.7 ਮੈਗਾਹਰਟਜ਼ ਤੇ 6:05 ਹੋ ਰਹੇ ਨੇ।

ਦਿਨ ਦੇ ਸਫ਼ਰ ਦੀ ਸ਼ੁਰੂਆਤ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਕਰੀਏ ਤਾਂ ਦਿਨ ਵਾਕਈ ਦੇ ਵਿੱਚ ਬਹੁਤ ਖੂਬਸੂਰਤ ਨਿਕਲਦਾ ਹੈ। ਸ਼ੁਕਰਾਨਾ ਤਾਂ ਹਰ ਘੜੀ, ਹਰ ਪਲ, ਹਰ ਸਾਹ ਦੇ ਨਾਲ ਸਾਡੀ ਜ਼ੁਬਾਨ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਉਸ ਪਰਮਾਤਮਾ ਨੇ ਸਾਨੂੰ ਹਰ ਉਹ ਚੀਜ਼ ਦਿੱਤੀ ਹੈ ਜਿਸ ਦੇ ਅਸੀਂ ਕਾਬਿਲ ਸੀ।

0: ਸਾਨੂੰ ਹੀ ਰਸਤਾ ਨਹੀਂ ਮਿਲਦਾ। ਸੁਣਿਆ ਖੁਦਾ ਤਾਂ ਹਰ ਵਕਤ ਦਰਵਾਜ਼ੇ ਆਪਣੇ ਖੁੱਲ੍ਹੇ ਰੱਖਦਾ ਹੈ।
1: ਰਾਮ ਕੀ ਕਿਰਪਾ ਅਨੰਤ ਹੈ, ਜਿਸ ਕਾ ਕੋਈ ਪਾਰਾਵਾਰ ਨਹੀਂ। ਬਰਸਾਏ ਜਾ ਰਹੇ ਹੈ ਰਾਤ ਔਰ ਦਿਨ, ਉਸ ਕਾ ਪਿਆਰਾ ਕੋਈ ਭਕਤ ਹੀ ਜਾਣ ਸਕਤਾ ਹੈ। ਰਾਮ ਨਿਤ ਕਿਰਪਾ ਕਰਤੇ ਹੈਂ।

ਜੋ ਪਰਮਾਤਮਾ ਨੂੰ ਪੂਜਦਾ ਹੈ ਉਸਦੇ ਉਧਾਰ ਉਸਦਾ ਉਪਕਾਰ ਜਿਹੜਾ ਆ ਉਹ ਆਪ ਮੁਹਾਰੇ ਹੋ ਜਾਂਦਾ ਹੈ। ਪਰਮਾਤਮਾ ਹਰ ਘੜੀ ਹਰ ਪਲ ਸਾਡੇ ਨਾਲ ਰਹਿੰਦਾ ਹੈ, ਬਸ ਕਮੀ ਹੈ ਸਾਡੇ ਅੰਦਰ ਕਿ ਅਸੀਂ ਉਸ ਪਰਮਾਤਮਾ ਨੂੰ ਬਾਹਰ ਖੋਜਦੇ ਫਿਰਦੇ ਹਾਂ।

ਉਸ ਪਰਮਾਤਮਾ ਦੀ ਖੇਡ ਤੂੰ ਨਾ ਜਾਣੇ, ਉਸ ਪਰਮਾਤਮਾ ਦੀ ਖੇਡ ਨਾ ਤੂੰ ਜਾਣੇ, ਜੋ ਰਹੇ ਵਿੱਚ ਭਾਣੇ, ਬਾਦਸ਼ਾਹੀਆਂ ਮਾਣੇ, ਬਾਦਸ਼ਾਹੀਆਂ ਮਾਣੇ।

FM ਬੈਂਡ 102.7 ਮੈਗਾਹਰਟਜ਼ ਤੇ ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਰਾਸੀ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਪੰਜਾਬ ਵਿੱਚ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਕੱਲ੍ਹ ਤੋਂ ਆਰੰਭ ਹੋ ਗਿਆ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਤੋਂ ਲੁਧਿਆਣਾ ਦਿੱਲੀ ਤੱਕ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 2 ਹੈਂਡ ਗ੍ਰੇਨੇਡ ਬਰਾਮਦ ਕੀਤੇ। 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ 541 ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਏਗਾ। ਇਹ ਸੀ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਲਾਟੀ ਐਫਐਮ ਰੇਨਬੋ ਤੇ ਦਿਲ ਸੇ ਦਿਲ ਤੱਕ ਦਾ ਕਨੈਕਸ਼ਨ ਜਿਹੜਾ ਆ ਉਹ ਲੈ ਕੇ ਇੱਕ ਵਾਰ ਫੇਰ ਤੋਂ ਤਿਆਰ ਹੈ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਨਿਸ਼ਾ। ਬਿਲਕੁਲ ਜੀ, ਸਟਰੋਂਗ ਕਨੈਕਸ਼ਨ, ਮੈਂ ਫੇਰ ਆ ਗਈ ਤੁਹਾਡੇ ਨਾਲ ਮੁਲਾਕਾਤ ਕਰਨ ਦੇ ਲਈ। ਹੋਰ ਕੀ ਬਈ, ਮੋਰਨਿੰਗ ਵਾਈਬਸ ਜਿਹੜੀਆਂ ਨਾ ਪੋਜ਼ਿਟਿਵ ਹੋਣੀਆਂ ਚਾਹੀਦੀਆਂ ਨੇ, ਔਰ ਇਹ ਪੋਜ਼ਿਟਿਵ ਵਾਈਬਸ ਜਿਹੜੀਆਂ ਆ ਆਕਾਸ਼ਵਾਣੀ 102.7 ਮੈਗਾਹਰਟਜ਼ ਤੋਂ ਅਰਲੀ ਮੋਰਨਿੰਗ ਤੁਹਾਨੂੰ ਮਿਲ ਜਾਂਦੀਆਂ ਨੇ ਨਾ। ਬਸ ਜਿਵੇਂ ਹੀ ਸੂਰਜ ਦੇਵਤਾ ਬਾਹਰ ਨਿਕਲ ਕੇ ਸਾਨੂੰ ਆਪਣੇ ਦਰਸ਼ਨ ਦਿੰਦੇ ਨੇ ਨਾ, ਉਸੇ ਤਰ੍ਹਾਂ ਆਕਾਸ਼ਵਾਣੀ 'ਤੇ ਵੀ ਤੁਹਾਨੂੰ ਸਵੇਰੇ ਸਵੇਰੇ ਪਰਮਾਤਮਾ ਦੇ ਨਾਮ ਸਿਮਰਨ ਦੇ ਇੱਕ ਅਲਾਪ ਜਿਹੜੇ ਆ ਸੁਣਨ ਨੂੰ ਮਿਲ ਜਾਂਦੇ ਨੇ। ਕਨੈਕਸ਼ਨ ਜਿਹੜਾ ਨਾ ਵਾਕਈ ਬੜਾ ਸਟਰੋਂਗ ਹੈ। ਆ ਕੀ ਚੱਕੀ ਲਿਆਉਂਦੇ ਹੋ ਤੁਸੀਂ, ਕੀ ਫੜਿਆ ਤੁਹਾਡੇ ਅੱਜ? ਲਿਆਓ ਲਿਆਓ, ਦੇਖਾਂ ਖਾਣਾ, ਧਿਆਨ ਨਾਲ ਦੇਖਾਂ ਮੈਂ। ਅੱਛਾ, ਬਾਜਰਾ ਆ, ਬਾਜਰਾ, ਓਕੇ, ਬਾਜਰਾ ਲਈ ਆਉਂਦੇ ਹੋ, ਚਿੜੀਆਂ ਨੂੰ ਪਾਉਣ ਨੂੰ, ਕਾਵਾਂ ਨੂੰ ਪਾਉਣ ਨੂੰ, ਕਬੂਤਰਾਂ ਨੂੰ ਪਾਉਣ ਨੂੰ, ਬਾਜੀ ਵਾਹ, ਬਹੁਤ ਵਧੀਆ ਗੱਲ ਹੈ ਨਾ। ਖਾਣ ਦੇ ਨਾਲ ਨਾਲ ਨਾ ਟੀ ਪਾਰਟੀ ਜਿਹੜੀ ਤੁਹਾਡੀ ਚੱਲ ਰਹੀ ਹੈ ਨਾ, ਜਦੋਂ ਖਤਮ ਹੋ ਜਾਵੇ ਨਾ ਤਾਂ ਉਹਨਾਂ ਵਾਸਤੇ ਪਾਣੀ ਵੀ ਪਾ ਦਿਓ ਜੀ। ਬਿਲਕੁਲ ਜੀ, ਮੈਂ ਦੇਖਿਆ ਕਿ ਰਿਤੂ ਜਿਹੜੇ ਹੈ ਉਹ ਬਾਜਰੇ ਵਾਲੀ ਇੱਕ ਛੋਟੀ ਜਿਹੀ ਕਟੋਰੀ ਲਈ ਆਉਂਦੇ ਆ, ਔਰ ਨਾਲ ਉਹਨਾਂ ਦੀ ਛੋਟੀ ਜਿਹੀ ਗੁੜੀਆ ਹੈ, ਔਰ ਉਹ ਦੱਸ ਰਹੀ ਆ ਕਿ ਆਪਣੀ ਬੇਟੀ ਨੂੰ ਕਿ ਇਹ ਫੂਡ ਜਿਹੜਾ ਆ ਨਾ, ਜਿਹੜਾ ਇਹ ਅਸੀਂ ਪੰਛੀਆਂ ਦੇ ਖਾਣ ਵਾਸਤੇ ਰੱਖਣ ਲੱਗੇ ਹਾਂ। ਸੋ ਉਹਨਾਂ ਦੀ ਬੇਟੀ ਉਹਨਾਂ ਤੋਂ ਛੋਟੇ ਛੋਟੇ ਸਵਾਲ ਪੁੱਛ ਰਹੀ ਹੈ ਕਿ ਚਿੜੀਆ ਕਦ ਆਏਗੀ, ਚਿੜੀਆ ਕਦੋਂ ਆਊਗੀ, ਚਿੜੀਆ ਨੂੰ

ਲੇਕਿਨ ਫਿਰ ਰਿਤੂ ਨੇ ਦੱਸਿਆ ਕਿ ਜਦੋਂ ਅਸੀਂ ਖਾਣ ਪੀਣ ਦਾ ਸਮਾਨ ਰੱਖਾਂਗੇ ਆਪੇ ਆਪੇ ਆ ਜਾਣਾ ਉਹਨਾਂ ਨੇ, ਦੇਖੋ ਤਾਂ ਸਹੀ। ਵਾਹ ਜੀ ਵਾਹ, ਬਹੁਤ ਵਧੀਆ ਗੱਲ ਹੈ ਨਾ, ਕਿ ਬੜੀ ਖੂਬਸੂਰਤ ਜਿਹੇ ਤਰੀਕੇ ਦੇ ਨਾਲ ਆਪਣੀ ਬੇਟੀ ਨੂੰ ਸਮਝਾ ਰਹੇ ਨੇ ਕਿ ਇਹ ਜਿਹੜੀਆਂ ਜਿਹੜੀਆਂ ਨੇ ਪੰਛੀ ਜਿਹੜੇ ਨੇ ਜਾਨਵਰ ਜਿਹੜੇ ਨੇ, ਜਦੋਂ ਅਸੀਂ ਉਹਨਾਂ ਦੇ ਖਾਣ ਵਾਸਤੇ ਇੰਤਜ਼ਾਮ ਕਰਕੇ ਰੱਖਦੇ ਹਾਂ ਉਹ ਆਪੇ ਚੱਲ ਕੇ ਆ ਜਾਂਦੇ ਨੇ। ਸੋ ਤੁਸੀਂ ਵੀ ਇਹੋ ਜਿਹੇ ਕੋਈ ਇੰਤਜ਼ਾਮ ਕੀਤੇ ਹੋਏ ਨੇ ਨਾ, ਜੇ ਕੀਤੇ ਹੋਏ ਨਾ ਤਾਂ ਬਸ ਫਿਰ ਬਹੁਤ ਵਧੀਆ ਗੱਲ ਹੈ, ਜੇ ਤੁਸੀਂ ਨਹੀਂ ਕੀਤੇ ਤਾਂ ਫਿਰ ਕਰ ਲਓ। ਬਿਲਕੁਲ ਜੀ ਬਿਲਕੁਲ, ਲਵ ਇਟ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਜਿਹੜਾ ਹੈ ਸ਼ੁਰੂ ਹੋ ਚੁੱਕਿਆ, ਔਰ ਇਸ ਸਫ਼ਰ ਦਾ ਆਗਾਜ਼ ਕਿਹਦੇ ਨਾਲ ਕਰੀਏ, ਹੌਲੀ ਹੌਲੀ ਕਰੀਏ ਕਿ ਤੇਜ਼ ਤੇਜ਼ ਕਰੀਏ ਕਿ ਫਟਾਫਟ ਕਰੀਏ? ਲਓ ਆਪਾਂ ਹੌਲੀ ਹੌਲੀ ਕਰਨੇ ਹਾਂ, ਚੱਪਾ ਚੱਪਾ ਕਰਕੇ ਚੱਲਦੇ ਹਾਂ, ਠੀਕ ਹੈ ਨਾ। ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਨਿਸ਼ਾ ਤੁਹਾਡੇ ਨਾਲ ਹੈ, ਤੁਸੀਂ ਮੇਰੇ ਨਾਲ ਹੈ, ਬਣੇ ਰਹਿਣਾ ਜੀ, ਠੀਕ 8:30 ਤੱਕ ਪ੍ਰੋਗਰਾਮ ਮਾਰਨਿੰਗ ਗੁੱਡ ਯਾਨੀ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ। ਔਰ ਤੁਸੀਂ ਟਿਊਨ ਕੀਤਾ ਹੋਇਆ 102.7 MHz, 103.6 MHz, ਆਪਣੇ ਸਾਡੇ ਸਰੋਤੇ ਵੀ ਸਾਡੇ ਨਾਲ ਜੁੜੇ ਹੋਏ ਨੇ, ਔਰ ਨਿਊਜ਼ ਔਨ ਯੋਰ ਐਪ ਦੇ ਜ਼ਰੀਏ ਤਾਂ ਫਿਰ ਬਹੁਤ ਸਾਰੇ ਦੋਸਤ ਜਿਹੜੇ ਹੈ ਜੁੜੇ ਹੋਏ ਨੇ ਸਾਡੇ ਨਾਲ, ਦਿਲ ਸਿੰਘ ਦਿਲ ਤੱਕ।

ਚੱਪਾ ਚੱਪਾ ਚਰਖਾ ਚਲਾ ਕੇ ਅਸੀਂ ਅੱਗੇ ਜਾਵਾਂਗੇ ਨਾ। ਹਾਂਜੀ ਹਾਂਜੀ, ਤੁਸੀਂ ਸੁਣ ਰਹੇ ਆਪਣਾ ਮਨਪਸੰਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਅਤੇ ਮੈਂ ਤੁਹਾਡੇ ਨਾਲ ਤੁਹਾਡੀ ਨੀਸ਼ਾ। ਉਮੀਦ ਕਰਦੀ ਹਾਂ ਕਿ ਤੁਹਾਡੀ ਸਵੇਰ ਦੀ ਚਾਹ ਦੀ ਪਹਿਲੀ ਚੁਸਕੀ ਵਾਂਗ ਤਾਜ਼ਗੀ ਭਰੀ ਹੋਵੇਗੀ ਨਾ। ਜੇ ਅਜੇ ਵੀ ਕਿਸੇ ਦਾ ਅਲਾਰਮ 5 ਵਾਰ ਸਨੂਜ਼ ਹੋ ਚੁੱਕਾ ਨਾ, ਤਾਂ ਭਾਈ ਸਾਹਿਬ ਉੱਠ ਜਾਓ, ਉੱਠ ਜਾਓ, ਹੁਣ ਦੁਨੀਆ ਕੰਮ 'ਤੇ ਨਿਕਲ ਪਈ ਹੈ, ਤੁਸੀਂ ਅਜੇ ਵੀ ਸੁਪਨਿਆਂ ਦੇ ਵਿੱਚ ਪ੍ਰਮੋਸ਼ਨ ਲਈ ਜਾ ਰਹੇ ਹੋ। ਉੱਠੋ ਉੱਠੋ ਉੱਠੋ ਉੱਠੋ, ਜਲਦੀ ਜਲਦੀ ਉੱਠੋ। ਦੋਸਤੋ, ਅੱਜ ਦੀ ਸਵੇਰ ਨਾ ਇੱਕ ਬਹੁਤ ਸੋਹਣਾ ਸੁਨੇਹਾ ਲੈ ਕੇ ਆਈ। ਅਸੀਂ ਜ਼ਿੰਦਗੀ ਦੇ ਵਿੱਚ ਨਾ ਬਹੁਤ ਕੁਝ ਲੈਣਾ ਸਿੱਖ ਜਾਂਦੇ ਹਾਂ, ਬਹੁਤ ਕੁਝ ਲੈਂਦੇ ਵੀ ਹਾਂ, ਲੈਂਦੇ ਰਹਿੰਦੇ ਵੀ ਹਾਂ, ਸਿੱਖ ਜਾਂਦੇ ਹਾਂ, ਪਰ ਭੁੱਲ ਜਾਂਦੇ ਹਾਂ ਕੀ ਭਲਾ। ਭਲਾ ਕੀ ਦੇਣਾ, ਭਲਾ ਭਲਾ ਭਲਾ ਦੇਣਾ ਜਿਹੜਾ ਆ ਨਾ, ਉਹ ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ। ਹਾਂ, ਕਿਸੇ ਨੂੰ ਸਮਾਂ ਦੇਣਾ ਭੁੱਲ ਜਾਂਦੇ ਹਾਂ, ਕਿਸੇ ਨੂੰ ਮੁਸਕਰਾਹਟ ਦੇਣਾ ਭੁੱਲ ਜਾਂਦੇ ਹਾਂ, ਕਦੇ ਕਦੇ ਨਾ ਕਿਸੇ ਨੂੰ ਹੌਸਲਾ ਦੇਣਾ ਵੀ ਭੁੱਲ ਜਾਂਦੇ ਹਾਂ, ਜਾਂ ਫਿਰ ਕਹੀਏ ਕਿਸੇ ਦੀ ਮਦਦ ਕਰ ਦੇਣਾ ਵੀ ਭੁੱਲ ਜਾਂਦੇ ਹਾਂ। ਸਹੀ ਕਿਹਾ ਨਾ, ਲੈ ਤਾਂ ਲੈਂਦੇ ਹਾਂ ਲੇਕਿਨ ਭੁੱਲ ਜਾਂਦੇ ਹਾਂ। ਯਾਦਾਸ਼ਤ ਨੂੰ ਥੋੜ੍ਹਾ ਜਿਹਾ ਸਟਰੋਂਗ ਕਰ ਲਓ, ਠੀਕ ਹੈ ਨਾ। ਹਾਂ, ਇਹ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਕਿਸੇ ਦੀ ਪੂਰੀ ਦੁਨੀਆ ਜਿਹੜੀ ਹੈ ਬਦਲ ਸਕਦੀ ਹੁੰਦੀ ਆ। ਇਸ ਲਈ ਜਦੋਂ ਵੀ ਕਦੇ ਪਲ ਮਿਲਣ, ਉਹ ਜ਼ਰੂਰ ਦਿਓ ਜੋ ਸਾਹਮਣੇ ਵਾਲੇ ਦੀ ਇੱਕ ਚਾਹਤ ਹੋਵੇ ਅਤੇ ਜ਼ਰੂਰਤ ਵੀ ਹੋਵੇ। ਅੱਛਾ, ਇੱਕ ਵਾਰੀ ਨਾ ਇੱਦਾਂ ਸੀਗਾ ਕਿ ਇੱਕ ਬਜ਼ੁਰਗ ਬਾਬਾ ਸੀ, ਰੋਜ਼ ਸੜਕ ਦੇ ਕਿਨਾਰੇ ਬੈਠ ਕੇ ਨਾ ਲੋਕਾਂ ਨੂੰ ਪਾਣੀ ਪਿਲਾਉਂਦੇ ਸੀ, ਹੈ ਨਾ। ਇੱਕ ਦਿਨ ਕਿਸੇ ਛੋਟੇ ਜਿਹੇ ਬੱਚੇ ਨੇ ਲੱਗ ਗਿਆ ਕਿ ਪੁੱਛਿਆ, ਬਾਬਾ ਜੀ ਬਾਬਾ ਜੀ, ਤੁਹਾਨੂੰ ਤੁਸੀਂ ਰੋਜ਼ ਸਵੇਰੇ ਸਵੇਰੇ ਆ ਕੇ ਇੱਥੇ ਲੋਕਾਂ ਨੂੰ ਪਾਣੀ ਪਿਲਾਉਣ ਵਾਸਤੇ ਬਹਿ ਜਾਂਦੇ ਹੋ, ਤੁਹਾਨੂੰ ਇਸ ਤੋਂ ਕੀ ਮਿਲਦਾ, ਕੀ ਮਿਲਦਾ ਕੁਛ ਤੁਹਾਨੂੰ ਲੋਕਾਂ ਦੇ ਕੋਲੋਂ? ਬਾਬਾ ਜੀ ਨੇ ਮੁਸਕਰਾ ਕੇ ਕਿਹਾ, ਉਹ ਪੁੱਤਰਾ, ਉਹ ਸੁਣ ਮੇਰੀ ਗੱਲ ਪੁੱਤਰਾ, ਜਦੋਂ ਕੋਈ ਪਿਆਸਾ ਪਾਣੀ ਪੀ ਕੇ ਮੁਸਕਰਾਉਂਦਾ ਹੈ ਨਾ, ਮੈਨੂੰ ਤਾਂ ਇੱਦਾਂ ਲੱਗਦਾ ਕਿ ਰੱਬ ਮੇਰੇ ਖਾਤੇ ਵਿੱਚ ਨਾ ਖੁਸ਼ੀਆਂ ਜਮ੍ਹਾਂ ਕਰੀ ਜਾਂਦਾ। ਸਹੀ ਕਿਹਾ ਨਾ ਬਾਬੇ ਨੇ? ਹਾਂ, ਅਤੇ ਫਿਰ ਉਸ ਬੱਚੇ ਨੇ ਉਸ ਜਵਾਬ ਨੂੰ ਸੁਣਿਆ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦਾ ਵਾਅਦਾ ਵੀ ਕੀਤਾ। ਸੱਚੀ ਦੋਸਤੋ, ਦੇਣ ਨਾਲ ਜਿਹੜਾ ਹੈ ਨਾ ਕਦੇ ਘਾਟਾ ਨਹੀਂ ਪੈਂਦਾ। ਮੁਹੱਬਤ ਵੰਡੋਗੇ ਤਾਂ ਮੁਹੱਬਤ ਮਿਲ ਜਾਏਗੀ, ਇੱਜ਼ਤ ਦਿਓਗੇ ਤਾਂ ਇੱਜ਼ਤ ਮਿਲ ਜਾਏਗੀ, ਔਰ ਮੁਸਕਰਾਹਟ ਦਿਓਗੇ ਤਾਂ ਜ਼ਿੰਦਗੀ ਜਿਹੜੀ ਹੈ ਨਾ ਹੋਰ ਵੀ ਸੋਹਣੀ ਲੱਗਣ ਲੱਗ ਜਾਏਗੀ। ਅਤੇ ਫਿਰ ਅੱਜ ਘਰ ਤੋਂ ਨਿਕਲਣ ਤੋਂ ਪਹਿਲਾਂ ਕਿਸੇ ਇੱਕ ਪਰਸਨ ਦੇ ਚਿਹਰੇ ਦੇ ਉੱਤੇ ਨਾ ਸਮਾਈਲ ਲੈ ਕੇ ਜ਼ਰੂਰ ਆਇਓ, ਇੱਕ ਚੰਗਾ ਜਿਹਾ ਸ਼ਬਦ ਜਿਹੜਾ ਆ ਜ਼ਰੂਰ ਬੋਲ ਜਾਇਓ। ਬਈ ਇੰਨੀ ਗਰਮੀ ਆ, ਤੁਹਾਡੇ ਮੈਡਮ ਜੀ ਕਿਚਨ ਦੇ ਵਿੱਚ ਲੱਗੇ, ਤੁਹਾਡੇ ਟਿਫਨ ਪੈਕ ਕਰਨ ਲੱਗੇ ਨੇ, ਥੈਂਕ ਯੂ ਬੋਲ ਜਾਣਾ, ਦੇਖਣਾ ਉਹਨਾਂ ਦੇ ਚਿਹਰੇ 'ਤੇ ਮੁਸਕਰਾਹਟ ਕਿੰਨੀ ਰੌਣਕ ਲੈ ਆਏਗੀ। ਇੱਕ ਦੁਆ ਜਾਂ ਮੁਸਕਰਾਹਟ ਔਰ ਇੱਕ ਚੰਗਾ ਸ਼ਬਦ ਜੇ ਤੁਸੀਂ ਬੋਲ ਕੇ ਕਿਸੇ ਦਾ ਦਿਨ ਬਣਾ ਸਕਦੇ ਹੋ ਤਾਂ ਜ਼ਰੂਰ ਬਣਾ ਦਿਆ ਕਰੋ। ਹੋ ਸਕਦਾ ਤੁਹਾਡਾ ਇਹ ਛੋਟਾ ਜਿਹਾ ਕਦਮ ਕਿਸੇ ਦਾ ਦਿਨ ਬਣਾ ਦੇਵੇ। ਅਤੇ ਚਲੋ ਜੀ, ਪੋਜ਼ਿਟਿਵ ਸੋਚ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੇ ਇਸ ਸਫ਼ਰ ਦੀ ਸ਼ੁਰੂਆਤ। ਰਹੋ ਸਾਡੇ ਨਾਲ ਕਿਉਂਕਿ ਅੱਗੇ ਹੋਣਗੀਆਂ ਖੂਬਸੂਰਤ ਗੱਲਾਂ, ਜਾਣਕਾਰੀ ਤੁਹਾਡੇ ਸੁਨੇਹੇ ਅਤੇ ਬਿਹਤਰੀਨ ਕੀ ਸਾਡੀ ਆਪਣੀ ਦੋਸਤ ਦੇ ਨਾਲ। ਅਤੇ ਫਿਰ ਹੋ ਜਾਵੇ ਇੱਕ ਸੋਹਣਾ ਜਿਹਾ ਗਾਣਾ ਹੋਰ, ਲਓ ਦਿਲ ਸੇ ਦਿਲ ਤੱਕ ਬਣੇ ਰਹੋ ਜੀ ਮੇਰੇ ਨਾਲ।

ਬਿਲਕੁਲ ਜੀ, ਜ਼ਿੰਦਗੀ ਇਸੇ ਤਰ੍ਹਾਂ ਖੂਬਸੂਰਤ ਲੱਗਦੀ ਹੈ ਜਦੋਂ ਅਸੀਂ ਹਰ ਇੱਕ ਪਲ ਨੂੰ ਇੰਜੋਏ ਕਰਦੇ ਹਾਂ। ਪਲ ਜੀ, ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਅਗਰ ਅਸੀਂ ਝਾਤੀ ਮਾਰੀਏ ਤਾਂ 10 ਜੂਨ ਦਾ ਇਤਿਹਾਸ ਜਿਹੜਾ ਹੈ ਦੇਸ਼ ਔਰ ਦੁਨੀਆ ਦੀ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਦੇ ਨਾਲ ਜੁੜਿਆ ਹੋਇਆ ਹੈ। ਔਰ ਇਤਿਹਾਸਿਕ ਚੀਜ਼ਾਂ ਹਮੇਸ਼ਾ ਕੁਝ ਨਾ ਕੁਝ ਸਿਖਾਉਂਦੀਆਂ ਨੇ, ਔਰ ਅਗਰ ਉਸ ਦਿਨ ਕੁਝ ਖਾਸ ਮਨਾਇਆ ਜਾਂਦਾ ਹੈ ਤਾਂ ਉਸ ਨੂੰ ਉਜਾਗਰ ਕਰਨ ਦੇ ਲਈ ਸਾਹਮਣੇ ਆਉਂਦੀਆਂ ਨੇ। 10 ਜੂਨ ਦੀ ਗੱਲ ਕਰੀਏ ਤਾਂ 1246 ਦੇ ਵਿੱਚ ਨਸੀਰੂਦੀਨ ਮੁਹੰਮਦ ਸ਼ਾਹ ਨੇ ਦਿੱਲੀ ਦੇ ਸ਼ਾਸਨ ਦੀ ਜਿਹੜੀ ਹੈ ਗੱਦੀ ਹੈ ਉਹ ਇਸ ਦਿਨ ਸੰਭਾਲੀ ਸੀ। ਔਰ 1692 ਦੀ ਗੱਲ ਕਰੀਏ ਤਾਂ ਅਮੈਰੀਕਾ ਦੇ ਸਲੇਮ ਵਿੱਚ ਟ੍ਰਾਇਲਸ ਜਿਹੜੇ ਸੀ ਉਹ ਬ੍ਰਿਜੇਟ ਬਿਸ਼ਪ ਜਿਹੜੇ ਨੇ ਪਹਿਲੀ ਇਹੋ ਜਿਹੀ ਮਹਿਲਾ ਬਣੇ ਸੀ ਜਿਨ੍ਹਾਂ ਨੇ ਜਾਦੂ ਟੋਨੇ ਦੇ ਆਰੋਪ ਤੋਂ ਮੌਤ ਦੀ ਸਜ਼ਾ ਜਿਹੜੀ ਹੈ ਉਹ ਪਾਈ ਸੀ। ਔਰ 1752 ਦੀ ਗੱਲ ਕਰੀਏ ਤਾਂ 1752 ਦੇ ਵਿੱਚ ਬੈਂਜਾਮਿਨ ਫਰੈਂਕਲਿਨ ਨੇ ਪਤੰਗ ਉਡਾਉਣ ਦੀ ਜਿਹੜੀ ਇੱਕ ਕਲਾ ਹੈ ਪਤੰਗ ਉਡਾਉਣ ਦੇ ਨਾਲ ਇਹ

ਇੱਕ ਪ੍ਰਸਿੱਧ ਇੱਕ ਪ੍ਰਯੋਗ ਕੀਤਾ ਸੀ, ਇੱਕ ਐਕਸਪੈਰੀਮੈਂਟ ਕੀਤਾ ਸੀ ਜਿਹਦੇ ਜ਼ਰੀਏ ਸਾਬਿਤ ਕੀਤਾ ਗਿਆ ਸੀ ਕਿ ਬਿਜਲੀ ਜਿਹੜੀ ਹੈ ਉਹ ਬੱਦਲਾਂ ਦੇ ਵਿੱਚ ਮੌਜੂਦ ਹੁੰਦੀ ਹੈ। ਇੰਗਲੈਂਡ ਦੇ ਆਕਸਫੋਰਡ ਔਰ ਕੈਮਬ੍ਰਿਜ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰ ਇਤਿਹਾਸਿਕ ਜਿਹੜੀ ਹੈ ਬੋਟ ਰੇਸ ਹੈ ਉਹਦਾ ਇੱਕ ਆਯੋਜਨ ਜਿਹੜਾ ਆ ਉਹ ਕੀਤਾ ਗਿਆ ਸੀਗਾ। ਬਾਕੀ ਕੁਝ ਦਿਨ ਖਾਸ, ਕੁਝ ਪਲ ਜਿਹੜੇ ਹੈ ਉਹ ਖਾਸ ਹੁੰਦੇ ਨੇ ਔਰ ਇਹਨਾਂ ਨੂੰ ਅਸੀਂ ਜਦੋਂ ਮਨਾਉਂਦੇ ਹਾਂ ਤਾਂ ਉਹਨਾਂ ਦਿਨਾਂ ਨੂੰ, ਉਹਨਾਂ ਪਲਾਂ ਨੂੰ ਤਰੋਤਾਜ਼ਾ ਕਰ ਦਿੰਦੇ ਨੇ। 10 ਜੂਨ ਇਸ ਦਿਨ ਦੀ ਗੱਲ ਕਰੀਏ ਤਾਂ ਸਾਨੂੰ ਦੋ ਇਹੋ ਜਿਹੇ ਖਾਸ ਸੰਦੇਸ਼ ਜਿਹੜੇ ਹੈ ਉਹ ਮਿਲਦੇ ਨੇ। ਖਾਸ ਸੰਦੇਸ਼ ਤੋਂ ਸਭ ਤੋਂ ਪਹਿਲਾਂ ਆ ਜਾਂਦਾ ਹੈ ਵਿਸ਼ਵ ਨੇਤਰਦਾਨ ਦਿਵਸ। ਦੋਸਤੋ, ਦੁਨੀਆ ਭਰ ਦੇ ਵਿੱਚ ਲੱਖਾਂ ਲੋਕ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਨੇ। ਕਈ ਵਾਰ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸਦੀਆਂ ਅੱਖਾਂ ਦਾ ਦਾਨ ਕਰਕੇ ਦੋ ਲੋਕਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਜਿਹੜੀ ਹੈ ਵਾਪਸ ਲਿਆਈ ਜਾ ਸਕਦੀ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਨੇਤਰਦਾਨ ਦੀ ਮਹੱਤਤਾ ਬਾਰੇ ਦੱਸਿਆ ਜਾਵੇ, ਉਸ ਦੇ ਪ੍ਰਤੀ ਜਾਗਰੂਕ ਕਰਾਇਆ ਜਾਏ ਤਾਂ ਕਿ ਉਹ ਵੱਧ ਤੋਂ ਵੱਧ ਲੋਕਾਂ ਦੇ ਇਸ ਮਹਾਨ ਦਾਨ ਦੇ ਲਈ ਅੱਗੇ ਆ ਸਕਣ। ਨੇਤਰਦਾਨ ਦਿਵਸ ਜਿਹੜਾ ਆ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਅਵੇਅਰਨੈਸ ਲੈ ਕੇ ਆਉਣ ਦੇ ਲਈ ਕਿ ਲੋਕ ਇਸ ਦੇ ਪ੍ਰਤੀ ਜਾਗਰੂਕ ਹੋਣ, ਔਰ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਡਿਸਮਿਸ ਹੋ ਜਾਂਦੀ ਹੈ ਤਾਂ ਉਸ ਸਮੇਂ ਤੁਸੀਂ ਉਹਨਾਂ ਦੀਆਂ ਅੱਖਾਂ ਨੂੰ ਦਾਨ ਕਰ ਸਕਦੇ ਹੋ ਔਰ ਕਿਸੇ ਹੋਰ ਦੀ ਅੱਖਾਂ ਦੀ ਰੌਸ਼ਨੀ ਬਣ ਸਕਦੇ ਹੋ। ਅੱਜ ਇੱਕ ਦਿਨ ਹੋਰ ਜਿਹੜਾ ਆ ਉਹ ਮਨਾਇਆ ਜਾਂਦਾ ਹੈ, ਉਹ ਮਨਾਇਆ ਜਾਂਦਾ ਹੈ ਰਾਸ਼ਟਰੀ ਜੜੀ ਬੂਟੀ ਅਤੇ ਮਸਾਲਾ ਦਿਵਸ। ਬਿਲਕੁਲ ਜੀ, ਸਾਡੇ ਘਰਾਂ ਦੀ ਰਸੋਈ ਦੇ ਵਿੱਚ ਮੌਜੂਦ ਹਲਦੀ, ਅਦਰਕ, ਤੁਲਸੀ, ਦਾਲਚੀਨੀ, ਇਲਾਇਚੀ, ਕਾਲੀ ਮਿਰਚ ਵਰਗੇ ਮਸਾਲੇ ਸਿਰਫ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦੇ ਸਗੋਂ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹਨ। ਹਲਦੀ ਨੂੰ ਕੁਦਰਤੀ ਐਂਟੀਸੈਪਟਿਕ ਮੰਨਿਆ ਜਾਂਦਾ ਹੈ, ਅਦਰਕ ਨੂੰ ਪਾਚਨ ਤੰਤਰ ਦੇ ਲਾਭਦਾਇਕ ਮੰਨਿਆ ਜਾਂਦਾ ਹੈ, ਔਰ ਤੁਲਸੀ ਸਰੀਰ ਦੀ ਰੋਗ ਪ੍ਰਤੀਰੋਧਕ ਖਮਤਾ ਜਿਹੜੀ ਹੈ ਉਹਨੂੰ ਮਜ਼ਬੂਤ ਬਣਾਉਣ ਦੇ ਵਿੱਚ ਮਦਦ ਕਰਦੀ ਹੈ। ਇੱਕ ਮਜ਼ੇਦਾਰ ਗੱਲ ਸੋਚ ਕੇ ਦੇਖੋ, ਜੇ ਸਾਡੀ ਪੰਜਾਬੀਆਂ ਦੀ ਰਸੋਈ ਦੇ ਵਿੱਚ ਮਸਾਲੇ ਗਾਇਬ ਹੋ ਜਾਣ ਤਾਂ ਮੈਨੂੰ ਇੱਦਾਂ ਲੱਗਦਾ ਹੈ ਕਿ ਜਿਹੜੇ ਅਸੀਂ ਚਨੇ ਬਣਾਉਂਦੇ ਹਾਂ, ਰਾਜਮਾਂਹ ਬਣਾਉਂਦੇ ਹਾਂ, ਮਾਂ ਦੇ ਹੱਥ ਵਾਲੀ ਦਾਲ ਜਿਹੜੀ ਹੈ ਉਹ ਵੀ ਬਣਾਉਂਦੇ ਹਾਂ, ਸ਼ਾਇਦ ਸਵਾਦ ਵੀ ਕਹਿਣਗੇ ਮੈਂ ਤਾਂ ਚੱਲਿਆ ਛੁੱਟੀ 'ਤੇ ਹੁਣ। ਕਹਿਣ ਦਾ ਮਤਲਬ ਕਿ ਅੱਜ ਦੇ ਦਿਨ ਅਸੀਂ ਜਿਹੜਾ ਦਿਨ ਮਨਾਉਂਦੇ ਹਾਂ ਉਹਨੂੰ ਮਨਾਉਣ ਦਾ ਖਾਸ ਮਕਸਦ ਇਹੀ ਹੁੰਦਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਯਾਦ ਕਰਦੇ ਹਾਂ ਔਰ ਲੋਕਾਂ ਦੇ ਵਿੱਚ ਜਾਗਰੂਕਤਾ ਲੈ ਕੇ ਆਉਂਦੇ ਹਾਂ। ਰਾਸ਼ਟਰੀ ਜੜੀ ਬੂਟੀ ਔਰ ਮਸਾਲਾ ਦਿਵਸ ਅੱਜ ਦੇ ਦਿਨ ਮਨਾਇਆ ਜਾਂਦਾ ਹੈ। ਅੱਜ ਇਸ ਲਈ ਅੱਜ ਦਾ ਦਿਨ ਸਾਨੂੰ ਦੋ ਗੱਲਾਂ ਸਿਖਾਉਂਦਾ ਹੈ, ਇੱਕ ਆਪਣੀ ਜ਼ਿੰਦਗੀ ਤੋਂ ਬਾਅਦ ਵੀ ਕਿਸੇ ਦੀ ਦੁਨੀਆ ਰੌਸ਼ਨ ਕਰਨ ਦੇ ਲਈ ਨੇਤਰਦਾਨ ਬਾਰੇ ਸੋਚੋ, ਅਤੇ ਦੂਸਰਾ ਕੁਦਰਤ ਵੱਲੋਂ ਮਿਲੀਆਂ ਜੜੀ ਬੂਟੀਆਂ ਅਤੇ ਮਸਾਲਿਆਂ ਦੀ ਅਹਿਮੀਅਤ ਨੂੰ ਸਮਝੋ ਅਤੇ ਸਿਹਤਮੰਦ ਜੀਵਨ ਜਿਹੜਾ ਆ ਉਹਨੂੰ ਜਿਉਣ ਦੇ ਲਈ ਆਪਣੇ ਆਪ ਨੂੰ ਅੱਗੇ ਲੈ ਕੇ ਜਾਓ। ਉਸ ਤੋਂ ਬਾਅਦ ਗੱਲਬਾਤ ਹੋਏਗੀ ਇੱਕ ਖਾਸ ਵਿਸ਼ੇ 'ਤੇ, ਪਰ ਮੇਰੇ ਨਾਲ ਬਣੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਮੇਰੇ ਨਾਲ ਬਣੇ ਰਹੋਗੇ ਤਾਂ ਹੀ ਤਾਂ ਇਹ ਗੱਲਾਂ ਬਾਤਾਂ ਜਿਹੜੀਆਂ ਆ ਉਹ ਹੋਣਗੀਆਂ। ਸੋ ਫਿਲਹਾਲ ਇੱਕ ਪਿਆਰਾ ਜਿਹਾ ਹੋਰ ਛੋਟਾ ਜਿਹਾ ਗਾਣਾ, ਔਰ ਉਸ ਤੋਂ ਬਾਅਦ ਇਸੇ ਤਰ੍ਹਾਂ ਬਣੇ ਰਹੋ ਦਿਲ ਸੇ ਦਿਲ ਤੱਕ 102.7 ਮੈਗਾਹਰਟਸ ਨਿਊਜ਼ ਔਨ ਯੋਰ ਐਪ ਔਰ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਦਿਲ ਸੇ।

0: ਬਿਲਕੁਲ ਜੀ, ਖੁਦ ਨੂੰ ਮਿਲਣ ਦਾ ਇੱਕ ਖੂਬਸੂਰਤ ਮੌਕਾ ਹੁੰਦਾ ਹੈ ਸੰਵਾਦ, ਯਾਨੀ ਕਿ ਗੱਲਬਾਤ। ਜਦੋਂ ਅਸੀਂ ਗੱਲਬਾਤ ਕਰਦੇ ਹਾਂ ਇੱਕ ਦੂਸਰੇ ਦੇ ਨਾਲ, ਸੰਵਾਦ ਸਾਂਝੇ ਕਰਦੇ ਹਾਂ, ਉਦੋਂ ਜ਼ਿੰਦਗੀ ਜਿਹੜੀ ਹੈ ਬਹੁਤ ਹੀ ਸੌਖੀ ਹੋ ਜਾਂਦੀ ਹੈ। ਸੋ ਅੱਜ ਅਸੀਂ ਵੀ ਇਸ ਹੀ ਵਿਸ਼ੇ ਦੇ ਉੱਤੇ, ਇੱਦਾਂ ਦੇ ਹੀ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਕਰਾਂਗੇ। ਅੱਜ ਅਸੀਂ ਗੱਲ ਕਰਾਂਗੇ ਅੰਤਰਰਾਸ਼ਟਰੀ ਸੱਭਿਆਚਾਰਕ ਸੰਵਾਦ ਦਿਵਸ, ਯਾਨੀ ਕਿ ਇੰਟਰਨੈਸ਼ਨਲ ਡੇ ਫੋਰ ਡਾਇਲੋਗ ਅਮੰਗ ਸਿਵਿਲਾਈਜੇਸ਼ਨ। ਜੀ ਬਿਲਕੁਲ, ਦੋ ਆਪਸੀ ਜਿਹਨੂੰ ਅਸੀਂ ਕਹਿ ਸਕਦੇ ਹਾਂ, ਜੋ ਆਪਸੀ ਸਮਝ, ਸਤਿਕਾਰ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ। ਔਰ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਨੇ ਡਾਕਟਰ ਪਰਮਜੀਤ ਕੌਰ ਗਿੱਲ, ਜਿਹੜੇ ਕਿ ਪ੍ਰੋਫੈਸਰ ਨੇ ਰਾਜਨੀਤਿਕ ਵਿਗਿਆਨ ਵਿਭਾਗ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਮੈਡਮ ਜੀ, ਸਭ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਜੀ, ਗੁੱਡ ਮਾਰਨਿੰਗ ਐਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
0: ਜੀ ਮੈਮ, ਅੱਜ ਤੁਸੀਂ ਸਾਡੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋ, ਔਰ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਇੰਟਰਨੈਸ਼ਨਲ ਡੇ ਫੋਰ ਡਾਇਲੋਗ ਅਮੰਗ ਸਿਵਿਲਾਈਜੇਸ਼ਨ। ਮੈਮ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਜੁੜੇ ਹਾਂ। ਸੰਯੁਕਤ ਰਾਸ਼ਟਰ ਵੱਲੋਂ ਮਨਾਇਆ ਜਾਣ ਵਾਲਾ ਇਹ ਖਾਸ ਦਿਨ ਮੈਮ, ਜਿਹੜਾ ਆ ਵੱਖ ਵੱਖ ਸੱਭਿਆਚਾਰਾਂ ਵਿਚਾਲੇ ਆਪਸੀ ਸਮਝ, ਸਹਿਣਸ਼ੀਲਤਾ ਅਤੇ ਸਤਿਕਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਸਮਰਪਿਤ ਹੈ। ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਇਹ ਦਿਨ ਜਿਹੜਾ ਆ ਇਹਦਾ ਇੱਕ ਮੁੱਖ ਉਦੇਸ਼ ਕੀ ਹੈ, ਔਰ ਅੱਜ ਦੇ ਸਮੇਂ ਦੇ ਵਿੱਚ ਇਹਦੀ ਮਹੱਤਤਾ ਕਿਉਂ ਵੱਧ ਰਹੀ ਹੈ?
1: ਹਾਂਜੀ ਨਿਸ਼ਾ ਜੀ, ਇਹ ਯੂਨਾਈਟਿਡ ਨੇਸ਼ਨਸ ਦੇ ਵੱਲੋਂ 24 ਦੇ ਵਿੱਚ, 2024 ਜੂਨ ਦੇ ਵਿੱਚ ਪ੍ਰਸਤਾਵ ਰੱਖਿਆ ਗਿਆ ਸੀ ਤੇ ਕਿ ਜਿੰਨੀਆਂ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਅੱਜ ਤੱਕ ਅਲੱਗ ਅਲੱਗ ਜਿਹੜੇ ਦੇਸ਼ ਬਣੇ ਨੇ ਉਹ ਕਿਸੇ ਨਾ ਕਿਸੇ ਸਭਿਅਤਾਵਾਂ ਦੇ ਬੇਸ ਦੇ ਉੱਤੇ ਬਣੇ ਆ। ਪਹਿਲਾਂ ਸਭਿਅਤਾਵਾਂ ਵਿਕਸਿਤ ਹੋਈਆਂ, ਹੈ ਨਾ
0: ਜੀ,
1: ਤੇ ਉਸ ਤੋਂ ਬਾਅਦ ਹੌਲੀ ਹੌਲੀ ਉਹ ਅਲੱਗ ਅਲੱਗ ਦੇਸ਼ ਬਣਦੇ ਗਏ ਜਾਂ ਅੰਪਾਇਰ ਬਣਦੇ ਗਏ ਜਾਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਫਾਰਮੇਸ਼ਨ ਹੁੰਦੀ ਗਈ
0: ਜੀ।
1: ਔਰ ਉਹ ਵੱਖਰੇਵੇਂ ਜਿਹੜੇ ਆ, ਕਿਉਂਕਿ ਜਦੋਂ ਤੁਸੀਂ ਇੱਕ ਜਗ੍ਹਾ ਤੋਂ ਆਪਣੇ ਨੇੜੇ ਨੇੜੇ ਵੀ ਅਸੀਂ ਦੇਖੀਏ ਕਿ ਇੱਕ ਜਗ੍ਹਾ ਤੇ ਅਸੀਂ ਬੈਠੇ ਹਾਂ ਤਾਂ 10 ਕਿਲੋਮੀਟਰ ਤੇ ਜਾ ਕੇ ਵੀ ਕੋਈ ਨਾ ਕੋਈ ਵੱਖਰੇਵਾਂ ਆ ਜਾਂਦਾ, ਚਾਹੇ ਉਹ ਭਾਸ਼ਾ ਦਾ ਹੋਏ, ਕਲਚਰ ਦਾ ਹੋਏ, ਕਿਸੇ ਵੀ ਤਰ੍ਹਾਂ ਦਾ ਹੋਵੇ। ਤਾਂ ਜਦੋਂ ਅਸੀਂ ਦੂਰ ਦੂਰ ਬੈਠੇ ਹਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਤਾਂ ਉਹ ਵੱਖਰੇਵੇਂ ਜਿਹੜੇ ਆ ਉਹ ਇੱਕ ਦੂਸਰੇ ਨੂੰ ਉਹਦੇ ਬਾਰੇ ਕਈ ਵਾਰੀ ਪਤਾ ਨੀ ਹੁੰਦਾ ਗਾ, ਤਾਂ ਉਹ ਕਈ ਵਾਰੀ ਜਿਹੜੇ ਆ ਕੋਨਫਲਿਕਟ ਦੇ ਵਿੱਚ, ਵਾਰ ਦੇ ਵਿੱਚ ਜਾਂ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਇਸ ਫਾਰਮ ਦੇ ਵਿੱਚ ਵੱਧ ਜਾਂਦੇ ਆ
0: ਜੀ।
1: ਤੇ ਇਹ ਜਿਹੜਾ ਹੈ ਜੂਨ 24 ਦੇ ਵਿੱਚ ਖਾਸ ਕਰਕੇ ਚਾਈਨਾ ਵੱਲੋਂ ਇਹ ਪ੍ਰਸਤਾਵ ਰੱਖਿਆ ਗਿਆ ਸੀ
0: ਜੀ,
1: ਵੀ ਇਹ ਦੇਅਰ ਸ਼ੁਡ ਬੀ ਇੰਟਰਨੈਸ਼ਨਲ ਡੇ ਫਾਰ ਡਾਇਲੋਗ ਅਮੰਗ ਸਿਵਿਲਾਈਜੇਸ਼ਨ
0: ਜੀ,
1: ਹੈ ਨਾ। ਤਾਂ ਜੂਨ 10 ਜਿਹੜੀ ਹੈਗੀ ਆ ਉਹ ਅੱਜ ਜਿਵੇਂ ਜੂਨ 10 ਹੈਗਾ ਤਾਂ ਅਸੀਂ ਇਹਨੂੰ ਸੈਲੀਬ੍ਰੇਟ ਕਰ ਰਹੇ ਹਾਂ।

0: ਤਾਂ ਇਸ ਦਿਨ ਵਾਸਤੇ ਉਹ ਉਹਨਾਂ ਨੇ ਰੱਖਿਆ ਵੀ ਵੱਧ ਤੋਂ ਵੱਧ ਜਿਹੜੇ ਹੈ ਇਹ ਸੰਵਾਦ ਰਚਾਏ ਜਾਣ ਯੂਨਾਈਟਿਡ ਨੇਸ਼ਨਸ ਦੇ ਲੈਵਲ ਤੇ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿੰਨੇ ਹੈਗੇ ਆ, ਯੂਐਨ ਦੀ ਏਜੰਸੀ ਜਿੰਨੀਆਂ ਵੀ ਹੈਗੀਆਂ, ਯੂਨੈਸਕੋ ਖਾਸ ਕਰਕੇ, ਤਾਂ ਉਹ ਮਤਲਬ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਆਪਸੀ ਜਿਹੜੇ ਦੇਸ਼ਾਂ ਦੇ ਆਪਸੀ ਜਿਹੜੇ ਆ ਉਹਨਾਂ ਵਿੱਚ ਸੰਵਾਦ ਰਚਾਇਆ ਜਾਵੇ ਉਹਨਾਂ ਸਭਿਅਤਾਵਾਂ ਦਾ।
1: ਜੀ ਮੈਮ,
0: ਇਹ ਮੇਨ ਮਕਸਦ ਜਿਹੜਾ ਖਾਸ ਕਰਕੇ ਸੀਗਾ ਵੀ ਜਿਹੜੀਆਂ ਸਭਿਅਤਾਵਾਂ ਦੀਆਂ ਆਪਸੀ ਡਾਇਵਰਸਿਟੀਜ਼ ਆ ਉਹ ਬਹੁਤ ਜ਼ਿਆਦਾ ਮੀਨਿੰਗਫੁਲ ਵੀ ਹੋ ਸਕਦੀਆਂ ਨੇ, ਵੀ ਇਹ ਨਹੀਂ ਹੈ ਕਿ ਹਰ ਇੱਕ ਦਾ ਜੋ ਵਖਰੇਵਾਂ ਹੈ ਉਹਦੀ ਅਸੀਂ ਉਹ ਦੇਖਣਾ ਕਿ ਇਹਦੇ ਵਿੱਚ ਕੀ ਪੋਜ਼ਿਟਿਵ ਚੀਜ਼ਾਂ ਨੇ, ਉਹਦੇ ਵਿੱਚ ਆਪਣੀ ਆਪ ਦੇ ਵਿੱਚ ਇੱਕ ਬਹੁਤ ਤਰ੍ਹਾਂ ਦੇ ਜਿਹੜੇ ਆ ਚੰਗਿਆਈਆਂ ਨੇ, ਉਹਨਾਂ ਦੇ ਬੈਨੀਫਿਟਸ ਨੇ, ਉਹਨਾਂ ਨੂੰ ਜਾਣਨਾ ਇੱਕ ਸਭਿਅਤਾ ਨੂੰ ਦੂਜੇ ਲਈ ਬਹੁਤ ਅੱਛਾ ਤੇ ਜ਼ਰੂਰੀ ਸਿੱਧ ਹੋ ਸਕਦਾ।
1: ਯਾਨੀ ਕਿ ਪੋਜ਼ਿਟਿਵ ਚੀਜ਼ਾਂ ਅਗਰ ਅਸੀਂ ਲੈਂਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਅੱਛੀਆਂ ਚੀਜ਼ਾਂ ਜਿਹੜੀਆਂ ਸਾਬਤ ਹੋ ਸਕਦੀਆਂ ਨੇ। ਮੈਮ, ਜਦੋਂ ਅਸੀਂ ਅੱਜ ਦੀ ਗੱਲ ਕਰੀਏ, ਅੱਜ ਜਦੋਂ ਗਲੋਬਲਾਈਜੇਸ਼ਨ ਦੀ ਦੁਨੀਆ ਦੇ ਵਿੱਚ ਇੱਕ ਦੂਜੇ

0: ਨੂੰ ਜਾਣਨਾ ਇੱਕ ਸਭਿਅਤਾ ਨੂੰ ਦੂਜੇ ਲਈ ਬਹੁਤ ਅੱਛਾ ਤੇ ਜ਼ਰੂਰੀ ਸਿੱਧ ਹੋ ਸਕਦਾ।
1: ਯਾਨੀ ਕਿ ਪੋਜ਼ਿਟਿਵ ਚੀਜ਼ਾਂ ਅਗਰ ਅਸੀਂ ਲੈਂਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਅੱਛੀਆਂ ਚੀਜ਼ਾਂ ਜਿਹੜੀਆਂ ਸਾਬਤ ਹੋ ਸਕਦੀਆਂ ਨੇ। ਮੈਮ ਜਦੋਂ ਅਸੀਂ ਅੱਜ ਦੀ ਗੱਲ ਕਰੀਏ, ਅੱਜ ਜਦੋਂ ਗਲੋਬਲਾਈਜੇਸ਼ਨ ਦੀ ਦੁਨੀਆ ਦੇ ਵਿੱਚ ਇੱਕ ਦੂਜੇ ਦੇ ਕਾਫੀ ਨੇੜੇ ਲਿਆ ਦਿੱਤਾ ਹੈ, ਤਾਂ ਤੁਹਾਡੇ ਵਿਚਾਰਾਂ ਦੇ ਵਿੱਚ ਵੱਖ ਵੱਖ ਦੇਸ਼ ਨੇ, ਧਰਮ ਨੇ, ਸੱਭਿਆਚਾਰ ਹੈ, ਇਹਨਾਂ ਵਿਚਾਲੇ ਲਗਾਤਾਰ ਸੰਵਾਦ ਜਿਹੜਾ ਹੈ ਨਾ, ਅਮਨ, ਸਹਿਯੋਗ ਤੇ ਵਿਸ਼ਵ ਸਥਿਰਤਾ ਦੇ ਲਈ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ?
0: ਇਹ ਤਾਂ ਹੈ ਕਿ ਗਲੋਬਲਾਈਜੇਸ਼ਨ ਦੇ ਨਾਲ, ਟੈਕਨੋਲੋਜੀ ਦੇ ਨਾਲ ਅਸੀਂ ਦੂਜਿਆਂ ਬਾਰੇ ਜਾਣ ਰਹੇ ਹਾਂ
1: ਜੀ।
0: ਇਹ ਇੱਕ ਬਹੁਤ ਵੱਡਾ ਸਾਡੇ ਲਈ ਜਿਹੜਾ ਟੈਕਨੋਲੋਜੀ ਨੇ, ਸੋਸ਼ਲ ਮੀਡੀਆ ਨੇ, ਹਨਾ, ਅਲੱਗ ਅਲੱਗ ਦੇਸ਼ਾਂ ਦੇ ਅਲੱਗ ਅਲੱਗ ਕਈ ਚੀਜ਼ਾਂ ਦੀਆਂ, ਉਹਨਾਂ ਦੀਆਂ ਅਸੀਂ ਜਿਹੜੀਆਂ ਸੋਸ਼ਲ ਇੰਟਰੈਕਸ਼ਨ ਹੈ ਉਹ ਅਸੀਂ ਦੇਖ ਰਹੇ ਹਾਂ, ਉਹਨਾਂ ਨੂੰ ਜਾਣ ਰਹੇ ਹਾਂ, ਉਹਨਾਂ ਦਾ ਸਾਨੂੰ ਫਾਇਦਾ ਵੀ ਹੋ ਰਿਹਾ, ਚਾਹੇ ਉਹ ਕਿਸੇ ਵੀ ਚੀਜ਼ ਨਾਲ, ਕਲਚਰ ਨਾਲ ਰਿਲੇਟਡ ਹੋਣ, ਹੈਲਥ ਨਾਲ ਰਿਲੇਟਡ ਹੋਣ, ਹੈ ਨਾ, ਜਿਵੇਂ ਹੁਣ ਆਪਾਂ ਕਹਿ ਦਿੰਦੇ ਹਾਂ ਕਿ ਵੀ ਸਾਡਾ ਭਾਰਤ ਦਾ ਜਿਹੜਾ ਯੋਗਾ ਹੈ ਨਾ, ਤੇ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ 21 ਜੂਨ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ, ਤੇ ਉਹ ਵੀ ਕਿਸੇ ਨਾ ਕਿਸ ਤਰ੍ਹਾਂ ਇਹਨਾਂ ਸੰਵਾਦ ਵੀ ਨਿਕਲਿਆ ਤੇ ਲੋਕਾਂ ਨੂੰ ਪਤਾ ਲੱਗਿਆ ਕਿ ਇਹਦੀ ਮਹੱਤਤਾ ਕੀ ਹੈ। ਤਾਂ ਇਸੇ ਤਰ੍ਹਾਂ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਗਲੋਬਲਾਈਜੇਸ਼ਨ ਦੇ ਨਾਲ ਸਾਨੂੰ ਇੱਕ ਬਹੁਤ ਜ਼ਿਆਦਾ ਦਾ ਫਾਇਦਾ ਹੋਇਆ, ਲੇਕਿਨ ਇਹਦਾ ਇੱਕ ਦੂਸਰਾ ਵੀ ਆਸਪੈਕਟ ਹੈ ਕਿ ਅਸੀਂ ਆਪਣੀ ਜਿਹੜੀ ਚੀਜ਼ ਨੂੰ ਹੈ, ਸਾਡੇ ਕੋਲ ਜੋ ਵੀ ਅਸੀਂ ਕਹਿੰਦੇ ਵੀ ਸਾਡਾ ਇੱਕ ਵਿਸ਼ੇਸ਼ ਹੈ, ਸਾਡਾ ਜਿਹੜਾ ਕਲਚਰ ਹੈ ਉਹ ਇੱਕ ਵਿਸ਼ੇਸ਼ ਹੈ, ਸਾਡਾ ਇੱਕ ਧਰਮ ਹੈ ਜਿਹੜਾ ਵਿਸ਼ੇਸ਼ ਹੈ, ਸਾਡੇ ਵਿੱਚ ਆਹ ਵਿਸ਼ੇਸ਼ਤਾ ਜਿਹੜੀ ਦੂਜਿਆਂ ਦੇ ਵਿੱਚ ਨਹੀਂ ਆ, ਤੇ ਉਹਦੇ ਬਾਰੇ ਵੀ ਅਸੀਂ ਇਹ ਚੀਜ਼ਾਂ ਸੋਸ਼ਲ ਮੀਡੀਆ ਜਾਂ ਟੈਕਨੋਲੋਜੀ ਨੂੰ ਇਹ ਅਡੋਪਟ ਕਰਨ ਲੱਗੇ ਵੀ ਆਪਣੀ ਜਿਹੜੀ ਹੈ ਵਿਸ਼ੇਸ਼ਤਾ ਨੂੰ ਦੱਸਣਾ, ਜਿਹੜਾ ਕਿਤੇ ਨਾ ਕਿਤੇ ਜਾ ਕੇ ਕੋਨਫਲਿਕਟ ਦੇ ਵਿੱਚ ਜਾਂ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਆਪਸ ਦੇ ਵਿੱਚ ਟੈਂਸ਼ਨ ਦਾ ਵੀ ਕਾਰਨ ਬਣਦਾ, ਦੋਨੋਂ ਚੀਜ਼ਾਂ ਜਿਹੜੀਆਂ ਨਾਲ ਨਾਲ ਬਲਦੀਆਂ, ਤਾਂ ਕਰਕੇ ਇਹ ਦਿਨ ਜਿਹੜੀ ਆ ਰੱਖਣ ਦੀ ਉਹਨਾਂ ਨੂੰ ਜ਼ਰੂਰਤ ਪਈ ਵੀ ਅਸੀਂ ਅਵੇਅਰ ਕਰੀਏ ਸਾਰਿਆਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣੀਏ, ਔਰ ਹਰ ਇੱਕ ਦਾ, ਖਾਸ ਕਰਕੇ ਮੈਂ ਇਹਨੂੰ ਇਹ ਕਹੂੰਗੀ ਕਿ ਇਹ ਇੱਕ ਜਿਹੜੀ ਹੈਗੀ ਹੈ ਪੋਸਟ ਮਾਡਰਨ ਜਿਹੜੀ ਅਪਰੋਚ ਹੈਗੀ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਆਧੁਨਿਕਤਾ ਜਾਂ ਉੱਤਰ ਆਧੁਨਿਕਵਾਦ ਹੈ, ਜਿਹਦੇ ਵਿੱਚ ਪਹਿਲਾਂ ਤਾਂ ਕਿਉਂਕਿ ਸਾਡੇ ਸਾਹਮਣੇ ਜਿਹੜਾ ਹੁਣ ਤੱਕ ਪਿਛਲੀ ਸਦੀ ਤੋਂ ਜਾਂ ਕੁਛ ਸਦੀਆਂ ਤੋਂ ਇਹ ਚੱਲਦਾ ਆਇਆ ਕਿ ਜਿਹੜਾ ਪੱਛਮ ਹੈ ਜਿਹੜੀ ਉਹਦੀ ਸਭਿਅਤਾ ਵਿਸ਼ੇਸ਼ ਹੈ, ਹੈਨਾ, ਤਾਂ ਉਹਦੇ ਵਿੱਚ ਜੋ ਉਹਨਾਂ ਦਾ ਜਿਹੜਾ ਉਹਨਾਂ ਦਾ ਕਲਚਰ ਹੈ, ਜਿਹੜੀ ਉਹਨਾਂ ਦੀ ਐਜੂਕੇਸ਼ਨ ਹੈ, ਜਿਹੜੀ ਉਹਨਾਂ ਦੀ ਹੈਲਥ ਸਿਸਟਮ ਹੈ ਜਾਂ ਜਿਹੜਾ ਵੀ ਉਹਨਾਂ ਦਾ ਸਿਸਟਮ ਹੈਗਾ ਵੀ ਉਹ ਸਾਰੀ ਦੁਨੀਆਂ ਤੇ ਵਿਸ਼ੇਸ਼ ਹੈ, ਤੇ ਉਹਨੂੰ ਫੈਲਾਇਆ ਵੀ ਇਸ ਤਰ੍ਹਾਂ ਕਰਕੇ, ਇਹ ਉੱਠਦਾ ਹੀ ਸਵਾਲ ਜਾਂ ਇਹ ਚੀਜ਼ ਉੱਠਦੀ ਇਹਦੇ ਵਿੱਚੋਂ ਹੈ ਵੀ ਹਰ ਇੱਕ ਸਭਿਅਤਾ ਦੀ ਆਪਣੀ ਆਪਣੀ ਇੰਪੋਰਟੈਂਸ ਹੈਗੀ ਆ, ਤੇ ਲੇਕਿਨ ਉਹਨੂੰ ਜਾਣਨ ਦਾ ਮੌਕਾ ਹੀ ਨਹੀਂ ਮਿਲਿਆ ਦੂਜਿਆਂ ਨੂੰ, ਤੇ ਇਸ ਕਰਕੇ ਸਾਨੂੰ ਜਿਹੜਾ ਹੈ ਪੀਸਫੁਲ ਸੈਟਲਮੈਂਟ ਵਾਸਤੇ, ਹਨਾ, ਆਪਸੀ ਸ਼ਾਂਤੀ ਪੂਰਵਕ ਚੱਲਣ ਵਾਸਤੇ, ਲੋਕਾਂ ਦੇ ਵਿੱਚ ਆਪਸੀ ਭਾਈਚਾਰਾ ਵਧਾਉਣ ਦੇ ਵਾਸਤੇ, ਲੋਕਾਂ ਨੂੰ ਇੱਕ ਦੂਸਰੇ ਦੇ ਬਾਰੇ ਜਾਣਨ ਦੇ ਵਾਸਤੇ, ਉਹਨਾਂ ਨੂੰ ਪਤਾ ਲੱਗੇ ਵੀ ਨਹੀਂ ਸਾਰੀ ਜਿਹੜੀਆਂ ਸਭਿਅਤਾਵਾਂ, ਸਾਰੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਵਿੱਚ ਸਾਡੇ ਤਰ੍ਹਾਂ ਉਹ ਬਰਾਬਰ ਨੇ, ਸਾਡੇ ਤਰ੍ਹਾਂ ਹੀ ਉਹਨਾਂ ਦੇ ਵਿੱਚ ਜਿਹੜੀਆਂ ਯੋਗਤਾਵਾਂ ਨੇ, ਸਾਡੇ ਤਰ੍ਹਾਂ ਹੀ ਉਹਨਾਂ ਦੇ ਵਿੱਚ ਐਫੀਸ਼ੀਐਂਸੀ ਹੈ, ਔਰ ਉਹਨਾਂ ਦੇ ਵਿੱਚ ਸਾਡੇ ਨਾਲੋਂ ਜੋ ਵੱਖਰੇਵਾਂ ਉਹਦੀ ਇੱਕ ਆਪਣੀ ਵੱਖਰਤਾ ਹੈ, ਉਹਨੂੰ ਜਾਣਨਾ ਜ਼ਰੂਰੀ ਹੈ।
1: ਜੀ ਮੈਮ, ਮੈਮ ਜਿਵੇਂ ਹਰ ਸਿੱਕੇ ਦੇ ਕਹਿੰਦੇ ਨੇ ਦੋ ਪਹਿਲੂ ਹੁੰਦੇ ਨੇ ਨਾ, ਅੱਜ ਵੀ ਦੁਨੀਆਂ ਦੇ ਕਈ ਹਿੱਸਿਆਂ ਦੇ ਵਿੱਚ ਧਰਮ ਧਾਰਮਿਕ ਹੈ, ਨਸਲ ਦੇ ਹੈ, ਸੱਭਿਆਚਾਰ ਜਿਹੜੇ ਮਤਭੇਦ ਦਾ ਕਾਰਨ ਕਹਿ ਸਕਦੇ ਹਾਂ ਤਣਾਅ ਦੇਖਣ ਨੂੰ ਮਿਲਦਾ ਹੈ ਨਾ, ਤੁਹਾਡੇ ਮੁਤਾਬਿਕ ਸੰਵਾਦ ਅਤੇ ਆਪਸੀ ਸਮਝ ਅਜਿਹੇ ਟਕਰਾਅ ਨੂੰ ਘਟਾਉਣ ਦੇ ਲਈ, ਭਰੋਸੇਮੰਦ ਬਣਾਉਣ ਦੇ ਲਈ ਕਿਵੇਂ ਮਦਦਗਾਰ ਸਾਬਿਤ ਹੋ ਸਕਦੇ ਨੇ?
0: ਹਾਂਜੀ, ਇਹਦੇ ਵਿੱਚ ਤੁਸੀਂ ਇਹ ਦੇਖਿਆ ਹੋਏਗਾ ਕਿ ਜਿਹੜੀ ਪਿਛਲੀ ਸਦੀ ਦੇ ਵਿੱਚ 2 ਵਿਸ਼ਵ ਯੁੱਧ ਹੋਏ
1: ਜੀ,
0: ਹੈ ਨਾ, ਤੇ ਉਹਨਾਂ ਵਿਸ਼ਵ ਯੁੱਧ ਦਾ ਇਹ ਅਸੀਂ ਤਾਂ ਕਹਿੰਦੇ ਹਾਂ ਕਿ ਵੀ ਆਧੁਨਿਕਤਾ ਆਈ, ਉਹਦਾ ਵਿਕਾਸ ਹੋਇਆ, ਪਰ ਉਸ ਵਿਕਾਸ ਦੇ ਨਾਲ ਨਾਲ ਸਾਡੇ ਅਸੀਂ ਬਹੁਤ ਹੀ ਜਿਹੜੇ ਆ ਸਰਵਨਾਸ਼ਕ ਕਰਨ ਵਾਲੇ ਜਿਹੜੇ ਉਹ ਯੁੱਧ ਦੇਖੇ।
1: ਤਾਂ
0: ਉਹਦੇ ਵਿੱਚ ਜਦੋਂ 1917 ਦੇ ਵਿੱਚ US ਦੇ ਪ੍ਰੈਜ਼ੀਡੈਂਟ ਜਿਹੜੇ ਆ ਵੁਡਰੋ ਵਿਲਸਨ ਨੇ ਇੱਕ ਫਰੇਜ਼ ਦਿੱਤਾ, ਸਲੋਗਨ ਦਿੱਤਾ ਕਿ ਮੇਕਿੰਗ ਦਾ ਵਰਡ ਸੇਫ ਫਾਰ ਡੈਮੋਕ੍ਰੇਸੀ, ਕਿ ਦੁਨੀਆਂ ਦੇ ਵਿੱਚ ਜਿਹੜੀ ਲੋਕਤੰਤਰ ਨੂੰ ਅਸੀਂ ਸੇਫ ਕਿਵੇਂ ਕਰ ਸਕਦੇ ਹਾਂ, ਕਿਉਂਕਿ ਲੋਕਤੰਤਰ ਨੂੰ, ਡੈਮੋਕ੍ਰੇਸੀ ਨੂੰ ਚਾਰ ਚੁਫੇਰੇ ਤੋਂ ਜਿਹੜਾ ਖਤਰਾ ਹੋ ਰਿਹਾ ਹੈਗਾ, ਤਾਂ ਸਾਡਾ ਪਹਿਲਾ ਜਿਹੜਾ ਮਕਸਦ ਹੈਗਾ, ਕਿਉਂਕਿ ਯੁੱਧ ਜਿਹੜਾ ਹੋਇਆ ਉਹ ਖਾਸ ਕਰਕੇ ਇੱਕ ਦੂਸਰੇ ਨੂੰ ਅਕਸੈਪਟ ਨਾ ਕਰਨਾ, ਇੱਕ ਦੂਸਰੇ ਦੇ ਉੱਤੇ ਡੋਮੀਨੇਟ ਕਰਨਾ, ਇੱਕ ਦੇਸ਼ ਦਾ ਦੂਸਰੇ ਦੇਸ਼ ਤੇ ਡੋਮੀਨੇਟ ਕਰਨਾ, ਤਾਂ ਉਹਦੇ ਵਿੱਚੋਂ ਪੈਦਾ ਹੋਇਆ। ਤਾਂ ਅਸੀਂ ਜਿਹੜੀ ਲੋਕਤੰਤਰ ਆਪਸੀ ਜਿਹੜੀ ਸਾਡੀ ਆਪਣੀ ਆਜ਼ਾਦੀ ਹੈ ਦੇਸ਼ ਦੀ ਹੈ ਜਾਂ ਲੋਕਾਂ ਦੀ ਹੈ,

0: ਉਹਨਾਂ ਨੂੰ ਅਸੀਂ ਕਿਵੇਂ ਸੇਫ ਕਰਨਾ, ਤਾਂ ਉਹਦੇ ਵਿੱਚੋਂ ਮਤਲਬ ਇਹੀ ਚੀਜ਼ਾਂ ਜਿਹੜੀਆਂ ਆਹ ਆਈਆਂ ਸਾਹਮਣੇ ਕਿ ਸੰਵਾਦ ਹੈ ਜਿਹੜਾ ਉਹ ਜ਼ਰੂਰੀ ਹੈ. ਉਸ ਸੰਵਾਦ ਵਾਸਤੇ ਉਹਨਾਂ ਨੇ ਉਸ ਲੀਗ ਆਫ ਨੇਸ਼ਨ ਪਹਿਲਾ ਜਿਹੜਾ ਅੰਤਰਰਾਸ਼ਟਰੀ ਆਰਗੇਨਾਈਜੇਸ਼ਨ ਜਿਹੜਾ ਉਹਦਾ ਪ੍ਰਪੋਜ਼ਲ ਰੱਖੀ ਜਾਂਦੀ ਆ, ਹੈਨਾ. ਤੇ 1919 ਦੇ ਵਿੱਚ ਟ੍ਰੀਟੀ ਆਫ ਵਾਰਸਲੀ ਦੇ ਵਿੱਚ ਪਹਿਲਾਂ ਇਹ ਸੰਵਾਦ ਨੂੰ ਬੇਸਿਕ ਇਹਦਾ ਮਕਸਦ ਹੀ ਇਹ ਸੀ ਕਿ ਕਿਵੇਂ ਨਾ ਕਿਵੇਂ ਜਿਹੜਾ ਸੰਵਾਦ ਕਰਕੇ ਦੇਸ਼ ਜਿਹੜੇ ਆ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਵੇ ਜਿੱਥੇ ਉਹ ਆਪਸੀ ਇਸ਼ੂਜ਼ ਜਿਹੜੇ ਨੇ
1: ਕਲੀਅਰ ਕਰ ਸਕਣ,
0: ਆਪਸੀ ਹਨਾ ਉਹਨਾਂ ਨੂੰ ਡਿਸਕਸ ਕੀਤਾ ਜਾ ਸਕੇ.
1: ਬਿਲਕੁਲ ਮੈਮ, ਵੈਸੇ ਵੀ
0: ਹਾਂਜੀ
1: ਜੀ ਮੈਮ, ਵੈਸੇ ਵੀ
0: ਤੁਸੀਂ ਇਸ ਤਰ੍ਹਾਂ ਯੂਐਨ ਦਾ ਆਇਆ, ਯੂਐਨ ਦਾ ਵੀ ਇਹ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਦੁਨੀਆ ਨੂੰ ਸੇਵ, ਇਹਦਾ ਵੀ ਇੱਕ ਜਿਹੜਾ ਯੂਐਨ ਚਾਰਟਰ ਦਾ ਸਲੋਗਨ ਇਹੀ ਸੀਗਾ ਕਿ ਸੇਵਿੰਗ ਦਾ ਸਕਸੀਡਿੰਗ ਜਨਰੇਸ਼ਨ ਫਰੋਮ ਦਾ ਸਕਰੇਜ ਆਫ ਵਾਰ, ਯੁੱਧ ਦੇ ਖਤਰੇ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਬਚਾਇਆ ਜਾ ਸਕਦਾ.
1: ਬਿਲਕੁਲ ਮੈਮ,
0: ਹੈਨਾ. ਤੇ ਇਸ ਮਕਸਦ ਨਾਲ ਹੀ ਇਹ ਜਿਹੜੇ ਆਰਗੇਨਾਈਜੇਸ਼ਨ ਹੈ ਜਾਂ ਸੰਵਾਦ ਦੇ ਬੇਸ ਦੇ ਉੱਤੇ ਉਹਨਾਂ ਦੇ ਮਕਸਦ ਨੂੰ ਲੈ ਕੇ ਚੱਲੇ.
1: ਬਿਲਕੁਲ ਮੈਮ, ਤਾਂ ਹੀ ਤਾਂ ਕਹਿੰਦੇ ਨੇ ਕਿ ਕੋਈ ਵੀ ਗੱਲਬਾਤ ਜਿਹੜੀ ਹੈ ਉਦੋਂ ਸੁਧਰਦੀ ਹੈ ਜਦੋਂ ਅਸੀਂ ਆਪਸ 'ਚ ਗੱਲ ਕਰਦੇ ਹਾਂ, ਸੰਵਾਦ ਕਰਦੇ ਹਾਂ. ਉਨੀ ਦੇਰ ਤੱਕ ਉਹ ਸੋਰਟ ਆਊਟ ਨਹੀਂ ਹੁੰਦੀ ਜਿੰਨੀ ਦੇਰ ਤੱਕ ਆਪਾਂ ਸੰਵਾਦ ਨਹੀਂ ਕਰਦੇ, ਗੱਲ ਨਹੀਂ ਕਰਦੇ, ਹੈ ਨਾ. ਮੈਮ, ਭਾਰਤ ਦੀ ਪ੍ਰਾਚੀਨ ਵਿਚਾਰਧਾਰਾ ਵਸੁਧੇਵ ਕੁਟੁੰਬਕਮ ਪੂਰੀ ਦੁਨੀਆ ਵਿੱਚ ਇੱਕ ਪਰਿਵਾਰ ਵਜੋਂ ਦੇਖਣ ਨੂੰ ਜੇ ਦੀ ਗੱਲ ਕਰਦੀ ਹੈ ਨਾ, ਕਿ ਤੁਹਾਨੂੰ ਲੱਗਦਾ ਹੈ ਕਿ ਇਹ ਸੰਦੇਸ਼ ਅੱਜ ਦੇ ਗਲੋਬਲ ਮਾਹੌਲ ਦੇ ਵਿੱਚ ਨਾਲੋਂ ਕਹਿ ਸਕਦੇ ਹਾਂ ਕਿ ਇੱਕ ਪ੍ਰਾਸੰਗਿਕ ਹੋ ਗਿਆ?
0: ਬਿਲਕੁਲ, ਸ਼ੁਰੂ ਤੋਂ ਹੀ ਇਹੀ ਚੀਜ਼ ਹੈ ਨਾ ਕਿ ਦੁਨੀਆ ਨੂੰ ਇਹ ਲੱਗਦਾ ਹੈ ਜਾਂ ਪੱਛਮ ਨੂੰ ਇਹ ਲੱਗਦਾ ਹੈ ਕਿ ਜੋ ਕੁਛ ਉਹਨਾਂ ਨੇ ਇੱਕ ਯੂਨੀਵਰਸਲਿਜ਼ਮ ਅਸੀਂ ਇਹਨੂੰ ਕਹਿੰਦੇ ਹਾਂ ਕਿ ਜੋ ਵੀ ਸਾਰਾ ਕੁਛ ਜੋ ਹੈ ਉਹਨਾਂ ਦੇ ਕੋਲ ਉਹ ਅਸੀਂ ਦੁਨੀਆ ਤੇ ਫੈਲਾਉਣਾ
1: ਜੀ.
0: ਸਾਡੇ ਕੋਲ ਬਹੁਤ ਅੱਛੀਆਂ ਧਾਰਨਾਵਾਂ ਨੇ, ਸਾਡੇ ਕੋਲ ਤਾਕਤ ਵੀ ਹੈ, ਸਾਡੇ ਕੋਲ ਪੈਸਾ ਵੀ ਹੈ, ਤੇ ਅਸੀਂ ਆਪਣਾ ਕਲਚਰ ਹੈ ਸਾਡਾ ਉਹ ਬਿਹਤਰੀਨ ਹੈ ਤੇ ਉਹਨੂੰ ਅਸੀਂ ਦੁਨੀਆ ਦੇ ਲੈਵਲ ਤੇ ਫੈਲਾਉਣਾ ਆ. ਪਰ ਜਿਹੜੀਆਂ ਸਾਡੇ ਕੋਲ ਪੂਰਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜੋ ਧਾਰਨਾਵਾਂ ਪਈਆਂ ਨੇ ਉਹ ਧਾਰਨਾਵਾਂ ਜਿਹੜੀਆਂ ਨੇ ਬਹੁਤ ਹੀ ਜ਼ਿਆਦਾ ਮੀਨਿੰਗਫੁਲ ਨੇ. ਔਰ ਹਾਂ, ਦੁਨੀਆ ਦੇ ਵਿੱਚ ਜਿਹੜਾ ਹੈਗਾ ਕਿ ਜਿਵੇਂ ਆਪਾਂ ਵਾਸੂਦੇਵ ਕੁਟੰਬਕਮ ਨੂੰ ਲੈ ਕੇ ਚੱਲਦੇ ਹਾਂ, ਤਾਂ ਉਹਨਾਂ ਨੇ ਕਿੰਨੀ ਪੁਰਾਣੀ ਮਤਲਬ ਇਹ ਧਾਰਨਾ ਭਾਰਤ ਨੇ ਦਿੱਤੀ ਆ, ਜਿਹੜੀ ਹੋ ਸਕਦਾ ਹੈ ਉਹ ਦੁਨੀਆ ਦੇ ਲੈਵਲ ਤੇ ਪਤਾ ਨਾ ਹੋਵੇ ਕਿ ਵੀ ਉੱਥੇ ਸ਼ੁਰੂ ਤੋਂ ਇਹ ਜਿਹੜੀਆਂ ਪ੍ਰਥਾਵਾਂ ਚੱਲ ਰਹੀਆਂ ਨੇ ਕਿ ਆਪਸ ਦੇ ਵਿੱਚ ਤਾਲਮੇਲ ਕਿਵੇਂ ਕਰਨਾ, ਦੂਸਰੀਆਂ ਜਿਹੜੀਆਂ ਕਿੰਗਡਮਸ ਨੇ ਉਸ ਟਾਈਮ ਦੇ ਉੱਤੇ ਇੱਕ ਦੂਸਰੇ ਨੂੰ ਕਿਵੇਂ ਐਕਸੈਪਟ ਕਰਨਾ, ਤੇ ਦੁਨੀਆ ਦੇ ਲੈਵਲ ਦੇ ਉੱਤੇ ਇਸ ਚੀਜ਼ ਨੂੰ ਆਪਾਂ ਕਿਵੇਂ ਵਧਾਉਣਾ, ਨਾ ਕਿ ਕਬਜ਼ਾ ਕਰਨਾ, ਨਾ ਕਿ ਅਸੀਂ ਉਹਨਾਂ ਦੇ ਉੱਤੇ ਕੋਈ ਹੱਲਾ ਬੋਲਣਾ, ਨਾ ਕਿ ਅਸੀਂ ਉਹਨਾਂ ਤੇ ਡੋਮੀਨੇਟ ਕਰਨਾ ਆ. ਦੂਜਿਆਂ ਦੇ ਵਖਰੇਵੇਂ ਨੂੰ, ਡਾਇਵਰਸਿਟੀ ਨੂੰ, ਉਹਨਾਂ ਦੀ ਰਿਚਨੈਸ ਨੂੰ ਐਕਸੈਪਟ ਕਰਨਾ.
1: ਬਿਲਕੁਲ ਮੈਮ.
0: ਮੈਂ ਇੱਥੇ ਇੱਕ ਹੋਰ ਨਾਲ ਜੋ ਭਾਰਤ ਦੇ ਪ੍ਰਸੰਗ ਦੇ ਵਿੱਚ ਆਪਣੇ ਜਿਹੜੀ ਹੈ ਗੁਰਬਾਣੀ ਜੋ ਪੰਜਾਬ ਦੇ ਸਾਡੇ ਪਹਿਲੇ ਸਿੱਖ ਗੁਰੂ ਹੋਏ ਨੇ ਸਿੱਖਾਂ ਦੇ, ਤਾਂ ਗੁਰੂ ਨਾਨਕ ਦੇਵ ਜੀ ਨੇ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸੰਵਾਦ ਦੇ ਉੱਤੇ ਬਹੁਤ ਜ਼ੋਰ ਦਿੱਤਾ. ਉਹਨਾਂ ਨੇ ਜਗ੍ਹਾ ਜਗ੍ਹਾ ਜਾ ਕੇ ਸੰਤਾਂ ਨਾਲ, ਜੋਗੀਆਂ ਨਾਲ, ਰਾਜੇ ਮਹਾਰਾਜਿਆਂ ਦੇ ਨਾਲ ਸੰਵਾਦ ਰਚਾਇਆ, ਔਰ ਉਹ ਸਮਝ ਕੇ ਰਚਾਇਆ ਕਿ ਦਾ ਅਦਰਬ ਨਹੀਂ ਵੀ ਉਹ ਮੇਰੇ ਤੋਂ ਕੋਈ ਵੱਧ ਜਾਂ ਘੱਟ ਨਹੀਂ, ਉਹ ਮੇਰੇ ਬਰਾਬਰ ਹੈ. ਉਸ ਨੂੰ ਬਰਾਬਰ ਦਾ ਸਮਝ ਕੇ ਉਹਨਾਂ ਦੇ ਨਾਲ ਮਤਲਬ ਸੱਚ ਨੂੰ ਲੱਭਣ ਵਾਸਤੇ, ਹਨਾ, ਤੇ ਉਹ ਜਿਹੜੀਆਂ ਧਾਰਮਿਕ ਅਸੀਂ ਸੀਮਾਵਾਂ ਬਣਾਈਆਂ ਉਹਨਾਂ ਨੂੰ ਤੋੜਿਆ ਉਹਨਾਂ ਨੇ, ਤੇ ਉਹਨਾਂ ਦੇ ਵਿੱਚ ਉਹਨਾਂ ਨੇ ਮਤਲਬ ਹੈ ਕਿ ਬਰਾਬਰਤਾ ਦੇ ਉੱਤੇ ਆ ਕੇ ਸੰਵਾਦ ਰਚਾਇਆ, ਔਰ ਇਸ ਮਕਸਦ ਨਾਲ ਰਚਾਇਆ ਕਿ ਅਸੀਂ ਜਿਹੜੀ ਆਪਣੇ ਆਪ ਨੂੰ ਕਿਵੇਂ ਜਾਗਰੂਕ ਕਰ ਸਕਦੇ ਹਾਂ, ਐਨਲਾਈਟਨ ਕਰ ਸਕਦੇ ਹਾਂ ਆਪਣੇ ਆਪ ਨੂੰ, ਅਸੀਂ ਆਪਣੀ ਕੌਂਸ਼ੀਅਸਨੈਸ ਨੂੰ ਕਿਵੇਂ ਉੱਚਾ ਚੁੱਕ ਸਕਦੇ ਹਾਂ, ਦੂਸਰਿਆਂ ਪ੍ਰਥਾਵਾਂ ਤੋਂ ਦੂਸਰਿਆਂ ਨੂੰ ਮਿਲ ਕੇ ਵੱਖਰੀਆਂ ਵੱਖਰੀਆਂ ਉਹਨਾਂ ਤੋਂ ਨੌਲੇਜ ਲੈ ਕੇ, ਗਿਆਨ ਲੈ ਕੇ ਅਸੀਂ ਕਿਵੇਂ ਆਪਣੇ ਆਪ ਨੂੰ ਅੱਗੇ ਵਧਾ ਸਕਦੇ, ਵਿਕਾਸ ਕਰ ਸਕਦੇ ਹਾਂ, ਆਪਣੀ ਜਿਹੜੀ ਹੈ ਕੌਂਸ਼ੀਅਸ ਨੂੰ ਕਿਵੇਂ ਉੱਪਰ ਹੋ ਚੁੱਕ ਸਕਦੇ.
1: ਬਿਲਕੁਲ ਮੈਮ, ਬਹੁਤ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਉਦਾਹਰਣ ਨੇ ਜਿਹੜੇ ਵਾਕਈ ਸਾਨੂੰ ਸਿਖਾਉਂਦੇ ਨੇ ਕਿ ਸੰਵਾਦ ਦੇ ਨਾਲ ਗੱਲਬਾਤ ਜਿਹੜੀ ਹੈ ਵਿਗੜ ਰਹੀ ਨੂੰ ਸੁਧਾਰਿਆ ਜਾ ਸਕਦਾ ਹੈ. ਮੈਮ, ਲਾਸਟ ਵਿੱਚ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਇੰਟਰਨੈਸ਼ਨਲ ਡੇ ਫੋਰ ਡਾਇਲੋਗ ਅਮੰਗ ਸਿਵਿਲਾਈਜੇਸ਼ਨ ਦੇ ਇਸ ਮਹੱਤਵਪੂਰਨ ਮੌਕੇ 'ਤੇ ਤੁਸੀਂ ਖਾਸ ਕਰਕੇ ਸਾਡੇ ਯੰਗਸਟਰਸ ਨੂੰ ਅਤੇ ਸਾਡੇ ਲਿਸਨਰਸ ਨੂੰ ਇਸ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ?
0: ਮੈਂ ਸਭ ਤੋਂ ਪਹਿਲਾਂ ਇਹ ਹੈ ਕਿ ਜਿਹੜਾ ਇੱਕ ਦੂਸਰੇ ਨੂੰ ਜਿਹੜਾ ਸਮਝਣਾ
1: ਜੀ,
0: ਪਹਿਲਾਂ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਯੰਗਸਟਰ ਦੇ ਵਿੱਚ ਇੱਕ ਜਿਹੜੀ ਪੇਸ਼ੈਂਸ ਦੀ ਬਹੁਤ ਘਾਟ ਆ ਰਹੀ ਹੈ.
1: ਜੀ ਜੀ ਮੈਮ, ਬਿਲਕੁਲ.
0: ਔਰ ਉਹ ਇੱਕ ਦੂਸਰੇ ਨੂੰ ਜਾਂ ਆਪਣੇ

0: ਆਪ ਨੂੰ ਵੀ ਨੀ ਸਮਝਦੇ ਤੇ ਦੂਸਰੇ ਨੂੰ ਵੀ ਨੀ ਸਮਝਦੇ। ਉਹ ਆਪਾਂ ਜਿਹੜਾ ਇੱਕ ਜੰਗਰ ਜਨਰੇਸ਼ਨ ਨੀ, ਮੈਂ ਇਹ ਵੀ ਕਹੂੰਗੀ ਸਾਡੇ ਸਾਰਿਆਂ ਦੇ ਵਿੱਚ ਹੀ ਕਿ ਇੱਕ ਡੋਮੀਨੇਟ ਕਰਨ ਦੀ ਹੈ ਵੀ ਜੋ ਮੈਂ ਕਹੂੰ ਉਹਨੂੰ ਐਕਸੈਪਟ ਕੀਤਾ ਜਾਵੇ, ਜੋ ਮੈਂ ਕਹਿ ਰਿਹਾ ਉਹ ਠੀਕ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਠੀਕ ਹੋਵੇ, ਉਹ ਤਾਂ ਹੋਊਗਾ ਸਿੱਧ ਜਦੋਂ ਤੁਸੀਂ ਦੂਜੇ ਦੇ ਨਾਲ ਸੰਵਾਦ ਰਚਾਓਗੇ। ਜਿਹੜਾ ਤੁਹਾਡੇ ਡਾਊਟਸ ਨੇ ਤੁਹਾਨੂੰ ਲੱਗ ਰਿਹਾ ਦੂਜੇ ਨਾਲ ਕਲੀਅਰ ਕਰੋਗੇ ਸੰਵਾਦ ਦੇ ਨਾਲ ਹੀ ਉਹ ਪਤਾ ਚੱਲੂਗਾ ਨਾ। ਤੇ ਸਾਡੇ ਵਿੱਚ ਬਹੁਤ ਤਰ੍ਹਾਂ ਦੀ ਇਹ ਬਹੁਤ ਹੱਦ ਤੱਕ ਕਿਸੇ ਸਹਿਣਸ਼ੀਲਤਾ ਆਉਂਦੀ ਹੈ, ਸਹਿਣਸ਼ੀਲਤਾ ਦੇ ਨਾਲ ਸਾਡਾ ਆਪਣਾ ਵੀ ਵਿਕਾਸ ਹੁੰਦਾ ਹੈ, ਸਾਡੇ ਮਾਇੰਡ ਦਾ ਵਿਕਾਸ ਹੁੰਦਾ ਹੈ, ਸਾਡੀ ਸੋਸਾਇਟੀ ਸਮਾਜ ਦਾ ਵੀ ਵਿਕਾਸ ਹੋਊਗਾ, ਸਾਡੀ ਸਭਿਅਤਾ ਦਾ ਵੀ ਵਿਕਾਸ ਹੁੰਦਾ ਹੈਗਾ। ਤੇ ਇਹ ਜਿੰਨਾ ਚਿਰ ਅਸੀਂ ਮਤਲਬ ਪੀਸਫੁਲ ਨਹੀਂ ਹੈ, ਅੰਦਰੋਂ ਸ਼ਾਂਤੀ ਪੂਰਵਕ ਨਹੀਂ ਹੈ, ਪੀਸਫੁਲ ਨਹੀਂ ਹੈ, ਅਸੀਂ ਕੁਛ ਗੇਨ ਨਹੀਂ ਕਰ ਸਕਦੇ, ਨੌਲੇਜ ਨੂੰ ਵੀ ਗੇਨ ਨਹੀਂ ਕਰ ਸਕਦੇ।
1: ਬਿਲਕੁਲ, ਜਦ ਤੱਕ ਸੁਣਾਂਗੇ ਨਹੀਂ
0: ਸਭ ਤੋਂ ਪਹਿਲਾਂ ਹੈ ਐਕਸੈਪਟ ਕਰਨਾ।
1: ਬਿਲਕੁਲ,
0: ਐਕਸੈਪਟ ਕਰਨਾ ਕਿ ਵੀ ਮੈਂ ਫੁੱਲ, ਕੋਈ ਵੀ ਬੰਦਾ ਇੱਥੇ ਪਰਫੈਕਟ ਨਹੀਂ ਹੈਗਾ,
1: ਬਿਲਕੁਲ
0: ਸਾਨੂੰ ਸਾਰਿਆਂ ਨੂੰ ਪਤਾ ਹੈ ਨਾ। ਤੇ ਅਸੀਂ ਦੂਸਰਿਆਂ ਤੋਂ ਕਿਵੇਂ ਗੇਨ ਕਰ ਸਕਦੇ ਹਾਂ ਤੇ ਆਪਣੀਆਂ ਕਮਜ਼ੋਰੀਆਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ, ਸਾਡੇ ਸਾਰਿਆਂ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਨੇ ਤੇ ਉਹਨਾਂ ਨੂੰ ਤਾਂ ਹੀ ਦੂਰ ਕੀਤਾ ਜਾ ਸਕਦਾ ਜੇ ਸਾਡਾ ਵੱਖਰੇ ਵੱਖਰੇ ਸਮਾਜਾਂ ਦੇ ਨਾਲ, ਵੱਖਰੇ ਵੱਖਰੇ ਲੋਕਾਂ ਦੇ ਨਾਲ, ਵੱਖਰੇ ਵੱਖਰੇ ਕਲਚਰ ਦੇ ਨਾਲ, ਵੱਖਰੇ ਵੱਖਰੇ ਧਰਮਾਂ ਦੇ ਨਾਲ ਸਾਡਾ ਉਹਨਾਂ ਦੇ ਨਾਲ ਵਾਰਤਾਲਾਪ ਹੁੰਦਾ, ਸੰਵਾਦ।
1: ਜੀ ਬਿਲਕੁਲ ਮੈਮ, ਮੈਮ ਬਹੁਤ ਜੀ, ਤੁਸੀਂ ਬਹੁਤ ਅੱਛੀ ਜਾਣਕਾਰੀ ਜਿਹੜੀ ਹੈ ਸਾਡੇ ਅੱਜ ਲਿਸਨਰਸ ਨੂੰ ਔਰ ਯੰਗਸਟਰ ਜਿਹੜੇ ਆ ਇਸ ਵੇਲੇ ਬਣੇ ਹੋਏ ਨੇ ਉਹਨਾਂ ਤੱਕ ਜ਼ਰੂਰ ਪਹੁੰਚੀ ਹੋਵੇਗੀ। ਤੁਹਾਡੇ ਵਿਚਾਰਾਂ ਨੇ ਨਵੀਂ ਦਿਸ਼ਾ ਦੇਣ ਵਾਲੀ ਗੱਲਬਾਤ ਲਈ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮ 'ਚ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਮੈਮ।
0: ਬਹੁਤ ਬਹੁਤ ਸ਼ੁਕਰੀਆ ਨਿਸ਼ਾ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਇਹੋ ਜਿਹੜੇ ਮਹੱਤਵਪੂਰਨ ਵਿਸ਼ੇ ਦੇ ਉੱਤੇ ਬੋਲਣ ਲਈ, ਤੇ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ।
1: ਜੀ ਸ਼ੁਕਰੀਆ ਮੈਮ।
0: ਓਕੇ,
1: ਇਸ ਵੇਲੇ ਸਾਡੇ ਨਾਲ ਸੀ ਪਰਮਜੀਤ ਕੌਰ ਗਿੱਲ ਹੋਣੀ, ਜਿਹੜੇ ਕਿ ਪ੍ਰੋਫੈਸਰ ਨੇ ਪੋਲੀਟੀਕਲ ਸਾਇੰਸ ਦੇ ਪਟਿਆਲਾ ਯੂਨੀਵਰਸਿਟੀ ਤੋਂ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਔਰ ਉਹਨਾਂ ਦੀ ਬਹੁਤ ਹੀ ਅੱਛੀ ਇਨਫੋਰਮੇਸ਼ਨ ਦਿੱਤੀ ਹੈ ਕਿ ਅੱਜ ਦੀ ਇਹ ਜਿਹੜੀ ਅਸੀਂ ਗੱਲ ਕੀਤੀ ਹੈ, ਸਾਨੂੰ ਇਹ ਸਿੱਖਣ ਨੂੰ ਮਿਲਿਆ ਕਿ ਵੱਖ ਵੱਖ ਸੱਭਿਆਚਾਰ ਵਿਚਾਰ ਅਤੇ ਪਰਿਵਾਰਾਂ ਦਾ ਸਤਿਕਾਰ ਕਰਦੇ ਹੋਏ ਆਪਸੀ ਸੰਵਾਦ ਹੀ ਜਿਹੜੇ ਹੁੰਦੇ ਨੇ ਨਾ, ਉਹ ਸ਼ਾਂਤੀ, ਸਹਿਯੋਗ ਅਤੇ ਵਿਕਾਸ ਦਾ ਸਭ ਤੋਂ ਮਜ਼ਬੂਤ ਰਾਹ ਜਿਹੜਾ ਆ ਬਣਾਉਂਦੇ ਨੇ। ਜਦੋਂ ਅਸੀਂ ਇੱਕ ਦੂਸਰੇ ਨੂੰ ਸੁਣਦੇ ਹਾਂ, ਸਮਝਦੇ ਹਾਂ, ਤਦੋਂ ਹੀ ਅਸੀਂ ਇੱਕ ਬਿਹਤਰ ਅਤੇ ਸਮਾਵੇਸ਼ੀ ਸਮਾਜ ਦੀ ਨੀਂਹ ਜਿਹੜੀ ਹੈ ਉਹ ਰੱਖ ਸਕਦੇ ਹਾਂ। ਇਸੇ ਲਈ ਇੰਟਰਨੈਸ਼ਨਲ ਡੇ ਫੋਰ ਡਾਇਲੋਗ ਅਮੰਗ ਸਿਵਿਲਾਈਜੇਸ਼ਨ, ਇਸ ਮੌਕੇ 'ਤੇ ਆਓ ਅਸੀਂ ਵੀ ਸਭ ਇਹ ਸੰਕਲਪ ਕਰੀਏ ਕਿ ਵਿਭਿੰਨਤਾ ਨੂੰ ਆਪਣੀ ਤਾਕਤ ਬਣਾਉਂਦੇ ਹੋਏ, ਆਪਸੀ ਸਤਿਕਾਰ ਕਰਦੇ ਹੋਏ, ਸਹਿਣਸ਼ੀਲਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਜਿਹੜਾ ਆ ਉਹ ਕਰਾਂਗੇ। ਇਸ ਸੋਹਣੇ ਜਿਹੇ ਸੁਨੇਹੇ ਦੇ ਨਾਲ ਆਰ ਜੇ ਨਿਸ਼ਾ ਤੁਹਾਡੇ ਤੋਂ ਕੀ ਲੈ ਰਹੀ ਹੈ, ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਦੀ ਇਜਾਜ਼ਤ ਮੰਗ ਰਹੀ ਹੈ। ਤੁਸੀਂ ਕਿਤੇ ਨਹੀਂ ਜਾਣਾ, ਬਸ ਬਣੇ ਰਹਿਣਾ ਕਿਤੇ ਦਿਲ ਸੇ ਦਿਲ ਤੱਕ ਆਕਾਸ਼ਵਾਣੀ ਦੀ 102.7 MHz 'ਤੇ।

ਹਾਂਜੀ ਬਿਲਕੁਲ ਜੀ, ਦਿਲ ਸੇ ਦਿਲ ਤੱਕ ਦਾ ਕਨੈਕਸ਼ਨ ਹੈ, ਬੜਾ ਹੀ ਸਟਰੋਂਗ ਕਨੈਕਸ਼ਨ ਹੈ ਤੁਹਾਡਾ ਵੀ। ਹਾਂ ਬਿਲਕੁਲ ਬਿਲਕੁਲ, ਤੁਹਾਡਾ ਨਹੀਂ ਸਾਡਾ ਜਿਹੜਾ ਹੈ ਨਾ ਉਹ ਕਨੈਕਸ਼ਨ ਵਾਕਈ ਬੜਾ ਸਟਰੋਂਗ ਹੈ। ਵੈਲ ਜੀ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਇਸ ਸਿਲਸਿਲੇ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਇਹ ਕਹਿ ਰਹੀ ਸੀ ਮੈਂ ਕਿ ਤੁਸੀਂ ਕਿਸੇ ਚੀਜ਼ ਜਿਹੜੀ ਹੈ ਉਹਦਾ ਖਿਆਲ ਰੱਖਣਾ ਕਦੇ ਕਦੇ ਭੁੱਲ ਜਾਂਦੇ ਹੋ, ਕਿਹੜੀ ਚੀਜ਼ ਹੈ ਜਿਹਦਾ ਖਿਆਲ ਰੱਖਣਾ ਭੁੱਲ ਜਾਂਦੇ ਹੋ ਦੱਸੋ, ਚਲੋ ਮੈਨੂੰ ਫਟਾਫਟ ਦੱਸੋ। ਮੈਂ ਕਿਹਾ ਮੇਰੇ ਹਿਸਾਬ ਦੇ ਨਾਲ ਬਹੁਤ ਸਾਰੇ ਲੋਕ

ਆਪਣੇ ਜਿਹੜੇ ਭੁੱਲ ਜਾਂਦੇ ਨੇ ਰੋਡ ਸੇਫਟੀ, ਰੋਡ ਸੇਫਟੀ ਦੀ ਗੱਲ ਕਰ ਰਹੀ ਹਾਂ ਮੈਂ, ਬਿਲਕੁਲ ਜੀ। ਰੋਡ ਸੇਫਟੀ ਯਾਨੀ ਕਿ ਰੋਡ ਦੇ ਉੱਤੇ ਜਿਹੜੀ ਸਾਡੀ ਸੁਰੱਖਿਆ ਹੈ ਉਸਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਜੀ, ਕਹਿੰਦੇ ਨੇ ਕਿ ਕੁਛ ਪਲੇਟਫਾਰਮ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਸਾਡੇ ਉੱਤੇ ਬੜਾ ਹੀ ਜ਼ਿਆਦਾ ਪ੍ਰਭਾਵ ਪਾਉਂਦੇ ਨੇ, ਔਰ ਉਹਦੇ ਵਿੱਚੋਂ ਹੈ ਆਕਾਸ਼ਵਾਣੀ 102.7 ਮੈਗਾਹਰਟਜ਼। ਰੋਜ਼ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਰੋਡ ਦੇ ਉੱਤੇ ਆਪਣੀ ਸੁਰੱਖਿਆ ਜਿਹੜੀ ਹੈ ਉਹ ਸਾਡੇ ਆਪਣੇ ਹੱਥ ਵਿੱਚ ਹੀ ਹੁੰਦੀ ਹੈ, ਹੈ ਨਾ। ਐਕਚੁਲੀ ਨਾ, ਅੱਜ ਮੈਂ ਜਦੋਂ ਆ ਰਹੀ ਸੀ ਨਾ ਇਸ ਆਫਿਸ ਆ ਰਹੀ ਸੀਗੀ ਔਰ ਆਕਾਸ਼ਵਾਣੀ ਦੇ ਵਿਹੜੇ 'ਚ ਆ ਰਹੀ ਸੀ, ਤਾਂ ਉਸ ਟਾਈਮ 'ਤੇ ਮੈਂ ਦੇਖਿਆ ਕਿ ਇੱਕ ਲੜਕਾ ਜਿਹੜਾ ਆ ਇੰਨੀ ਤੇਜ਼ ਸਵੇਰੇ ਸਵੇਰੇ, ਉਹਨੂੰ ਲੱਗ ਰਿਹਾ ਸੀ ਕਿ ਸੜਕ ਖਾਲੀ ਆ, ਮੈਂ ਤਾਂ ਛੂੰ ਕਰਦਾ ਉਹ ਭਜਾ ਹੀ ਰਿਹਾ ਸੀਗਾ ਕਿ ਅੱਗੇ ਜਿਹੜਾ ਹੈ ਨਾ ਡੋਗ, ਜਿਹਨੂੰ ਅਸੀਂ ਕਹਿ ਸਕਦੇ ਹਾਂ ਇੱਕ ਜਾਨਵਰ ਜਿਹੜਾ ਇੱਕਦਮ ਤੋਂ ਜਦੋਂ ਅੱਗੇ ਆ ਜਾਂਦਾ ਨਾ, ਉਸ ਟਾਈਮ 'ਤੇ ਬ੍ਰੇਕ ਲਗਾਉਣੀ, ਓਹ ਮੈਂ ਕਹਿੰਦੀ ਅਗਲੀ ਪਿਛਲੀ ਦੋਨੋਂ ਬ੍ਰੇਕ ਜਿਹੜੀ ਹੈ ਨਾ ਉਹ ਆਪੇ ਦੱਬੀ ਜਾਂਦੀ ਹੈ ਫਿਰ ਉਦੋਂ, ਹੈ ਨਾ। ਬ੍ਰੇਕਾਂ ਲਾਤੀਆਂ ਦੋਨੋਂ, ਹੁਣ ਸਕੂਟਰ ਗੋਲ ਗੋਲ ਘੁੰਮਦਾ ਹੋਇਆ ਗਿਆ। ਬਾਈ ਗੋਡ, ਸਵੇਰੇ ਸਵੇਰੇ ਮੇਰੀ ਅੱਖਾਂ ਦੇ ਸਾਹਮਣੇ ਇੰਨਾ ਡੇਂਜਰ ਸੀਨ ਸੀਗਾ ਨਾ, ਜਿਹੜਾ ਮੇਰੇ ਕੋਲ ਤਾਂ ਦੇਖਿਆ ਹੀ ਨਹੀਂ ਗਿਆ, ਔਰ ਮੈਂ ਜਾ ਕੇ ਫਟਾਫਟ ਤੋਂ ਉਹਨੂੰ ਉਠਾਇਆ ਔਰ ਉਹਨੂੰ ਉਠਾ ਕੇ ਉਹਨੂੰ ਖੜਾ ਕੀਤਾ ਅਤੇ ਉਹਨੂੰ ਮਾੜੀ ਜਿਹੀ ਸ਼ਾਬਾਸ਼ੀ ਦਿੱਤੀ, ਵੈਰੀ ਗੁੱਡ, ਬਹੁਤ ਅੱਛਾ ਸੀ। ਪਰ ਬਚਾਅ ਹੋ ਗਿਆ, ਲੱਗੀ ਕਿਤੇ ਨਹੀਂ, ਔਰ ਬਚਾਅ ਇਸ ਕਰਕੇ ਹੋ ਗਿਆ ਕਿ ਥੋੜ੍ਹਾ ਜਦੋਂ ਬੰਦਾ ਇੱਕਦਮ ਤੋਂ ਜਦੋਂ ਜਾ ਰਿਹਾ ਹੁੰਦਾ ਨਾ ਅਤੇ ਅੱਗੇ ਉਹ ਕੁਛ ਨਾ ਆ ਰਿਹਾ ਹੋਵੇ ਤਾਂ ਉਦੋਂ ਬਚਾਅ ਹੋ ਜਾਂਦਾ, ਰੋਡ ਖਾਲੀ ਹੋਣ ਕਰਕੇ ਉਹਦਾ ਬਚਾਅ ਹੋ ਗਿਆ। ਇਸ ਲਈ ਮੈਂ ਕਹਿ ਰਹੀ ਹਾਂ ਕਿ ਰੋਡ ਦੇ ਉੱਤੇ ਸੇਫਟੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਤਾਂ ਕਾਕੇ ਨੇ ਹੈਲਮਟ ਨਹੀਂ ਸੀ ਪਾਇਆ, ਠੀਕ ਹੈ, ਦੂਸਰਾ ਹੱਥੀ ਫੋਨ ਫੜਿਆ ਹੋਇਆ ਸੀ, ਤੀਸਰਾ ਇੰਨੀ ਤੇਜ਼ ਉਹਨੂੰ ਉਠਾਈ ਜਾ ਰਿਹਾ ਸੀਗਾ ਨਾ, ਮੈਂ ਕਿਹਾ ਜੀ ਪੁੱਛੋ ਨਾ ਜਿੱਦਾਂ ਅੱਜ ਉਹਨੇ ਜਿੱਤੀ ਜਾਣਾ ਹੁੰਦਾ ਕਿਸੇ ਜੰਗ ਨੂੰ। ਅੱਖਾਂ ਦੇ ਅੱਗੇ ਜਦੋਂ ਕੁਛ ਇੱਦਾਂ ਦਾ ਵਾਪਰਦਾ ਨਾ ਅਤੇ ਅਸੀਂ ਵੇਖਦੇ ਹਾਂ ਤਾਂ ਉਦੋਂ ਦਿਲ ਦਹਿਲ ਜਾਂਦਾ, ਇਸ ਲਈ ਅਸੀਂ ਵਾਰ ਵਾਰ ਜਿਹੜਾ ਹੈ ਤੁਹਾਨੂੰ ਰੋਜ਼ ਇਸ ਚੀਜ਼ ਦੇ ਲਈ ਜਾਗਰੂਕ ਕਰਾਉਂਦੇ ਹਾਂ ਕਿ ਘਰੋਂ ਨਿਕਲਣ ਤੋਂ ਪਹਿਲਾਂ ਹੈਲਮਟ ਜਿਹੜਾ ਆ ਜ਼ਰੂਰ ਪਾ ਕੇ ਜਾਓ, ਔਰ ਹੈਲਮਟ ਹੀ ਸਾਡੀ ਸੁਰੱਖਿਆ ਬਣ ਜਾਂਦੀ ਹੈ। ਹੱਥਾਂ ਪੈਰਾਂ 'ਤੇ ਆਈ ਹੋਈ ਖਰੋਚ ਜਿਹੜੀ ਹੈ ਉਹ ਬਿਲਕੁਲ ਸੈੱਟ ਹੋ ਸਕਦੀ ਹੈ, ਥੋੜ੍ਹਾ ਸਮਾਂ ਲੱਗਦਾ ਹੈ, ਲੇਕਿਨ ਸਿਰ ਦੇ ਉੱਤੇ ਜੇ ਕੋਈ ਸੱਟ ਵੱਜ ਜਾਵੇ ਨਾ ਤਾਂ ਉਹਦੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਂਦਾ, ਤੁਹਾਡੇ ਲਈ ਵੀ ਔਰ ਤੁਹਾਡੇ ਪਰਿਵਾਰ ਦੇ ਲਈ ਵੀ, ਠੀਕ ਹੈ ਨਾ। ਰੋਡ ਚਾਹੇ ਜਿੰਨੀ ਮਰਜ਼ੀ ਖਾਲੀ ਹੋਵੇ ਲੇਕਿਨ ਆਪਣੀ ਸਪੀਡ ਜਿਹੜੀ ਹੈ ਉਹਨੂੰ ਬਰਕਰਾਰ ਰੱਖੋ, ਕਿਉਂਕਿ ਸਵੇਰੇ ਸਵੇਰੇ ਤਾਂ ਵੈਸੇ ਹੀ ਆਪਣੀ ਸਪੀਡ ਨੂੰ ਬਰਕਰਾਰ ਰੱਖਣਾ ਚਾਹੀਦਾ, ਹੈ ਨਾ। ਇੱਦਾਂ ਹੁੰਦਾ ਨਾ ਕਿ ਬਹੁਤ ਸਾਰੇ ਪੈਟਸ ਜਿਹੜੇ ਨੇ ਉਹ ਸਵੇਰੇ ਸਵੇਰੇ ਵੀ ਮੋਰਨਿੰਗ ਵਾਕ 'ਤੇ ਨਿਕਲੇ ਹੁੰਦੇ ਨੇ ਨਾ, ਜ਼ਰੂਰੀ ਹੋ ਜਾਂਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ। ਬਾਕੀ ਸੀਟ ਬੈਲਟ ਤਾਂ ਤੁਸੀਂ ਲਗਾ ਹੀ ਲੈਣੀ ਹੈ, ਹੈ ਨਾ। ਨਿਕਲਣ ਲੱਗੇ ਹੋ, ਲਾਓ ਕਰੋ ਟਿਊਨ 102.7 ਮੈਗਾਹਰਟਜ਼, ਔਰ ਇਸ਼ਾ ਤੁਹਾਡੇ ਨਾਲ ਹੈ, ਤੁਸੀਂ ਮੇਰੇ ਨਾਲ ਹੈ, ਤੁਹਾਡਾ ਸਫ਼ਰ ਖੂਬਸੂਰਤ ਬਣ ਜਾਏਗਾ ਤੁਹਾਡੀ ਗੱਡੀ ਦੇ ਵਿੱਚ। ਬਸ ਮੇਰਾ ਕਹਿਣਾ ਮੰਨ ਲਈਓ, ਸਿਰਫ ਟਿਊਨ ਕਰਕੇ ਸੁਣਦੇ ਰਹੀਓ, ਗਾਣੇ ਮੈਂ ਤੁਹਾਡੇ ਵਧੀਆ ਵਧੀਆ ਚਲਾ ਕੇ ਸੁਣਾਵਾਂਗੀ ਔਰ ਤੁਹਾਨੂੰ ਇੰਜੋਏ ਵੀ ਪੂਰਾ ਕਰਾਵਾਂਗੀ। ਪਰ ਪਤਾ ਕਿਹੜੀ ਚੀਜ਼ਾਂ ਖਿਆਲ ਰੱਖਣਾ, ਤੁਸੀਂ ਸੀਟ ਬੈਲਟ ਦੇ ਨਾਲ ਨਾਲ ਫੋਨ ਵੀ ਪਰਾਂ ਰੱਖਣੀ ਹੋ ਤਾਂ ਕਿ ਫੋਨ ਦੀ ਵਰਤੋਂ ਵੀ ਜਿਹੜੀ ਹੈ ਤੁਸੀਂ ਨਾ ਕਰ ਸਕੋ। ਸੋ ਦਿਲ ਸੇ ਦਿਲ ਤੱਕ ਗੁੱਡ ਮਾਰਨਿੰਗ, ਜਲੰਧਰ ਦਾ ਇੱਕ ਖੂਬਸੂਰਤ ਸਿਲਸਿਲਾ ਚੱਲ ਰਿਹਾ ਹੈ, ਬਣੇ ਰਹੋ ਮੇਰੇ ਨਾਲ ਇਸੀ ਪ੍ਰੋਗਰਾਮ ਦੇ ਵਿੱਚ।

ਬਿਲਕੁਲ ਜੀ, ਸਾਡੇ ਬਗੈਰ ਰਹਿ ਹੀ ਨਹੀਂ ਹੋਣਾ ਤੁਹਾਡੇ ਕੋਲ, ਮੈਨੂੰ ਪਤਾ ਰਹਿ ਕਿੱਥੇ ਸਕਦੇ ਹੋ ਤੁਸੀਂ, ਰਹਿ ਸਕਦੇ ਹੋ, ਮੇਰਾ ਵੀ ਔਖਾ ਤੁਹਾਡਾ ਵੀ ਔਖਾ। ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਗੱਲਾਂ ਬਾਤਾਂ ਨੂੰ ਅਸੀਂ ਅੱਗੇ ਲੈ ਕੇ ਚੱਲੀਏ ਫਿਰ। ਚਲੋ ਫਿਰ ਗੱਲਾਂ ਬਾਤਾਂ ਨੂੰ ਅੱਗੇ ਲੈ ਕੇ ਚੱਲਦੇ ਹਾਂ ਕਿ ਭਾਰਤੀ ਰਾਜਨੀਤੀ ਦੀ ਗੱਲ ਕਰੀਏ, ਹੈ ਨਾ। ਰਾਜਨੀਤੀ ਦੇ ਇਤਿਹਾਸ ਦੇ ਵਿੱਚ ਅੱਜ ਇੱਕ ਹੋਰ ਸੁਨਹਿਰੀ ਪੰਨਾ ਜਿਹੜਾ ਆ ਉਹ ਜੁੜ ਗਿਆ ਹੈ। ਜੀ ਹਾਂ ਬਿਲਕੁਲ, ਔਰ ਇਹ ਸੁਨਹਿਰੀ ਪੰਨਾ ਜੇ ਅਸੀਂ ਇਸ ਵਿਸ਼ੇ ਉੱਤੇ ਗੱਲ ਕਰੀਏ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਨਵਾਂ ਕੀਰਤੀਮਾਨ ਜਿਹੜਾ ਹੈ ਸਥਾਪਿਤ ਕਰਦੇ ਹੋਏ ਆਜ਼ਾਦ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਲ ਕੀਤਾ ਹੈ। ਸਾਲ 2014 ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਉਸ ਮੋੜ 'ਤੇ ਪਹੁੰਚ ਗਿਆ ਹੈ ਜਿੱਥੇ ਉਹਨਾਂ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦਹਾਕਿਆਂ ਪੁਰਾਣਾ ਰਿਕਾਰਡ ਪਿੱਛੇ ਛੱਡ ਦਿੱਤਾ। ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਦੇਸ਼ ਦੀ ਜਨਤਾ ਨੇ ਲਗਾਤਾਰ 3 ਵਾਰ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ 'ਤੇ ਭਰੋਸਾ ਜਤਾਇਆ ਅਤੇ ਉਹਨਾਂ ਦੀ 3 ਵਾਰ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਵੀ ਦਿੱਤਾ। ਸਾਡੇ ਲੋਕਤੰਤਰ ਦੀ ਖੂਬਸੂਰਤੀ ਵੀ ਇਹੀ ਹੈ, ਸਾਡੇ ਲੋਕਤੰਤਰ ਦੀ ਖੂਬਸੂਰਤੀ ਇਹੀ ਹੈ ਕਿ ਜਿੱਥੇ ਲੋਕਾਂ ਦਾ ਭਰੋਸਾ ਹੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ। ਜਦੋਂ ਇਹ ਭਰੋਸਾ ਲਗਾਤਾਰ ਬਣਿਆ ਰਹੇ ਤਾਂ ਇਤਿਹਾਸ ਆਪਣੇ ਆਪ ਬਣ ਜਾਂਦਾ ਹੈ, ਔਰ ਇਸ ਇਤਿਹਾਸਿਕ ਉਪਲਬਧੀ ਦੇ ਨਾਲ ਅੱਜ ਦਾ ਦਿਨ ਭਾਰਤੀ ਲੋਕਤੰਤਰ ਲਈ ਵੀ ਇੱਕ ਮਹੱਤਵਪੂਰਨ ਪਲ ਬਣ ਗਿਆ। ਚਲੋ ਘੜੀ ਦੀ ਸੂਈ ਕਹਿ ਰਹੀ ਹੈ ਕਿ 8:01 ਔਰ 16:17:18:19 ਸੈਕਿੰਡ ਜਿਹੜੇ ਹੈ ਹੋ ਗਏ ਨੇ, ਔਰ ਇਹ ਮੈਨੂੰ ਕਹਿ ਰਹੇ ਨੇ ਹੋ ਜਾਵੇ ਫਿਰ

0: Rainbow FM! Rainbow FM! Rainbow FM!
1: ਜੀ ਹਾਂ ਬਿਲਕੁਲ ਐਫ ਐਮ ਰੇਨਬੋ 102.7 ਮੈਗਾਹਰਟਜ਼ ਤੇ ਤੁਸੀਂ ਆਪਣੀ ਦੋਸਤ ਨਿਸ਼ਾ ਦੇ ਨਾਲ ਔਰ ਪ੍ਰੋਗਰਾਮ ਕੀ ਕਹਿੰਦਾ ਪਿਆ ਇੱਕ ਪ੍ਰੋਗਰਾਮ ਕਹਿੰਦਾ ਕਿ ਗੱਲਾਂ ਕਰੋ ਇਨਫੋਰਮੇਸ਼ਨ ਦਿਓ ਓਕੇ ਸੋ ਲਓ ਜੀ ਮੈਂ ਤੁਹਾਡੀ ਆਪਣੇ ਨਾਲ ਤੁਹਾਡੀ ਨਿਸ਼ਾ ਤੁਸੀਂ ਮੇਰੇ ਨਾਲ ਹੋ 102.7 ਮੈਗਾਹਰਟਜ਼ 103.6 ਮੈਗਾਹਰਟਜ਼ ਔਰ ਨਾਲ ਦੇ ਨਾਲ ਨਿਊਜ਼ ਔਨ ਯੂਅਰ ਐਪ ਤੇ ਬਣੇ ਹੋਏ ਹੋ ਨਾ ਹਾਂਜੀ ਹਾਂਜੀ ਬਣੇ ਹੋਏ ਹੋ ਚਲੋ ਨਾ ਅਸੀਂ ਨਾ ਕੀ ਕਰਦੇ ਹਾਂ ਜਦੋਂ ਸਾਨੂੰ ਕੁਝ ਵੀ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲਦਾ ਨਾ ਰੀਲਾਂ ਬਣ ਜਾਂਦੀਆਂ ਨੇ ਜਾਂ ਕੁਛ ਵੀ ਇੱਦਾਂ ਦਾ ਬਣ ਜਾਂਦਾ ਨਾ ਅਤੇ ਅਸੀਂ ਫਟਾਫਟ ਨਾ ਉਹ ਉੱਦਾਂ ਕਰਨ ਲੱਗ ਜਾਂਦੇ ਹਾਂ ਕਿ ਇੱਦਾਂ ਕਰਕੇ ਦੇਖਦੇ ਹਾਂ ਚਲੋ ਇੱਦਾਂ ਕਰਕੇ ਦੇਖਦੇ ਹਾਂ ਉਹ ਹੋ ਜੂਗਾ ਇੱਦਾਂ ਹੋ ਜੂ ਓਹੋ ਇੱਦਾਂ ਨਹੀਂ ਹੁੰਦਾ ਜੀ ਹਾਂ ਅਤੇ ਅੱਜ ਅਸੀਂ ਇੱਕ ਇਹੋ ਜਿਹੇ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ ਜਿਹੜਾ ਲਗਭਗ ਹਰ ਘਰ ਦੀ ਰਸੋਈ ਦੇ ਨਾਲ ਜੁੜਿਆ ਹੋਇਆ ਦੁੱਧ ਦੀ ਸ਼ੁੱਧਤਾ ਦੇ ਬਾਰੇ ਬਿਲਕੁਲ ਕਹਿੰਦੇ ਨੇ ਕਿ ਦੁੱਧ ਜਿਹੜਾ ਹੈ ਨਾ ਸੰਪੂਰਨ ਆਹਾਰ ਹੈ ਸਵੇਰ ਦੀ ਚਾਹ ਹੋਵੇ ਬੱਚਿਆਂ ਦਾ ਗਲਾਸ ਹੋਵੇ ਜਾਂ ਫਿਰ ਰਾਤ ਨੂੰ ਹਲਦੀ ਵਾਲਾ ਦੁੱਧ ਹੋਵੇ ਇਸ ਤੋਂ ਬਿਨਾਂ ਕੰਮ ਨਹੀਂ ਜੇ ਚੱਲਦਾ ਨਹੀਂ ਚੱਲਦਾ ਨਾ ਪਰ ਸਵਾਲ ਇਹ ਹੈ ਕਿ ਜੋ ਦੁੱਧ ਅਸੀਂ ਪੀ ਰਹੇ ਹਾਂ ਕਿ ਉਹ ਸੱਚਮੁੱਚ ਸ਼ੁੱਧ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਨਾ ਇੱਕ ਟੈਸਟ ਕਾਫੀ

ਵਾਇਰਲ ਹੋ ਰਿਹਾ ਨਾ, ਮਤਲਬ ਕਿ ਲੋਕੀ ਕਹਿੰਦੇ ਨੇ ਕਿ ਦੁੱਧ ਦੀ ਇੱਕ ਬੂੰਦ ਜਿਹੜੀ ਹੈ ਨਾ ਕਿਸੇ ਟਾਇਲ 'ਤੇ ਜਾਂ ਕਿਸੇ ਚਿਕਨੀ ਜਿਹੀ ਸਤਹ ਦੇ ਉੱਤੇ ਪਾ ਦਿਓ, ਜੇਕਰ ਉਹ ਹੌਲੀ ਹੌਲੀ ਵਗੇ ਤਾਂ ਪਿੱਛੇ ਸਫੇਦ ਲਕੀਰ ਛੱਡ ਦੇਵੇ ਤਾਂ ਦੁੱਧ ਸ਼ੁੱਧ ਹੈ, ਪਰ ਜੇ ਨਾ ਛੱਡੇ ਫਿਰ ਇਹ ਕਹਿੰਦੀ ਮਿਲਾਵਟੀ ਹੈ, ਹੈਂ ਮਿਲਾਵਟੀ ਹੈ। ਹੁਣ ਇਹ ਸਵਾਲ ਉੱਠਦਾ ਹੈ ਕਿ ਇਹ ਜਿਹੜਾ ਤਰੀਕਾ 100% ਸਹੀ ਹੈ, ਮੈਨੂੰ ਤਾਂ ਨਹੀਂ ਲੱਗਦਾ ਇੱਦਾਂ, ਤਾਂ ਫਿਰ ਸਹੀ ਨਹੀਂ ਹੈ ਜੀ, ਨਹੀਂ ਹੈ। ਇਹਦਾ ਸਹੀ ਜਵਾਬ ਪਤਾ ਕੀ ਹੈ? ਜਵਾਬ ਇਹ ਹੈ ਕਿ ਨਹੀਂ ਜੀ, ਨਹੀਂ ਹੈ, ਤਰੀਕਾ ਸਹੀ ਨਹੀਂ ਹੈ। ਜੇ ਇੰਨਾ ਸੌਖਾ ਹੁੰਦਾ ਤਾਂ ਲੈਬ ਬੰਦ ਹੋ ਜਾਂਦੀਆਂ ਹੈ ਨਾ, ਹਰ ਘਰ ਦੇ ਵਿੱਚ ਟਾਇਲ ਅਤੇ ਟੈਸਟਿੰਗ ਸੈਂਟਰ ਬਣ ਜਾਣੇ ਸੀਗੇ। ਹੋਰ ਕੀ, ਅਸਲ ਵਿੱਚ ਦੁੱਧ ਦਾ ਜਿਹੜਾ ਵਿਹਾਰ ਕਈ ਲੋਕਾਂ ਦੇ ਉੱਤੇ ਨਿਰਭਰ ਕਰਦਾ ਹੁੰਦਾ, ਜਿਵੇਂ ਕਿ ਉਸ ਵਿੱਚ ਫੈਟ ਕਿੰਨਾ ਹੈ, ਦੁੱਧ ਠੰਡਾ ਹੈ ਜਾਂ ਗਰਮ ਹੈ, ਇਹਦੀ ਸਤਹ ਦੇ ਉੱਤੇ ਤੁਸੀਂ ਟੈਸਟ ਕਰ ਰਹੇ ਹੋ ਕਿੰਨੀ ਸਮਤਲ ਹੈ, ਇਸ ਲਈ ਕਈ ਵਾਰ ਸ਼ੁੱਧ ਦੁੱਧ ਦੀ ਵੱਖਰਾ ਵਿਹਾਰ ਕਰ ਸਕਦਾ ਹੈ। ਅਤੇ ਮਿਲਾਵਟੀ ਦੁੱਧ ਵੀ ਤੁਹਾਨੂੰ ਧੋਖਾ ਦੇ ਸਕਦਾ ਜੇ ਤੁਸੀਂ ਘਰ ਐਵੇਂ ਟਾਈਲਾਂ ਦੇ ਉੱਤੇ ਬੈਠੇ ਬੈਠੇ ਟੈਸਟ ਕਰਦੇ ਰਹੋਗੇ। ਹੋਰ ਕੀ, ਇਸ ਲਈ ਸਿਰਫ ਇੱਕ ਸਫੇਦ ਲਕੀਰ ਦੇ ਆਧਾਰ 'ਤੇ ਇਹ ਕਹਿ ਦੇਣਾ ਕਿ ਦੁੱਧ ਬਿਲਕੁਲ ਖਰਾ ਹੈ, ਵਿਗਿਆਨਿਕ ਤੌਰ 'ਤੇ ਬਿਲਕੁਲ ਸਹੀ ਨਹੀਂ ਹੈ। ਦੋਸਤੋ, ਘਰੇਲੂ ਟੈਸਟ ਸਾਨੂੰ ਸਿਰਫ ਸ਼ੱਕ ਜਾਂ ਸੰਕੇਤ ਹੋ ਸਕਦੇ ਨੇ, ਜੇ ਪੱਕਾ ਪਤਾ ਕਰਨਾ ਹੋਵੇ ਤਾਂ ਦੁੱਧ ਵਿੱਚ ਪਾਣੀ, ਸਟਾਰਚ, ਡਿਟਰਜੈਂਟ, ਯੂਰੀਆ ਜਾਂ ਹੋਰ ਕੋਈ ਮਿਲਾਵਟ ਤਾਂ ਨਹੀਂ, ਤਾਂ ਇਸ ਲਈ ਵਿਸ਼ੇਸ਼ ਟੈਸਟਿੰਗ ਕਿੱਟ ਜਾਂ ਲੈਬ ਦੀ ਜਾਂਚ ਜਿਹੜੀ ਹੈ ਉਹ ਭਰੋਸੇਮੰਦ ਮੰਨੀ ਜਾਂਦੀ ਹੈ। ਇੱਕ ਹੋਰ ਮਜ਼ੇਦਾਰ ਗੱਲ ਦੱਸਾਂ, ਸਾਡੇ ਪੰਜਾਬ ਦੇ ਵਿੱਚ ਤਾਂ ਕਈ ਵਾਰ ਨਾ ਲੋਕ ਦੁੱਧ ਵੇਖ ਕੇ ਹੀ ਕਹਿ ਦਿੰਦੇ ਨੇ, ਉਹ ਭਾਈ ਇਹ ਤਾਂ ਗਾਂ ਦਾ ਦੁੱਧ ਲੱਗਦਾ ਆ, ਦੂਜਾ ਕਹਿ ਦੂਗਾ ਉਹ ਨਹੀਂ ਜੀ ਨਹੀਂ ਇਹ ਤਾਂ ਮੱਝ ਦਾ ਹੈ, ਅਤੇ ਤੀਜਾ ਕਹਿ ਦੂਗਾ ਮੈਨੂੰ ਤਾਂ ਚਾਹ ਵਾਲਾ ਹੀ ਵਧੀਆ ਲੱਗਦਾ ਆ। ਪਰ ਸੱਚ ਇਹੀ ਹੈ ਕਿ ਅੱਖਾਂ ਦੇ ਅੰਦਾਜ਼ੇ ਹਰ ਵਾਰ ਸਹੀ ਜਿਹੜੇ ਆ ਨਹੀਂ ਹੁੰਦੇ, ਇਸ ਲਈ ਸਿਹਤ ਨਾਲ ਜੁੜੀਆਂ ਗੱਲਾਂ ਅਤੇ ਜਿਹੜੀਆਂ ਨੇ ਉਹਨਾਂ ਦੇ ਵਿੱਚ ਵਿਗਿਆਨਿਕ ਜਾਣਕਾਰੀ ਅਤੇ ਭਰੋਸਾ ਜਿਹੜਾ ਆ ਉਹ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਸੋ ਅਗਲੀ ਵਾਰ ਜਦੋਂ ਵੀ ਤੁਹਾਨੂੰ ਲੱਗੇ ਨਾ ਜਾਂ ਤੁਹਾਨੂੰ ਕੋਈ ਆ ਕੇ ਕਹਿ ਦੇਵੇ ਨਾ ਕਿ ਦੁੱਧ ਨੇ ਲਕੀਰ ਛੱਡੀ ਹੈ, ਮਤਲਬ ਕੋਈ ਸ਼ੁੱਧ ਹੈ, ਅਤੇ ਕੋਈ ਮੁਸਕਰਾ ਕੇ ਕਹਿ ਦੇਵੇ ਲਕੀਰਾਂ ਜਿਹੜੀਆਂ ਆ ਉਹ ਤਾਂ ਸੜਕਾਂ 'ਤੇ ਵੀ ਹੁੰਦੀਆਂ ਨੇ ਪਰ ਮੰਜ਼ਿਲ ਦਾ ਪਤਾ ਨਕਸ਼ਾ ਹੀ ਦਿੰਦਾ। ਉਸੇ ਤਰ੍ਹਾਂ ਦੁੱਧ ਦੀ ਅਸਲੀ ਸੱਚਾਈ ਜਿਹੜੀ ਹੈ ਵਿਗਿਆਨਿਕ ਜਾਂਚ ਜਿਹੜੀ ਹੈ ਉਹਦੇ ਤੋਂ ਹੀ ਪਤਾ ਚੱਲਦੀ ਹੈ। ਕਹਿੰਦੇ ਨੇ ਕਿ ਜਾਣਕਾਰੀ ਉਹੀ ਹੋਵੇ ਜੋ ਤੱਥਾਂ 'ਤੇ ਆਧਾਰਿਤ ਹੋਵੇ, ਨਾ ਕਿ ਸਿਰਫ ਸੁਣੀ ਸੁਣਾਈ ਗੱਲ ਦੇ ਉੱਤੇ ਆਧਾਰਿਤ ਹੋਵੇ। ਇਸ ਲਈ ਅਗਲੀ ਵਾਰ ਜਦੋਂ ਤੁਹਾਨੂੰ ਆ ਕੇ ਕੋਈ ਕਹੇ ਨਾ ਕਿ ਇੱਦਾਂ ਟੈਸਟ ਕਰਕੇ ਦੇਖ ਲੈ, ਤੁਸੀਂ ਬਸ ਕਹਿ ਦਿਓ ਨਹੀਂ ਮੇਰਾ ਦੁੱਧ ਪਿਓਰ ਆ, ਮੈਨੂੰ ਤਾਂ ਉਹਦੀ ਚਾਹ ਬੜੀ ਸਵਾਦ ਲੱਗਦੀ ਹੈ। ਇਸ ਲਈ ਜੀ ਤੁਸੀਂ ਇੱਦਾਂ ਦੇ ਟੈਸਟ ਘਰ ਹੀ ਕਰਨ ਬਹਿ ਗਏ ਤਾਂ ਫਿਰ ਵਾਕਈ ਲੈਬੋਰਟਰੀਜ਼ ਬੰਦ ਹੋ ਜਾਣਾ। ਸੋ ਇਹਨਾਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਜਾਂ ਫਿਰ ਕੋਈ ਰੀਲ ਬਣ ਜਾਵੇ ਉਹ 'ਤੇ ਵਿਸ਼ਵਾਸ ਜਿਹੜਾ ਨਾ ਕਰ ਲਿਆ ਕਰੋ, ਹਰ ਚੀਜ਼ ਨੂੰ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰਿਆ ਕਰੋ। ਸੋਸ਼ਲ ਮੀਡੀਆ 'ਤੇ ਛੋਟੀ ਜਿਹੀ ਗੱਲ ਨੂੰ ਇੱਧਰ ਦਾ ਉੱਧਰ ਕਰ ਦਿੱਤਾ ਜਾਂਦਾ ਹੈ, ਉੱਧਰ ਦਾ ਇੱਧਰ ਕਰ ਦਿੱਤਾ ਜਾਂਦਾ, ਇਸ ਲਈ ਸੋਸ਼ਲ ਮੀਡੀਆ ਉੱਤੇ ਵੀ ਜਿਹੜੀ ਜਾਣਕਾਰੀ ਹੈ ਉਹ ਆਧਾਰਿਤ ਤੱਥਾਂ ਤੋਂ ਹੀ ਜੇ ਤੁਸੀਂ ਲੈਂਦੇ ਹੋ ਤਾਂ ਬਿਲਕੁਲ ਸੇਫ ਹੈ। ਲਾਈਕ ਬਿਲਕੁਲ ਬਿਲਕੁਲ ਇਸ਼ਾਰਾ ਸਮਝ ਕੇ ਨਾ, ਬਿਲਕੁਲ ਜੀ, ਆਕਾਸ਼ਵਾਣੀ ਦੀ 102.7 ਮੈਗਾਹਰਟਜ਼ 'ਤੇ। ਸੋ ਮੈਂ ਚੱਲਾਂ ਫਿਰ ਅੱਗੇ, ਚਲੀਏ ਚਲੀਏ ਚਲੀਏ ਚਲੀਏ ਚਲੀਏ ਅੱਗੇ, ਚਲੋ ਚਲੋ ਚਲੋ ਚਲੋ ਚਲੋ ਚਲੋ ਚਲੋ ਚਲੋ।

ਬਿਲਕੁਲ ਜੀ ਬਿਲਕੁਲ, ਤੁਸੀਂ ਕਿਹਦੇ ਨਾਲ ਹੋ? ਮੇਰੇ ਨਾਲ ਹੋ ਨਾ? ਹਾਂ ਹਾਂ, ਮੈਨੂੰ ਪਤਾ ਹੈ ਮੇਰੇ ਨਾਲ ਹੋ। ਦਿਲ ਸੇ ਦਿਲ ਤੱਕ ਛੋਟੇ ਛੋਟੇ ਗਾਣੇ ਸੁਣਾ ਕੇ ਵਧੀਆ ਵਧੀਆ ਇਨਫੋਰਮੇਸ਼ਨ ਸਾਂਝੀ ਕਰ ਰਹੀ ਹਾਂ, ਹੈ ਨਾ? ਤਾਂ ਫਿਰ ਅਗਲੀ ਗੱਲ ਕਰਾਂ ਕਰਾਂ ਕਰਾਂ ਕਿੱਦਾਂ ਕਰਾਂ ਕਰਾਂ ਕਰਾਂ ਕਰਾਂ ਕਰਾਂ ਕਰਾਂ ਕਰਦੇ ਹਾਂ ਜੀ, ਕਰਦੇ ਹਾਂ। ਵੈਸੇ ਮੈਨੂੰ ਇੱਕ ਗੱਲ ਦੱਸੋ, ਤੁਸੀਂ ਜਿਹੜਾ ਆ ਜਦੋਂ ਤੁਹਾਨੂੰ ਫ੍ਰੀ ਸਮਾਂ ਮਿਲਦਾ ਹੈ ਨਾ, ਅਤੇ ਉਦੋਂ ਤੁਸੀਂ ਕੀ ਕਰਨਾ ਪਸੰਦ ਕਰਦੇ ਹੋ? ਦੱਸੋ ਜ਼ਰਾ ਮੈਨੂੰ। ਹਾਂ ਹਾਂ ਹਾਂ, ਤੁਹਾਡੇ ਚਿਹਰੇ ਦੀ ਮੁਸਕਰਾਹਟ ਦੱਸ ਰਹੀ ਹੈ। ਜਦੋਂ ਵੀ ਫ੍ਰੀ ਸਮਾਂ ਮਿਲਦਾ ਨਾ, ਆਕਾਸ਼ਵਾਣੀ ਦੇ ਨਾਲ ਜੁੜ ਜਾਂਦੇ ਹਾਂ। ਹੋਰ ਕੀ ਕਰਨਾ ਅਸੀਂ? ਬੋਲ ਜੀ, ਤੁਸੀਂ ਕਦੇ ਸੋਚਿਆ ਕਿ ਘਰ ਦੇ ਵਿੱਚ ਨਾ ਜਦੋਂ ਗਰਮਾ ਗਰਮ ਰੋਟੀਆਂ ਬਣਦੀਆਂ ਹੋਣ ਨਾ, ਤਾਂ ਮੰਮੀ ਜਾਂ ਦਾਦੀ ਜਿਹੜੇ ਆ ਨਾ, ਉਹਨਾਂ ਨੂੰ ਕੱਪੜੇ ਵਿੱਚ ਲਪੇਟ ਕੇ ਕਿਉਂ ਰੱਖਦੇ ਨੇ? ਦੱਸੋ ਜ਼ਰਾ ਕਿ ਰੋਟੀ ਨੂੰ ਵੀ ਸਰਦੀ ਲੱਗਦੀ ਆ, ਠੰਡ ਲੱਗਦੀ ਆ, ਕੰਬਲ ਦੀ ਲੋੜ ਹੁੰਦੀ ਆ? ਅਸਲ ਵਿੱਚ ਨਾ ਇਹਦੇ ਪਿੱਛੇ ਇੱਕ ਛੋਟੀ ਜਿਹੀ ਵਿਗਿਆਨਿਕ ਗੱਲ ਜਿਹੜੀ ਹੈ ਉਹ ਲੁਕੀ ਹੋਈ ਹੈ। ਜਦੋਂ ਰੋਟੀ ਤਵੇ ਤੋਂ ਉਤਰਦੀ ਹੈ ਨਾ, ਤਾਂ ਉਸਦੇ ਵਿੱਚ ਗਰਮੀ ਅਤੇ ਨਮੀ ਜਿਹੜੇ ਹੈ ਦੋਵੇਂ ਹੁੰਦੀਆਂ ਨੇ। ਇਸ ਦੌਰਾਨ ਰੋਟੀ ਦੇ ਵਿੱਚ ਭਾਫ਼ ਨਿਕਲਦੀ ਰਹਿੰਦੀ ਹੈ। ਜੇ ਉਹ ਤੁਹਾਨੂੰ ਤੁਰੰਤ ਕਿਸੇ ਬੰਦ ਡੱਬੇ ਵਿੱਚ ਰੱਖ ਦਿੱਤਾ ਜਾਵੇ ਨਾ, ਤਾਂ ਇਹ ਭਾਫ਼ ਜਿਹੜੀ ਹੈ ਵਾਪਸ ਰੋਟੀ ਉੱਤੇ ਹੀ ਜੰਮ ਸਕਦੀ ਹੈ ਅਤੇ ਰੋਟੀ ਥੋੜ੍ਹੀ ਗਿੱਲੀ ਜਾਂ ਚਿਪਚਿਪੀ ਹੋ ਸਕਦੀ ਹੈ। ਹੁਣ ਸੋਚੋ, ਹੁਣ ਇੱਥੇ ਕੱਪੜਾ ਆਪਣਾ ਕਮਾਲ ਦਿਖਾਉਂਦਾ, ਕੱਪੜਾ ਕਮਾਲ ਦਿਖਾਉਂਦਾ, ਕੱਪੜਾ ਵਾਧੂ ਨਮੀ ਜਿਹੜੀ ਹੁੰਦੀ ਹੈ ਨਾ ਉਹਨੂੰ ਸੋਖ ਲੈਂਦਾ ਅਤੇ ਰੋਟੀ ਦੀ ਗਰਮਾਹਟ ਨੂੰ ਵੀ ਸੰਭਾਲ ਕੇ ਰੱਖਦਾ। ਮਤਲਬ ਕੱਪੜਾ ਰੋਟੀ ਦਾ ਇੱਕ ਤਰ੍ਹਾਂ ਦਾ ਪਰਸਨਲ ਬੋਡੀਗਾਰਡ ਬਣ ਜਾਂਦਾ, ਸਹੀ ਕਿਹਾ ਨਾ? ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਪੌਣੇ ਦੇ ਵਿੱਚ ਲਪੇਟ ਕੇ ਰੱਖੀ ਹੋਈ ਰੋਟੀ। ਅੱਜ ਕੱਲ੍ਹ ਤਾਂ ਬਹੁਤ ਤਰ੍ਹਾਂ ਦੇ ਐਲੂਮੀਨੀਅਮਸ ਜਿਹੜੇ ਰੈਪਰਸ ਨੇ, ਜਾਂ ਅਸੀਂ ਕਹਿ ਦਿੰਦੇ ਹਾਂ ਬਟਰ ਪੇਪਰਸ ਨੇ ਜਾਂ ਪੇਪਰਸ ਨੇ, ਅਸੀਂ ਉਹਦੇ ਵਿੱਚ ਰੋਟੀ ਰੈਪ ਕਰਦੇ ਹਾਂ। ਲੇਕਿਨ ਕਦੇ ਦੇਖਿਆ ਕਿ ਪੁਰਾਣੇ ਸਮੇਂ ਦੇ ਵਿੱਚ ਮੰਮੀਆਂ ਜਿਹੜੀਆਂ ਪੌਣੇ ਦੇ ਵਿੱਚ ਹੀ ਰੋਟੀ ਲਪੇਟ ਕੇ ਰੱਖਦੀਆਂ ਸੀ? ਹੁਣ ਉਹਦਾ ਵਿਗਿਆਨਿਕ ਅਰਥ ਵੀ ਜਿਹੜਾ ਤੁਹਾਨੂੰ ਪਤਾ ਲੱਗ ਗਿਆ। ਹੁਣ ਤੁਸੀਂ ਨਵੇਂ ਨਵੇਂ ਪੌਣੇ ਲੈ ਕੇ ਆਓ ਅਤੇ ਰੋਟੀਆਂ ਉਹਦੇ ਵਿੱਚ ਲਪੇਟ ਕੇ ਹੀ ਟਿਫਨ ਦੇ ਵਿੱਚ ਪਾਇਆ ਕਰੋ। ਚਲੋ ਇਸ ਤੋਂ ਇਲਾਵਾ ਗੱਲ ਕਰੀਏ, ਇਸ ਤੋਂ ਇਲਾਵਾ ਕੱਪੜਾ ਰੋਟੀ ਨੂੰ ਬਾਹਰਲੀ ਠੰਡੀ ਹਵਾ ਤੋਂ ਵੀ ਜਿਹੜਾ ਆ ਬਚਾਉਂਦਾ ਹੈ। ਇਸ ਨਾਲ ਰੋਟੀ ਜਲਦੀ ਸੁੱਕਦੀ ਵੀ ਨਹੀਂ ਹੈ, ਲੰਬੇ ਸਮੇਂ ਤੱਕ ਨਰਮ ਰਹਿੰਦੀ ਹੈ, ਤਾਜ਼ਾ ਰਹਿੰਦੀ ਹੈ ਅਤੇ ਆਪਣਾ ਸਵਾਦ ਜਿਹੜਾ ਹੈ ਨਾ ਉਹਨੂੰ ਬਰਕਰਾਰ ਰੱਖਦੀ ਹੈ, ਉਹਨੂੰ ਬਣਾਈ ਰੱਖਦੀ ਹੈ। ਠੀਕ ਹੈ ਨਾ? ਠੀਕ ਹੈ, ਸਮਝ ਗਏ ਸਮਝ ਗਏ। ਹਾਂ, ਹੁਣ ਤੁਸੀਂ ਟਿਫਨ ਪੈਕ ਕਰਵਾ ਲਿਆ ਹੋਣਾ ਹੁਣ ਤਾਂ, ਲੇਕਿਨ ਕੱਲ੍ਹ ਤੋਂ ਇਸ ਗੱਲ ਦਾ ਖਿਆਲ ਰੱਖਿਓ ਕਿ ਰੋਟੀ ਜੇ ਤੁਸੀਂ ਪੌਣੇ ਦੇ ਵਿੱਚ ਲਪੇਟ ਕੇ ਲੈ ਕੇ ਜਾਓਗੇ ਨਾ, ਤਾਂ ਰੋਟੀ ਦਾ ਜਿਹੜਾ ਸਵਾਦ ਵੀ ਬਰਕਰਾਰ ਰਹੇਗਾ, ਲੰਬੇ ਸਮੇਂ ਤੱਕ ਨਰਮ ਵੀ ਰਹੇਗੀ, ਤਾਜ਼ਾ ਵਾਲੀ ਫੀਲਿੰਗ ਵੀ ਆਏਗੀ। ਅਗਲੀ ਵਾਰ ਜਦੋਂ ਤੁਸੀਂ ਰੋਟੀਆਂ ਨੂੰ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਵੇਖੋ ਜਾਂ ਲਪੇਟ ਕੇ ਲਿਜਾਣਾ ਹੋਵੇ, ਤਾਂ ਸਮਝ ਲਓ ਕਿ ਇਹ ਸਿਰਫ ਪੁਰਾਣੀ ਕੋਈ ਰਸਮ ਨਹੀਂ ਹੈ, ਸਗੋਂ ਇੱਕ ਸਿਆਣੀ ਘਰੇਲੂ ਤਕਨੀਕ ਹੈ ਜੋ ਸਾਡੀਆਂ ਦਾਦੀਆਂ ਨਾਨੀਆਂ ਸਾਲਾਂ ਤੋਂ ਵਰਤਦੀਆਂ ਜਿਹੜੀਆਂ ਆ ਰਹੀਆਂ ਸੀ। ਸੋ ਘਰ ਦੀ ਰਸੋਈ ਦੇ ਵਿੱਚ ਲੁਕੀਆਂ ਅਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਹੀ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦੀਆਂ ਨੇ, ਅਤੇ ਰੋਟੀ ਵੀ ਸ਼ਾਇਦ ਕਹਿੰਦੀ ਹੋਵੇ ਵਾਹ ਜੀ ਵਾਹ, ਅੱਜ ਤਾਂ ਮੈਨੂੰ ਵੀ VIP ਟ੍ਰੀਟਮੈਂਟ ਮਿਲ ਗਿਆ, ਬੱਲੇ ਹੋਏ ਬੱਲੇ। ਬਿਲਕੁਲ ਜੀ, VIP ਟ੍ਰੀਟਮੈਂਟ ਮਿਲਣਾ ਬਣਦਾ ਹੈ ਜੀ, ਰੋਟੀ ਹੀ ਤਾਂ ਹੈ।

ਜਿਹਦੇ ਲਈ ਅਸੀਂ ਸਾਰੀ ਦਿਹਾੜੀ ਮਿਹਨਤ ਕਰਦੇ ਹਾਂ ਔਰ ਜਿਹਦੇ ਚੱਕਰਾਂ ਦੇ ਵਿੱਚ ਇੱਧਰ ਉੱਧਰ ਦੌੜੀ ਫਿਰਦੇ ਹਾਂ ਔਰ ਇਹ ਸਾਰੇ ਅਹਿਸਾਸ ਜਿਹੜੇ ਆ ਨਾ ਸਾਨੂੰ ਉਦੋਂ ਹੁੰਦੇ ਨੇ ਜਦੋਂ ਸਾਨੂੰ ਆਪਣੀਆਂ ਦਾਦੀ ਨਾਨੀ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਕਿ ਉਹ ਇੱਦਾਂ ਕਿਉਂ ਕਰਦੇ ਹੁੰਦੇ ਸੀ। ਹਰ ਗੱਲ ਦੇ ਵਿੱਚ ਇੱਕ ਲੌਜਿਕ ਜਿਹੜਾ ਜ਼ਰੂਰ ਛਿਪਿਆ ਹੁੰਦਾ। ਸੋ ਫਿਲਹਾਲ ਚਲੀਏ ਫਿਰ ਆਪਾਂ ਚਲੋ ਚਲੋ ਚਲੋ ਚਲੋ ਮੇਰੇ ਨਾਲ ਹੀ ਰਹਿਣਾ ਦਿਲ ਸਿੰਘ ਦਿਲ ਤੱਕ।

ਜੀ ਬਹੁਤ ਹੀ ਖੂਬਸੂਰਤ ਗੀਤ ਸੰਗੀਤ ਔਰ ਤੁਹਾਡੀ ਗੱਡੀ ਦੇ ਵਿੱਚ ਲੱਗਾ ਹੋਇਆ 102.7 FM ਰੇਨਬੋ ਵਾਜੀ ਵਾ ਮੌਜਾਂ ਹੀ ਮੌਜਾਂ ਨੇ ਸਫ਼ਰ ਖੂਬਸੂਰਤ ਬਣ ਰਿਹਾ ਫਿਰ ਹੈ ਨਾ ਲਓ ਜੀ ਗੁਰੂ ਫਿਰ ਅਗਲੀ ਗੱਲ ਹੈ ਨਾ ਅਗਲੀ ਗੱਲ ਇਹ ਕਹਿੰਦੀ ਹੈ ਕਿ ਕਦੇ ਧਿਆਨ ਦਿੱਤਾ ਕਿ ਜਿਵੇਂ ਹੀ ਤੁਸੀਂ ਕਦੇ ਕੋਲਡ ਡਰਿੰਕ ਪੀਤੀ ਹੋਵੇ ਹੈ ਨਾ ਔਰ ਵੱਡਾ ਸਾਰਾ ਘੁੱਟ ਪੀਂਦੇ ਹੀ ਤੁਹਾਡੇ ਇੱਕ ਸੈਕਿੰਡ ਦੇ ਬਾਹਰ ਹੀ ਉਸਦੀ ਇੱਦਾਂ ਦੀ ਸਾਊਂਡ ਜਿਹੜੀ ਹੈ ਜੇ ਯਾਦ ਹੋਵੇ ਪਤਾ ਕੀ ਹੁੰਦਾ ਉਦੋਂ ਅਤੇ ਆਲੇ ਦੁਆਲੇ ਬੈਠੇ ਲੋਕ ਤੁਹਾਡੇ ਵੱਲ ਇੰਝ ਵੇਖਦੇ ਆ ਜਿਵੇਂ ਤੁਸੀਂ ਕੋਈ ਵੱਡੀ ਘੋਸ਼ਣਾ ਕਰ ਦਿੱਤੀ ਹੋਵੇ ਬਿਲਕੁਲ ਜੀ ਕੋਲਡ ਡਰਿੰਕ ਪੀਣ ਤੋਂ ਬਾਅਦ ਜਿਹੜੀ ਆਵਾਜ਼ ਆਉਂਦੀ ਹੈ ਨਾ ਇੱਦਾਂ ਲੱਗਦਾ ਹੈ ਸੱਚੀ ਮੁੱਚੀ ਪਰ ਅਸਲ ਵਿੱਚ ਨਾ ਇਹਦੇ ਪਿੱਛੇ ਵੀ ਨਾ ਇੱਕ ਦਿਲਚਸਪ ਗੱਲ ਛਿਪੀ ਹੋਈ ਹੈ ਦਰਅਸਲ ਕੋਲਡ ਡਰਿੰਕ ਦੇ ਵਿੱਚ ਨਾ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਹੈ ਉਹ ਮਿਲਾਈ ਜਾਂਦੀ ਹੈ ਜੋ ਇਸਨੂੰ ਫਿਜ਼ੀ ਅਤੇ ਬੁਲਬੁਲੇਦਾਰ ਜਿਹੜੀ ਹੈ ਉਹ ਬਣਾ ਦਿੰਦੀ ਹੈ ਜਦੋਂ ਬੋਤਲ ਜਾਂ ਕੋਈ ਕੈਨ ਬੰਦ ਹੁੰਦੀ ਹੈ ਤਾਂ ਇਹ ਗੈਸ ਉੱਚ ਦਬਾਅ ਦੇ ਨਾਲ ਨਾ ਹੇਠਾਂ ਹੁੰਦੀ ਹੈ ਪਰ ਜਿਵੇਂ ਹੀ ਤੁਸੀਂ ਇਹਨਾਂ ਢੱਕਣ ਖੋਲ੍ਹਦੇ ਹੋ ਗੈਸ ਬਾਹਰ ਨਿਕਲਣ ਲੱਗ ਪੈਂਦੀ ਹੈ ਅਤੇ ਛੋਟੇ ਛੋਟੇ ਬੁਲਬੁਲੇ ਜਿਹੜੇ ਹੈ ਦਿਖਾਈ ਦੇਣ ਲੱਗ ਜਾਂਦੇ ਨੇ ਹੁਣ ਜਦੋਂ ਵੀ ਤੁਸੀਂ ਡਰਿੰਕ ਪੀਂਦੇ ਹੋ ਤਾਂ ਇਹ ਗੈਸ ਤੁਹਾਡੇ ਪੇਟ ਤੱਕ ਵੀ ਪਹੁੰਚ ਜਾਂਦੀ ਹੈ ਪੇਟ ਦਾ ਤਾਪਮਾਨ ਡਰਿੰਕ ਨਾਲੋਂ ਕਾਫੀ ਗਰਮ ਹੁੰਦਾ ਹੈ ਜਿਸ ਕਾਰਨ ਗੈਸ ਹੋਰ ਫੈਲਣ ਲੱਗਦੀ ਹੈ ਅਤੇ ਪੇਟ ਦੇ ਵਿੱਚ ਦਬਾਅ ਜਿਹੜਾ ਵਧਣ ਲੱਗ ਜਾਂਦਾ ਅਤੇ ਫਿਰ ਸਾਡਾ ਸਰੀਰ ਕਹਿੰਦਾ ਉਹ ਭਾਈ ਇੰਨੀ ਗੈਸ ਅੰਦਰ ਕਿਉਂ ਰੱਖਣੀ ਬਾਹਰ ਕੱਢੋ ਇਹਨੂੰ ਹੈ ਨਾ ਅਤੇ ਬਸ ਆ ਜਾਂਦੀ ਹੈ ਫਿਰ ਜ਼ਬਰਦਸਤ ਡਕਾਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਮਤਲਬ ਕਿ ਕੋਲਡ ਡਰਿੰਕ ਪੀਣ ਤੋਂ ਬਾਅਦ ਆਉਣ ਵਾਲੀ ਡਕਾਰ ਕੋਈ ਅਜੀਬ ਗੱਲ ਨਹੀਂ ਹੈ ਸਗੋਂ ਸਰੀਰ ਦਾ ਵਾਧੂ ਕਾਰਬਨ ਡਾਈਆਕਸਾਈਡ ਗੈਸ ਨੂੰ ਬਾਹਰ ਕੱਢਣ ਦਾ ਇੱਕ ਕੁਦਰਤੀ ਤਰੀਕਾ ਵੀ ਹੈ ਇਸ ਲਈ ਜਿੰਨੀ ਜ਼ਿਆਦਾ ਫੀਸ ਵਾਲੇ ਡਰਿੰਕ ਹੋਵੇਗੀ ਡਕਾਰ ਆਉਣ ਦੇ ਚਾਂਸ ਵੀ ਉਨੇ ਹੀ ਵੱਧ ਹੋਣਗੇ ਸੋ ਦੋਸਤੋ ਅਗਲੀ ਵਾਰ ਜਦੋਂ ਵੀ ਕੋਲਡ ਡਰਿੰਕ ਪੀਣ ਤੋਂ ਬਾਅਦ ਡਕਾਰ ਆ ਜਾਵੇ ਤਾਂ ਘਬਰਾਉਣਾ ਨਹੀਂ ਹੈ ਸਮਝ ਲੈਣਾ ਕਿ ਤੁਹਾਡੇ ਪੇਟ ਵਿੱਚ ਸਾਇੰਸ ਜਿਹੜੀ ਹੈ ਨਾ ਆਪਣਾ ਕੰਮ ਬੜੀ ਇਮਾਨਦਾਰੀ ਦੇ ਨਾਲ ਕਰਦੀ ਪਈ ਹੈ ਮਤਲਬ ਕਿ ਇੱਦਾਂ ਨਹੀਂ ਹੈ ਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਕੋਲਡ ਡਰਿੰਕ ਪੀਣ ਦੀ ਐਡਵਾਈਸ ਦੇ ਰਹੀ ਹਾਂ ਹੋਮ ਰੈਮਡੀਜ਼ ਜਿਹੜੀਆਂ ਆ ਹੋਮ ਡਰਿੰਕਸ ਜਿਹੜੇ ਹੁੰਦੇ ਨੇ ਉਹ ਤਾਂ ਫਿਰ ਹੈਲਦੀ ਹੁੰਦੇ ਹੀ ਹੁੰਦੇ ਨੇ ਲੇਕਿਨ ਕਦੇ ਕਦੇ ਜੇ ਤੁਸੀਂ ਇਹਨੂੰ ਕਰ ਲੈਂਦੇ ਹੋ ਤਾਂ ਫਿਰ CO2 ਜਿਹੜੀ ਆ ਉਹਦੇ ਵਿੱਚ ਮਿਲੀ ਹੁੰਦੀ ਹੈ ਅਤੇ ਉਹ ਤੁਹਾਡੇ ਅੰਦਰੋਂ ਐਕਸਟਰਾ ਗੈਸ ਜਿਹੜੀ ਹੈ ਉਹਨੂੰ ਬਾਹਰ ਨਿਕਾਲਣ ਦੇ ਵਿੱਚ ਤੁਹਾਡੀ ਹੈਲਪ ਵੀ ਕਰਦੀ ਹੈ ਬਾਕੀ ਹੋਮ ਰੈਮਡੀਜ਼ ਦੇ ਵਿੱਚ ਜੇ ਤੁਸੀਂ ਜੀਰਾ ਵੀ ਚੂ ਕਰ ਲੈਂਦੇ ਹੋ ਚਬਾ ਕੇ ਖਾ ਲੈਂਦੇ ਹੋ ਸੌਂਫ ਵੀ ਚਬਾ ਕੇ ਖਾ ਲੈਂਦੇ ਹੋ ਅਜਵਾਇਨ ਵੀ ਚਬਾ ਕੇ ਅਗਰ ਖਾਂਦੇ ਹੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਖਾਂਦੇ ਹੋ ਜਾਂ ਇਕੱਠਿਆਂ ਖਾ ਲੈਂਦੇ ਹੋ ਤਾਂ ਵੀ ਇਹ ਡਕਾਰ ਜਿਹੜੀ ਹੈ ਆਪਣੇ ਆਪ ਆ ਜਾਂਦੀ ਹੈ ਔਰ ਘੜੀ ਦੀ ਸਹੀ ਮੈਨੂੰ ਕਹਿ ਰਹੀ ਹੈ ਕਿ ਘੜੀ ਦੀ ਸਹੀ ਕਹਿ ਰਹੀ ਹੈ ਕਿ 8:30 ਜਿਹੜੇ ਆ ਉਹ ਹੋਣ ਨੂੰ ਪੂਰੇ ਦੇ ਪੂਰੇ ਨਾ 3 ਮਿੰਟ ਤੇ ਕਿੰਨੇ ਸੈਕਿੰਡ ਰਹਿ ਗਏ ਨੇ 3 ਮਿੰਟ ਤੇ ਪੂਰੇ ਦੇ ਪੂਰੇ 52-52 ਸੈਕਿੰਡ ਜਿਹੜੇ ਆ ਰਹਿ ਗਏ ਨੇ ਸੋ ਫਿਲਹਾਲ ਆਪਣੀ ਦੋਸਤ ਨੇਸ਼ਾ ਨੂੰ ਨਾ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਦੀ ਦਿਓਗੇ ਇਜਾਜ਼ਤ ਹਾਂ ਹਾਂ ਇੱਕ ਗਾਣਾ ਸੁਣਾ ਦਿੰਦੀ ਹਾਂ ਗਾਣਾ ਤਾਂ ਮੈਂ ਸੁਣਾਊਂਗੀ ਮੂਡ ਤਾਂ ਤੁਹਾਡਾ ਵਧੀਆ ਕਰਨਾ ਹੀ ਹੈ ਔਰ ਵਧੀਆ ਮੂਡ ਕਰਨ ਵਾਸਤੇ ਵਧੀਆ ਜਿਹਾ ਗਾਣਾ ਵੀ ਚਾਹੀਦਾ ਹੈ ਨਾ ਲਓ ਫਿਰ ਸੁਣਦੇ ਇੱਕ ਸੋਹਣਾ ਜਿਹਾ ਗਾਣਾ ਫਿਲਹਾਲ ਪ੍ਰੋਗਰਾਮ ਗੁੱਡ ਮਾਰਨਿੰਗ ਜਿੰਦਰ ਕਿਹੋ ਜਿਹਾ ਲੱਗਾ ਜ਼ਰੂਰ ਆਪਣੇ ਮੈਸੇਜਿਸ ਦੇ ਜ਼ਰੀਏ ਮੈਨੂੰ ਦੱਸਣਾ 9855501027 'ਤੇ ਆਪਣੇ ਮੈਸੇਜਿਸ ਜਿਹੜੇ ਹੈ ਜ਼ਰੂਰ ਕਰ ਦੇਣਾ ਤਾਂ ਕਿ ਮੈਨੂੰ ਪਤਾ ਚੱਲ ਜਾਵੇ ਕਿਹੜੀ ਚੀਜ਼ ਮੈਂ ਐਡ ਕਰਨੀ ਹੈ ਅਤੇ ਕਿਹੜੀ ਡਿਲੀਟ ਕਰਨੀ ਹੈ ਫਿਲਹਾਲ ਇੱਕ ਝੁੰਡ ਜਿਹੜਾ ਤੁਹਾਡੇ ਵੱਲ ਆ ਰਿਹਾ ਇੰਜੋਏ ਕਰੋ ਇਸ ਬਿਊਟੀਫੁਲ ਟਰੈਕ ਨੂੰ ਦਿਲ ਸੇ ਦਿਲ ਤੱਕ ਮੈਂ ਇੱਥੇ ਹੀ ਰਹਾਂਗੀ ਜਾਣਾ ਕਿਤੇ ਨਹੀਂ ਹੈ ਬਣੇ ਰਹੋ ਬਸ

0: नमस्कार, ए आकाशवाणी। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸੰਬੰਧ ਵਿਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ ਚ ਬੈਠਕ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਤੋਂ ਬੁਲਗਾਰੀਆ ਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ। ਕੇਂਦਰ ਨੇ ਦੇਸ਼ ਵਿਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਕ੍ਰਿਕਟ ਵਿਚ ਰਿਤੂਰਾਜ ਗਾਇਕਵਾੜ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਦਾਮਬੋਲਾ ਚ ਤਿਕੋਣੀ ਇਕ ਦਿਨਾਂ ਅੰਤਰਰਾਸ਼ਟਰੀ ਮੈਚ ਦੀ ਲੜੀ ਦੇ ਪਹਿਲੇ ਮੈਚ ਵਿਚ ਸ੍ਰੀਲੰਕਾ ਏ ਨੂੰ 8 ਦੌੜਾਂ ਨਾਲ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਸ੍ਰੀ ਮੋਦੀ ਨੇ 26 ਮਈ 2014 ਨੂੰ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਜਿਨ੍ਹਾਂ ਨੇ ਪਹਿਲੀ ਵਾਰ 13 ਮਈ 1952 ਨੂੰ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਤੇ 27 ਮਈ 1964 ਤੱਕ ਸੇਵਾ ਨਿਭਾਈ। ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਪੰਡਿਤ ਨਹਿਰੂ ਦਾ ਕਾਰਜਕਾਲ 4398 ਦਿਨ ਦਾ ਸੀ। 26 ਮਈ 2014 ਤੋਂ ਅੱਜ 10 ਜੂਨ 2026 ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿਰੰਤਰ ਕਾਰਜਕਾਲ ਹੁਣ 4399 ਦਿਨ ਹੈ, ਜਿਸ ਨਾਲ ਉਹ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਵੱਧ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਪੇਸ਼ ਹੈ ਇੱਕ ਰਿਪੋਰਟ।
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਾਪਤੀ ਭਾਰਤ ਵਿੱਚ ਸ਼ਾਸਨ ਦੇ ਪੈਮਾਨੇ ਅਤੇ ਜਟਿਲਤਾ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਯੋਗ ਇੱਕ ਅਜਿਹੇ ਸਮੇਂ ਵਿੱਚ ਜਦੋਂ ਬਹੁਤ ਸਾਰੇ ਦੇਸ਼ਾਂ ਨੇ ਸਿਆਸੀ ਉਤਰਾਅ ਚੜ੍ਹਾਅ

ਸਰਕਾਰ ਵਿੱਚ ਵਾਰ-ਵਾਰ ਬਦਲਾਅ ਅਤੇ ਨੀਤੀਗਤ ਅਨਿਸ਼ਚਿਤਤਾ ਦੇਖੀਏ, ਭਾਰਤ ਨੇ ਲੀਡਰਸ਼ਿਪ ਅਤੇ ਸ਼ਾਸਨ ਵਿੱਚ ਨਿਰੰਤਰਤਾ ਦਾ ਅਨੁਭਵ ਕੀਤਾ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਲਗਾਤਾਰ 3 ਵਾਰ ਰਾਸ਼ਟਰੀ ਜਨਾਦੇਸ਼ ਵਿੱਚ ਨਿਰੰਤਰ ਜਨਤਕ ਭਰੋਸੇ ਨੂੰ ਦਰਸਾਉਂਦਾ ਹੈ। ਸੁਤੰਤਰ ਆਲਮੀ ਸਰਵੇਖਣਾ ਨੇ ਲਗਾਤਾਰ ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਦੇ ਸਭ ਤੋਂ ਪ੍ਰਸਿੱਧ ਲੋਕਤੰਤਰੀ ਨੇਤਾਵਾਂ ਵਿੱਚ ਦਰਜਾ ਦਿੱਤਾ ਹੈ। ਉਹਨਾਂ ਨੂੰ 30 ਤੋਂ ਵੱਧ ਦੇਸ਼ਾਂ ਦੇ ਸਰਵਉੱਚ ਨਾਗਰਿਕ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਕਰੀਬ 25 ਕਰੋੜ ਭਾਰਤੀ ਬਹੁਪੱਖੀ ਗਰੀਬੀ ਤੋਂ ਬਾਹਰ ਨਿਕਲੇ ਅਤੇ ਲੋਕਾਂ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਪਸਾਰ, ਵੱਡੇ ਪੱਧਰ ਤੇ ਬੁਨਿਆਦੀ ਢਾਂਚਾ ਵਿਕਾਸ, ਭਲਾਈ ਡਿਲੀਵਰੀ ਵਿੱਚ ਸੁਧਾਰ ਅਤੇ ਵਿਆਪਕ ਆਧਾਰਿਤ ਸਮਾਜਿਕ ਆਰਥਿਕ ਤਰੱਕੀ ਵੇਖੀਏ। ਇਸ ਸਮੇਂ ਦੌਰਾਨ ਭਾਰਤ ਨੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਵੱਡੀਆਂ ਆਰਥਿਕਤਾਵਾਂ ਨਾਲ ਅਹਿਮ ਵਪਾਰ ਸਮਝੌਤੇ ਕੀਤੇ ਨੇ ਅਤੇ ਵਿਕਾਸ, ਟੈਕਨੋਲੋਜੀ, ਜਲਵਾਯੂ ਅਤੇ ਆਲਮੀ ਸਾਊਥ ਦੀਆਂ ਤਰਜੀਹਾਂ ਸਮੇਤ ਵਿਸ਼ਵ ਮੁੱਦਿਆਂ ਤੇ ਇੱਕ ਵਧੇਰੇ ਪ੍ਰਭਾਵਸ਼ਾਲੀ ਆਵਾਜ਼ ਵਜੋਂ ਉਭਰਿਆ ਹੈ। ਬਿਊਰੋ ਰਿਪੋਰਟ ਨਾਲ

0: ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਵੱਡੀਆਂ ਆਰਥਿਕਤਾਵਾਂ ਨਾਲ ਅਹਿਮ ਵਪਾਰ ਸਮਝੌਤੇ ਕੀਤੇ ਨੇ ਅਤੇ ਵਿਕਾਸ, ਟੈਕਨੋਲੋਜੀ, ਜਲਵਾਯੂ ਅਤੇ ਆਲਮੀ ਸਾਊਥ ਦੀਆਂ ਤਰਜੀਹਾਂ ਸਮੇਤ ਵਿਸ਼ਵ ਮੁੱਦਿਆਂ ਤੇ ਇੱਕ ਵਧੇਰੇ ਪ੍ਰਭਾਵਸ਼ਾਲੀ ਆਵਾਜ਼ ਵਜੋਂ ਉਭਰਿਆ ਹੈ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
1: ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਏ। ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੇ ਪਰਿਵਰਤਨਸ਼ੀਲ ਸ਼ਾਸਨ, ਆਲਮੀ ਦੱਖਣ ਲਈ ਉਨ੍ਹਾਂ ਦੀ ਵਕਾਲਤ ਅਤੇ ਇੱਕ ਸਮਾਵੇਸ਼ੀ ਤੇ ਆਰਥਿਕ ਤੌਰ ਤੇ ਗਤੀਸ਼ੀਲ ਭਾਰਤ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਵੀ ਕੀਤੀ ਏ। ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਨਾਇਕੇ ਨੇ ਇੱਕ ਪੱਤਰ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਨੇ ਸ੍ਰੀਲੰਕਾ ਸਮੇਤ ਭਾਰਤ ਦੀਆਂ ਸਰਹੱਦਾਂ ਤੋਂ ਪਰੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਪਾਪੂਆ ਨੂ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਨੇ ਇੱਕ ਨਿੱਜੀ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਆਦਰਸ਼ ਅਤੇ ਲੀਡਰਸ਼ਿਪ ਦੀ ਇੱਕ ਮਿਸਾਲ ਦੱਸਿਆ। ਇਸ ਤੋਂ ਇਲਾਵਾ ਤ੍ਰਿਨੀਦਾਦ ਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਆਲਮੀ ਮਾਮਲਿਆਂ ਤੇ ਇੱਕ ਮੋਹਰੀ ਆਵਾਜ਼ ਵਜੋਂ ਉਭਰਿਆ ਏ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਤਿਹਾਸਕ ਮੀਲ ਪੱਥਰ ਸਿਰਫ ਅਹੁਦੇ ਤੇ ਰਹਿਣ ਦੇ ਸਮੇਂ ਦਾ ਮਾਪ ਨਹੀਂ ਏ, ਸਗੋਂ ਰਾਸ਼ਟਰੀ ਵਿਕਾਸ ਯਾਤਰਾ ਵਿਚ ਇਕ ਪਰਿਵਰਤਨਸ਼ੀਲ ਯੁੱਗ ਦਾ ਝਲਕਾਰਾ ਏ। ਉਨ੍ਹਾਂ ਕਿਹਾ ਕਿ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ ਅਗਵਾਈ ਹੇਠ ਹਰ ਖੇਤਰ ਵਿਚ ਸ਼ਾਨਦਾਰ ਤਰੱਕੀ ਦੇਖੀ ਏ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ, ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਜ਼ਾਦ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਸੇਵਾ ਨਿਭਾਉਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ, ਚੁਗਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਤੇ ਬਿਜਲੀ ਮੰਤਰੀ ਮਨੋਹਰ ਲਾਲ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ ਏ। ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਅੱਜ ਨਵੀਂ ਦਿੱਲੀ ਵਿਚ ਮੀਟਿੰਗ ਹੋਏਗੀ। ਇਸ ਵਿਚ ਸਰਕਾਰ ਤੇ 12 ਸਾਲ ਪੂਰੇ ਹੋਣ ਅਤੇ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦਾ ਜਸ਼ਨ ਮਨਾਇਆ ਜਾਏਗਾ। ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਨੇਤਾ ਅਤੇ NDA ਗਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਦੇ ਨੇਤਾਵਾਂ ਦੇ ਮੀਟਿੰਗ ਵਿਚ ਸ਼ਾਮਲ ਹੋਣ ਦੀ ਉਮੀਦ ਏ। ਸਾਰੇ 22 NDA ਸ਼ਾਸਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ, ਸਾਰੀਆਂ ਗਠਜੋੜ ਪਾਰਟੀਆਂ ਦੇ ਨੇਤਾ ਵੀ ਮੌਜੂਦ ਰਹਿਣਗੇ। ਮੀਟਿੰਗ ਵਿਚ ਵੱਖ ਵੱਖ ਰਾਸ਼ਟਰੀ ਵਿਕਾਸ ਪ੍ਰੋਗਰਾਮਾਂ, ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਅਤੇ 2047 ਦੇ ਵਿਕਸਿਤ ਭਾਰਤ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਚਰਚਾ ਕੀਤੀ ਜਾਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਤੋਂ ਸ਼ੁਰੂ ਹੋ ਰਹੇ 2 ਦਿਨਾਂ ਸਰਕਾਰੀ ਦੌਰੇ ਤੇ ਬੁਲਗੇਰੀਆ ਤੇ ਫਿਨਲੈਂਡ ਜਾ ਰਹੇ ਨੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਬੁਲਗਾਰੀਆ ਦੀ ਆਪਣੀ ਯਾਤਰਾ ਦੌਰਾਨ ਡਾ. ਜੈਸ਼ੰਕਰ ਬੁਲਗਾਰੀਆ ਦੇ ਚੋਟੀ ਦੇ ਨੇਤਾਵਾਂ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨਗੇ ਤੇ ਵਿਚਾਰ ਵਟਾਂਦਰਾ ਕਰਨਗੇ। ਦੂਜੇ ਪੜਾਅ ਵਿਚ ਡਾ. ਜੈਸ਼ੰਕਰ ਫਿਨਲੈਂਡ ਵਿਚ 14ਵੇਂ ਕੁਲਤਾਰਨਤਾ ਸੰਵਾਦ ਵਿਚ ਹਿੱਸਾ ਲੈਣਗੇ। ਇਸ ਸੰਵਾਦ ਦਾ ਵਿਸ਼ਾ ਇੱਕ ਬਦਲਦੀ ਦੁਨੀਆ, ਆਲਮੀ, ਖੇਤਰੀ ਤੇ ਸਥਾਨਕ ਦ੍ਰਿਸ਼ਟੀਕੋਣ ਏ। ਡਾ. ਜੈਸ਼ੰਕਰ ਫਿਨਲੈਂਡ ਦੇ ਵਿਦੇਸ਼ ਮੰਤਰੀ ਤੇ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਕੇਂਦਰ ਨੇ ਦੇਸ਼ ਵਿਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਮਨਰੇਗਾ ਤਹਿਤ 30,000 ਕਰੋੜ ਰੁਪਏ ਅਲਾਟ ਕਰ ਦਿੱਤੇ ਨੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 95,692 ਕਰੋੜ ਰੁਪਏ ਦੀ ਅੰਤਰਿਮ ਅਲਾਟਮੈਂਟ ਜਾਰੀ ਕੀਤੀ ਗਈ ਏ। ਇਸ ਦੇ ਨਾਲ ਕੁੱਲ ਅਲਾਟਮੈਂਟ 1.25 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਏਗੀ। ਸ੍ਰੀ ਚੌਹਾਨ ਨੇ ਵਿਕਸਿਤ ਭਾਰਤ GRAM G ਨੂੰ ਲਾਗੂ ਕਰਨ ਸਬੰਧੀ ਰਾਜਾਂ ਦੇ ਦਿਹਾਤੀ ਵਿਕਾਸ ਮੰਤਰੀਆਂ ਦੀ ਇੱਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਹ ਗੱਲ ਕਹੀ। ਇਹ ਕਾਨੂੰਨ ਅਗਲੇ ਮਹੀਨੇ ਦੀ 1 ਤਰੀਕ ਤੋਂ ਦੇਸ਼ ਭਰ ਵਿਚ ਲਾਗੂ ਹੋਏਗਾ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਜ਼ਰੂਰੀ ਤਿਆਰੀਆਂ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ 26 ਰਾਜਾਂ ਨੇ ਬਜਟ ਪ੍ਰਬੰਧ ਕੀਤੇ ਨੇ, ਜਦੋਂ ਕਿ ਝਾਰਖੰਡ, ਕਰਨਾਟਕਾ, ਤੇਲੰਗਾਨਾ ਤੇ ਮਿਜ਼ੋਰਮ ਨੇ ਵੀ ਪ੍ਰਕਿਰਿਆ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਮੰਤਰੀ ਨੇ ਵੀ ਸਪਸ਼ਟ ਕੀਤਾ ਕਿ ਕਿਸੇ ਵੀ ਰਾਜ ਦੀ ਵੰਡ ਨਹੀਂ ਕਟਾਈ ਗਈ ਏ।
2: किसी भी राज्य का मैं एक बताना चाहता हूँ, ये आशंकाएं कई बार लोग व्यक्त करते थे, इसका कम हो जाएगा, उसका कम हो जाएगा, किसी का कम नहीं हुआ है। ये जो हमने दिया है

0: 60% ही पिछले साल मनरेगा का जो एलोकेशन था लगभग उतना तो 60% ही दिया है, मतलब 40% ये बढ़ेगा पिछले साल से, तो किसी राज्य को कमी का तो कोई सवाल ही पैदा नहीं होता।
1: उत्तरी रेलवे दे जम्मू रेलवे डिवीजन ने सोमवती अमावस्या दे मौके ते श्रद्धालुओं दी वाधू भीड़ नूं देखते हुए श्री माता वैष्णो देवी कटरा ते हरिद्वार विचकार एक विशेष रेलगड्डी चलाउण दा फैसला कीता है। आकाशवाणी जम्मू दे पत्रकार ने खबर दित्ती है कि इस विशेष रेलगड्डी नूं रेलगड्डी नंबर 04606 ते 04605 श्री माता वैष्णो देवी कटरा हरिद्वार श्री माता वैष्णो देवी कटरा वजों चलाया जाएगा। गड्डी नंबर 04606 ਐਤਵਾਰ 14 ਜੂਨ 2026 ਨੂੰ ਸ਼ਾਮ 6:15 ਤੇ ਕਟਰਾ ਤੋਂ ਰਵਾਨਾ ਹੋਏਗੀ ਅਤੇ ਅਗਲੇ ਦਿਨ ਸਵੇਰੇ 6:30 ਹਰਿਦਵਾਰ ਪਹੁੰਚੇਗੀ। ਵਾਪਸੀ ਵਿੱਚ ਇਹ ਟ੍ਰੇਨ ਅਗਲੇ ਦਿਨ 7 ਕਟਰਾ ਪਹੁੰਚੇਗੀ। ਇੱਕ ਪੂਰੀ ਤਰ੍ਹਾਂ ਰਿਜ਼ਰਵਡ ਰੇਲਗੱਡੀ ਹੈ। ਇਹ ਰੇਲਗੱਡੀ ਰਸਤੇ ਵਿੱਚ ਮੁੱਖ ਸਟੇਸ਼ਨਾਂ 'ਤੇ ਰੁਕੇਗੀ ਜਿਨ੍ਹਾਂ ਵਿੱਚ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਜੰਮੂ ਤਵੀ ਪਠਾਨਕੋਟ ਕੈਂਟ ਜਲੰਧਰ ਕੈਂਟ ਲੁਧਿਆਣਾ ਅੰਬਾਲਾ ਕੈਂਟ ਸਹਾਰਨਪੁਰ ਅਤੇ ਰੁੜਕੀ ਸ਼ਾਮਿਲ ਨੇ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਨੇ ਕੱਲ੍ਹ ਸ੍ਰੀਲੰਕਾ ਵਿੱਚ ਤਿਕੋਣੀ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਸ੍ਰੀਲੰਕਾ ਏ ਨੂੰ 8 ਨਾਲ ਹਰਾ ਦਿੱਤਾ ਹੈ। ਰਿਤੁਰਾਜ ਗਾਇਕਵਾੜ ਨੇ 101 ਅਤੇ ਕਪਤਾਨ ਤਿਲਕ ਵਰਮਾ ਨੇ ਇਸ ਮੈਚ ਵਿੱਚ 60 ਦੌੜਾਂ ਬਣਾਈਆਂ। ਭਾਰਤ ਦਾ ਅਗਲਾ ਮੁਕਾਬਲਾ ਕੱਲ੍ਹ ਅਫਗਾਨਿਸਤਾਨ ਏ ਨਾਲ ਹੋਏਗਾ। ਆਖਿਰ 'ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸੰਬੰਧ ਵਿੱਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ 'ਚ ਬੈਠਕ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ ਅਤੇ ਕੇਂਦਰ ਨੇ ਦੇਸ਼ ਵਿੱਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਹੁਣੇ ਤੁਸੀਂ ਸੁਣ ਰਹੇ ਸੀ ਬੈਕ ਟੂ ਬੈਕ ਪੰਜਾਬੀ ਗੀਤ ਸੰਗੀਤ ਦਾ ਪ੍ਰੋਗਰਾਮ ਅੱਡੀ ਟੱਪਾ। ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਰੇਨਬੋ ਦਾ ਜਲੰਧਰ ਕੇਂਦਰ ਹੈ। 9 ਵੱਜ ਰਹੇ ਨੇ ਔਰ ਹੁਣੇ ਤੁਸੀਂ ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਸ੍ਰੀ ਮੋਦੀ ਨੇ 26 ਮਈ 2014 ਨੂੰ ਅਹੁਦੇ ਦੀ ਸਹੁੰ ਚੱਕੀ ਸੀ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਨੇ ਸਭ ਤੋਂ ਲੰਬੇ ਕਾਰਜਕਾਲ ਦੀ ਪ੍ਰਾਪਤੀ ਦੇ ਸੰਬੰਧ 'ਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ 'ਚ ਬੈਠਕ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ ਬੁਲਗਾਰੀਆ ਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ ਹੋਣਗੇ। ਕੇਂਦਰ ਨੇ ਦੇਸ਼ ਵਿੱਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਦੇ ਵੱਡੇ ਸੀਡ ਗ੍ਰਾਂਟ ਵੰਡੀ। ਪੰਜਾਬ ਵਿੱਚ ਉਨੇਰੀ ਲਵਾਈ ਲਈ 3ਜਾ ਪੜਾਅ ਕੱਲ੍ਹ ਤੋਂ ਆਰੰਭ ਹੋ ਗਿਆ ਹੈ। ਪੰਜਾਬ ਦੇ ਟਰਾਂਸਪੋਰਟਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ 2 ਹੈਂਡ ਗ੍ਰੇਨੇਡ ਬਰਾਮਦ ਕੀਤੇ ਨੇ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਅੱਜ 541 ਸ਼ਰਧਾਲੂ ਦਾ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਏਗਾ। ਅਤੇ ਕ੍ਰਿਕਟ ਵਿੱਚ ਰਿਤੁਰਾਜ ਗਾਇਕਵਾੜ ਨੇ ਸੈਂਕੜੇ ਦੀ ਬਦੌਲਤ ਭਾਰਤ ਏ ਨੇ ਦੰਬੋਲਾ 'ਚ ਤਿਕੋਣੀ ਦਿਨ 1 ਦਿਨਾ ਅੰਤਰਰਾਸ਼ਟਰੀ ਮੈਚ ਦੀ ਲੜੀ ਦੇ ਪਹਿਲੇ ਮੈਚ ਵਿੱਚ ਸ਼੍ਰੀਲੰਕਾ ਏ ਨੂੰ 8 ਦੌੜਾਂ ਦੇ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਐਫਐਮ ਨਿਊਜ਼ ਹੈਡਲਾਈਨਸ।

ਬਿਲਕੁਲ ਜੀ ਬਿਲਕੁਲ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਬਣ ਗਏ ਹੋ ਕਿਹਦੇ ਨਾਲ, ਆਪਣੀ ਦੋਸਤ ਨਿਸ਼ਾ ਦੇ ਨਾਲ। ਇੱਕ ਵਾਰ ਫਿਰ ਤੋਂ ਜਿਨ੍ਹਾਂ ਨੇ ਹੁਣੇ ਹੁਣੇ ਟਿਊਨ ਕੀਤਾ ਉਹਨਾਂ ਨੂੰ ਦੱਸ ਦਿੰਦੀ ਹਾਂ ਕਿ ਮੈਂ ਨਿਸ਼ਾ ਤੁਹਾਡੇ ਨਾਲ ਬਿਲਕੁਲ ਤਿਆਰ ਹਾਂ ਤੁਹਾਨੂੰ ਇਹ ਕਿਹਦੇ ਵਾਸਤੇ, ਤੁਹਾਡੇ ਹੀ ਮੈਸੇਜਸ ਨੂੰ ਪੜ੍ਹਨ ਵਾਸਤੇ ਜੀ। ਲਓ ਜੀ ਸਾਰੇ ਦੋਸਤਾਂ ਦਾ ਸਵਾਗਤ ਹੈ ਜਿਨ੍ਹਾਂ ਨੇ ਟਿਊਨ ਕੀਤਾ ਹੋਇਆ 102.7 ਮੈਗਾਹਰਟਜ਼, 103.6 ਮੈਗਾਹਰਟਜ਼ ਅੰਮ੍ਰਿਤਸਰ ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ। ਪ੍ਰੋਗਰਾਮ ਹੈ ਦਿਲ ਆਪਣਾ ਪੰਜਾਬੀ, ਮੇਰੇ ਗਲੇ ਵਿੱਚ ਹੈ ਥੋੜ੍ਹੀ ਜਿਹੀ ਖਰਾਬੀ। ਸੋ ਗਲੇ ਦੀ ਖਰਾਬੀ ਤਾਂ ਕੋਈ ਗੱਲ ਨਹੀਂ, ਪਾਣੀ ਪੀ ਕੇ ਠੀਕ ਹੋ ਜਾਏਗੀ। ਔਰ ਤੁਸੀਂ ਕੀ ਕਰਦੇ ਪਏ ਹੋ ਫਿਰ, ਕੀ ਕਰਦੇ ਪਏ ਹੋ? ਲਓ ਤੁਹਾਡਾ ਫੋਨ ਚਾਰਜ ਹੋ ਗਿਆ, ਚੱਕੋ ਚੱਕ ਲਓ ਹੁਣ ਤੁਹਾਡਾ ਵੀ ਚਾਰਜ ਹੋ ਗਿਆ। ਉਹ ਦੇਖੋ ਉਹ ਬੈੱਡ ਦੀ ਨੁੱਕਰ 'ਤੇ ਪਿਆ ਜੇ ਤੁਹਾਡਾ ਫੋਨ, ਹਾਂ ਹਾਂ ਹਾਂ ਹਾਂ। ਉਹ ਦੇਖੋ ਸ਼ੋਪ ਦੇ ਉੱਤੇ ਉਹ ਦੇਖੋ ਕੱਪੜਿਆਂ ਦਾ ਜਿਹੜਾ ਥਾਨ ਪਿਆ ਨਾ ਉਹਦੇ ਉੱਤੇ ਪਿਆ ਹੋਇਆ, ਹਾਂ ਤੁਹਾਡੇ ਫੋਨ ਉੱਤੇ ਵੀ ਸਾਰੇ ਦੇ। ਉਹ ਦੇਖੋ ਉਹਨਾਂ ਦਾ ਫੋਨ ਪਿਆ ਕਿਚਨ ਦੇ ਵਿੱਚ, ਸਾਰਿਆਂ ਦੇ ਫੋਨ ਆਪਣੀ ਆਪਣੀ ਥਾਂ 'ਤੇ ਪਏ ਨੇ, ਅਤੇ ਫਿਰ ਉਹ ਸਾਰੀਆਂ ਨੇ ਥਾਂ ਤੋਂ ਥੋੜ੍ਹਾ ਜਿਹਾ ਫੋਨ ਨੂੰ ਹਿਲਾਓ ਔਰ 9855101027 'ਤੇ ਮੈਸੇਜਸ ਘੱਲਣੇ ਸ਼ੁਰੂ ਕਰ ਦਿਓ। ਤੁਹਾਡਾ ਆਪਣਾ ਫੇਵਰੇਟ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਸ਼ੁਰੂ ਹੋ ਚੁੱਕਿਆ ਹੈ। ਦਿਲ ਦੇ ਵਿੱਚ ਕੋਈ ਗੱਲ ਹੈ ਨਾ, ਮੇਰੇ ਨਾਲ ਕਰ ਲਈਓ ਅੱਜ। ਹਾਂ ਮੈਂ ਬਿਲਕੁਲ ਬਿਲਕੁਲ ਬੈਠੀ ਹਾਂ ਤੁਹਾਡੇ ਨਾਲ, ਕੋਈ ਕੱਟੀ ਅੱਬਾ ਨਹੀਂ ਹੈ, ਕੋਈ ਹੈਲੋ ਆਈ ਨਹੀਂ ਹੈ, ਸਭ ਦਿਲ ਦੀਆਂ ਗੱਲਾਂ ਕਰੋ ਫਟਾਫਟ। ਕਹਿੰਦੇ ਨੇ ਕਿ ਦਿਲ ਦੀ ਕੋਈ GPS ਜਿਹੜੀ ਹੈ ਉਹ ਨਹੀਂ ਹੁੰਦੀ, ਇਹ ਕਦੇ ਬਚਪਨ ਦੀਆਂ ਗਲੀਆਂ 'ਚ ਘੁੰਮ ਆਉਂਦਾ, ਕਦੇ ਕਿਸੇ ਮੁਸਕਾਨ 'ਚ ਅਟਕ ਜਾਂਦਾ, ਅਤੇ ਕਦੇ ਬਿਨਾਂ ਵਜ੍ਹਾ ਉਦਾਸ ਹੋ ਜਾਂਦਾ, ਅਤੇ ਦਿਲ ਨੂੰ ਸਮਝਣਾ ਇੰਨਾ ਹੀ ਆਸਾਨ ਹੁੰਦਾ ਤਾਂ ਅੱਜ ਕੱਲ੍ਹ ਲੋਕ ਗੂਗਲ ਦੀ ਥਾਂ ਦਿਲ ਨੂੰ ਹੀ ਪੁੱਛ ਲੈਂਦੇ। ਓਕੇ ਸਮਝ ਆ, ਚਲੋ ਫਿਰ ਅੱਜ ਕੁਝ ਗੱਲਾਂ ਕਰਦੇ ਹਾਂ, ਕੁਝ ਹਸਾਵਾਂਗੇ, ਕੁਝ ਗੁਣਗੁਣਾਵਾਂਗੇ, ਕੁਝ ਯਾਦਾਂ ਦੇ ਸਫ਼ੇ ਪਲਟਾਂਗੇ, ਅਤੇ ਕੁਝ ਦਿਲਾਂ ਦੀਆਂ ਅਣਕਈਆਂ ਗੱਲਾਂ ਕਰਾਂਗੇ। ਚਾਹ ਦਾ ਕੱਪ ਹੋਵੇ ਜਾਂ ਰਾਤ ਦੀ ਤਨਹਾਈ ਹੋਵੇ, ਅਗਲੇ ਕੱਲ੍ਹ ਜਿਹੜੇ ਕੁਛ ਪਲ ਨੇ ਨਾ ਉਹ ਤੁਸੀਂ ਮੇਰੇ ਨਾਲ ਲੈਣੇ ਨੇ। ਰਾਤ ਦੀ ਤਨਹਾਈ ਤਾਂ ਅਸੀਂ ਹਲੇ ਬਹੁਤ ਦੂਰ ਹੈ, ਰਾਤ ਬਹੁਤ ਦੂਰ ਹੈ, ਦਿਲ ਆਪਣਾ ਪੰਜਾਬੀ ਜਿਹੜਾ ਹੈ ਨਾ ਉਹ ਮੇਰੇ ਨਾਲ ਹੈ, ਹੈ ਨਾ। ਹੱਸ ਕੇ ਜਿਉਣਾ ਸਿੱਖ ਲੈ ਯਾਰਾ, ਹੱਸ ਕੇ ਜਿਉਣਾ ਸਿੱਖ ਲੈ ਯਾਰਾ, ਜ਼ਿੰਦਗੀ ਦਾ ਕੀ ਭਰੋਸਾ ਹੈ, ਕੱਲ੍ਹ ਕਿਸੇ ਨੇ ਵੇਖਿਆ ਹੀ ਨਹੀਂ, ਅੱਜ ਦਾ ਹੀ ਪਲ ਹੈ ਉਹੀ ਹੈ ਖਾਸ, ਅਤੇ ਹੋ ਜਾਓ ਤਿਆਰ ਦਿਲ ਦੀਆਂ ਗੱਲਾਂ ਅਤੇ ਸੁਰਾਂ ਦੇ ਸਫ਼ਰ ਦੇ ਲਈ ਇਸ ਖੂਬਸੂਰਤ ਪਲ ਦਿਲ ਆਪਣਾ ਪੰਜਾਬੀ ਦੇ ਵਿੱਚ ਆਪਣੀ ਐਂਟਰੀ ਕਰਨ ਦੇ ਲਈ। 9855101027985510107 ਇਸ ਨੰਬਰ 'ਤੇ ਤੁਸੀਂ ਆਪਣੇ ਮੈਸੇਜਸ ਘੱਲਣੇ ਨੇ, ਔਰ ਤੁਹਾਡੇ ਘੱਲੇ ਹੋਏ ਮੈਸੇਜਸ ਪ੍ਰੋਗਰਾਮ ਨੂੰ ਸੋਹਣਾ ਬਣਾਉਣਗੇ, ਖੂਬਸੂਰਤ ਬਣਾਉਣਗੇ। ਤੁਹਾਡੇ ਦਿਲ ਦੇ ਵਿੱਚ ਕੋਈ ਗੱਲ ਹੈ, ਕੁਛ ਵੀ ਕਹਿਣਾ ਚਾਹੁੰਦੇ ਹੋ ਨਾ, ਤੁਸੀਂ ਮੈਨੂੰ ਕਹਿ ਛੱਡੋ ਅੱਜ, ਬਸ ਕਹਿ ਛੱਡੋ, ਹੈ ਨਾ। ਔਰ ਜੇ ਤੁਹਾਡਾ ਦਿਲ ਕਰਦਾ ਹੈ ਕਿ ਤੁਹਾਡੇ ਆਸ ਪਾਸ ਕੁਛ ਇਹੋ ਜਿਹਾ ਹੋ ਰਿਹਾ ਜਿਹੜਾ ਕਿ ਕੁਛ ਦੱਸਣ ਯੋਗ ਹੈ, ਜਿਹੜਾ ਕਿ ਕੁਛ ਸਾਂਝਾ ਕਰਨ ਯੋਗ ਹੈ, ਜ਼ਰੂਰ ਕਰਿਓ। ਸ਼ਬੀਲ ਦੀ ਸੇਵਾ ਜਿਹੜੀ ਅੱਜ ਲੱਗੀ ਹੋਏਗੀ, ਔਰ ਜੇ ਤੁਸੀਂ ਉੱਥੇ ਸੇਵਾ ਕਰਨ ਜਾ ਰਹੇ ਹੋ ਜਾਂ ਕਰ ਰਹੇ ਹੋ ਤਾਂ ਫਿਰ

ਦੱਸੋ ਕਿਹੋ ਜਿਹਾ ਅਹਿਸਾਸ ਹੈ, ਅਤੇ ਮੈਂ ਫਿਰ ਗੱਲਾਂ ਨਾਲ ਨਾਲ ਕਰਦੀ ਰਹਾਂਗੀ ਨਾ ਦਿਲ ਸੇ ਦਿਲ ਤੱਕ। ਲੇਕਿਨ ਪ੍ਰੋਗਰਾਮ ਦੇ ਸਫ਼ਰ ਦਾ ਆਗਾਜ਼ ਕਰ ਦਿੰਦੇ ਹਾਂ ਸੋਹਣਾ ਜਿਹਾ ਗਾਣਾ। ਲਓ ਸੁਣੋ, ਮੈਂ ਕਿਹਾ ਇਸ ਸੋਹਣਾ ਜਿਹਾ ਗਾਣਾ ਚੱਕੋ ਤੁਸੀਂ ਸਾਰੇ ਜਿਹੜੇ, ਲਓ ਲਓ ਲਓ ਲਓ।

देखा मैं क्या सी ना, मैं सोना जा गाना चलाऊंगी। आजिया लो जी, मैं क्या सोना गाना चला दिता। लेकिन मैनू हुण ये दसो कि तुसीं अज मैनू दसोंगे कि है ना, तुसीं मैनू अज ये दसो दसो दसो दसो। मैं सोचा थोड़ा जिहा कि हो सकदा। अच्छा तुसीं अज मैनू वह दसो कि वह किहड़ा काम है जो तुसीं हर रोज़ कह दिंदे हो कल करांगे कल करांगे, चल कोई नहीं कल करांगे। यानी कि वह किहड़ा काम है जिहनूं तुसीं टाल दिंदे हो, अक्सर कह दिंदे हो ओ छड हो जूगा, है ना। ਇੱਦਾਂ ਕਿਹੜਾ ਕੰਮ ਹੈ ਮੈਨੂੰ ਦੱਸਣਾ ਤੁਸੀਂ, ਹੈ ਨਾ। ਦੋਸਤੋ ਅੱਜ ਅਸੀਂ ਸਾਰੇ ਜ਼ਿੰਦਗੀ ਦੇ ਵਿੱਚ ਨਾ ਕੋਈ ਐਸਾ ਕੰਮ ਜ਼ਰੂਰ ਰੱਖਦੇ ਹਾਂ ਜਿਸ ਨੂੰ ਅਸੀਂ ਹਰ ਰੋਜ਼ ਕਹਿ ਕੇ ਟਾਲ ਦਿੰਦੇ ਹਾਂ, ਉਹ ਚਲੋ ਇਹ ਤਾਂ ਕੱਲ੍ਹ ਕਰ ਲਵਾਂਗੇ ਆਪਾਂ। ਜਿੱਦਾਂ ਕਿ ਅੱਜ ਕੱਲ੍ਹ ਬੱਚਿਆਂ ਨੂੰ ਛੁੱਟੀਆਂ ਚੱਲੀਆਂ ਨੇ ਅਤੇ ਮੰਮੀ ਵੀ ਕਹਿ ਦਿੰਦੀ ਕੋਈ ਨਹੀਂ ਹਲੇ ਬਹੁਤ ਛੁੱਟੀਆਂ ਪਈਆਂ, ਆਰਾਮ ਨਾਲ ਕਰਾਂਗੇ ਆਰਾਮ ਨਾਲ, ਹੈ ਨਾ। ਬੱਚੇ ਵੀ ਕਹਿ ਦਿੰਦੇ ਕੋਈ ਨਹੀਂ ਆਰਾਮ ਨਾਲ ਆਰਾਮ ਨਾਲ। ਕਦੇ ਅਲਮਾਰੀ ਸਾਫ਼ ਕਰਨੀ ਹੋਵੇ, ਕਦੇ ਸਵੇਰੇ ਜਲਦੀ ਉੱਠ ਕੇ ਸੈਰ ਕਰਨ ਲਈ ਜਾਣਾ ਹੋਵੇ, ਫੋਨ ਕਰਨਾ ਹੋਵੇ ਕਿਸੇ ਨੂੰ ਜਾਂ ਫਿਰ ਕੁਛ ਸੈੱਟ ਕਰਨਾ ਹੋਵੇ, ਕੋਈ ਨਾ ਹੁਣ ਕੱਲ੍ਹ ਕਰ ਲਾਂਗੇ, ਕੋਈ ਨਾ ਕੋਈ ਨਾ ਕੋਈ ਨਾ। ਕਈ ਵਾਰ ਤਾਂ ਉਹ ਕੱਲ੍ਹ ਜਿਹੜਾ ਹੈ ਨਾ ਮਹੀਨਿਆਂ ਤੱਕ ਨਹੀਂ ਆਉਂਦਾ, ਸੱਚੀ ਨਹੀਂ ਆਉਂਦਾ ਨਾ। ਅਤੇ ਫਿਰ ਜਦੋਂ ਅਸੀਂ ਪੁੱਛਿਆ ਕਿ ਕੰਮ ਹੋਇਆ ਤਾਂ ਅਸੀਂ ਹੱਸ ਕੇ ਅੱਗੇ ਕਹਿ ਦਿੰਦੇ ਬਸ

ਦੋਸਤ ਹੋਣ ਹੀ ਵਾਲਾ ਸੀਗਾ। ਉਹ ਕਿਹੜਾ ਕੰਮ ਹੈ ਜੋ ਤੁਸੀਂ ਹਰ ਰੋਜ਼ ਕੱਲ ਕਰਾਂਗੇ ਕਹਿ ਕੇ ਟਾਲ ਦਿੰਦੇ ਹੋ? ਕੀ ਉਹ ਘਰ ਦਾ ਕੋਈ ਕੰਮ ਹੈ, ਆਪਣੀ ਸਿਹਤ ਨਾਲ ਜੁੜਿਆ ਕੋਈ ਵਾਅਦਾ ਹੈ, ਜਾਂ ਫਿਰ ਕੋਈ ਅਧੂਰਾ ਸੁਪਨਾ? ਆਪਣੇ ਮਜ਼ੇਦਾਰ ਅਤੇ ਦਿਲਚਸਪ ਜਿਹੇ ਜਵਾਬ ਜਿਹੜੇ ਹੈ ਨਾ ਉਹ ਆਕਾਸ਼ਵਾਣੀ ਨੂੰ ਭੇਜ ਦਿਓ। ਹਾਂ, 102.7 FM 'ਤੇ ਭੇਜ ਦਿਓ। ਹੋ ਸਕਦਾ ਤੁਹਾਡੀ ਗੱਲ ਸੁਣ ਕੇ ਹੋਰ ਸਰੋਤੇ ਵੀ ਕਹਿ ਉੱਠਣ, ਓਏ ਇਹ ਤਾਂ ਮੇਰੀ ਵੀ ਕਹਾਣੀ ਹੈ। ਬਿਲਕੁਲ ਜੀ, ਆਪਣੇ ਪਿਆਰੇ ਪਿਆਰੇ ਮੈਸੇਜਸ ਜਿਹੜੇ ਆ ਤੁਸੀਂ ਪ੍ਰੋਗਰਾਮ ਦੇ ਵਿੱਚ ਭੇਜੋ, ਔਰ ਤੁਹਾਡੀਆਂ ਗੱਲਾਂ ਜਿਹੜੀਆਂ ਆ ਪ੍ਰੋਗਰਾਮ 'ਚ ਸਾਂਝੀਆਂ ਕੀਤੀਆਂ ਜਾਣਗੀਆਂ। ਦਿਲ 'ਚ ਦਿਲ ਤੱਕ ਦੀ ਕਹਾਣੀ ਹੈ, ਔਰ ਇਹ ਕਹਾਣੀ ਬਿਆਨ ਹੋਏਗੀ ਤੁਹਾਡੇ ਮੈਸੇਜਸ ਦੇ ਜ਼ਰੀਏ। ਬਹੁਤ ਸਾਰੇ ਮੈਸੇਜਸ ਜਿਹੜੇ ਹੈ ਨੌਕ ਨੌਕ ਕਰ ਰਹੇ ਨੇ, ਔਰ ਇਹਨਾਂ ਮੈਸੇਜਸ ਨੂੰ ਬਿਲਕੁਲ ਫਿਲਟਰ ਫਿਲਟਰ ਕਰਕੇ ਤੁਹਾਡੇ ਤੱਕ ਲੈ ਕੇ ਆਵਾਂਗੀ। 9855100207 ਕਰ ਦਿਓ ਮੈਸੇਜ, ਯਾਨੀ ਕਿ 9855101027। ਅੱਛਾ, ਕੱਲ੍ਹ ਦੀ ਗੱਲ ਕਰੀਏ ਤਾਂ ਕਿਹੜਾ ਕੰਮ ਜਿਹੜਾ ਮੈਂ ਸੋਚਿਆ ਕੱਲ੍ਹ ਕਰਾਂਗੀ, ਮੈਂ ਇੱਦਾਂ ਸੋਚਿਆ ਮੈਂ ਤੁਹਾਡੇ ਮੈਸੇਜ ਕੱਲ੍ਹ ਪੜ੍ਹਾਂਗੀ। ਦੱਸੋ, ਇੱਦਾਂ ਹੋ ਸਕਦਾ? ਸੋਚ ਰਹੇ ਹੋਗੇ ਨਿਸ਼ਾ ਹਜੇ ਤੱਕ ਮੈਸੇਜ ਕਿਉਂ ਨਹੀਂ ਪੜ੍ਹਦੀ, ਵੀ ਪੜ੍ਹਦੀ ਹਾਂ, ਤੁਹਾਡੇ ਮੈਸੇਜਿਸ ਦੀ ਕਤਾਰ 'ਤੇ ਲੱਗ ਲੈਣ ਦਿਓ। ਮੈਂ ਕੱਲ੍ਹ ਨਹੀਂ ਪੜ੍ਹਾਂਗੀ, ਮੈਂ ਅੱਜ ਹੀ ਪੜ੍ਹ ਕੇ ਜਾਵਾਂਗੀ। ਹਾਂ ਹਾਂ, ਅੱਜ ਹੀ ਪੜ੍ਹ ਕੇ ਜਾਵਾਂਗੀ, ਤਾਂ ਹੀ ਤਾਂ ਕਹਿ ਰਹੀ ਹਾਂ ਕਿ ਜਿੰਨੀ ਦੇਰ ਤੱਕ ਤੁਹਾਡੇ ਮੈਸੇਜਿਸ ਜਿਹੜੇ ਆ ਨਾ ਉਹ ਮੇਰੇ ਕੋਲ ਆਉਂਦੇ ਨੇ, ਮੈਂ ਇੱਕ ਹੋਰ ਗਾਣਾ ਸੁਣਾਵਾਂ। ਸੋਹਣਾ ਬਹੁਤ ਆ, ਬਹੁਤ ਸੱਚੀ ਛੋਟਾ ਜਿਹਾ ਹੀ ਗਾਣਾ ਆ, ਸੁਣਾ ਦਿੰਦੀ ਹਾਂ, ਸੁਣੋ, ਕਿਉਂਕਿ ਪੁਰਾਣੇ ਗੀਤ ਜਿਹੜੇ ਆ ਨਾ ਇਸ ਸਫ਼ਰ ਨੂੰ ਬਹੁਤ ਖੂਬਸੂਰਤ ਬਣਾ ਦਿੰਦੇ ਨੇ।

ਕਿਆ ਕਰੂੰ ਮੈਂ ਤਾਂ ਕਿਆ ਮੈਂ ਕਰੂੰ ਤੁਹਾਡੇ ਮੈਸੇਜਿਸ ਨੂੰ ਪੜੂੰ। ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਿਸ ਜਿਹੜੇ ਹੈ ਬਿਲਕੁਲ ਮੇਰੇ ਤੱਕ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ, ਅਤੇ ਫਿਰ ਸਭ ਤੋਂ ਪਹਿਲਾ ਮੈਸੇਜ ਜਿਹੜਾ ਉਹ ਪੜ੍ਹ ਲੈਂਦੇ ਹਾਂ। ਸਭ ਤੋਂ ਪਹਿਲਾ ਮੈਸੇਜ ਮੇਰੇ ਕੋਲ ਆਇਆ ਹੈ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ। ਗਲਤੀ ਹੋਣਾ ਕੁਦਰਤੀ ਹੈ, ਗਲਤੀ ਹੋਣਾ ਕੁਦਰਤੀ ਹੈ, ਮੰਨ ਲੈਣਾ ਸਿਆਣਪ ਹੈ, ਇਹ ਸੁਧਾਰ ਕਰ ਲੈਣੀ ਤਰੱਕੀ ਹੈ। ਗੱਲ ਛੋਟੀ ਜੀ ਹੈ ਲੇਕਿਨ ਬੜੀ ਵਜ਼ਨਦਾਰ ਗੱਲ ਹੈ। ਹਾਂ ਬਿਲਕੁਲ, ਵਜ਼ਨਦਾਰ ਗੱਲਾਂ ਹੀ ਨੇ, ਅਤੇ ਵਜ਼ਨਦਾਰ ਗੱਲਾਂ ਹੀ ਤਾਂ ਸਾਡੇ ਦੋਸਤ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ, ਅਸੀਂ ਹਰ ਰੋਜ਼ ਆਪ ਜੀ ਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਸੁਣਦੇ ਹਾਂ, ਬਹੁਤ ਹੀ ਵਧੀਆ ਲੱਗਦਾ। ਗਰਮੀ ਬਹੁਤ ਜ਼ਿਆਦਾ ਹੈ ਦੋਸਤੋ, ਬਚ ਕੇ ਰਹੋ, ਘਰ ਵਿੱਚ ਨਿੰਬੂ

0: ਪੁਰਾਣੀ ਲੱਸੀ ਜਿਹੜੀ ਹੈ ਉਹ ਜਿਹੜੀ ਹੈ ਤੁਸੀਂ ਸ਼ਿਕੰਜਵੀ ਜਿਹੜੀ ਹੈ ਬਣਾ ਕੇ ਪੀਂਦੇ ਰਹੋ। ਸਤਨਾਮ ਸਿੰਘ ਗਿੱਲ ਜੋੜਾ ਔਰ ਪਿੰਡ ਜੋੜਾ ਸਿੰਘ ਵਾਲਾ ਪੱਟੀ ਤਰਨ ਤਾਰਨ ਤੋਂ ਸਾਨੂੰ ਇਹ ਮੈਸੇਜ ਆਇਆ ਹੈ ਜੀ। ਅਗਲਾ ਮੈਸੇਜ ਹੈ ਜੀ, ਜਬ ਕੋਈ ਹਾਥ ਔਰ ਹਾਥ ਦੋਨੋਂ ਜੋੜ ਦੇਤਾ ਹੈ ਤਬ ਕੁਦਰਤ ਕੋਈ ਨਾ ਕੋਈ ਉਂਗਲੀ ਪਕੜਨੇ ਵਾਲਾ ਭੇਜ ਦੇਤੀ ਹੈ। ਇਸੀ ਕਾ ਨਾਮ ਜ਼ਿੰਦਗੀ ਹੈ, ਮੁਸਕੁਰਾ ਕਰ ਚਲਤੇ ਰਹੀਏ। ਇਹ ਮੈਸੇਜ ਸਾਡੇ ਕੋਲ ਆਇਆ ਹੈ ਰਾਮ ਸਰੂਪ ਅਰੋੜਾ ਚੌਂਕ ਚਿਨੀਆ ਸੁਲਤਾਨਪੁਰ ਲੋਧੀ ਤੋਂ। ਲਓ ਜੀ, ਪ੍ਰੋਗਰਾਮ ਦੇ ਵਿੱਚ ਮੈਸੇਜਸ ਦੇ ਵਿੱਚ ਅੱਗੇ ਚੱਲੀਏ। ਅਸੀਂ ਇਕਲਾ ਮੈਸੇਜ ਸੁਣਨੇ ਹਾਂ ਕਿ ਕਿਹੜੇ ਦੋਸਤ ਨੇ ਮੈਸੇਜ ਕੀਤਾ ਹੈ ਪ੍ਰੋਗਰਾਮ ਦੇ ਵਿੱਚ ਰੌਣਕਾਂ ਲਗਾਉਣ ਦੇ ਲਈ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ,
1: ਮੈਂ ਸਤਨਾਮ ਸਿੰਘ ਰਖਰਾ ਬਾਗਾ ਪ੍ਰਾਣਾ ਤੋਂ ਜੀ।
0: ਜੀ
1: ਪਿਆਰੀ ਬੇਟੀ ਨਿਸ਼ਾ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ।
1: ਹੋਰ ਬੇਟੀ ਠੀਕ ਠਾਕ ਹੋ
0: ਜੀ? ਬਿਲਕੁਲ ਬਿਲਕੁਲ ਠੀਕ ਠਾਕ
1: ਜੀ। ਅੱਜ ਗਰਮੀ ਬਹੁਤ ਪੈ ਰਹੀ ਹੈ, ਤਾਪਮਾਨ ਤਕਰੀਬਨ ਵੀ 43-44 ਤੇ ਪਹੁੰਚਣ ਦੀ ਉਮੀਦ। ਅੱਜ ਬੇਨਤੀ ਹੈ ਕਿ ਗਰਮੀ ਤੋਂ ਬਚ ਕੇ ਰਹੋ, ਨਿੰਬੂ ਪਾਣੀ ਵਗੈਰਾ ਪੀਓ, ਠੰਡੇ ਸ਼ਰਬਤ ਸੱਤੂ ਵਗੈਰਾ ਪੀਓ, ਜਿਹਦੇ ਨਾਲ ਆਪਾਂ ਗਰਮੀ ਤੋਂ ਬਚ ਸਕੀਏ। ਬੱਚਿਆਂ ਨੂੰ ਵੀ ਧੁੱਪੇ ਬਾਹਰ ਜਾਣ ਤੋਂ ਬਚਾਓ। ਮਿੱਟੀ ਅੱਜ ਮੈਂ ਗੱਲ ਕਰਨ ਲੱਗਾ ਬਾਗੀ ਬਣਾਉਣ ਦਾ ਚੱਕਰ ਇਤਿਹਾਸਕ ਗੁਰਦੁਆਰਾ ਸਾਹਿਬ ਆ ਛੇਵੀਂ ਪਾਤਸ਼ਾਹੀ ਦਾ, ਸੰਤ ਬਾਬਾ ਗੁਰਮੇਲ ਸਿੰਘ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਵਾ। ਉੱਥੇ ਹਰੇਕ ਸਾਲ ਕੋਤਰੀ ਖੁੱਲਦੀ ਹੈਗੀ ਹੈ, ਇਹਦੇ ਵਿੱਚ 100 ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੁੰਦੀ ਹੈ। ਇਹ 23 ਤਰੀਕ ਤੋਂ ਪਾਠ ਸ਼ੁਰੂ ਹੈ ਤੇ 29 ਤਰੀਕ ਨੂੰ ਸਾਰੀ ਸਮਾਪਤੀ ਹੈ ਬੇਟੀ। 29 ਤਰੀਕ ਨੂੰ ਬਹੁਤ ਤਕੜਾ ਭਾਰੀ ਜੋੜ ਮੇਲ ਵੀ ਹੁੰਦਾ ਇੱਥੇ, ਤੇ ਨਗਰ ਕੀਰਤਨ ਵਗੈਰਾ ਵੀ ਸਜਾਇਆ ਜਾਂਦਾ ਹੈ, ਜਿਹਦੇ ਵਿੱਚ ਬਾਹਰੋਂ ਢਾਡੀ ਰਾਗੀ ਜੱਥੇ ਆਪਣੀਆਂ ਹਾਜ਼ਰੀਆਂ ਭਰਦੇ ਹੈ ਤੇ ਗੁਰੂ ਇਤਿਹਾਸ ਨਾਲ ਜੋੜਦੇ ਹੈ। ਇਹ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਦਾ ਇਤਿਹਾਸਕ ਗੁਰਦੁਆਰਾ ਬੇਟੀ। ਇੱਥੇ ਛੇਵੀਂ ਪਾਤਸ਼ਾਹੀ ਆਪ ਖੁਦ ਆਏ ਹੈ ਤੇ ਉਹਨਾਂ ਨੇ ਚਰਨ ਪਾਏ ਹੈ। ਇਹ ਇੱਕ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਆ ਰਿਹਾ ਹੈਗਾ, ਕਿਉਂਕਿ ਗੁਰਦੁਆਰਾ ਸਾਹਿਬ ਦਾ ਬਾਗੇ ਪੁਰਾਣ ਦੇ ਵਿੱਚ 17 ਬਣਿਆ ਹੋਇਆ ਹੈ
0: ਜੀ,
1: ਪਰ ਇਤਿਹਾਸਕ ਗੁਰਦੁਆਰਾ ਸਾਹਿਬ ਇਹੀ ਹੈ ਜਿੱਥੇ ਛੇਵੀਂ ਪਾਤਸ਼ਾਹੀ ਦੇ ਚਰਨ ਪਏ ਹੋਏ ਹੈ। ਅੱਜ ਬੇਟੀ ਇੰਨਾ ਹੀ, ਮੈਂ ਸਤਨਾਮ ਸਿੰਘ ਰਖਰਾ ਬਾਗਾ ਪੁਰਾਣਾ ਤੋਂ, ਸਤਿ ਸ੍ਰੀ ਅਕਾਲ ਦੋਸਤੋ
0: ਜੀ। ਸਤਨਾਮ ਜੀ, ਬਹੁਤ ਵਧੀਆ ਲੱਗਾ ਤੁਸੀਂ ਛੇਵੀਂ ਪਾਤਸ਼ਾਹੀ ਦੇ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ। ਅੱਖਾਂ ਨਾਲ ਅਸੀਂ ਵੇਖ ਲਿਆ ਅਤੇ ਤੁਹਾਡੇ ਸ਼ਬਦਾਂ ਦੇ ਨਾਲ ਅਸੀਂ ਮਹਿਸੂਸ ਕਰ ਲਿਆ, ਬਹੁਤ ਬਹੁਤ ਸ਼ੁਕਰੀਆ। ਵੈਲ ਜੀ, ਤੁਹਾਡੇ ਮੈਸੇਜਿਸ ਕਿੱਥੇ ਰਹਿ ਗਏ? 9855510107, ਯਾਨੀ ਕਿ 9855101027। ਕੱਲ੍ਹ ਦਿਓ ਆਪਣੇ ਪਿਆਰੇ ਪਿਆਰੇ ਮੈਸੇਜਿਸ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣ ਲਈ, ਪ੍ਰੋਗਰਾਮ ਨੂੰ ਰੰਗੀਨ ਬਣਾਉਣ ਦੇ ਲਈ, ਪ੍ਰੋਗਰਾਮ ਨੂੰ ਬਹੁਤ ਹੀ ਪਿਆਰਾ ਜਿਹਾ ਰੂਪ ਦੇਣ ਦੇ ਲਈ। ਤੁਹਾਡੇ ਮੈਸੇਜਿਸ ਹੀ ਨੇ ਜਿਹੜੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਣਗੇ। ਔਰ ਗੱਲਾਂ ਕਰ ਰਹੀ ਸੀ ਨਾ ਮੈਂ ਅੱਜ ਕਿ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਉਹ ਕਿਹੜੀ ਗੱਲ ਹੈ, ਕਿਹੜਾ ਕੰਮ ਹੈ ਜਿਹਨੂੰ ਕਹਿ ਦਿੰਦੇ ਹੋ ਉਹ ਕੱਲ੍ਹ ਕਰ ਲਾਂਗੇ, ਕੋਈ ਗੱਲ ਨਹੀਂ, ਬਹੁਤ ਟਾਈਮ ਪਿਆ ਹਾਲੇ, ਬਹੁਤ ਟਾਈਮ ਪਿਆ। ਮੇਰੇ ਕੋਲ ਇਸ ਦੇ ਰਿਗਾਰਡਿੰਗ ਵੀ ਮੈਸੇਜਿਸ ਜਿਹੜੇ ਆ ਜ਼ਰੂਰ ਭੇਜਣਾ, ਕਿਉਂਕਿ ਬਹੁਤ ਸਾਰੇ ਲੋਕ ਕੀ ਆ ਉਹਨਾਂ ਵਿੱਚ ਮੈਂ ਵੀ ਹਾਂ ਕਿ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਚੱਲ ਕੋਈ ਗੱਲ ਨਹੀਂ, ਛੱਡ ਪਰਾਂ ਹੋ ਜੂਗਾ, ਹੁਣ ਸਮਾਂ ਬਹੁਤ ਪਿਆ ਇਹਨੂੰ ਅਤੇ ਕਰ ਲਾਂਗੇ। ਲੇਕਿਨ ਜਦੋਂ ਸਮਾਂ ਨਜ਼ਦੀਕ ਆ ਜਾਂਦਾ ਅਤੇ ਉਦੋਂ ਸੋਚਦੇ ਹਾਏ ਰੱਬਾ ਮੈਂ ਉਦੋਂ ਕਰ ਲੈਂਦੀ ਜਾਂ ਕਰ ਲੈਂਦਾ ਤਾਂ ਮੇਰਾ ਕੰਮ ਮੁੱਕ ਜਾਣਾ ਸੀ ਨਾ, ਹੁਣ ਨਿਬੜਿਆ ਹੋਣਾ ਸੀ ਮੇਰਾ ਕੰਮ। ਓਹੋ, ਔਖਾ

0: ਬਿਲਕੁਲ ਜੀ, ਇਹ ਪ੍ਰੋਗਰਾਮ 'ਚ ਅਸੀਂ ਕਰ ਲੈਂਦੇ ਹਾਂ ਅਗਲਾ ਮੈਸੇਜ ਸ਼ਾਮਿਲ, ਜਿਹੜਾ ਕਿ ਦਿਲ ਸੇ ਦਿਲ ਤੱਕ ਸਾਡੇ ਕੋਲ ਪਹੁੰਚਿਆ ਹੈ। ਸੋ ਸੰਧਿਆ ਜੀ,
1: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਮੰਗਲਵਾਰ ਦੀ ਰਾਮ ਰਾਮ, ਸਤਿ ਸ੍ਰੀ ਅਕਾਲ ਤੇ ਅਦਾਬ ਆਖਦਾ ਹੈ, ਸਵੀਕਾਰ ਕਰਿਆ ਜੀ। ਬੁੱਧ ਕੰਮ ਸ਼ੁੱਧ ਤੇ ਟਿਕਾਣੇ ਰਵੇ ਬੁੱਧ, ਅੱਜ ਬੁੱਧ ਨੂੰ ਅਸ਼ੁੱਧ ਨਹੀਂ ਕਰਾਂਗਾ, ਅੱਜ ਗੁੱਸਾ ਨਹੀਂ ਕਰਾਂਗਾ। ਇਸ ਵਾਅਦੇ ਨਾਲ ਆਪਣੇ ਆਪਣੇ ਕੰਮਾਂ ਕਾਰਾਂ ਤੇ ਜਾਓ ਜੀ। ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ 90 ਸਾਲ ਦਾ ਪੈਂਡਾ ਪੂਰਾ ਕੀਤਾ ਹੈ
0: ਜੀ। ਬਹੁਤ ਬਹੁਤ ਸ਼ੁਕਰੀਆ।
1: ਪਰਸੋਂ ਰਾਤ KL ਮੈਮੋਰੀਅਲ ਹਾਲ ਵਿੱਚ ਆਵਾਜ਼ ਦੇ ਜ਼ਰੀਏ ਤੇ ਸੰਗੀਤ ਦੇ ਮਾਧਿਅਮ ਨਾਲ ਦਿਲ ਦੀਆਂ ਤਾਰਾਂ ਖੜਕ ਗਈਆਂ। ਮਿਊਜ਼ਿਕ ਹੈਜ਼ ਨੋ ਲੈਂਗੁਏਜ,

0: ਆਬਾਦਾਂ ਦੇ ਜਾਦੂ ਦਾ ਗੌਰਵਮਈ ਸਫ਼ਰ ਭਾਰਤ ਚ ਆਕਾਸ਼ਵਾਣੀ ਦੇ 90 ਵਰੇ AIRR ਦੀ ਰੇਟ 90 ਜਸ਼ਨਾਂ ਨੂੰ ਸਮਰਪਿਤ। ਬਹੁਤ ਆਨੰਦ ਆਇਆ, ਉੱਥੇ RJ ਵੀ ਮਿਲੇ, ਬੜਾ ਪਿਆਰ ਮਿਲਿਆ
1: ਜੀ,
0: ਔਰ ਕਈ ਰਿਟਾਇਰ ਹੋਏ ਸਾਥੀ ਵੀ ਮਿਲੇ ਤੇ ਅੱਜ ਸਾਡੀ ਨਿਸ਼ਾ ਧੀਰਾਂ ਨੀ ਡਟੇ ਹੋਏ ਨੇ ਤੇ ਅੱਜ ਪੌਣੇ ਤੇ ਡਕਾਰ ਦੇ ਫਾਇਦੇ ਵੀ ਦੱਸੇ। ਅੱਜ ਸਿਰਫ ਇੰਨੀ ਗੱਲ ਕਰਾਂਗਾ ਕਿ ਕਿਸੇ ਕਾਮ ਕੇ ਥੇ ਨਹੀਂ ਕੋਈ ਨਾ ਛੂਤਾ ਛਾਉ, ਸਤਿਗੁਰ ਕੀ ਕਿਰਪਾ ਭਈ ਪੂਜਣ ਲਾਗੇ ਪਾਉ। ਇਹ ਰੇਡੀਓ ਰੇਨਬੋ ਸਾਡਾ ਦਿਨ ਰਾਤ ਰੱਖੀਆਂ ਕਰਦਾ ਪਿਆ ਔਰ ਕਰਦਾ ਰਵੇ। ਇਹਨਾਂ ਦਾ ਸਾਰਾ ਸ਼੍ਰੇ ਸਾਡੇ ਜਿਹੜੇ RJ ਨੇ, ਮਿੱਠੀਆਂ ਮਿੱਠੀਆਂ ਆਵਾਜ਼ਾਂ ਨਾਲ ਤੇ ਗਿਆਨ ਭਰੀਆਂ ਆਵਾਜ਼ਾਂ ਨਾਲ ਸਾਨੂੰ ਸੱਦੇ ਦਿੰਦੇ ਨੇ ਤੇ ਅਸੀਂ ਭੱਜੇ ਆਉਂਦੇ ਹਾਂ ਤੇ ਇਸ ਵਾਸਤੇ ਇਹ ਜਿਉਂਦੇ ਵਾਸਤੇ ਰਹਿਣ ਤੇ ਜਿਹੜੀ ਮਾਈਕਰੋਫੋਨ ਦੇ ਪਿੱਛੇ RJ ਤੇ ਹੈ ਉਹਦੇ ਨਾਲ ਨਾਲ ਜਿਹੜੀ ਟੀਮ ਇਸ ਪ੍ਰੋਗਰਾਮ ਨੂੰ ਸੰਚਾਲਿਤ ਕਰਦੇ ਨੇ ਉਹ ਵੀ ਲੰਮੀਆਂ ਉਮਰਾਂ ਵਾਲੇ ਹੋਣ ਤੇ ਤੰਦਰੁਸਤ ਰਹਿਣ ਤੇ ਊਰਜਾਵਾਨ ਰਹਿਣ।
1: ਇਹ
0: ਰੇਡੀਓ ਦਾ ਸਫ਼ਰ ਹਮੇਸ਼ਾ ਚੱਲਦਾ ਰਵੇ ਔਰ ਇਹ ਐਸੀ ਸੰਸਥਾ ਵੇ ਕਿ ਸਾਨੂੰ ਇੰਨਾ ਗਿਆਨ ਬਣਦੀ ਏ ਕਿ ਉਹਦਾ ਕੋਈ ਜਵਾਬ ਹੀ ਨਹੀਂ ਹੈਗਾ। ਇਹਦੇ ਵਾਸਤੇ ਇੰਨਾ ਹੀ ਕਵਾਂਗਾ ਕਿ ਕੌਣ ਕਹਿਤਾ ਹੈ ਅਬ ਜੁਦਾਈ ਹੋਗੀ, ਜਾਂ ਕਿਸੀ ਨੇ ਅਫਵਾਹ ਉਡਾਈ ਹੋਗੀ। ਇਤਨੇ ਦਿਨੋਂ ਸੇ ਰਹਤੇ ਹੈ ਰੇਡੀਓ ਰੇਨਬੋ FM ਕੇ ਦਿਲ ਮੇ, ਹਮਨੇ ਕੁਛ ਤੋਂ ਜਗ੍ਹਾ ਬਣਾਈ ਹੋਗੀ, ਕੁਛ ਤੋਂ ਜਗ੍ਹਾ ਬਣਾਈ ਹੋਗੀ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਬਿਲਕੁਲ ਉਦੇ ਚੰਦਰ ਜੀ, ਤੁਸੀਂ ਵਾਕਈ ਸਾਰਿਆਂ ਦੇ ਦਿਲਾਂ ਦੇ ਵਿੱਚ ਇੱਕ ਜਗ੍ਹਾ ਬਣਾ ਕੇ ਰੱਖੀ ਹੋਈ ਹੈ ਔਰ ਤੁਹਾਡੀਆਂ ਦੁਆਵਾਂ, ਤੁਹਾਡਾ ਪਿਆਰ ਜਿਹੜਾ ਆ ਉਹ ਅਸੀਂ ਸਿਰ ਮੱਥੇ ਲੈਂਦੇ ਹਾਂ, ਖੇੜੇ ਮੱਥੇ ਲੈਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ। ਔਰ ਇੱਕ ਮੈਸੇਜ ਆਇਆ ਹੈ ਮੇਰੇ ਕੋਲ, ਅੱਜ ਪਤਾ ਖਾਣ ਵਾਸਤੇ ਕੀ ਆਇਆ ਹੈ, ਕੀ ਆਇਆ ਹੈ, ਬਿਲਕੁਲ ਰੋਜ਼ ਕੁਛ ਨਾ ਕੁਛ ਖਾਣ ਨੂੰ ਆ ਜਾਂਦਾ, ਮੇਰੇ ਮੂੰਹ 'ਚ ਪਾਣੀ ਜਿਹਾ ਆ ਜਾਂਦਾ, ਫਿਰ ਪਤਾ ਨਹੀਂ ਕਿਉਂ ਮਤਲਬ ਯਾਨੀ ਕਿ ਅੱਜ ਬਣ ਰਿਹਾ ਸੀ ਢੋਕਲਾ। ਢੋਕਲਾ ਜਿਹੜਾ ਆ ਕਿਸ ਦੀ ਕਿਚਨ ਚੋਂ ਆਇਆ, ਚਲੋ ਫਿਰ।
2: ਹੈਲੋ ਦਿਲ ਆਪਣਾ ਪੰਜਾਬੀ, ਰਿਸਪੈਕਟਿਡ ਨਿਸ਼ਾ ਮੈਡਮ ਜੀ,
1: ਜੀ
2: ਵੈਰੀ ਗੁੱਡ ਮਾਰਨਿੰਗ, ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ
1: ਜੀ, ਨਮਸਕਾਰ,
2: ਸਤਿ ਸ੍ਰੀ ਅਕਾਲ ਮੈਡਮ ਜੀ। ਮੈਂ ਤੁਹਾਡਾ ਪ੍ਰੋਗਰਾਮ ਸਵੇਰ ਤੋਂ ਸੁਣ ਰਹੀ ਸੀ, ਕੰਮ ਦੇ ਵਿੱਚ ਧਿਆਨ ਹੋਣ ਕਰਕੇ ਦੋ ਕੰਨ ਮੇਰੇ ਪਿੱਛੇ ਸੀ ਤੇ ਅੱਖਾਂ ਮੇਰੀਆਂ ਅੱਗੇ ਸੀ ਮੈਡਮ ਜੀ। ਰਸੋਈ ਦੀ ਮੇਰੀ ਸ਼ਾਨ, FM ਰੇਨਬੋ, ਨਿਸ਼ਾ ਮੈਡਮ ਜੀ, RJ ਸਾਰੇ ਜਿਹੜੇ ਮੇਰੇ ਰਸੋਈ ਦੇ ਵਿੱਚ ਆ ਕੇ ਮੇਰੀ ਰੌਣਕ ਵਧਾਉਂਦੇ ਨੇ ਮੈਡਮ ਜੀ। ਅੱਜ ਤੁਸੀਂ ਪੌਣਿਆਂ ਦੀ ਵੀ ਗੱਲ ਕੀਤੀ ਹੈ, ਮੈਂ ਹੁਣ ਤੱਕ ਟਿਫਨਾਂ ਦੇ ਵਿੱਚ ਪੌਣਾ ਹੀ ਭੇਜਦੀ ਹਾਂ। ਮੈਨੂੰ ਕੋਇਲ ਪੇਪਰ ਤੇ ਕੋਈ ਵਿਸ਼ਵਾਸ ਨੀ, ਅਖਬਾਰਾਂ ਤੇ ਕੋਈ ਵਿਸ਼ਵਾਸ ਨੀ, ਸਾਫ਼ ਸੁਥਰੇ ਪੌਣੇ ਲਗਾਏ ਹੋਏ ਨੇ। ਰੂਟੀਨ ਦੇ ਵਿੱਚ ਪੌਣਾ ਬਦਲ ਕੇ ਰੋਟੀ ਦੇਈਦੀ ਹੈ, ਨਿੱਘੀ ਟੇਸਟੀ ਸਵਾਦਿਸ਼ਟ ਰਹਿੰਦੀ ਹੈ। ਇਹ ਗੱਲ ਹੋ ਗਈ ਪੌਣਿਆਂ ਦੀ। ਹੁਣ ਤੁਸੀਂ ਕਿਹਾ ਕਿ ਕਿਹੜਾ ਕੰਮ ਤੁਸੀਂ ਕੱਲ ਕਰਦੇ ਹੋ, ਮੈਡਮ ਜੀ ਕੱਲ ਕਦੀ ਵੀ ਨਹੀਂ ਆਂਦਾ, ਕੱਲ ਕਰੇ ਸੋ ਅੱਜ ਕਰ, ਅੱਜ ਕਰੇ ਸੋ ਅੱਬ। ਮੈਂ ਉਹਨਾਂ ਵਿੱਚੋਂ ਆ ਜਿਹੜੀ ਅੱਜ ਦਾ ਅੱਜ ਕੰਮ ਕਰਨਾ, ਜੇ ਡਿਊਟੀ ਤੇ ਸਾਰੇ ਗਏ ਨੇ ਨਾ ਤੇ ਪਿੱਛੋਂ A to Z ਸਾਰਾ ਕੰਮ ਅੱਜ ਦਾ ਅੱਜ ਹੀ ਕਰਨਾ, ਕੱਲ ਤੇ ਮੈਂ ਪੈਂਡਿੰਗ ਨੀ ਪਾਉਂਦੀ, ਕੱਲ ਮੇਰਾ ਕਦੀ ਵੀ ਨਹੀਂ ਆਉਂਦਾ, ਕਦੀ ਵੀ ਨਹੀਂ ਆਉਂਦਾ ਕੱਲ ਮੈਡਮ ਜੀ। ਇਹ ਵੀ ਗੱਲ ਹੋ ਗਈ ਮੈਡਮ ਜੀ। ਤੇ ਬਾਕੀ ਸਾਰੇ ਸਰੋਤਾ ਬੜੇ ਵਧੀਆ ਵਿਚਾਰ ਪੇਸ਼ ਕਰਦੇ ਨੇ ਮੈਡਮ ਜੀ। ਮੈਂ ਨਵਾਂ ਰੇਡੀਓ ਲਿਆ ਵਾ, FM ਰੇਨਬੋ ਨਵਾਂ ਆਇਆ ਮੇਰੇ ਘਰ ਰੇਡੀਓ, ਉਹਦੀ ਵੀ ਸੈਲੀਬ੍ਰੇਸ਼ਨ ਮੈਂ ਤੁਹਾਨੂੰ ਭੇਜ ਰਹੀ ਹਾਂ। ਮੇਰੀ ਕੰਮ ਵਾਲੀ ਕਹਿੰਦੀ ਸੀ ਤੁਸੀਂ ਹਰ ਵਕਤ ਰੇਡੀਓ ਦਾ ਪ੍ਰੋਗਰਾਮ ਸੁਣਦੇ ਹੋ, ਮੇਰੇ ਕੋਲ ਵੀ ਦੋ। ਮੈਂ ਕਿਹਾ ਤੂੰ ਮੇਰਾ ਇਹ ਲੈ ਜਾ, ਮੈਂ ਨਵਾਂ ਲਿਆਵਾਂਗੀ। ਕੱਲ ਬੱਚੇ ਮੇਰਾ ਨਵਾਂ ਰੇਡੀਓ ਲਿਆ ਹੈ ਤੇ ਅੱਜ ਤੁਹਾਡੇ ਪ੍ਰੋਗਰਾਮ ਦੇ ਨਾਲ ਨਾਲ ਮੈਂ ਬਣਾਇਆ ਢੋਕਲਾ। ਢੋਕਲਾ ਖਾ ਕੇ ਦੱਸੋ ਕਿੱਦਾਂ ਦਾ ਬਣਿਆ ਤੇ ਨਾਲ ਮੈਨੂੰ ਮੇਰਾ FM ਰੇਨਬੋ ਨਵਾਂ ਵੀ ਦੇਖੋ ਰੇਡੀਓ ਮੈਡਮ ਜੀ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ ਤੋਂ।
1: ਲਓ ਜੀ ਲਓ, ਤੁਹਾਡਾ ਢੋਕਲਾ ਜਿਹੜਾ ਅਸੀਂ ਖਾ ਲੈਂਦੇ ਹਾਂ ਔਰ ਉੱਥੇ ਗਾਣੇ ਚੱਲ ਰਹੇ ਆ ਔਰ ਨਵਾਂ ਰੇਡੀਓ ਸੈੱਟ ਤੁਹਾਡੇ ਪਹੁੰਚ ਗਿਆ ਔਰ ਨਵੀਆਂ ਤਾਰਾਂ ਦਾ ਕਨੈਕਸ਼ਨ ਵੀ ਹੋ ਗਿਆ ਔਰ ਇਹ ਕਨੈਕਸ਼ਨ ਜਿਹੜਾ ਹੈ ਨਾ ਇਸੇ ਤਰ੍ਹਾਂ ਬਰਕਰਾਰ ਰਹੇ, ਇਸੇ ਤਰ੍ਹਾਂ ਸਟਰੋਂਗ ਬਣਿਆ ਰਹੇ, ਹੈ ਨਾ। ਔਰ ਅਗਲਾ ਮੈਸੇਜ ਲੈ ਲੈਂਦੇ ਹਾਂ। ਨਿਭਾਣੇ ਵਾਲੇ ਹੀ ਹੈ ਆ ਤੋਂ ਨਹੀਂ ਮਿਲਦੇ, ਨਿਭਾਣੇ ਵਾਲੇ ਹੀ ਤੋਂ ਨਹੀਂ ਮਿਲਦੇ, ਚਾਹਨੇ ਵਾਲੇ ਤੋਂ ਹਰ ਜਗ੍ਹਾ ਮਿਲ ਜਾਂਦੇ ਹੈ। ਮੈਸੇਜ ਹੈ ਜੀ ਸਾਡੇ ਕੋਲ ਕਿੱਕੀ ਤਿਮਾਨ ਸੰਗਰੂਰ ਤੋਂ ਕਰ ਰਹੇ ਨੇ। ਅਗਲਾ ਮੈਸੇਜ ਲੈ ਲੈਂਦੇ ਹਾਂ ਜੀ। ਜੀਵਨ ਦੀ ਸਭ ਤੋਂ ਵੱਡੀ ਕੀਮਤੀ ਚੀਜ਼ ਹੈ ਅੱਜ ਦਾ ਸਮਾਂ, ਇਹ ਬੀਤ ਗਿਆ ਤਾਂ ਇਸਦਾ ਇੱਕ ਪਲ ਵੀ ਤੁਸੀਂ

ਦੁਨੀਆਂ ਦੀ ਸਾਰੀ ਧਨ ਦੌਲਤ ਦੇ ਕੇ ਵੀ ਖਰੀਦ ਨਹੀਂ ਸਕਦੇ ਹੋ। ਇਹੀ ਤਾਂ ਹੈ, ਤਾਂ ਹੀ ਤਾਂ ਕਿਹਾ ਜਾਂਦਾ ਕਿ ਕੋਈ ਕੰਮ ਕੱਲ੍ਹ ਤੇ ਨਾ ਛੱਡੋ, ਅੱਜ ਤੇ ਅੱਜ ਕਰ ਲਓ। ਇਹ ਮੈਸੇਜ ਸਾਡੇ ਕੋਲ ਆਇਆ ਜੀ ਦੀਪਾ ਕਰਮਗੜ ਸ਼ਰਤਾਂ ਤੋਂ ਬਠਿੰਡਾ ਪੰਜਾਬ ਤੋਂ। ਔਰ ਅਗਲਾ ਮੈਸੇਜ ਵੀ ਲੈ ਲੈਂਦੇ ਹਾਂ ਜੀ। ਹਾਂ, ਇਹ ਲਿਖਿਆ ਜੀ, ਦੌਰਾ ਕਾਗਜ਼ੀ ਸੀ ਪਰ ਜਜ਼ਬਾਤ ਦੇ ਤਾਂ ਖਤਾਂ ਵਿੱਚ ਮਹਿਸੂਸ ਰਹਿੰਦੇ ਸਨ। ਅੱਜ ਉਮਰ ਭਰ ਦੀਆਂ ਯਾਦਾਂ ਇੱਕ ਉਂਗਲੀ ਨਾਲ ਡਿਲੀਟ ਹੋ ਜਾਂਦੀਆਂ ਨੇ। ਬਿਲਕੁਲ ਜੀ, ਦੌਰ ਕਾਗਜ਼ੀ ਸੀ ਪਰ ਜਜ਼ਬਾਤ ਦੇਰ ਤੱਕ ਖਤਾ 'ਤੇ ਰਹਿੰਦੇ ਸੀ, ਹੈ ਨਾ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਕਹੀ ਹੈ ਕਿ ਸਮਾਂ ਜਿਹੜਾ ਹੈ ਨਾ, ਉਹ ਆਪਣੀ ਰਫਤਾਰ ਦੇ ਨਾਲ ਤੇਜ਼ ਚੱਲਦਾ ਜਾ ਰਿਹਾ ਔਰ ਡਿਜੀਟਲ ਹੋ ਗਿਆ, ਔਰ ਇੱਕ ਮਿੰਟ ਲੱਗਦਾ ਚੀਜ਼ਾਂ ਨੂੰ ਡਿਲੀਟ ਕਰਨ ਦਾ। ਲੇਕਿਨ ਚਿੱਠੀਆਂ ਖਤ ਜਿਹੜੇ ਹੈ ਨਾ, ਉਹ ਦਿਲਾਂ ਦੇ ਨਾਲ ਕਨੈਕਸ਼ਨ ਜਿਹੜਾ ਸਟਰੋਂਗ ਹੀ ਹੁੰਦਾ ਸੀ। ਲਓ ਜੀ, ਇੱਕ ਸਮਾਂ ਆਇਆ ਇੱਕ ਗਾਣੇ ਨੂੰ ਸੁਣਨ ਦਾ, ਤਾਂ ਫਿਰ ਉਹ ਗੱਲ ਸੁਣਦੇ ਹਾਂ, ਗਾਣਾ ਸੁਣਦੇ ਹਾਂ ਔਰ ਉਸ ਤੋਂ ਬਾਅਦ ਕਰਦੇ ਹਾਂ ਹੋਰ ਵੀ ਗੱਲਾਂ।

0: ਗੱਲ ਤੇ ਸੁਣੋ ਤੁਸੀਂ ਮੇਰੀ ਗੱਲ ਤੇ ਸੁਣੋ, ਇੰਨਾ ਸੋਹਣਾ ਗਾਣਾ ਸੁਣਿਆ ਸੀ ਹੁਣੇ ਹੁਣੇ ਤੁਸੀਂ, ਹੈ ਨਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਚੱਲ ਰਿਹਾ ਹੈ, ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਸ ਜਿਹੜੇ ਹੈ ਉਹ ਰੌਣਕਾਂ ਲਗਾ ਰਹੇ ਨੇ। 9855101027 ਤੁਹਾਡੇ ਮੈਸੇਜਸ ਜਿਹੜੇ ਆ ਮੇਰੇ ਕੋਲ ਆ ਰਹੇ ਨੇ। ਔਰ ਅਗਰ ਜਦੋਂ ਤੁਸੀਂ ਆਪਣਾ ਮੈਸੇਜ ਰਿਕਾਰਡ ਕਰੋਗੇ ਨਾ ਇੱਕ ਸ਼ਾਂਤ ਜਿਹੀ ਜਗ੍ਹਾ 'ਤੇ ਬਹਿ ਕੇ ਕਰਿਓ ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਉਹ ਕਲੀਅਰਲੀ ਸਾਡੇ ਤੱਕ ਪਹੁੰਚ ਸਕੇ। ਬਾਕੀ ਤੁਹਾਡੇ ਅੰਦਰ ਕੋਈ ਇਹੋ ਜਿਹਾ ਟੈਲੈਂਟ ਹੈ ਜਿਹੜਾ ਤੁਸੀਂ ਸਾਨੂੰ ਦਿਖਾਉਣਾ ਚਾਹੁੰਦੇ ਹੋ, ਦਿਖਾ ਵੀ ਸਕਦੇ ਹੋ ਔਰ ਨਾਲ ਦੇ ਨਾਲ ਸੁਣਾ ਵੀ ਸਕਦੇ ਹੋ। ਵੈਸੇ ਸਾਡੇ ਦੋਸਤ ਜਿਹੜੇ ਵਾਕਈ ਹੈ ਅਤੇ ਬਹੁਤ ਟੈਲੈਂਟਡ ਹੀ। ਔਰ ਇਸ ਤੋਂ ਪਹਿਲਾਂ ਜਿਹੜਾ ਮੈਂ ਇੱਕ ਮੈਸੇਜ ਪੜ੍ਹਿਆ ਸੀਗਾ ਨਾ ਕਿ ਦੌਰ ਕਾਗਜ਼ੀ ਥਾਂ ਪਰ ਜਜ਼ਬਾਤ ਦੇਰ ਤੱਕ ਰਹਿਤੇ ਥੇ, ਇਹ ਮੈਸੇਜ ਸਾਡੇ ਕੋਲ ਆਇਆ ਸੀ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ। ਔਰ ਅਗਲਾ ਮੈਸੇਜ ਸੁਣ ਲੈਂਦੇ ਹਾਂ ਜੀ, ਕੌਣ ਦੋਸਤ ਲੈ ਕੇ ਆਏ ਨੇ, ਕੀ ਕਹਿ ਰਹੇ ਨੇ।
1: ਮਾਣਯੋਗ ਮੈਡਮ ਨਿਸ਼ਾ ਜੀ,
0: ਜੀ
1: ਅਤੇ ਬਹੁਤ ਹੀ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅਤੇ ਸਾਰੇ ਹੀ ਸਰੋਤੇ,
0: ਸਤਿ ਸ਼੍ਰੀ ਅਕਾਲ ਜੀ।
1: ਇਸ ਟਾਈਮ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਸੁਣਦੇ ਹੋਏ ਐਫਐਮ ਰੈਂਬੋ ਦੇ ਜਰੀਏ ਇਸ ਬਹੁਤ ਹੀ ਖੂਬਸੂਰਤ ਮਨੋਰੰਜਨ ਅਤੇ ਜਾਣਕਾਰੀਆਂ ਨਾਲ ਭਰਪੂਰ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਹੁੰਦੇ ਨੇ, ਜਾਣਕਾਰੀਆਂ ਨਾਲ ਭਰੇ ਹੁੰਦੇ ਨੇ। ਅਤੇ ਜਿਵੇਂ ਹੁਣ ਰੱਖੜਾ ਸਾਹਿਬ ਜੀ ਨੇ ਆਪਣੇ ਪਿੰਡ ਦੇ ਇਤਿਹਾਸਿਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਮਹਾਰਾਜ ਦੇ ਗੁਰਦੁਆਰੇ ਬਾਰੇ ਜਾਣਕਾਰੀ ਦਿੱਤੀ, ਅਖੰਡ ਪਾਠਾ ਸਾਹਿਬਾਂ ਦੀ ਲੜੀ ਚੱਲ ਰਹੀ ਹੈ ਅਤੇ ਉਹਨਾਂ ਦੇ ਭੋਗ ਪਾਏ ਜਾਣਗੇ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ। ਰੱਖੜਾ ਜੀ ਦਾ, ਸਤਨਾਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਅੱਜ ਪ੍ਰੋਗਰਾਮ ਆਪਣੇ ਜ਼ਿਲ੍ਹਾ ਜੀਂਦ ਜਿਹੜਾ ਮੇਰਾ ਪੈਂਦਾ ਹੈ ਉੱਥੇ ਮੈਂ ਆਪਣੀ ਬੇਟੀ ਦਾ ਪੇਪਰ ਕਰਵਾਉਣ ਵਾਸਤੇ ਯੂਨੀਵਰਸਿਟੀ 'ਚ ਆਇਆ ਹੋਇਆ ਸੀ ਅਤੇ ਉੱਥੇ ਬਾਹਰ ਤੁਹਾਡਾ ਲਾਈਵ ਪ੍ਰੋਗਰਾਮ ਸੁਣ ਰਿਹਾ ਹਾਂ।
0: ਅਰੇ ਵਾਹ,
1: ਕਿਉਂਕਿ ਮੈਂ ਤੁਹਾਡਾ ਪ੍ਰੋਗਰਾਮ ਮਿਸ ਕਰ ਨਹੀਂ ਸਕਦਾ, ਭਾਵੇਂ ਜਿਸ ਤਰ੍ਹਾਂ ਮਰਜ਼ੀ ਹੋਵੇ ਸੁਣਨਾ ਹੀ ਪੈਂਦਾ ਹੈ।
0: ਅੱਛਾ ਜੀ,
1: ਸੋ
0: ਮੈਂ ਸੁਣਨਾ ਹੀ ਪਊਗਾ ਵੀ, ਜੇ ਤੁਸੀਂ ਨਾ ਸੁਣਿਆ ਨਾ ਮੈਂ ਫਾਈਨ ਲਗਾ ਦੇਣਾ ਤੁਹਾਨੂੰ।
1: 1985 ਤੋਂ ਲਗਾਤਾਰ ਰੇਡੀਓ ਨਾਲ ਜੁੜਿਆ ਹੋਇਆ ਵਾਂ। ਆਕਾਸ਼ਵਾਣੀ ਜਲੰਧਰ, ਬਠਿੰਡਾ, ਪਟਿਆਲਾ, ਸੂਰਤਗੜ੍ਹ, ਦੇਹਰਾਦੂਨ, ਕੁਰੂਕਸ਼ੇਤਰ, ਰੋਹਤਕ,
0: ਅਰੇ ਵਾਹ, 40 ਤੋਂ 41 ਸਾਲ।
1: ਤੇ 1985 ਦੇ ਵਿੱਚ ਮੈਂ ਇੱਕ ਵਾਰੀ ਆਕਾਸ਼ਵਾਣੀ ਜਲੰਧਰ ਵੀ ਗਿਆ ਸਾਂ, ਉਸ ਤੋਂ ਬਾਅਦ ਤੇ ਬਹੁਤ ਵਾਰੀ ਗਿਆ ਵਾਂ। ਉਹ ਪਹਿਲੀ ਜਿਹੜੀ ਮੇਰੀ ਫੇਰੀ ਸੀ ਉਹ ਬਹੁਤ ਯਾਦਗਾਰ ਇੱਕ ਫੇਰੀ ਸੀ, ਉਹ ਕਦੀ ਤੁਹਾਡੇ ਨਾਲ ਫਿਰ ਯਾਦ ਸਾਂਝੀ ਕਰਾਂਗਾ
0: ਜੀ,
1: ਕਿਉਂਕਿ ਅੱਜ ਟਾਈਮ ਲੰਬਾ ਨਹੀਂ ਲੈਣਾ ਚਾਹੀਦਾ ਕਿਉਂਕਿ ਹੋਰ ਵੀ ਸਰੋਤੇ ਲਾਈਨ ਵਿੱਚ ਲੱਗੇ ਹੁੰਦੇ ਨੇ, ਫਿਰ ਕੋਈ ਲੰਬਾ ਮੈਸੇਜ ਹੋਵੇ ਦਿੱਕਤ ਆਉਂਦੀ ਹੈ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਜੀਓ ਔਰ ਜੀਨੇ ਦੋ, ਪਾਣੀ ਖੂਬ ਪੀਓ, ਬਹੁਤ ਜ਼ਿਆਦਾ ਗਰਮੀ ਹੈ, ਟੈਂਪਰੇਚਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਅਤੇ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਲੈਂਦੇ ਪੰਜਾਬ ਵਾਲੇ ਸਰੋਤਾਂ ਨੂੰ ਬੇਨਤੀ ਹੈ ਕਿ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ। ਮੈਂ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਵਿਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ,
0: ਦੂਰ ਹੋ ਜਾਈਏ, ਬਹੁਤ ਚੰਗਾ ਲੱਗਾ। ਔਰ ਅਗਲਾ ਮੈਸੇਜ ਪ੍ਰੋਗਰਾਮ ਸ਼ਾਮਿਲ ਕਰ ਲੈਂਦੇ ਹਾਂ। ਅਗਲਾ ਮੈਸੇਜ ਹੈ ਜੀ, ਕਬੀਰਦਾਰੀ ਨੀਂਦ ਉਡਾਈ ਰੱਖਦੀ ਆ ਮਿੱਤਰੋ, ਕਬੀਰਦਾਰੀ ਨੀਂਦ ਉਡਾਈ ਰੱਖਦੀ ਆ ਮਿੱਤਰਾ, ਮੈਂ ਬਹੁਤ ਵਾਰ ਬਾਪੂ ਨੂੰ ਆਪਣੇ ਨਾਲ ਗੱਲਾਂ ਕਰਦੇ ਦੇਖਿਆ। ਕਿੰਨੀ ਗਹਿਰੀ ਗੱਲ ਹੈ ਨਾ, ਸੋਚ ਕੇ ਦੇਖੋ ਕਿੰਨਾ ਗਹਿਰਾਈ ਅਤੇ ਕਿੰਨੇ ਸੋਹਣੇ ਸ਼ਬਦਾਂ ਦੇ ਵਿੱਚ ਪਰੋਇਆ ਹੋਇਆ ਇਹ ਮੈਸੇਜ ਹੈ। ਬਲਦੇਵ ਸਿੰਘ VPO ਚੀਚਾ ਬਨਕਾ ਅੰਮ੍ਰਿਤਸਰ ਤੋਂ ਸਾਡੇ ਕੋਲ ਮੈਸੇਜ ਆਇਆ ਹੈ ਜੀ। ਔਰ ਅਗਲਾ ਮੈਸੇਜ ਜਿਹੜਾ ਆ ਉਹ ਅਸੀਂ ਲੈ ਲੈਂਦੇ ਹਾਂ, ਸੁਣ ਲੈਂਦੇ ਹਾਂ, ਕੌਣ ਦੋਸਤ ਆਏ ਨੇ।
2: ਪਿੰਡ ਮਹਿਰਮਪੁਰ SES ਨਗਰ ਪਰਲੋਚਨ ਟੇਲਰ। ਨਿਸ਼ਾ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਦਿਲ ਆਪਣਾ ਪੰਜਾਬ।
0: ਵੈਸੇ ਤਾਂ ਲੋਚਨ ਜੀ ਤੁਹਾਨੂੰ ਤਾਂ ਅਕਸਰ ਦੁਕਾਨ ਤੇ ਆ ਕੇ ਲੇਡੀਜ਼ ਜ਼ਰੂਰ ਕਹਿੰਦੀਆਂ ਹੋਣਗੀਆਂ ਕਿ ਸਾਡਾ ਸੂਟ ਸੀਤਾ ਕਿ ਨਹੀਂ ਸੀਤਾ, ਤੁਸੀਂ ਤਾਂ ਫਿਰ ਕੱਲ ਵਾਲਾ ਲਾਰਾ ਜਿਹੜਾ ਜ਼ਰੂਰ ਲਾਉਂਦੇ ਹੋਣਗੇ।
2: ਤੁਹਾਡਾ ਸਵਾਗਤ ਕਰਦਾ ਹਾਂ। ਹੋਰ ਨਿਸ਼ਾ ਜੀ ਕੀ ਹਾਲ ਚਾਲ ਆ?
0: ਬਿਲਕੁਲ ਠੀਕ ਠਾਕ।
2: ਠੀਕ ਠਾਕ ਹੋ?
0: ਬਿਲਕੁਲ।
2: ਨਿਸ਼ਾ ਜੀ ਤੁਹਾਡੀ ਆਵਾਜ਼ ਨੂੰ ਵੀ ਸਲੂਟ ਹੈ, ਸੋ ਤੁਹਾਡੀ ਜਿਹੜੀ ਆ ਵਾਡਿੰਗ ਆ ਸ਼ਬਦਾਂ ਵਧੀਆ ਬੋਲਣ ਵਾਲੀ, ਉਸਦੇ ਵਿੱਚ ਬਹੁਤ ਮਿਠਾਸ ਆ, ਸੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਦੇਵੇ। ਵਿਚਾਰ ਆਪਣਾ ਦਾਰੇ ਵਿੱਚ ਰਹਿ ਕੇ ਕਰੂੰਗਾ, ਥੋੜ੍ਹਾ ਜਿਹਾ ਵਿਚਾਰ ਮੈਂ ਲਿਖਿਆ ਵੀ ਆ, ਠੀਕ ਹੈ ਜੀ। ਛੱਡ ਕਰਨੀਆਂ ਮਨਾਂ ਚਤਰਾਈਆਂ ਕਿਉਂ, ਛੱਡ ਕਰਨੀਆਂ ਮਨਾਂ ਚਤਰਾਈਆਂ।

0: ਤਾਂ ਕਰਨੀਆਂ ਮਨਾਂ ਚਤਰਾਈਆਂ, ਕਦੇ ਤਰਸ ਵੀ ਕਿਸੇ ਤੇ ਕਰਿਆ ਕਰ, ਕਦੇ ਤਰਸ ਵੀ ਕਿਸੇ ਤੇ ਕਰਿਆ ਕਰ, ਜੋ ਲਿਖਿਆ ਕਿਸਮਤ ਵਿੱਚ ਉਹ ਮਿਲ ਜਾਊਗਾ, ਜੋ ਕਿਸਮਤ ਵਿੱਚ ਲਿਖਿਆ ਉਹ ਮਿਲ ਜਾਊਗਾ, ਨਾ ਐਵੇਂ ਹੋ ਕੇ ਭਰਿਆ ਕਰ। ਕਦੇ ਚੋਰ ਨੀ ਸਾਧੂ ਬਣ ਸਕਦਾ, ਨਾ ਬਹੁਤਾ ਕਲਮਾ ਪੜਿਆ ਕਰ, ਇੱਥੇ ਦੁੱਧ ਧੋਤਾ, ਇੱਥੇ ਦੁੱਧ ਧੋਤਾ ਨਾ ਲੱਭਣਾ ਕੋਈ, ਬਸ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਬਸ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਸੋ ਜਿੰਨੇ ਵੀ ਭੈਣ ਭਰਾ ਨੇ ਮੈਸੇਜ ਬਹੁਤ ਹੀ ਵਧੀਆ ਕਰਦੇ ਨੇ, ਸਾਰੇ ਜਾਣਕਾਰੀ ਦੇ ਵਿੱਚ ਜਿਹੜੇ ਆਪਣੇ ਜਾਣਕਾਰੀ ਭਰਪੂਰ ਹੁੰਦੇ ਨੇ। ਸੋ ਥੈਂਕ ਯੂ ਵੈਰੀ ਮੱਚ।
1: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਮੈਸੇਜਸ ਨੂੰ ਭੇਜਣ ਦੇ ਲਈ। ਔਰ ਅਗਲਾ ਮੈਸੇਜ ਅਸੀਂ ਜਿਹੜਾ ਉਹ ਪੜ੍ਹ ਲੈਂਦੇ ਹਾਂ ਜੀ। ਮੈਡਮ ਜੀ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਜੀ। ਔਰ ਜ਼ਿੰਦਾ ਰਹਿਣ ਲਈ ਆਪਣਾ ਅੰਦਾਜ਼ ਬਦਲੋ ਅਤੇ ਕੁਝ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਨਾ ਵੀ ਸਿੱਖੋ। ਸ਼ੁਕਰੀਆ ਇਹ ਮੈਸੇਜ ਪੜ੍ਹਨ ਦੇ ਲਈ। ਔਰ ਮੈਸੇਜ ਕੀਤਾ ਹੈ ਸਾਨੂੰ ਪੁਰਸ਼ੋਤਮ ਨੀਲਮ ਤਨਵੀ ਜੋ ਆ ਗੁੱਡੂ ਕਪੂਰਥਲਾ ਤੋਂ। ਔਰ ਅਗਲਾ ਮੈਸੇਜ ਸੁਣਨੇ ਆ ਜੀ, ਕੌਣ ਦੋਸਤ ਲੈ ਗਿਆ ਇਹਨੇ।
2: ਹੈਲੋ ਮੈਡਮ ਜੀ ਨਮਸਕਾਰ।
1: ਨਮਸਕਾਰ ਜੀ, ਮੈਂ
2: ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲਦਾ
1: ਜੀ।
2: ਮੈਡਮ ਜੀ ਸਾਡੇ ਘਰ ਦੇ ਨਾ ਕਣਕ ਦਾ ਪੀੜਾ ਕਰਕੇ ਰੱਖ ਦਿੰਦੇ ਆ।
1: ਅੱਛਾ।
2: ਮੈਨੂੰ ਚੜ ਗਿਆ ਜਾਂ ਆਟਾ ਸੁੱਟ ਗਿਆ ਤੇ ਮੈਂ ਕਹਿੰਦਾ ਕੋਈ ਨਾ ਮੈਂ ਦੁਪਹਿਰ ਨੂੰ ਸੁੱਟ ਦੂਗਾ। ਦੁਪਹਿਰ ਨਿਕਲਦੀ ਫੇਰ ਮੈਨੂੰ ਯਾਦ ਕਰਾਉਣਗੇ ਸ਼ਾਮ ਨੂੰ ਵੀ ਆਟਾ ਸੁੱਟਿਆ। ਮੈਂ ਕਹਿੰਦਾ ਚੱਲ ਕੋਈ ਨਾ ਮੈਂ ਘੰਟੇ ਕੁ ਤੱਕ ਜਾਣਾ, ਚੱਲ ਨੂੰ ਰਾਤ ਹੋ ਜਾਂਦੀ ਹੈ। ਅਗਲੇ ਦਿਨ ਫੇਰ ਉਹੀ ਟਾਈਮ ਉਹੀ ਗੱਲ ਰਿਪੀਟ ਹੁੰਦੀ ਆ, ਭਾਜੀ ਕਣਕ ਸੁੱਟੇ ਆ ਆਟਾ ਹੈ ਨੀ ਗਾ। ਤੇ ਮੈਂ ਕਹਿੰਦਾ ਚੱਲ ਕੋਈ ਨਾ ਮੈਂ ਬਸ ਇਸ ਤਰ੍ਹਾਂ ਕਰਦੇ ਕਰਦੇ ਮੈਨੂੰ ਚਾਰ ਪੰਜ ਦਿਨ ਲੱਗ ਜਾਂਦੇ ਸੀ ਆਟਾ ਸੁੱਟਣ ਨੂੰ।
1: ਅੱਛਾ, ਮਤਲਬ ਕਿ ਆਖੇ ਨੀ ਲੱਗਦੇ ਕੱਲ ਕੱਲ ਕੱਲ ਕੱਲ
2: ਹੁੰਦਾ ਸੀਗਾ, ਉਦੋਂ ਸ਼ਾਮ ਸੁੱਟ ਜਾਣਾ ਸੀਗਾ। ਤੇ ਸੋਮਵਾਰ ਨੂੰ ਜਾ ਕੇ ਮੁੰਡਾ ਚੁੱਕਿਆ, ਐਤਵਾਰ ਨੂੰ ਦੁਪਹਿਰ ਤੱਕ ਇੱਕ ਵਜੇ ਤੱਕ ਚੱਕੀ ਹੁੰਦੀ ਹੁੰਦੀ ਸੀਗੀ, ਪੀਸਿਆ ਨਾ ਪੀਸਿਆ ਜਾਵੇ ਉਹ ਅਗਲੇ ਦੀ ਮਰਜ਼ੀ ਹੈ। ਸੋਮਵਾਰ ਨੂੰ ਆਟਾ ਜਦੋਂ ਚੱਕਣ ਜਾਣਾ ਹਲੇ ਪੀਸਿਆ ਨੀ ਜੀ, ਇੱਕ ਦੋ ਲੱਗ ਜਾਣਗੇ ਹਲੇ ਮੱਕੀ ਪਾਈ ਹੋਈ ਹੈ। ਜਦੋਂ ਇਸ ਤਰ੍ਹਾਂ ਕਰਦੇ ਕਰਦੇ ਘਰ ਜਦੋਂ ਗਾਲਾਂ ਕਈ ਵਾਰੀ ਪੈਂਦੀਆਂ ਸੀਗੀਆਂ ਵੀ ਹਾਂ ਉਦੋਂ ਨੇ ਕਹੀ ਜਾਂਦੇ ਵੀ ਭਾਈ ਆਟਾ ਸੁੱਟਿਆ ਆਟਾ ਸੁੱਟਿਆ, ਕਣਕ ਪੀਤੀ ਹੋਈ ਬੀੜਾ ਕਰਿਆ ਹੋਇਆ ਸਾਫ਼ ਕੀਤੀ ਹੋਈ ਹੈ। ਤੇ ਬਸ ਇਸ ਤਰ੍ਹਾਂ ਹੀ ਆਪਣਾ ਕੰਮ ਕਰੋ, ਟਾਈਮ ਤੇ ਲਿਆ ਕੇ ਦੋਵੇਂ ਚੀਜ਼ ਤਾਂ ਬੰਦਾ ਬੋਰ ਨੀ ਹੁੰਦਾ, ਨਾਲੇ ਫਿਰ ਬੰਦਾ ਕਿਸੇ ਕਦੇ ਝਾਕ ਦੇਣੇਗਾ।
1: ਬਿਲਕੁਲ ਸਹੀ
2: ਗੱਲ, ਸਪੀਡ ਆਪਣੀ ਸਪੀਡ ਵਧਾ ਲਈ, ਉਸ ਤੋਂ ਬਾਅਦ ਟਾਈਮ ਦੇ ਕਣਕ ਸੁੱਟ ਜਾਂਦਾ, ਕਣਕ ਚੱਕ ਕੇ ਫਿਰ ਮੈਂ ਆਟਾ ਲੈ ਕੇ ਆਉਂਦਾ। ਹੁਣ ਮੈਂ
1: ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ। ਅਗਲਾ ਮੈਸੇਜ ਲੈਣੇ ਪੜ ਜੀ। ਔਰ ਮੈਡਮ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਜ਼ਮਾਨਾ ਬਦਲ ਚੁੱਕਾ, ਅਸੀਂ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਾਂ, ਉਹਨਾਂ ਨੂੰ ਸਿੱਖਿਆ ਦਿੰਦੇ ਹਾਂ, ਹਰ ਤਰ੍ਹਾਂ ਨਾਲ ਉਹਨਾਂ ਦੀ ਗੱਲ ਮੰਨਦੇ ਹਾਂ, ਪਰ ਜਵਾਨ ਹੋਣ 'ਤੇ ਵਿਆਹ ਹੋਣ 'ਤੇ ਉਹ ਕਹਿੰਦੇ ਆ ਹੁਣ ਕੀ ਤੁਸੀਂ ਕੀ ਕੀਤਾ, ਤੁਸੀਂ ਕੀਤਾ ਕੀ ਆ। ਤਾਂ ਮਾਤਾ ਪਿਤਾ ਕੋਲ ਉਸਦਾ ਜਵਾਬ ਦੇਣ ਲਈ ਕੁਝ ਨਹੀਂ ਹੁੰਦਾ। ਇੱਕ ਬੁਝਾਰਤ ਭੇਜੀਏ ਜੀ, ਇੱਕ ਚੀਜ਼ ਅਜਿਹੀ ਹੈ ਜਿਸ ਨੂੰ ਜਿੰਨਾ ਮਰਜ਼ੀ ਲੁਟਾ ਦਿਓ ਉਹ ਵੱਧਦੀ ਹੀ ਜਾਏਗੀ, ਦੱਸੋ ਕੀ। ਬੁਝਾਰਤ ਆਈ ਹੈ ਜੀ, ਇੱਕ ਚੀਜ਼ ਅਜਿਹੀ ਹੈ ਜਿਸ ਨੂੰ ਜਿੰਨਾ ਮਰਜ਼ੀ ਲੁਟਾ ਦਿਓ ਉਹ ਵੱਧਦੀ ਹੀ ਜਾਏਗੀ, ਹੁਣ ਦੱਸੋ ਕੀ। ਇਹ ਮੈਸੇਜ ਆਇਆ ਸਾਡੇ ਕੋਲ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ। ਯਸ਼ਪਾਲ ਧੀਮਾਨ ਧਰਮ ਪਤਨੀ ਹੈ ਉਨਕੀ, ਕ੍ਰਿਸ਼ਨਾ ਧੀਮਾਨ ਔਰ ਸਾਰਾ ਧੀਮਾਨ ਪਰਿਵਾਰ ਹੈ। ਬੁਝਾਰਤ ਦਾ ਜਵਾਬ ਦੇ ਦਈਓ। ਮੈਨੂੰ ਵੈਸੇ ਅਹਿਸਾਸ ਵੀ ਹੋ ਗਿਆ ਸੀਗਾ, ਮੈਂ ਇਹਨਾਂ ਦੀਆਂ ਬੁਝਾਰਤ ਦਾ ਜਵਾਬ ਜਿਹੜਾ ਉਹ ਪੜ੍ਹਾਂਗੀ। ਦਵਿੰਦਰ ਕੁਮਾਰ ਭਾਰਗੋ ਕੈਂਪ ਜਲੰਧਰ ਤੋਂ, ਮੈਡਮ ਜੀ ਗੁੱਡ ਮਾਰਨਿੰਗ, ਮੈਸੇਜ ਆਪਣਾ ਘਰ ਦਾ ਮੈਸੇਜ ਹੈ ਜੀ, ਆਪਣਾ ਘਰ ਦਾ ਕੂੜਾ ਕਰਕਟ ਕਿਸੇ ਦੂਜੇ ਘਰ ਦੇ ਬਾਹਰ ਨਾ ਸੁੱਟੋ, ਸਗੋਂ ਜਿਹੜੀ ਸਰਕਾਰੀ ਟਰੋਲੀ ਆਉਂਦੀ ਹੈ ਉਸ ਵਿੱਚ ਕੂੜਾ ਸੁੱਟੋ, ਸਫਾਈ ਅਭਿਆਨ ਦਾ ਧਿਆਨ ਰੱਖੋ ਜੀ, ਧੰਨਵਾਦ। ਦੇਖਿਆ ਕਿੰਨੀ ਸਿਆਣੀ ਗੱਲ ਕੀਤੀ ਆ ਕਿ ਜਿਹੜਾ ਘਰ ਦਾ ਕੂੜਾ ਕਰਕਟ ਹੈ ਨਾ ਉਹਨੂੰ ਕਿਸੇ ਦੂਸਰੇ ਦੇ ਘਰ ਦੇ ਅੱਗੇ ਜਾਂ ਖਾਲੀ ਪਲਾਟਾਂ ਦੇ ਵਿੱਚ ਜਾ ਕੇ ਨਾ ਸੁੱਟਿਆ ਕਰੋ, ਕੋਈ ਨਾ ਕੋਈ ਬਿਮਾਰੀ ਫੈਲਣ ਦੀ ਇੱਕ ਵਜ੍ਹਾ ਬਣ ਜਾਂਦੀ ਆ। ਇਸ ਦੇ ਲਈ ਬਹੁਤ ਹੀ ਵਧੀਆ ਗੱਲ ਉਹਨਾਂ ਨੇ ਕੀਤੀ ਆ ਔਰ ਆਗਿਆ ਦਾ ਪਾਲਣ

0: ਕੀਤਾ ਜਾਣਾ ਚਾਹੀਦਾ ਹੈ। ਕਿਉਂ ਬਾਲਕ, ਸਹੀ ਕਹਾ, ਜੀ ਹਾਂ। ਲਓ ਜੀ ਅਗਲਾ ਮੈਸੇਜ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮੈਡਮ ਜੀ, ਅੱਜ ਦੇ ਵਿਸ਼ੇ ਬਾਰੇ ਦੋ ਗੱਲਾਂ, ਨੈਗੇਟਿਵ ਅਤੇ ਪੋਜ਼ੀਟਿਵ। ਅੱਜ ਕਰਨਾ ਸੋ ਕੱਲ ਕਰ, ਕੱਲ ਕਰਨਾ ਸੋ ਪਰਸੋਂ, ਇੱਕ ਦਿਨ ਮੈਂ ਕਿਆ ਹੋਗਾ ਜਬ ਜੀਣਾ ਹੈ ਵਰਸੋਂ। ਪੋਜ਼ੀਟਿਵ ਜਵਾਬ ਹੈ ਕਰਲ ਕਰਨਾ, ਕੱਲ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣੇ, ਉਮਰਾਂ ਹੱਡਾਂ ਨੂੰ ਖਾ ਰਹੀ, ਜਿਹੜਾ ਜਿਉਂ ਲੱਕੜ ਨੂੰ ਘੁਣ। ਮਨਜੀਤ ਸਿੰਘ ਬੱਦਨ ਪਿੰਡ ਬੱਦੋਵਾਲ ਲੁਧਿਆਣਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਔਰ ਅਗਲਾ ਮੈਸੇਜ ਸੁਣ ਲੈਣੀ ਆ ਜੀ। ਕੌਣ ਭੇਜ ਰਹੇ ਨੇ, ਕਿਹਨਾਂ ਨੇ ਭੇਜਿਆ ਹੈ?
1: ਹੈਲੋ ਦੋਸਤੋ, ਨਿਸ਼ਾ ਮੈਮ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ
0: ਜੀ। ਗੁੱਡ ਮਾਰਨਿੰਗ,
1: ਮੈਂ ਲਖਨਊ ਪੰਜਾਬੀ, ਮੈਂ ਜੀ ਐਸ ਮਲਤਾਨੀ ਜਲੰਧਰ ਤੋਂ
0: ਜੀ।
1: ਲੋਕ ਲੈਣਾ ਗੀਤ ਦੀਆਂ ਲੈ ਕੇ ਹਾਜ਼ਰ ਹੋਇਆ, ਜਰਾ ਕਬੂਲ ਕਰਨਾ ਜੀ। ਉੱਤੋਂ ਮੂੰਹ ਦੇ ਮਿੱਠੇ ਨੇ, ਅੰਦਰੋਂ ਖਾਂਦੇ ਖਾਰ, ਇਹੋ ਜਿਹੇ ਦੋਸਤੋ, ਇਹੋ ਜਿਹੇ ਦੋਸਤਾਂ ਤੋਂ ਦੁਸ਼ਮਣ ਚੰਗੇ ਨੇ ਯਾਰ। ਦੋਸਤੀ ਉਹ ਨਹੀਂ ਹੁੰਦੀ ਜੋ ਜਾਣ ਦਿੰਦੀ ਏ, ਦੋਸਤੀ ਤੇ ਉਹ ਹੁੰਦੀ ਏ ਜੋ ਸ਼ਾਨ ਦਿੰਦੀ ਏ, ਦੋਸਤੀ ਤਾਂ ਉਹ ਹੁੰਦੀ ਜੋ ਪਾਣੀ ਚੋਂ ਅੱਖਰ ਨੂੰ, ਪਾਣੀ ਚੋਂ ਅੱਖਰ ਨੂੰ ਪਹਿਚਾਣ ਲੈਂਦੀ ਏ, ਦੋਸਤੀ ਉਹ ਹੁੰਦੀ ਏ। ਦੋਸਤਾਂ ਨੇ ਮੇਰੇ ਉੱਤੇ ਕੀਤਾ ਅਹਿਸਾਨ ਓਏ, ਦੋਸਤੋ ਬੜਾ ਸ਼ੁਕਰੀਆ, ਬੜਾ ਮੈਨੂੰ ਮਾਣ ਓਏ। ਫਿਰ ਨਜ਼ਾਰਾ ਆਉਂਦਾ ਜਦੋਂ ਦੋਸਤੀ ਕੁਰਬਾਨ ਹੁੰਦੀ ਏ, ਦੋਸਤੀ ਉਹ ਨਹੀਂ ਹੁੰਦੀ ਜੋ ਸ਼ਾਨ ਦਿੰਦੀ ਏ। ਯਾਰਾਂ ਨੇ ਮੇਰੇ ਵਾਸਤੇ ਬੜਾ ਕੁਝ ਕੀਤਾ ਏ, ਦੁੱਖ ਸੁੱਖ ਦੇ ਸਾਥੀ ਨੇ ਪਿਆਲਾ ਇਸ਼ਕ ਵਾਲਾ ਪੀਤਾ ਏ, ਮੈਨੂੰ ਦੋਸਤਾਂ ਦਾ ਸਹਾਰਾ ਏ, ਹੋ ਜਾਵਾਂ ਕੁਰਬਾਨ ਓਏ, ਦੋਸਤੀ ਤੇ ਮੈਨੂੰ ਬੜਾ ਮਾਣ ਏ। ਥੈਂਕ ਯੂ, ਧੰਨਵਾਦ ਜੀ।
0: ਬਿਲਕੁਲ ਜੀ, ਤੁਹਾਡੇ ਮੈਸੇਜਸ ਜਿਹੜੇ ਨੇ ਨਾ, ਉਹ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਂਦੇ ਨੇ, ਪ੍ਰੋਗਰਾਮ ਨੂੰ ਸੋਹਣਾ ਬਣਾਉਂਦੇ ਨੇ। ਇਸ ਲਈ ਪ੍ਰੋਗਰਾਮ ਦੇ ਵਿੱਚ ਮੈਸੇਜਸ ਜਿਹੜੇ ਆ ਭੇਜਦੇ ਰਹੋ, 9855501027, ਯਾਨੀ ਕਿ 9855101027 'ਤੇ। ਜਿੰਨੀ ਦੇਰ ਤੱਕ ਤੁਸੀਂ ਮੈਸੇਜ ਹੋਰ ਭੇਜ ਦਿਓ ਨਾ, ਮੈਂ ਇੱਕ ਗਾਣਾ ਸੁਣਾ ਦਿੰਦੀ ਹਾਂ। ਸੁਣੋ ਤਾਂ ਸਹੀ, ਬਹੁਤ ਸੋਹਣਾ ਗਾਣਾ ਆ।

0: ਬੀਤੇ ਠੋਡੀ ਉੱਤੇ ਦਿਲ ਕਾਲਾ ਸੋਣੀ।
1: ਕਿੰਨੇ ਸੋਹਣੇ ਗਾਣੇ ਸੁਣੇ ਨਾ ਤੁਸੀਂ ਅੱਜ। ਇਹ ਗੀਤ ਸੰਗੀਤ ਜਿਹੜਾ ਹੈ ਨਾ ਦਿਲ ਨੂੰ ਛੂਹ ਜਾਂਦਾ ਹੈ। ਪੁਰਾਣੇ ਗੀਤ ਚਾਹੇ ਹਿੰਦੀ ਹੋਣ ਚਾਹੇ ਹੋਣ ਪੰਜਾਬੀ, ਦਿਲ 'ਤੇ ਰਾਜ ਕਰਦੇ ਹੀ ਕਰਦੇ ਨੇ ਨਾ। ਦੋਸਤ ਨੇ ਬਾਜ਼ਾਰ ਪਾਈ ਸੀ ਇੱਕ ਅਜਿਹੀ ਚੀਜ਼ ਜਿਸਨੂੰ ਜਿੰਨਾ ਮਰਜ਼ੀ ਲੁਟਾ ਦਿਓ ਵਧਦੀ ਜਾਏਗੀ ਵਧਦੀ ਜਾਏਗੀ, ਉਹ ਹੈ ਗਿਆਨ ਔਰ ਪਿਆਰ। ਜਿੰਨਾ ਕਰੂੰਗੇ ਵਧਦਾ ਜਾਏਗਾ ਵਧਦਾ ਜਾਏਗਾ ਵਧਦਾ ਜਾਏਗਾ। ਔਰ ਇਹ ਵਧੇ ਹੋਏ ਪਿਆਰ ਦੇ ਵਿੱਚ, ਪਿਆਰ ਦੇ ਜਿਹੜੇ ਅਹਿਸਾਸ ਨੇ ਨਾ, ਉਹ ਮੈਨੂੰ ਕਰਾ ਰਹੇ ਨੇ ਕਿ ਨਿਸ਼ਾ ਮੈਸੇਜ ਅਗਲਾ ਫਟਾਫਟ ਤੂੰ ਸੁਣਾ ਦੇ ਕਿਹਨੇ ਭੇਜਿਆ ਹੈ।
2: ਨਿਸ਼ਾ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਚਨਕ ਨਗਰ ਜਲੰਧਰ ਵੱਲੋਂ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ
2: ਮੈਡਮ ਜੀ, ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ।
1: ਸ਼ੁਕਰੀਆ।
2: ਤੁਹਾਡਾ ਅੰਦਾਜ਼ ਬਹੁਤ ਪਿਆਰਾ। ਅਰੇ ਵਾਹ, ਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹੈ ਮੈਡਮ ਜੀ।
1: ਜੀ ਜ਼ਰੂਰ ਜੀ ਜੀ।
2: ਕੋਈ ਵਫ਼ਾਦਾਰ ਨਹੀਂ ਮਿਲਦਾ, ਕੋਈ ਕਰੇ ਸਾਡਾ ਇੰਤਜ਼ਾਰ ਨਹੀਂ ਮਿਲਦਾ, ਕੋਈ ਕਰੇ ਸਾਡਾ ਇੰਤਜ਼ਾਰ ਨਹੀਂ ਮਿਲਦਾ, ਸਾਨੂੰ ਸਾਡੇ ਵਰਗਾ ਯਾਰ ਨਹੀਂ ਮਿਲਦਾ। ਕਿਤਾਬਾਂ ਵਿੱਚ ਹੀ ਰਹਿ ਗਿਆ ਏ ਉਹ, ਹੁਣ ਪਹਿਲਾਂ ਵਰਗਾ ਪਿਆਰ ਨਹੀਂ ਮਿਲਦਾ। ਹੋ ਜਾਂਦੇ ਐਕਸਚੇਂਜ ਪਾਸਵਰਡ, ਮਹਿਬੂਬ ਕੋਲੋਂ ਇਤਬਾਰ ਨਹੀਂ ਮਿਲਦਾ।

0: ਜੋ ਰੱਖੇ ਦਿਲ ਵਿੱਚ ਵਫਾ ਭਰ ਕੇ, ਜੋ ਰੱਖੇ ਦਿਲ ਵਿੱਚ ਵਫਾ ਭਰ ਕੇ ਸੁਖਦੇਵ, ਉਹਨੂੰ ਹੀ ਕੋਈ ਵਫਾਦਾਰ ਨਹੀਂ ਮਿਲਦਾ, ਉਹਨੂੰ ਵੀ ਕੋਈ ਵਫਾਦਾਰ ਨਹੀਂ ਮਿਲਦਾ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ, ਪ੍ਰੋਗਰਾਮ ਦੇ ਵਿੱਚ ਰੌਣਕਾਂ ਲਗਾਉਂਦੇ। ਤੁਹਾਡੇ ਮੈਸੇਜ, ਤੁਹਾਡੀਆਂ ਦੁਆਵਾਂ, ਤੁਹਾਡਾ ਪਿਆਰ ਹੀ ਹੈ ਜਿਹੜਾ ਸਾਨੂੰ ਸ਼ਕਤੀ, ਸਾਨੂੰ ਤਾਕਤ ਦਿੰਦਾ ਹੈ ਔਰ ਹਿੰਮਤ ਦਿੰਦਾ ਹੈ ਕਿ ਅਸੀਂ ਇਸ ਨੂੰ ਵੱਧ ਤੋਂ ਵੱਧ ਅੱਗੇ ਹੋਰ ਵੀ ਖੂਬਸੂਰਤ ਅੰਦਾਜ਼ ਦੇ ਨਾਲ, ਹੋਰ ਵੀ ਖੂਬਸੂਰਤ ਤਰੀਕੇ ਦੇ ਨਾਲ ਪ੍ਰੈਜੈਂਟ ਕਰੀਏ ਔਰ ਤੁਹਾਡੇ ਤੱਕ ਪਹੁੰਚਾਈਏ। ਦਿਲ ਸੇ ਦਿਲ ਤੱਕ ਦਾ ਇਹ ਸਫ਼ਰ ਹੈ ਔਰ ਇਸ ਖੂਬਸੂਰਤ ਜਿਹੇ ਸਫ਼ਰ ਦੇ ਵਿੱਚ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ, ਤੁਹਾਡੇ ਮੈਸੇਜਸ ਜਿਹੜੇ ਹੈ ਰੌਣਕਾਂ ਅਤੇ ਬਹਾਰਾਂ ਜਿਹੜੀਆਂ ਉਹ ਲਾ ਰਹੇ ਨੇ ਔਰ ਅੱਜ ਅਸੀਂ ਢੋਕਲਾ ਵੀ ਖਾਧਾ, ਅੱਛੀਆਂ ਅੱਛੀਆਂ ਚੀਜ਼ਾਂ ਸਿੱਖੀਆਂ ਵੀ ਔਰ ਦੋਸਤਾਂ ਨੇ ਜਵਾਬ ਵੀ ਦਿੱਤੇ ਕਿ ਆਜ ਕਰੇ ਸੋ ਕੱਲ੍ਹ ਕਰ ਜਿਹੜਾ ਆ ਉਹ ਸਿਲਸਿਲਾ ਜ਼ਿੰਦਗੀ ਦੇ ਵਿੱਚ ਚੱਲਦਾ ਹੀ ਰਹਿੰਦਾ ਔਰ ਇਹੀ ਸਿਲਸਿਲਾ ਜਿਹੜਾ ਹੈ ਬਰਕਰਾਰ ਰਹਿੰਦਾ ਔਰ ਰੌਣਕਾਂ ਜਿਹੜੀਆਂ ਉਹ ਲਗਾਈ ਰੱਖਦਾ ਹੈ ਔਰ ਸਾਥ ਨਿਭਾਉਣ ਵਾਲੇ ਵੀ ਮਿਲੇ ਔਰ ਸਾਥ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪ੍ਰੈਜੈਂਟ ਕਰਨ ਵਾਲੇ ਦੋਸਤ ਵੀ ਜਿਹੜੇ ਆ ਮਿਲੇ ਨੇ ਔਰ ਬਹੁਤ ਵਧੀਆ ਵਧੀਆ ਗੱਲਾਂ ਜਿਹੜੀਆਂ ਸਿੱਖੀਆਂ। ਵੈਸੇ ਇੱਦਾਂ ਨਹੀਂ ਹੁੰਦਾ ਕਿ ਅਸੀਂ ਹਮੇਸ਼ਾ ਅਸੀਂ ਹੀ ਤੁਹਾਨੂੰ ਕੁਝ ਨਾ ਕੁਝ ਇਨਫੋਰਮੇਸ਼ਨ ਜਿਹੜੀ ਆ ਉਹ ਦਿੰਦੇ ਹਾਂ, ਬਲਕਿ ਇੱਦਾਂ ਵੀ ਹੁੰਦਾ ਕਿ ਸਾਡੇ ਨਾਲ ਨਾਲ ਨਾ ਤੁਹਾਡੇ ਕੋਲੋਂ ਵੀ ਸਾਨੂੰ ਬਹੁਤ ਕੁਝ ਇਹੋ ਜਿਹਾ ਸਿੱਖਣ ਨੂੰ ਜਿਹੜਾ ਆ ਉਹ ਮਿਲਦਾ ਹੈ। ਜਦੋਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਤਾਂ ਫਿਰ ਬੈਲੈਂਸ ਇਕੁਅਲ ਹੋ ਜਾਂਦਾ ਹੈ, ਯਾਨੀ ਕਿ ਬੈਲੈਂਸ ਜਿਹੜਾ ਆ ਉਹ ਬਣ ਜਾਂਦਾ ਹੈ ਔਰ ਇਹੀ ਬੈਲੈਂਸ ਬਰਕਰਾਰ ਰੱਖਣ ਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਕੁਛ ਦੇਣਾ ਜ਼ਰੂਰੀ ਹੈ। ਬਿਲਕੁਲ, ਅੱਜ ਦੇ ਸਫ਼ਰ ਦੀ ਸ਼ੁਰੂਆਤ ਮੈਂ ਕੀਤੀ ਸੀ ਕਿ ਕੁਝ ਦੇਣਾ ਜਿਹੜਾ ਆ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਚਾਹੇ ਇੱਕ ਮੁਸਕਰਾਹਟ ਦਿਓ, ਚਾਹੇ ਕਿਸੇ ਦੀ ਮਦਦ ਕਰ ਦਿਓ, ਚਾਹੇ ਕਿਸੇ ਨੂੰ ਹੌਸਲਾ ਦੇ ਦਿਓ ਅਤੇ ਚਾਹੇ ਕਿਸੇ ਦੀ ਚਿਹਰੇ ਦੇ ਉੱਤੇ ਜਿਹੜੀ ਇੱਕ ਸਮਾਈਲ ਹੈ ਉਹ ਤਾਂ ਤੁਸੀਂ ਲੈ ਵੀ ਆਉਂਦੇ ਹੋ ਔਰ ਇਹ ਵਾਅਦਾ ਜਿਹੜਾ ਨਾ ਅੱਜ ਤੁਸੀਂ ਮੇਰੇ ਨਾਲ ਕੀਤਾ ਵੀ ਕਿ ਅੱਜ ਅਸੀਂ ਕੁਛ ਦੇਣਾ ਆ ਕਿਸੇ ਵੀ ਰੂਪ ਦੇ ਵਿੱਚ, ਕੋਈ ਵੀ ਰੂਪ ਹੋਵੇ, ਦੇਣ ਦੀ ਸਮਰੱਥਾ ਜੇ ਤੁਸੀਂ ਦੇ ਸਕਦੇ ਹੋ, ਜਿੰਨੀ ਤੁਹਾਡੀ ਕੈਪੈਸਿਟੀ ਹੈ, ਜਿੰਨਾ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਨੂੰ ਦੇ ਸਕਦੇ ਹੋ ਦੇ ਦਿਓ। ਜ਼ਰੂਰੀ ਥੋੜ੍ਹਾ ਧਨ ਨਾਲ ਦੇਣਾ, ਮਨ ਨਾਲ, ਤਨ ਨਾਲ, ਕਿਸੇ ਵੀ ਤਰ੍ਹਾਂ ਦੇ ਨਾਲ ਜ਼ਰੂਰ ਦੇ ਸਕਦੇ ਹਾਂ। ਤਾਂ ਉਮੀਦ ਕਰਦੀ ਹਾਂ ਕਿ ਅੱਜ ਦੇ ਸਫ਼ਰ ਦੇ ਵਿੱਚ ਤੁਹਾਨੂੰ ਮੈਂ ਵੀ ਬਹੁਤ ਕੁਝ ਦਿੱਤਾ ਹੋਏਗਾ ਔਰ ਤੁਹਾਡੇ ਕੋਲੋਂ ਮੈਂ ਵੀ ਬਹੁਤ ਕੁਝ ਲਿੱਤਾ ਹੋਏਗਾ ਔਰ ਅੱਜ ਦਾ ਇਹ ਸਿਲਸਿਲਾ ਜਿਹੜਾ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਵੀ ਜ਼ਰੂਰ ਦੱਸਿਓ ਔਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮੈਸੇਜਿਸ ਜਿਹੜੇ ਆ ਸਾਡੇ ਕੋਲ ਆਏ ਔਰ ਸਾਰੇ ਮੈਸੇਜਿਸ ਕਰਨ ਵਾਲੇ ਦੋਸਤਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ। ਅਤੇ ਪ੍ਰੋਗਰਾਮ ਦੇ ਵਿੱਚ ਅਗਲੇ ਦੋਸਤ ਤੁਹਾਨੂੰ ਲੈ ਕੇ ਜਾਣ ਵਾਸਤੇ ਬਿਲਕੁਲ ਤਿਆਰ ਹੈ। ਪ੍ਰੋਗਰਾਮ ਹੋਏਗਾ ਗੀਤ ਬਹਾਰ, ਪੰਜਾਬੀ ਤੜਕਾ, ਹੋਰ ਵੀ ਮਲੋਡੀਅਸ ਕਰਦੇ ਹੋਏ ਪਲ ਹੋਣਗੇ, ਯਾਨੀ ਪ੍ਰੋਗਰਾਮ ਹੋਏਗਾ ਮਿਡ ਡੇ ਮਲੋਡੀਜ਼। ਔਰ ਅੱਗੇ ਚਲੇ ਜਾਵਾਂ, ਹੋਰ ਨਹੀਂ, ਜ਼ਿਆਦਾ ਅੱਗੇ ਨਹੀਂ ਜਾਂਦੀ ਉੰਨੀ ਦੇਰ ਤੱਕ, ਮੈਂ ਫਿਰ ਤੁਸੀਂ ਆਪਣੇ ਸਿਲਸਿਲੇ ਇੰਜੋਏ ਕਰੋ। ਗੀਤ ਬਹਾਰ ਦਾ ਸਿਲਸਿਲਾ ਲੈ ਕੇ ਅਗਲੀ ਦੋਸਤ ਬਿਲਕੁਲ ਤਿਆਰ ਹੈ। ਫਿਲਹਾਲ ਆਪਣੀ ਦੋਸਤ ਨਿਸ਼ਾ ਨੂੰ ਦੇ ਦਿਓ ਇਜਾਜ਼ਤ, ਬਹੁਤ ਜਲਦੀ ਫਿਰ ਤੋਂ ਮੁਲਾਕਾਤ ਹੋਏਗੀ ਕਿਉਂਕਿ ਮੈਂ ਰਹਿ ਨਹੀਂ ਸਕਦੀ ਤੁਹਾਡੇ ਬਿਨਾਂ, ਮੇਰੇ ਤੋਂ ਗੁਜ਼ਾਰਾ ਨਹੀਂ ਹੁੰਦਾ ਤੁਹਾਡੇ ਬਿਨਾਂ। ਪਰ ਇੱਕ ਸੋਹਣਾ ਜਿਹਾ ਗਾਣਾ ਉਹ ਜ਼ਰੂਰ ਸੁਣਾ ਕੇ ਜਾਵਾਂਗੀ ਔਰ ਇਸ ਗਾਣੇ ਨੂੰ ਸੁਣਨ ਤੋਂ ਬਾਅਦ ਤੁਸੀਂ ਸੁਣੋਗੇ ਅਗਲਾ ਸਿਲਸਿਲਾ ਦਿਲ ਸੇ ਦਿਲ ਤੱਕ। ਤਦ ਤੱਕ ਰੱਖਣਾ ਆਪਣਾ ਖਿਆਲ, ਗਰਮੀ ਬਹੁਤ ਹੈ, ਪਾਣੀ ਪੀਂਦੇ ਰਹੋ ਔਰ ਧੁੱਪ ਵਿੱਚ ਬਿਲਕੁਲ ਨਹੀਂ, ਜੇ ਘੁੰਮਣਾ ਲੋੜ ਪੈਣ 'ਤੇ ਨਿਕਲੋ, ਨਹੀਂ ਤਾਂ ਬੈਠੇ ਰਹੋ ਅੰਦਰ, ਕੀ ਕਰਨਾ। ਕੱਲ੍ਹ ਵਾਲਾ ਸਿਲਸਿਲਾ ਫਿਰ ਮਿਲਦੇ ਹਾਂ ਜੀ, ਆਪਣੀ ਦੋਸਤ ਨੂੰ ਦੇ ਦਿਓ ਇਜਾਜ਼ਤ।

ਐਫਐਮ ਬੈਂਡ 102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ ਤੇ ਆਓ ਹੁਣ ਸੁਣਦੇ ਹਾਂ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਗਏ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਸ੍ਰੀ ਮੋਦੀ ਨੇ 26 ਮਈ 2014 ਨੂੰ ਅਹੁਦੇ ਦੀ ਸਹੁੰ ਚੁੱਕੀ ਸੀ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਬੇ ਕਾਰਜਕਾਲ ਦੀ ਪ੍ਰਾਪਤੀ ਦੇ ਸਬੰਧ ਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ ਚ ਬੈਠਕ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ ਹੋਣਗੇ। ਕੇਂਦਰ ਨੇ ਦੇਸ਼ ਵਿਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 31 ਸਟਾਰਟਅਪਸ ਅਤੇ ਉਨ੍ਹਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਵਿਚ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਕੱਲ੍ਹ ਤੋਂ ਆਰੰਭ ਹੋ ਗਿਆ ਏ। ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਤੇ ਲੁਧਿਆਣਾ ਤੋਂ ਦਿੱਲੀ ਦੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅੰਮ੍ਰਿਤਸਰ ਦੇ ਹਾਥੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ 2 ਹੈਂਡ ਗ੍ਰੇਨੇਡ ਬਰਾਮਦ ਕੀਤੇ। ਪੰਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਅੱਜ 541 ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਤੇ ਕ੍ਰਿਕਟ ਵਿਚ ਰਿਤੂਰਾਜ ਗਾਇਕਵਾੜ ਦੇ ਸੈਂਕੜੇ ਦੀ ਬਦੌਲਤ ਭਾਰਤ ਏ ਨੇ ਨਾਬੋਲਾ ਚ ਤਿਕੋਣੀ 1 ਦਿਨਾ ਅੰਤਰਰਾਸ਼ਟਰੀ ਮੈਚ ਦੀ ਲੜੀ ਦੇ ਪਹਿਲੇ ਮੈਚ ਵਿਚ ਸ੍ਰੀਲੰਕਾ ਏ ਨੂੰ 8 ਦੌੜਾਂ ਨਾਲ ਹਰਾਇਆ। ਐਫਐਮ ਨਿਊਜ਼ ਹੈਡਲਾਈਨਸ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਬਹਾਰ। ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ।

ਸੁਰ ਫਿਲਮ ਤੋਂ ਇਹ ਗਾਣਾ ਇੰਜੋਏ ਕੀਤਾ ਤੁਸੀਂ ਇਨ ਪ੍ਰੋਗਰਾਮ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ ਓਨਲੀ ਔਨ 102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ। ਸੁਰ 2002 ਦੀ ਉਹ ਫਿਲਮ ਹੈ ਜਿਹਦੇ ਵਿੱਚ ਇੱਕ ਬਹੁਤ ਹੀ ਇਸਟੈਬਲਿਸ਼ਡ ਐਂਡ ਸਟਾਰ ਸਿੰਗਰ ਲੱਕੀ ਅਲੀ ਨੇ ਡੈਬਿਊ ਕੀਤਾ ਸੀ ਐਜ਼ ਐਨ ਐਕਟਰ 44 ਈਅਰਸ ਦੀ ਏਜ ਦੇ ਵਿੱਚ। ਮੀਨਸ ਇੱਕ ਕਹਿੰਦੇ ਆ ਨਾ ਕਿ ਲਾਈਫ ਦੇ ਵਿੱਚ ਬਹੁਤ ਵਾਰ ਕੁਝ ਨਵਾਂ ਕਰਨ ਨੂੰ ਦਿਲ ਕਰਦਾ ਹੈ, ਸੋ ਲੱਕੀ ਅਲੀ ਨੇ ਉਸ ਟਾਈਮ ਉਹੀ ਚਾਹਿਆ ਅਤੇ ਉਹਨਾਂ ਦੀ ਫਸਟ ਲੀਡਿੰਗ ਰੋਲ ਵਾਲੀ ਜਿਹੜੀ ਫੀਚਰ ਫਿਲਮ ਹੈ ਉਹ ਬਣ ਗਈ ਸੁਰ, ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਸੁਰ ਜੋ ਨੇ ਉਹ ਐਕਚੁਅਲੀ ਬਿਖੇਰੇ, ਬਿਕੋਜ਼ ਕਾਫੀ ਮਿਊਜ਼ੀਕਲ ਫਿਲਮ ਸੀ, ਮਿਊਜ਼ਿਕ ਦੇ ਐਸੈਂਸ ਨਾਲ ਬਣੀ ਇਹ ਫਿਲਮ ਸੀਗੀ ਐਂਡ ਇਟ ਵਾਜ਼ ਰੋਮਾਂਟਿਕ ਬਟ ਮੋਰ ਮਿਊਜ਼ੀਕਲ ਮੂਵੀ। ਸੋ ਯੈਸ, ਗਾਣੇ ਸੁਪਰ ਹਿੱਟ ਹੋਏ ਸੀ ਇਸ ਫਿਲਮ ਦੇ, ਇਸ ਕਰਕੇ ਇੱਕ ਖਾਸ ਆਡੀਅੰਸ ਰਹੀ ਇਸ ਫਿਲਮ ਦੀ ਹਮੇਸ਼ਾ ਤੋਂ। ਸੋ ਬਿਊਟੀਫੁਲ ਸੌਂਗ ਯੂ ਇੰਜੋਇਡ ਫਰੋਮ ਦਿਸ ਮੂਵੀ ਐਂਡ ਬਾਕੀ ਜੀ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਅਗਲਾ ਗਾਣਾ ਜੋ ਹੈ ਬਹੁਤ ਹੀ ਪਿਆਰਾ ਬਾਰਡਰ 2 ਫਿਲਮ ਤੋਂ, ਤੁਸੀਂ ਇੰਜੋਏ ਕਰੋ। ਅਗੇਨ ਨਿਤੀ ਮੋਹਨ ਦੀ ਆਵਾਜ਼ ਦੇ ਵਿੱਚ ਮਿਥੁਨ ਐਂਡ ਵਿਸ਼ਾਲ ਮਿਸ਼ਰਾ ਦਾ ਇੱਕ ਗਾਣਾ। ਐਂਡ ਯੂ ਨੋ ਵਾਟ, ਮੈਂ ਜਦੋਂ ਤੁਸੀਂ ਪਹਿਲੇ ਵਾਲਾ ਗਾਣਾ ਇੰਜੋਏ ਕਰਦੇ ਪਏ ਸੀ, ਮੈਂ ਇੱਕ ਇੰਨੀ ਸੋਹਣੀ ਸੈਲਫੀ ਕਲਿੱਕ ਕੀਤੀ ਐਂਡ ਫਿਰ ਮੈਂ ਸੋਚਿਆ ਕਿ ਬਈ ਫਿਲਟਰਸ ਲਗਾਉਣਾ ਤਾਂ ਮੈਂ ਭੁੱਲ ਹੀ ਗਈ ਸੀ। ਦੈਨ ਮੈਂ ਫੋਟੋ ਨੂੰ ਜੋ ਦੇਖਿਆ, ਮੈਂ ਕਿਹਾ ਨੋਟ ਬੈਡ, ਵਿਦਆਊਟ ਫਿਲਟਰਸ ਦੀ ਵੀ ਫੋਟੋ ਵਧੀਆ ਆ ਜਾਂਦੀ ਹੈ। ਇੱਦਾਂ ਹੀ ਲਾਈਫ ਦੇ ਵਿੱਚ ਵੀ ਜ਼ਰੂਰੀ ਨਹੀਂ ਕਿ ਹਰ ਚੀਜ਼ ਦੇ ਵਿੱਚ ਉੱਤੇ ਆਪਾਂ ਫਿਲਟਰ ਲਗਾਈਏ, ਕਈ ਵਾਰ ਨਾ ਓਰਿਜਿਨਲ ਜੋ ਹੁੰਦਾ ਹੈ ਬਹੁਤ ਬਿਊਟੀਫੁਲ ਹੁੰਦਾ ਹੈ। ਆਪਾਂ ਜੋ ਐਕਚੁਅਲ ਪਰਸੋਨਾ ਕਿਤੇ ਕਿਤੇ ਆਪਣਾ ਦਿਖਾਉਂਦੇ ਹਾਂ ਨਾ, ਉਹ ਬਹੁਤ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ। ਐਨੀਵੇਜ਼, ਮੂਵਿੰਗ ਔਨ ਟੂ ਦ ਨੈਕਸਟ ਟ੍ਰੈਕ ਆਫ ਦ ਸ਼ੋ, ਗੀਤ ਬਹਾਰ ਪ੍ਰੋਗਰਾਮ ਵਿੱਚ ਬਨੇ ਰਹੋ 102.7 ਮੈਗਾਹਰਟਜ਼ AIR FM ਰੇਨਬੋ ਤੇ ਵਿਦ ਮੀ ਆਰ ਜੇ ਗਰਿਮਾ।

ਉਹਨੂੰ ਸੋਚੋ, ਉਹਨੂੰ ਮਤਲਬ ਕਰੋ ਫੀਲ ਕਿ ਬਈ ਇਹ ਪਿਆਰੀਆਂ ਪਿਆਰੀਆਂ ਚੀਜ਼ਾਂ ਸਾਨੂੰ ਸਰਦੀ ਦੇ ਜਾਂ ਦੂਸਰੇ ਮੌਸਮ ਦੇ ਵਿੱਚ ਨਹੀਂ ਮਿਲ ਸਕਦੀਆਂ, ਰਾਈਟ? ਸੋ ਇਸੇ ਤਰੀਕੇ ਨਾਲ ਹਰ ਮਿਊਜ਼ਿਕ ਦਾ ਆਪਣਾ ਇੱਕ ਫਲੇਵਰ ਹੁੰਦਾ ਹੈ, ਹਰ ਸਿੰਗਰ ਦਾ ਆਪਣਾ ਇੱਕ ਸਟਾਈਲ ਹੁੰਦਾ ਹੈ, ਹਰ ਕੰਪੋਜ਼ਰ ਦਾ ਆਪਣਾ ਇੱਕ ਸਟਾਈਲ ਹੁੰਦਾ ਹੈ, ਐਂਡ ਐਵਰੀ ਸੌਂਗ ਇਜ਼ ਡਿਫਰੈਂਟ ਐਂਡ ਐਵਰੀ ਸੌਂਗ ਇਜ਼ ਸੋ ਸੂਦਿੰਗ ਵੈਨ ਯੂ ਆਰ ਲਿਸਨਿੰਗ ਟੂ ਪ੍ਰੋਗਰਾਮ ਗੀਤ ਬਹਾਰ, ਉਹ ਵੀ ਤੁਹਾਡੇ ਆਪਣੀ ਆਕਾਸ਼ਵਾਣੀ FM ਰੇਨਬੋ 'ਤੇ. ਸੋ RJ ਗਰਿਮਾ ਤੁਹਾਡੇ ਨਾਲ, ਸਟੇ ਟਿਊਨਡ.

ਸਨਮ ਰੇ ਫਿਲਮ ਦਾ ਟਾਈਟਲ ਟਰੈਕ ਤੁਸੀਂ ਇੰਜੋਏ ਕੀਤਾ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਸੀ ਤੁਹਾਡਾ ਆਪਣਾ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ। 2016 ਦੀ ਬਾਲੀਵੁੱਡ ਰੋਮਾਂਟਿਕ ਡਰਾਮਾ ਫਿਲਮ ਸੀ ਦਿਵਿਆ ਖੋਸਲਾ ਕੁਮਾਰ, ਜੋ ਕਿ ਅਫਕੋਰਸ ਟੀ ਸੀਰੀਜ਼ ਦੀ ਮਾਲਕਿਨ ਹੈ ਐਂਡ ਅਫਕੋਰਸ ਸ਼ੀ ਇਜ਼ ਅ ਪ੍ਰੋਡਿਊਸਰ, ਅਤੇ ਉਹਨਾਂ ਦੀ ਇਹ ਯੂਨੋ ਡਿਕਟੋਰੀਅਲ ਡੈਬਿਊ ਸੀਗਾ ਇਸ ਫਿਲਮ ਤੋਂ, ਸਨਮ ਰੇ ਫਿਲਮ ਤੋਂ। ਐਂਡ ਨਹੀਂ ਜੋ ਡਾਇਰੈਕਸ਼ਨ ਉਹਨਾਂ ਨੇ ਬਹੁਤ ਇੱਕ ਪਹਿਲੀ ਵੀ ਬਹੁਤ ਵੱਡੀ ਫਿਲਮ ਦਾ ਕੀਤਾ ਸੀ, ਪਰ ਇਹ ਕਹਿੰਦੇ ਆ ਨਾ ਕਿ ਜ਼ਿਆਦਾ ਜੋ ਫਿਲਮ ਸੀ ਇਹੀ ਵਾਲੀ ਚੱਲੀ ਸੀਗੀ। ਸੋ ਇਹਦੇ ਵਿੱਚ ਯਾਮੀ ਗੌਤਮ ਉਰਵਸ਼ੀ ਰਾਵਟੇਲਾ ਸੀ ਐਂਡ ਪੁਲਕਿਤ ਸਮਰਾਟ ਵਾਜ਼ ਐਨ ਐਕਟਰ ਐਂਡ ਰਿਸ਼ੀ ਕਪੂਰ ਵੀ ਸੀ। ਸੋ ਕਾਫੀ ਮਤਲਬ ਇਹ ਨਹੀਂ ਕਹਿ ਸਕਦੇ ਸੁਪਰ ਹਿੱਟ ਫਿਲਮ ਸੀ, ਬਟ ਅਫਕੋਰਸ ਕਾਫੀ ਯੂਨੀਕ ਸੀ। ਯਾਮੀ ਗੌਤਮ ਦਾ ਬਹੁਤ ਅੱਛਾ ਕੰਮ ਸੀ ਇਸ ਫਿਲਮ ਦੇ ਵਿੱਚ, ਕਾਇੰਡ ਆਫ ਅ ਪਿਆਰੀ ਫਿਲਮ ਬਿਕੋਜ਼ ਆਪਣੇ ਮਿਊਜ਼ਿਕ ਦੇ ਕਰਕੇ ਸਨੀ ਸਨੀ ਅਤੇ ਯਾਰ ਬਹੁਤ ਸਾਰੇ ਹੋਰ ਜਿਹੜੇ ਗਾਣੇ ਸੀਗੇ ਉਹ ਪਹਿਲੀ ਵਾਲੀ ਫਿਲਮ 'ਤੇ ਸੀ, ਉੱਦਾਂ ਹੀ ਉਸੇ ਉਹਨਾਂ ਹੀ ਕੰਪੋਜ਼ਰਸ ਨੇ ਦੁਬਾਰਾ ਇਸ ਫਿਲਮ ਦੇ ਵਿੱਚ ਜਿਹੜੀ ਕੰਪੋਜੀਸ਼ਨਸ ਪਾਈ, ਤਾਂ ਅਫਕੋਰਸ ਮਿਊਜ਼ਿਕ ਕਰਕੇ ਵੀ ਇਸ ਫਿਲਮ ਨੂੰ ਕਾਫੀ ਜੋ ਇੱਕ ਪਹਿਚਾਨ ਜਿਹੜੀ ਹੈ ਉਹ ਮਿਲੀ। ਸੋ ਐਨੀਵੇਜ਼, ਮੂਵਿੰਗ ਔਨ ਟੂ ਦ ਨੈਕਸਟ ਟ੍ਰੈਕ ਆਫ ਦ ਸ਼ੋਅ, ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ। ਸੋ ਫਿਲਹਾਲ ਨੈਕਸਟ ਸੌਂਗ ਜੋ ਹੈ ਨਾ ਇਹ ਹੈ ਵਨ ਆਫ ਦ ਮੂਵੀ ਜੋ ਕਿ ਐਕਚੁਲੀ ਲੋਕਾਂ ਨੇ ਐਕਸੈਪਟ ਕਰਨ ਨੂੰ ਬਹੁਤ ਟਾਈਮ ਲਗਾ ਦਿੱਤਾ ਸੀ ਇਸ ਫਿਲਮ ਨੂੰ। ਦ ਮੂਵੀ ਨੇਮ ਇਜ਼ ਲਮਹੇ, ਕਿਉਂ ਐਕਸੈਪਟ ਕਰਨ ਨੂੰ ਟਾਈਮ ਲਗਾ ਦਿੱਤਾ ਸੀ ਇਸ ਗਾਣੇ ਤੋਂ ਬਾਅਦ ਆਪਾਂ ਜ਼ਰੂਰ ਇਸ ਦੇ ਬਾਰੇ ਗੱਲ ਕਰਾਂਗੇ। ਸਟੇ ਟਿਊਨ ਟੂ ਐਫ ਐਮ ਰੇਨਬੋ, ਸਟੇ ਟਿਊਨ ਵਿਦ ਮੀ ਆਰ ਜੇ ਗਰਿਮਾ।

ਲੰਮੇ ਫਿਲਮ ਤੋਂ ਗਾਣਾ ਇੰਜੋਏ ਕੀਤਾ ਤੁਸੀਂ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਵਿਦ ਮੀ ਆਰ ਜੇ ਗਰਿਮਾ ਲੰਮੇ ਮੂਵੀ ਦਿਸ ਇਜ਼ ਐਕਚੁਲੀ ਵਨ ਆਫ ਅ ਵੈਰੀ ਸਪੈਸ਼ਲ ਮੂਵੀ ਆਫ ਯਸ਼ ਰਾਜ ਇਸ ਫਿਲਮ ਦੇ ਵਿੱਚ ਸੀ ਸ਼੍ਰੀਦੇਵੀ ਅਨਿਲ ਕਪੂਰ ਐਂਡ ਅਨੁਪਮ ਖੇਰ ਦੀ ਵੀ ਕਾਫੀ ਵਧੀਆ ਭੂਮਿਕਾ ਸੀ ਅਨਿਲ ਕਪੂਰ ਦੇ ਫਰੈਂਡ ਬਣੀ ਹੋਈ ਸੀ ਐਂਡ ਵੈਜੰਤੀ ਮਾਲਾ ਦੀ ਵੀ ਬਹੁਤ ਅਹਿਮ ਭੂਮਿਕਾ ਸੀ ਬਟ ਜੋ ਲਵ ਰੋਮਾਂਸ ਹੈ ਅਨਿਲ ਕਪੂਰ ਅਤੇ ਸ਼੍ਰੀਦੇਵੀ ਦਾ ਉਹ ਕਾਫੀ ਯੂਨੀਕ ਸੀਗਾ ਪਤਾ ਹੈ ਕਿਉਂ ਕਿਉਂਕਿ ਇਸ ਫਿਲਮ ਦੇ ਵਿੱਚ ਏਜ ਗੈਪ ਦਿਖਾਇਆ ਗਿਆ ਸੀਗਾ ਸ਼੍ਰੀਦੇਵੀ ਨੂੰ 21 ਸਾਲ ਦਾ ਦਿਖਾਇਆ ਗਿਆ ਸੀਗਾ ਐਂਡ ਅਨਿਲ ਕਪੂਰ ਤੋਂ 21 ਸਾਲ ਛੋਟਾ ਮਤਲਬ ਏਜ ਗੈਪ 21 ਈਅਰਸ ਦਾ ਦਿਖਾਇਆ ਗਿਆ ਸੀ ਬਿਟਵੀਨ ਸ਼੍ਰੀਦੇਵੀ ਐਂਡ ਅਨਿਲ ਕਪੂਰ ਮਤਲਬ ਐਕਟਰ ਐਂਡ ਐਕਟਰੈਸ ਸੋ ਉਸ ਟਾਈਮ ਸੋਸਾਇਟੀ ਵਾਜ਼ ਨੋਟ ਦੈਟ ਮਾਡਰਨ ਕਿ ਉਹ ਇੰਨੇ ਵੱਡੇ ਏਜ ਗੈਪ ਨੂੰ ਯੂ ਨੋ ਬੇਅਰ ਕਰ ਸਕੇ ਐਂਡ ਇਸ ਤੋਂ ਇਲਾਵਾ ਜੋ ਏਜ ਗੈਪ ਹੈ ਉਹ ਬਿਕੋਜ਼ ਕੀ ਹੈ ਨਾ ਕਿ ਪਹਿਲੇ ਫਿਲਮ ਜੋ ਸਟੋਰੀ ਸੀਗੀ ਉਹਦੇ ਵਿੱਚ ਜੋ ਸ਼੍ਰੀਦੇਵੀ ਹੈ ਉਹ ਅਨਿਲ ਕਪੂਰ ਤੋਂ ਕਾਫੀ ਵੱਡੀ ਹੁੰਦੀ ਹੈ ਕੁਝ 10-15 ਸਾਲ ਬਟ ਦੈਨ ਸ਼੍ਰੀਦੇਵੀ ਜੋ ਹੈ ਉਹਦਾ ਕਰੈਕਟਰ ਜੋ ਹੈ ਮਤਲਬ ਇਸ ਤਰੀਕੇ ਦਾ ਹੁੰਦਾ ਹੈ ਕਿ ਉਹ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਕਿ ਉਹ ਐਕਸਪਾਇਰ ਹੋ ਗਈ ਅਤੇ ਉਹਦੀ ਅੱਗੋਂ ਬੇਟੀ ਹੋਈ ਜੋ ਕਿ ਹੂ ਬਹੂ ਸ਼੍ਰੀਦੇਵੀ ਵਰਗੀ ਸੀ ਸੋ ਉਹਨੂੰ ਮੇਨ ਕਰੈਕਟਰ ਅਨਿਲ ਕਪੂਰ ਨਾਲ ਪਿਆਰ ਹੋਇਆ ਸੋ ਇਸ ਤਰੀਕੇ ਨਾਲ ਦੋਨਾਂ ਹੀ ਪਾਸੋਂ ਏਜ ਗੈਪ ਦਿਖਾਇਆ ਗਿਆ ਸੋਸਾਇਟੀ ਦੇ ਮਾਇੰਡ ਵਿੱਚ ਆਡੀਅੰਸ ਦੇ ਮਾਇੰਡ ਦੇ ਵਿੱਚ ਖਿਚੜੀ ਪੱਕ ਗਈ ਕਿ ਬਈ ਇਹਨੂੰ ਆਪਾਂ ਕਿਵੇਂ ਐਕਸੈਪਟ ਕਰੀਏ ਪਰ ਜਿਨ੍ਹਾਂ ਨੇ ਪਸੰਦ ਕੀਤਾ ਇਸ ਫਿਲਮ ਨੂੰ ਉਹਨਾਂ ਦੇ ਦਿਲਾਂ ਵਿੱਚ ਹਾਲੇ ਤੱਕ ਹੈ ਐਂਡ ਹੌਲੀ ਹੌਲੀ ਜਦੋਂ ਫਿਲਮ ਟੀ ਵੀ 'ਤੇ ਆਈ ਤਾਂ ਆਫਕੋਰਸ ਆਡੀਅੰਸ 'ਤੇ ਹੌਲੀ ਹੌਲੀ ਜਿਵੇਂ ਸਮਾਂ ਬੀਤ

ਦਿੱਤਾ ਗਿਆ ਇਸ ਫਿਲਮ ਨੂੰ ਬਹੁਤ ਹੀ ਗਲੈਡਲੀ ਐਕਸੈਪਟ ਕਰਨਾ ਸ਼ੁਰੂ ਕਰ ਦਿੱਤਾ ਸੋ ਇਸ ਕਰਕੇ ਲਮਹੇ ਬਣ ਗਈ ਇੱਕ ਬਹੁਤ ਹੀ ਪਿਆਰੀ ਫਿਲਮ ਜਿਹਨੇ ਕਿ ਆਪਣਾ ਇੱਕ ਯੂ ਨੋ ਬੋਲੀਵੁੱਡ ਵਿੱਚ ਇੱਕ ਅਲੱਗ ਹੀ ਇੱਕ ਮਾਰਕ ਜੋ ਹੈ ਉਹ ਛੱਡਿਆ ਸੋ ਸੱਚ ਅ ਬਿਊਟੀਫੁਲ ਫਿਲਮ ਇਟ ਵਾਜ਼ ਲਮਹੇ ਐਂਡ ਮੂਵਿੰਗ ਔਨ ਟੂ ਦ ਨੈਕਸਟ ਟਰੈਕ ਬਿਕੋਜ਼ ਸਾਡੇ ਪ੍ਰੋਗਰਾਮ ਦੇ ਲਮਹੇ ਵੀ ਹੌਲੀ ਹੌਲੀ ਕਰਕੇ ਬਹੁਤ ਹੀ ਬਿਊਟੀਫੁਲੀ ਬੀਤਦੇ ਪਏ ਨੇ ਆਰ ਜੇ ਗਰਿਮਾ ਨਾਲ ਬਣੇ ਰਹੋ ਇਨ ਪ੍ਰੋਗਰਾਮ ਗੀਤ ਬਹਾਰ ਐਫ ਐਮ ਰੇਨਬੋ ਅਤੇ ਨੈਕਸਟ ਟਰੈਕ ਇੰਜੋਏ ਕਰੋ ਸਟੇ ਟਿਊਨਡ

102.7 MHz ਆਕਾਸ਼ਵਾਣੀ FM ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਬਹਾਰ ਤੇ ਵੇਲਾ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਸੁਣਨ ਦਾ ਤੇ ਆਓ ਸੁਣਦੇ ਹਾਂ FM ਨਿਊਜ਼ ਹੈਡਲਾਈਨਸ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਸ੍ਰੀ ਮੋਦੀ ਨੇ 26 ਮਈ 2014 ਨੂੰ ਅਹੁਦੇ ਦੀ ਸਹੁੰ ਚੁੱਕੀ ਸੀ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਬੇ ਕਾਰਜਕਾਲ ਦੀ ਪ੍ਰਾਪਤੀ ਦੇ ਸਬੰਧ ਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ ਚ ਬੈਠਕ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ ਹੋਣਗੇ। ਕੇਂਦਰ ਨੇ ਦੇਸ਼ ਵਿਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦਾ ਪ੍ਰੋਗਰਾਮ ਦਾ ਐਲਾਨ ਕੀਤਾ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਵਿਚ ਝੋਨੇ ਦੀ ਲੁਆਈ ਅਤੇ ਤੀਜਾ ਪੜਾਅ ਕੱਲ੍ਹ ਤੋਂ ਆਰੰਭ ਹੋ ਗਿਆ ਏ। ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਤੇ ਲੁਧਿਆਣੇ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟਰੀਗਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 2 ਹੈਂਡ ਗ੍ਰੇਨੇਡ ਬਰਾਮਦ ਕੀਤੇ ਨੇ। ਪੰਜਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਿਕ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਅੱਜ 541 ਸ਼ਰਧਾਲੂਆਂ ਦਾ ਜੱਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਦੇ ਲਈ ਰਵਾਨਾ ਹੋਵੇਗਾ। ਤੇ ਕ੍ਰਿਕਟ ਵਿਚ ਰਿਤੂਰਾਜ ਗਾਇਕਵਾੜ ਦੇ ਸੈਂਕੜੇ ਦੀ ਬਦੌਲਤ ਭਾਰਤ ਏ ਨੇ ਦਾਂਬੋਲਾ ਚ ਤਿਕੋਣੀ 1 ਦਿਨਾ ਅੰਤਰਰਾਸ਼ਟਰੀ ਮੈਚ ਦੀ ਲੜੀ ਦੇ ਪਹਿਲੇ ਮੈਚ ਵਿਚ ਸ੍ਰੀਲੰਕਾ ਏ ਨੂੰ 8 ਦੌੜਾਂ ਨਾਲ ਹਰਾਇਆ। ਐਸਨ FM ਨਿਊਜ਼ ਹੈਡਲਾਈਨਸ ਤੇ ਆਓ ਹੁਣ ਸੁਣਦੇ ਆ ਪ੍ਰੋਗਰਾਮ ਪੰਜਾਬੀ ਤੜਕਾ। ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

0: ਮੈਂ ਮੋਂਜਾ ਤਾਂ ਹੋਣਗੇ ਹੀ ਪ੍ਰੋਗਰਾਮ ਪੰਜਾਬੀ ਤੜਕਾ ਸ਼ੁਰੂ ਹੋ ਚੁੱਕਿਆ ਯਾਰ ਜੀ, ਗਰਿਮਾ ਵੀ ਆ ਚੁੱਕੀ ਹੈ ਤੁਹਾਡੀ ਆਪਣੀ ਐਫ ਐਮ ਰੇਨਬੋ 'ਤੇ ਹੈਗੀ ਹੈ, ਆਫਕੋਰਸ ਤੁਹਾਡੇ ਨਾਲ ਪਿਛਲੇ ਇੱਕ ਘੰਟੇ ਤੋਂ ਹੈਗੀ ਆ, ਬਟ ਇਸ ਪ੍ਰੋਗਰਾਮ ਦੇ ਵਿੱਚ ਵੀ ਫੋਰ 1 ਆਰ ਬਣੀ ਹੀ ਰਹੇਗੀ। ਸੋ ਸਾਡੇ ਪਹਿਲੇ ਕਾਲਰ ਦੇ ਨਾਲ ਆਪਾਂ ਗੱਲਬਾਤ ਕਰੀਏ ਅਤੇ ਪ੍ਰੋਗਰਾਮ ਨੂੰ ਆਪਾਂ ਅੱਗੇ ਵਧਾਈਏ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਗਰਮੀ
0: ਵਿਚ ਹੁਮ ਹੁਮ ਆ ਕੇ ਪਹੁੰਚਦੇ ਪਏ ਨੇ ਲੋਕੀ, ਹੈ ਨਾ? ਓਕੇ, ਠੀਕ ਹੈ, ਠੀਕ ਹੈ। ਹੋਰ ਸੁਣਾਓ ਸੰਦੀਪ ਜੀ, ਕੀ ਹਾਲ ਚਾਲ ਨੇ ਤੁਹਾਡਾ? ਪੰਜਾਬੀ ਗਾਣਾ ਪਲੇ ਕਰੋ ਜਿਹੜਾ ਵੀ ਫੇਵਰੇਟ ਵਾਲਾ ਹੈ, ਤੇ ਗੱਲਾਂ ਵੀ ਕਰੋ ਬਹੁਤ ਸਾਰੀਆਂ ਸਾਡੇ ਨਾਲ, ਬਿਕੋਜ਼ ਪ੍ਰੋਗਰਾਮ ਦਾ ਨਾਮ ਹੈ ਪੰਜਾਬੀ ਤੜਕਾ। ਸਟੇ ਟਿਊਨਡ ਟੂ ਐਫ ਐਮ ਰੇਨਬੋ।

0: ਜੀ ਬਹੁਤ ਸੋਹਣਾ ਗਾਣਾ ਤੁਸੀਂ ਇੰਜੋਏ ਕੀਤਾ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਪੰਜਾਬੀ ਤੜਕਾ ਜੀ ਦੋ ਲਾਈਨਾਂ ਇੱਕ ਗਾਣੇ ਵਿੱਚ ਹੋਣ ਜਾਂ ਫਿਰ ਪੂਰਾ 6 ਮਿੰਟ ਦਾ ਗਾਣਾ ਹੋਵੇ ਇੰਪੈਕਟ ਸੇਮ ਹੀ ਹੁੰਦਾ ਹੈ ਦੈਟਸ ਦਾ ਲੈਗਸੀ ਦੈਟਸ ਦਾ ਬਿਊਟੀ ਆਫ ਸਤਿੰਦਰ ਸਰਤਾਜ ਸਿੰਗਿੰਗ ਐਂਡ ਫਿਲਹਾਲ ਜੀ ਅਗਲੇ ਸਾਡੇ ਜਿਹੜੇ ਕਾਲਰ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਬਿਕੋਜ਼ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਪੰਜਾਬੀ ਤੜਕਾ ਹੈਲੋ
1: ਵੋ ਖੁਦ ਹੀ ਮੰਜ਼ਿਲ ਤੈਅ ਕਰਤੇ ਹੈ ਅਸਮਾਨੋ ਕੀ ਪਰਿੰਦੋ ਕੋ ਤਾਲੀਮ ਨਹੀਂ ਦੀ ਜਾਂਦੀ ਉਡਾਨੋ ਕੀ ਜੋ ਦੇਸ਼ ਕੇ ਲਈ ਕੁਰਬਾਨ ਹੋਣਾ ਜਾਣਦੇ ਹੈ ਮੈਡਮ ਜੀ ਵੋ ਚਿੰਤਾ ਨਹੀਂ ਕਰਦੇ ਆਨੇ ਵਾਲੇ ਤੂਫਾਨੋ
0: ਬਹੁਤ ਖੂਬ ਫਰਮਾਇਆ ਮੁਲਤਾਨੀ ਜੀ ਨੇ
1: ਜੀ ਗਰਮੀ ਮੈਮ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ
1: ਗੁਡ ਮਾਰਨਿੰਗ ਜੀ
0: ਹਾਂਜੀ ਗੁਡ ਮਾਰਨਿੰਗ ਜੇ ਐਸ ਮੁਲਤਾਨੀ ਜੀ ਕੀ ਹਾਲ ਚਾਲ ਤੁਹਾਡਾ
1: ਮੈਮ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ
0: ਆਪਾਂ ਵੀ ਚੜ੍ਹਦੀ ਕਲਾ ਚ
1: ਥੈਂਕ ਯੂ ਮੈਮ ਥੈਂਕ ਯੂ
0: ਹਾਂਜੀ
1: ਸ਼ੁਕਰੀਆ ਜੀ
0: ਜੀ
1: ਸੈਂਡ ਕਰਨ ਵਾਸਤੇ
0: ਬਿਲਕੁਲ ਜੀ ਤੁਹਾਡਾ ਸ਼ੁਕਰੀਆ ਕਾਲ ਕਰਨ ਵਾਸਤੇ ਕਿਹੜਾ ਗਾਣਾ ਸੁਣੋਗੇ
1: ਥੈਂਕ ਯੂ ਮੈਮ ਥੈਂਕ ਯੂ ਅੱਜ ਦੇ ਜਰੀਏ ਸਾਡੇ ਸਕੂਲ ਚ ਪਹੁੰਚੇ ਹੋ ਬੜਾ ਬੜਾ ਸ਼ੁਕਰੀਆ ਜੀ
0: ਜੀ ਜੀ ਜੀ ਆਪਾਂ ਬਹੁਤ ਦਿਨਾਂ ਤੋਂ ਬਾਅਦ ਆਪਾਂ ਕਿ ਆਪਾਂ ਅੱਜ ਰੱਜ ਕੇ ਗੱਲਾਂ ਵੀ ਕਰਨੀਆਂ ਨੇ ਰੱਜ ਕੇ ਗਾਣੇ ਵੀ ਪਲੇ ਕਰਨੇ ਨੇ ਤੇ
1: ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਲੱਗਾ
0: ਜੀ ਸੋ ਹੋਰ ਵੀ ਵਧੀਆ ਲੱਗੂਗਾ ਗਾਣਾ ਤੁਹਾਡਾ ਪਲੇ ਕਰ ਦਈਏ ਕਿਹੜਾ ਸੁਣਨਾ ਚਾਹੋਗੇ
1: ਜੀ ਜੱਸੀ ਸਿੱਧੂ ਜੀ ਦਾ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ ਲੰਘੂਗਾ
0: ਅੱਜ ਤਾਂ ਤੁਹਾਡਾ ਦਿਨ ਸੁਪਰ ਤੋਂ ਉੱਪਰ ਲੰਘੂਗਾ ਜੀ ਕਿਉਂਕਿ ਆਪਾਂ ਆਪਣੇ ਦਰਸ਼ਨ ਦੇ ਉੱਤੇ ਤੁਸੀਂ ਸਾਨੂੰ ਤਾਂ ਦਰਸ਼ਨ ਦੇ ਉੱਤੇ ਸਭ ਵਧੀਆ ਜੀ ਬਿਲਕੁਲ ਸੋ ਗਾਣੇ ਦੇ ਵੀ ਦਰਸ਼ਨ ਕਰ ਲਓ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ
1: ਥੈਂਕ ਯੂ ਮੈਮ ਥੈਂਕ ਯੂ ਸ਼ੁਕਰੀਆ
0: ਓਕੇ ਸੋ ਜੀ ਐਨੀਵੇਜ਼ ਆਪਾਂ ਹੁਣ ਅਗਲਾ ਗਾਣਾ ਪਲੇ ਕਰੀਏ ਤੇ ਉਸ ਤੋਂ ਬਾਅਦ ਇੱਕ ਹੋਰ ਗਾਣਾ ਪਲੇ ਕਰਾਂਗੇ ਪਰ ਉਸ ਤੋਂ ਪਹਿਲਾਂ ਸਾਰੇ ਜਿਹੜੇ ਕਾਲਰ ਨੇ ਨੈਕਸਟ ਉਹਨਾਂ ਨਾਲ ਗੱਲਬਾਤ ਕਰਾਂਗੇ ਬਟ ਬਿਫੋਰ ਦੈਟ ਲੈਟਸ ਇੰਜੋਏ ਦਿਸ ਸੌਂਗ ਪ੍ਰੋਗਰਾਮ ਦਾ ਨਾਮ ਪੰਜਾਬੀ ਤੜਕਾ ਜੀ ਐਫ ਐਮ ਰੇਨਬੋ ਤੇ ਬਣੇ ਹੋਏ ਤੁਸੀਂ ਵਿਦ ਮੀ ਆਰ ਜੇ ਗਰਿਮਾ

0: ਸੋ ਜੀ, ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਆਕਾਸ਼ਵਾਣੀ FM ਰੇਨਬੋ ਤੇ ਪੰਜਾਬੀ ਤੜਕਾ ਆਰ ਜੇ ਗਰਿਮਾ ਦੇ ਨਾਲ। ਸੋ ਅਗਲੇ ਗਾਣੇ ਵੱਲ ਰੁੱਖ ਕਰਨ ਤੋਂ ਪਹਿਲਾਂ ਪਹਿਲੇ ਆਪਾਂ ਆਫਕੋਰਸ ਸਾਡੇ ਕਾਲਰ ਵੱਲ ਤਾਂ ਰੁੱਖ ਕਰੀਏ, ਕਿਉਂਕਿ ਉਹੀ ਤਾਂ ਦੱਸਣਗੇ ਕਿ ਕਿਹੜਾ ਸੁਣਨਾ ਅਗਲਾ ਗਾਣਾ। ਹੈਲੋ
1: ਹੈਲੋ ਬੇਟੇ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਅਰਵੀਰ ਬੋਲਦਾ, ਗੋਪਾਲ ਨਗਰ ਜਲੰਧਰ ਤੋਂ ਜੀ।

0: ਓਕੇ ਪਰਵੀਨ ਜੀ, ਕੀ ਹਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਵਧੀਆ ਜੀ, ਮਾੜਾ ਵੀ ਹੋਵੇ ਤਾਂ ਵੀ ਵਧੀਆ ਜੀ।
0: ਬਿਲਕੁਲ ਜੀ ਬਿਲਕੁਲ, ਉਹ ਤਾਂ ਹੈ ਹੀ ਹੈ, ਐਂਡ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ, ਬੱਲੇ ਬੱਲੇ ਕਰਾਤੀ ਹੈ, ਸੋ ਕਿਹੋ ਕਿ
1: ਬੱਲੇ ਬੱਲੇ ਤਾਂ ਤੁਸੀਂ ਕਰਾਉਣ ਡੇ ਹੋ ਇੰਨੇ ਦਿਨਾਂ ਬਾਅਦ ਆਣ ਕੇ ਜੀ।
0: ਹਾਂਜੀ ਹਾਂਜੀ,
1: ਜਿਹੜੀ ਤੁਹਾਡੀ ਮੁਸਕਾਨ ਦਾ ਇਹੀ ਬੱਲੇ ਬੱਲੇ ਹੈ।
0: ਆ ਹਾ ਹਾ, ਕਿਆ ਬਾਤ ਹੈ, ਥੈਂਕ ਯੂ ਸੋ ਮਚ। ਐਂਡ ਪ੍ਰਵੀਨ ਜੀ ਗੋਪਾਲ ਨਗਰ ਤੋਂ, ਸੋ ਕਿਹੋ ਜਿਹੇ ਚੱਲ ਰਹੀ ਹੈ ਗਰਮੀ ਦਾ ਦਿਨ, ਕਿਹੋ ਜਿਹਾ ਚੱਲਦਾ ਪਿਆ, ਕੁਛ ਕਹਿਣਾ ਚਾਹੋਗੇ? ਗਰਮੀ ਤੋਂ ਰਾਹਤ ਕਿਵੇਂ ਪਾਉਂਦੇ ਹੋ ਤੁਸੀਂ?
1: ਇਹ ਤਾਂ ਦੇਖੋ ਜੀ ਮਾਲਕ ਦੀ ਮੋਹ ਆ, ਇਹ ਚੱਲੀ ਜਾਣਾ ਆ। ਅਸੀਂ ਕਹਾਂ ਗਰਮੀ ਹਾਈ ਗਰਮੀ, ਸਰਦੀਆਂ ਨੂੰ ਨੀ ਸਾਨੂੰ ਹੈਗਾ, ਕਹਿਣਾ ਹਾਈ ਸਰਦੀ, ਇਹ ਆਨੰਦ ਲੈਣਾ ਚਾਹੀਦਾ। ਬਾਹਰਲੇ ਮੁਲਕਾਂ ਚ ਤਾਂ ਗਰਮੀ ਹੁੰਦੀ ਹੀ ਨਹੀਂ, ਇੱਥੇ ਹੀ ਸਾਡੇ ਰੁੱਤਾਂ ਦਾ ਨਜ਼ਾਰਾ ਮਿਲਦਾ।
0: ਇੱਕ ਮੌਸਮ ਤੋਂ ਬੋਰ ਹੋ ਜਾਈਏ, ਦੂਜਾ ਮੌਸਮ ਤਿਆਰ ਹੁੰਦਾ ਹੈ ਆਉਣ ਨੂੰ, ਹੈ ਨਾ?
1: ਬਿਲਕੁਲ ਬਿਲਕੁਲ ਨੀ, ਅੱਗੇ ਗਰਮੀ ਆ ਨਾ, ਮਾਲਕ ਨੇ ਏਸੀ ਵੀ ਲਾਏ ਹੋਏ ਆ, ਕੋਈ ਪੈਸਾ ਨੀ ਲੱਗਦਾ।
0: ਬਿਲਕੁਲ ਜੀ, ਆਪਾਂ ਏਸੀ ਉੱਤੇ ਨਹੀਂ ਇਨਵੈਸਟਮੈਂਟ ਕਰਦੇ ਹਾਂ। ਏਸੀ ਜਿਹੜਾ ਨੈਚੁਰਲ ਏਸੀ, ਤੁਸੀਂ ਬਹੁਤ ਵਧੀਆ ਰੁੱਖਾਂ ਨੂੰ ਬਹੁਤ ਵਧੀਆ ਇੱਕ ਤੁਸੀਂ ਨਾਮ ਦਿੱਤਾ ਕਿ ਜਿਹੜਾ ਨੈਚੁਰਲ ਏਸੀ ਆ ਉਹਨੂੰ ਆਪਾਂ ਕਿਉਂ ਕੱਟਦੇ ਪਏ ਹਾਂ, ਉਹ ਵੀ ਲਗਾਈਏ ਆਪਾਂ, ਹੈ ਨਾ?
1: ਦੇਖੋ ਗਰਮੀ ਹੈ ਨਾ ਇੰਨੀ, ਤੇ ਮਾਲਕ ਨਾਲ ਠੰਡੀ ਠੰਡੀ ਹਵਾ ਵੀ ਦੇ ਰਿਹਾ ਵਾ, ਫੇਰ ਸਾਨੂੰ ਗਰਮੀ ਕਾਹਦੀ ਲੱਗੀ? ਦੂਜਾ ਫੇਰ ਆਪਾਂ ਐਫਐਮ ਤੇ ਗਾਣੇ ਸੁਣ ਲਓ, ਗਰਮੀ ਤਾਂ ਲੱਗਣੀ ਨੀ। ਆਪਾਂ ਖਿਆਲ ਕਰ ਲਾਂਗੇ ਨਾ, ਉਹ ਜ਼ਿਆਦਾ ਚੀਜ਼ ਹਵੀ ਹੁੰਦੀ।
0: ਬਿਲਕੁਲ ਬਿਲਕੁਲ, ਕਿਆ ਬਾਤ ਹੈ, ਸੋ ਬਹੁਤ ਖੂਬ ਗੱਲਾਂ ਕੀਤੀਆਂ, ਐਂਡ ਵਾਕਈ ਦੇ ਵਿੱਚ ਬਹੁਤ ਤੁਸੀਂ ਪਿਆਰੀ ਗੱਲ ਵੀ ਕਰਤੀ ਹੈ, ਤੇ ਪਿਆਰਾ ਜਿਹਾ ਗਾਣਾ ਵੀ ਦੱਸ ਦਿਓ, ਕਿਹੜਾ ਸੁਣੋਗੇ?
1: ਪਿਆਰਾ ਗਾਣਾ ਤੇ ਇੱਕ ਮੇਰਾ ਮੈਸੇਜ ਆ, ਜਿੱਦਾਂ ਮੈਂ ਪ੍ਰਵੀਨ ਬੋਲਦਾ ਨਾ, ਮੇਰੀ ਆਵਾਜ਼ ਤੇ ਦੂਜਾ ਕੋਈ ਨਾ ਆਵੇ, ਮੇਰੇ ਜਿੱਦਾਂ ਮੈਂ 3 ਕਾਲਾਂ ਲਾਵਾਂ ਉਹ ਨਾ ਕੋਈ ਬੰਦ ਕੰਮ ਕਰੇ।
0: ਅੱਛਾ ਜੀ, ਤੁਹਾਡੀ ਕੋਈ ਆਵਾਜ਼ ਕੱਢ ਕੇ ਬੋਲਦਾ? ਕੋਈ ਨੀ, ਆਪਾਂ ਧਿਆਨ ਰੱਖਾਂਗੇ ਫੋਰ ਸ਼ੋਰ ਇਸ ਚੀਜ਼ ਦਾ। ਓਕੇ ਓਕੇ, ਚਲੋ ਕੋਈ ਗੱਲ ਨੀ, ਆਪਾਂ ਅਗਲੇ ਗਾਣੇ ਵੱਲ ਰੁੱਖ ਕਰੀਏ, ਕਿਹੜਾ ਗਾਣਾ ਸੁਣੋਗੇ?
1: ਬੰਦਾ ਬਣ ਜਾ ਜਾਣੇ ਤੇਰੇ ਨਾਲ ਵਿਆਹ ਹੀ ਹੋਈ।
0: ਅੱਛਾ ਜੀ, ਠੀਕ ਹੈ, ਗੈਰੀ ਸੰਧੂ ਦਾ ਗਾਣਾ ਤੁਹਾਡੇ ਲਈ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
1: ਓਕੇ
0: ਓਕੇ, ਸੋ ਜੀ ਹਰ ਕੋਈ ਐਥਿਕਲੀ ਚੱਲੇ, ਹਰ ਕੋਈ ਇੱਕ ਕਹਿੰਦੇ ਆ ਨਾ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ, ਖੁਦਾ ਤਾਂ ਦੇਖ ਰਿਹਾ ਨਾ, ਸੋ ਹਰ ਕੋਈ ਐਥਿਕਲੀ ਚੱਲੇ, ਕੋਈ ਸ਼ਰਾਰਤ ਨਾ ਕਰੇ, ਬਿਕੋਜ਼ ਇਹ ਪ੍ਰੋਗਰਾਮ ਜੋ ਹੈ ਤੁਹਾਡਾ ਹੈ, ਤੁਹਾਡੇ ਤੋਂ ਬਣਦਾ ਹੈ, ਅਤੇ ਪਿਆਰੀਆਂ ਅਤੇ ਬਹੁਤ ਹੀ ਇੱਕ ਕਹਿ ਸਕਦੇ ਹਾਂ ਲੋਜੀਕਲ ਗੱਲਾਂ ਤੋਂ ਵੀ ਬਣਦਾ ਹੈ, ਸੋ ਇਸ ਕਰਕੇ ਤੁਸੀਂ ਐਂਟਰਟੇਨਮੈਂਟ ਪਰਪਸ ਦੇ ਲਈ ਬਹੁਤ ਵਧੀਆ ਅਤੇ ਗੱਲਾਂ ਵੀ ਕਰੋ, ਅਤੇ ਜਿਹੜੇ ਗਾਣੇ ਰਿਕੁਐਸਟ ਤੁਸੀਂ ਕਰਦੇ ਹੋ ਉਹ ਵੀ ਸੁਣੋ, ਬਿਕੋਜ਼ ਇਹ ਪ੍ਰੋਗਰਾਮ ਦਾ ਨਾਮ ਹੈ ਜੀ ਪੰਜਾਬੀ ਤੜਕਾ। ਸੋ ਜੀ ਅਗਲਾ ਗਾਣਾ, ਐਂਡ ਉਸ ਤੋਂ ਬਾਅਦ ਫਿਰ ਗੱਲਾਂ ਕਰਾਂਗੇ ਆਪਾਂ। ਯੂ ਸਟੇ ਟਿਊਨ ਟੂ ਪੰਜਾਬੀ ਤੜਕਾ ਪ੍ਰੋਗਰਾਮ, ਓਨਲੀ ਔਨ ਐਫ ਐਮ ਰੇਨਬੋ, ਆਰ ਜੇ ਗਰੀਮਾ ਤੁਹਾਡੇ ਨਾਲ।

0: 102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ ਤੇ ਜੀ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਪੰਜਾਬੀ ਤੜਕਾ ਆਰਜੇ ਗਰਿਮਾ ਦੇ ਨਾਲ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ, ਮੈਂ ਜੰਗ ਬਹਾਦਰ ਭਾਰਗੜ੍ਹ ਦਾ ਜਲੰਧਰ ਜੀ।
0: ਓਕੇ ਜੀ, ਜੰਗ ਬਹਾਦਰ ਜੀ, ਕੀ ਹਾਲ ਹੈ? ਬੜੇ ਸਮੇਂ ਬਾਅਦ ਤੁਸੀਂ ਕਾਲ ਲਗਾਈ ਹੈ।
1: ਹਾਂਜੀ ਹਾਂਜੀ ਮੈਡਮ, ਬਸ ਕੰਮ ਦੇ ਵਿੱਚ ਥੋੜਾ ਬਿਜ਼ੀ ਰਹਿੰਦਾ ਸੀ।
0: ਅੱਛਾ ਠੀਕ,
1: ਮੈਂ ਚਲੋ ਮੈਡਮ ਜੀ ਐਸੇ ਟਰਾਈ ਕਰਕੇ ਦੇਖ ਲੈਂਦੇ ਹਾਂ।
0: ਅੱਛਾ ਅੱਛਾ, ਸਾਡੀ ਉਡੀਕਾਂ ਕਰਦੇ ਸੀ ਤੁਸੀਂ।
1: ਅੱਜ ਲੱਗ ਗਈ ਤੁਸੀਂ ਐਸੇ ਕੋਲ ਲੱਗ ਗਈ।
0: ਹਾਂਜੀ ਬਿਲਕੁਲ ਬਿਲਕੁਲ, ਹੋਰ ਸੁਣਾਓ ਕੀ?
1: ਹਾਂਜੀ ਮੈਡਮ, ਕੰਮ ਕਰ ਰਹੇ ਹਾਂ ਤੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਜੀ।
0: ਅੱਛਾ ਅੱਛਾ ਅੱਛਾ, ਠੀਕ ਹੈ, ਕਿਹੜਾ ਗਾਣਾ ਸੁਣੋਗੇ ਫਿਰ ਅੱਜ?
1: ਤੁਸੀਂ ਗੁਰਦਾਸ ਮਾਨ ਦਾ ਗਿੱਧਾ ਸੁਣਾ ਦਿਓ।
0: ਠੀਕ ਹੈ ਜੀ, ਥੈਂਕ ਯੂ ਸੋ ਮਚ ਜੰਗ ਬਹਾਦਰ ਜੀ ਕਾਲ ਕਰਨ ਦੇ ਲਈ। ਤੁਹਾਨੂੰ ਬਹੁਤ ਖੁਸ਼ ਹਾਂ ਕਿ ਤੁਸੀਂ ਆਇਓ, ਜਿਵੇਂ ਕਿ ਆਪਾਂ ਕਿਸ ਦੇ ਘਰ ਜਾਂਦੇ ਹਾਂ, ਹੈਨਾ, ਆਪਾਂ ਕਿਸ ਦੇ ਘਰ ਜਾਈਏ ਤੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਆਉਣ ਤੇ ਸਾਹਮਣੇ ਵਾਲਾ ਖੁਸ਼ ਹੋਇਆ ਹੈ ਜਾਂ ਫਿਰ ਉਹ ਥੋੜਾ ਜਿਹਾ ਸ਼ੌਕ ਹੋ ਗਿਆ ਕਿ ਆ ਗਏ, ਆਪਾਂ ਤਾਂ ਆਰਾਮ ਕਰਦੇ ਪਏ ਸੀ। ਹਾਂ, ਐਨੀਵੇਜ਼, ਮੂਵਿੰਗ ਔਨ ਟੂ ਦ ਨੈਕਸਟ ਟਰੈਕ ਹੈ ਜਿਹੜਾ ਜੰਗ ਬਹਾਦਰ ਜੀ ਨੇ ਪਲੇ ਕਰਵਾਉਣਾ ਹੈ, ਉਹ ਆਪਾਂ ਪਲੇ ਕਰੀਏ ਗੁਰਦਾਸ ਮਾਨ ਜੀ ਦਾ, ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਜਿਹੜੇ ਕਾਲਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ। ਸੋ ਪ੍ਰੋਗਰਾਮ ਦਾ ਨਾਮ ਪੰਜਾਬੀ ਤੜਕਾ। ਵੈਸੇ ਇਸ ਗਾਣੇ ਤੋਂ ਬਾਅਦ ਆਪਾਂ ਛੋਟਾ ਜਿਹਾ ਇੱਕ ਕਮਰਸ਼ੀਅਲ ਬ੍ਰੇਕ, ਉਸ ਤੋਂ ਬਾਅਦ ਫਿਰ ਬਾਕੀ ਅੱਗੋਂ ਦਾ ਕਾਰਵਾ ਆਪਾਂ ਜਾਰੀ ਕਰਾਂਗੇ। ਯੂ ਸਟੇ ਟਿਊਨ ਟੂ ਐਫ ਐਮ ਰੇਨਬੋ, ਆਰਜੇ ਗਰਿਮਾ ਹੈ ਤੁਹਾਡੇ ਨਾਲ। ਗਿੱਧਾ ਪਾਈਏ ਜੀ, ਗਿੱਧਾ।

ਓਏ ਜੀ ਓਏ ਹੋਏ ਜੀ, ਧਮਾਲਾਂ ਪੈ ਗਈਆਂ ਪੰਜਾਬੀ ਤੜਕਾ ਪ੍ਰੋਗਰਾਮ 'ਚ ਗਿੱਧੇ ਦੀਆਂ। ਓਏ ਹੋਏ, ਅਤੇ ਚਲੋ ਜੀ, ਛੋਟੇ ਜਿਹੇ ਕਮਰਸ਼ਲ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ। ਤੁਸੀਂ ਬਣੇ ਰਹੋ ਪ੍ਰੋਗਰਾਮ ਪੰਜਾਬੀ ਤੜਕਾ ਵਿੱਚ। ਨੈਕਸਟ ਕਾਲਰ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਗਾਣੇ ਦੀਆਂ ਧਮਾਲਾਂ ਵੀ ਪੈਣਗੀਆਂ। ਪ੍ਰੋਗਰਾਮ ਪੰਜਾਬੀ ਤੜਕਾ 'ਚ ਬਣੇ ਰਹੋ, ਸਟੇ ਟਿਊਨਡ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

0: ਸੁਰੱਖਿਆ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
2: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
3: One or two points.

0: 102.7 मेगाहर्ट्ज़ आकाशवाणी एफएम रेनबो तेजी प्रोग्राम चल रहा थोड़ा अपना पंजाबी तड़का सो गल करिए अपन नेक्स्ट हेलो
1: हेलो
0: हेलो जी कौन बोल रहे हैं
1: मैं अवतार सिंह
0: हां जी
1: अवतार सिंह
0: अवतार जी सत श्री अकाल की हाल चाल ਤੁਹਾਡਾ
1: मैं तो पहली बार बुलाई है
0: पहली बार ਤੁਸੀਂ ਕਾਲ ਲਗਾਈ ਹੈ
1: 90 ਸਾਲ ਬਾਅਦ
0: 90 ਸਾਲ ਬਾਅਦ
1: ਹਾਂ
0: ਪਿਛਲੇ 90 ਸਾਲਾਂ ਚ ਤੁਸੀਂ ਕਾਲ ਨਹੀਂ ਲਗਾਈ
1: ਮਲਾਈ ਆ ਚੱਕਦੀ ਨਹੀਂ ਮਤਲਬ ਕਹਿੰਦੇ ਬੀਜੀ ਆਉਂਦੇ
0: ਓ ਹੋ ਹੋ ਹੋ ਹੋ ਅੱਛਾ
1: ਅੱਜ ਪਤਾ ਨਹੀਂ ਕਿਹੜੀ ਮੇਰੇ ਨਾਲ ਕਿਦਾਂ ਲੱਗ ਗਈ
0: ਓ ਹੋ ਕੀ ਹੈ ਮਹਿਰ ਮਹਿਰਾ ਵਾਲਾ ਦੇਣਾ ਸ਼ਾਇਦ ਫਿਰ ਅੱਜ ਤੁਹਾਡੇ ਲਈ ਓਕੇ
1: ਬਹੁਤ ਵਧੀਆ ਤੁਹਾਡੇ ਨਾਲ ਗੱਲ ਕਰਕੇ
0: ਵਾਹ ਜੀ ਵਾਹ ਬਹੁਤ ਵਧੀਆ ਤੁਸੀਂ ਰੇਡੀਓ ਬਹੁਤ ਪੁਰਾਣਾ ਜੁੜੇ ਹੋਏ ਹੋ ਹੈ ਨਾ
1: ਸੁਣਦੇ ਨਾ ਰੇਡੀਓ ਇਹ ਰੋਜ਼ ਰਾਤ ਨੂੰ ਵੀ 12 ਵਜੇ ਤੱਕ ਸੁਣਦੇ ਰਹੀਦਾ
0: ਠੀਕ ਹੈ ਅਵਤਾਰ ਜੀ ਬਹੁਤ ਵਧੀਆ ਲੱਗਿਆ ਗਾਣਾ ਕਿਹੜਾ ਸੁਣੋਗੇ ਤੁਸੀਂ
1: ਉਹੀ ਦੱਸਿਆ ਮਾਂ ਵਾਲਾ
0: ਤੁਸੀਂ ਡਾਲਰ ਵਰਸਸ ਰੋਟੀ ਸੁਣਨਾ ਚਾਹੁੰਦੇ ਹੋ ਠੀਕ ਹੈ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ
1: ਚੰਗਾ ਜੀ
0: ਸਤਿ ਸ਼੍ਰੀ ਅਕਾਲ ਤੇ ਇੱਦਾਂ ਹੀ ਤੁਸੀਂ ਕੌਣ ਲਗਾਉਂਦੇ ਰਹੋ ਬਹੁਤ ਹੀ ਮੈਨੂੰ ਇੱਦਾਂ ਲੱਗਦਾ ਕਿ ਹੁਣ ਤੋਂ ਲੱਗੇਗੀ ਤੁਹਾਡੀ ਹੁਣ ਤੋਂ ਲੱਗਿਆ ਕਰੇਗੀ ਹਾਂਜੀ
1: ਹੋਰ ਗੱਲ ਕਹਿਣੀ ਸੀ ਥੋੜਾ ਇਥੋਂ ਨਾ ਨਾ ਜਦੋਂ ਕਹਿਣਾ
0: ਆ ਹਾਂਜੀ
1: ਕਿਹੜਾ ਚਾਰਜੀ ਕਹਿਣਾ ਨਹੀਂ
0: ਹੈਲੋ ਸੋ ਐਨੀਵੇਜ਼ ਡਾਲਰ ਵਰਸਸ ਰੋਟੀ ਇਹ ਗਾਣਾ ਜੋ ਹੈ ਆਪਾਂ ਸੁਣੀਏ ਤੁਸੀਂ ਸੁਣਦੇ ਰਹੋ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਤੁਹਾਡਾ ਆਪਣਾ ਪੰਜਾਬੀ ਤੜਕਾ

0: 102.7 MHz आकाशवाणी एफएम रेनबो तेजी प्रोग्राम चल रहा पंजाबी तड़का। हेलो
1: गरमा
0: मैम, सत्रीकाल जी, कौन बोल रहे हो?
1: ਮੈਂ ਕੁਲਬੀਰ ਸਿੰਘ ਬੋਲ ਰਿਹਾ ਜੀ, ਪਿੰਡ ਲਾਦੀਆਂ ਖੁਰਦ, ਜ਼ਿਲ੍ਹਾ ਲੁਧਿਆਣਾ।
0: ਕੁਲਬੀਰ ਸਿੰਘ?
1: ਹਾਂਜੀ ਮੈਮ।
0: ਓਕੇ ਕੁਲਬੀਰ ਜੀ, ਕੀ ਹਾਲ ਤੁਹਾਡਾ?
1: ਗਰਮਾ ਮੈਮ, ਬਹੁਤ ਗਰਮੀ ਕਰਦੀ ਤੁਸੀਂ।
0: ਹਾਂ, ਸਾਰੇ ਏਦਾਂ ਕਹਿੰਦੇ ਨੇ ਮੈਨੂੰ, ਮਤਲਬ ਏਦਾਂ ਮੈਂ ਆਪ ਪਰੇਸ਼ਾਨ ਹੈਗੀ ਹਾਂ ਗਰਮੀ ਤੋਂ ਵਿਚਾਰੀ, ਮੇਰੇ ਏਸੀ ਵਿੱਚ ਹੀ ਸਕੂਨ ਮਿਲਦਾ, ਨਹੀਂ ਤਾਂ ਬਾਹਰ ਤਾਂ ਫਿਰ ਕੀ ਕਰੀਏ ਆਪਾਂ। ਜਲਦੀ ਜਲਦੀ ਆਇਆ ਕਰੀਏ, ਠੀਕ ਹੈ, ਜਲਦੀ ਜਲਦੀ ਆ ਜਾਵਾਂਗੇ। ਆਪਾਂ ਵੀ ਗਰਮੀਆਂ ਦੀਆਂ ਥੋੜੀਆਂ ਛੁੱਟੀਆਂ ਮਨਾ ਰਹੇ ਸੀ ਨਾ, ਤਾਂ ਕਰਕੇ ਤੇ ਆਪਾਂ ਕਾਫੀ ਪਹਾੜਾਂ 'ਚ ਠੰਡਕ ਵੰਡਕ ਲੈਣ ਗਏ ਹੋਏ ਸੀਗੇ, ਤੇ ਥੋੜੀ ਜਿਹੀ ਠੰਡਕ ਆਪਾਂ ਲੈ ਆਏ ਆ ਪ੍ਰੋਗਰਾਮ ਦੇ ਵਿੱਚ, ਆਈ ਹੋਪ। ਸੋ ਕਿਹੜਾ ਗਾਣਾ ਸੁਣੋਗੇ ਤੁਸੀਂ? ਓਕੇ ਠੀਕ ਹੈ ਜੀ, ਥੈਂਕ ਯੂ ਸੋ ਮਚ। ਗਾਣਾ ਜੋ ਹੈ, ਕਿਉਂਕਿ ਤੁਸੀਂ ਪ੍ਰੋਗਰਾਮ ਦੇ ਲਾਸਟ ਕਾਲਰ ਵੀ ਬਣੇ ਹੋ, ਤੇ ਪ੍ਰੋਗਰਾਮ ਦਾ ਲਾਸਟ ਗਾਣਾ ਮੈਂ ਪਲੇ ਕਰਦੀ ਪਈ ਆ।
1: ਧੰਨਵਾਦ ਮੈਮ।
0: ਓਕੇ ਧੰਨਵਾਦ ਜੀ ਤੁਹਾਡਾ। ਓਕੇ ਸੋ ਜੀ, ਫਿਲਹਾਲ ਟਾਈਮ ਹੋ ਚੁੱਕਾ ਹੈ ਤੁਹਾਨੂੰ ਕਹਿਣ ਦਾ ਟਾਟਾ ਬਾਏ ਬਾਏ, ਤੁਹਾਨੂੰ ਕਹਿਣ ਦਾ ਇਸ ਪ੍ਰੋਗਰਾਮ ਤੋਂ ਟਾਟਾ ਬਾਏ ਬਾਏ, ਬਿਕੋਜ਼ ਅਗਲੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤਾਂ ਮਿਲਣਾ ਹੈ। ਇੱਕ ਘੰਟੇ ਲਈ ਬਹੁਤ ਸਾਰੀਆਂ ਗੱਲਾਂ ਹੋਰ ਕਰਨੀਆਂ ਨੇ, ਉਸ ਤੋਂ ਬਾਅਦ ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਦੇ ਵਿੱਚ ਤਾਂ ਮਿਲਣਾ ਹੈ। ਸੋ ਠੀਕ 2 ਵਜੇ ਤੱਕ ਹੈਗੀ ਮੈਂ ਤੁਹਾਡੇ ਨਾਲ। ਸੋ ਇਸ ਗਾਣੇ ਤੋਂ ਬਾਅਦ FM ਨਿਊਜ਼ ਹੈਡਲਾਈਨਸ ਐਂਡ ਉਸ ਤੋਂ ਬਾਅਦ ਆਫਕੋਰਸ ਪ੍ਰੋਗਰਾਮ ਹੋਮ ਸਵੀਟ ਹੋਮ ਲੈ ਕੇ ਹਾਜ਼ਰ ਹੋਵਾਂਗੀ ਮੈਂ। ਯੂ ਸਟੇ ਟਿਊਨ ਟੂ FM ਰੇਨਬੋ।

FM 102.7 MHz Akashwani FM Rainbow te aao sundiya FM News Headlines. ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ। ਸ੍ਰੀ ਮੋਦੀ ਨੇ 26 ਮਈ 2014 ਨੂੰ ਅਹੁਦੇ ਦੀ ਸਹੁੰ ਚੁੱਕੀ ਸੀ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸੰਬੰਧ 'ਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ 'ਚ ਬੈਠਕ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ ਬੁਲਗਾਰੀਆ ਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ ਹੋਣਗੇ ਤੇ ਕੇਂਦਰ ਨੇ ਦੇਸ਼ ਵਿਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਵਿੱਚ ਝੋਨੇ ਦੀ ਲੁਆਈ ਲਈ 3ਜਾ ਪੜਾਅ ਕੱਲ ਤੋਂ ਆਰੰਭ ਹੋ ਗਿਆ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 2 ਹੈਂਡ ਗ੍ਰਨੇਡ ਬਰਾਮਦ ਕੀਤੇ ਨੇ। ਪੰਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਿਕ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਅੱਜ 541 ਸ਼ਰਧਾਲੂਆਂ ਦਾ ਜੱਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਤੇ ਕ੍ਰਿਕਟ ਵਿੱਚ ਰਿਤੂਰਾਜ ਗਾਇਕਵਾੜ ਦੇ ਸੈਂਕੜੇ ਦੀ ਬਦੌਲਤ ਭਾਰਤ ਏ ਨੇ ਦਾਂਬੋਲਾ 'ਚ ਤਿਕੋਣੀ 1 ਦਿਨਾਂ ਅੰਤਰਰਾਸ਼ਟਰੀ ਮੈਚ ਦੀ ਲੜੀ ਦੇ ਪਹਿਲੇ ਮੈਚ ਵਿੱਚ ਸ੍ਰੀਲੰਕਾ ਏ ਨੂੰ 8 ਦੌੜਾਂ ਨਾਲ ਹਰਾਇਆ। ਐਸੀ FM ਨਿਊਜ਼ ਹੈਡਲਾਈਨਸ ਆਹੁਣ ਸੁਣਦੇ ਆ ਪ੍ਰੋਗਰਾਮ ਹੋਮ ਸਵੀਟ ਹੋਮ। ਸੁਣਦੇ ਰਹੋ 102.7 MHz ਆਕਾਸ਼ਵਾਣੀ FM ਰੇਨਬੋ।

ਬਈ ਨਾ ਫਿਰੋ ਨਾ ਫਿਰੋ ਦਰ ਬਦਰ ਇੰਨੀ ਧੁੱਪ ਵਿੱਚ ਕੀ ਕਰਨਾ ਫਿਰ ਕਿ ਤੁਸੀਂ ਦਰ ਬਦਰ ਅੰਟਰ ਔਰ ਅਨਲੈਸ ਤੁਸੀਂ ਆਪਣੀ ਕਾਰ ਵਿੱਚ ਏ ਸੀ ਚਲਾ ਕੇ ਨਹੀਂ ਦੌੜਦੇ ਪਏ ਤਾਂ ਮਤਲਬ ਫਿਰ ਤੁਸੀਂ ਪਟਕ ਸਕਦੇ ਹੋ ਦਰ ਬਦਰ ਦੈਟ ਵਿਲ ਬੀ ਫਨ ਵੈਲ ਜੀ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਹੋਮ ਸਵੀਟ ਹੋਮ ਐਂਡ ਜੀ ਵੈਰੀ ਵਾਰਮ ਵੈਲਕਮ ਸਾਰੀਆਂ ਪਿਆਰੀਆਂ ਲਵਲੀ ਲੇਡੀਜ਼ ਨੂੰ ਹੈਲੋ ਹਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਪੁੱਛ ਰਹੀ ਹਾਂ ਸੋ ਦ ਥਿੰਗ ਇਜ਼ ਕਿ ਬਹੁਤ ਹੀ ਜ਼ਿਆਦਾ ਸਾਨੂੰ ਇਹਦਾ ਲੱਗਦਾ ਕਿ ਆਪਾਂ ਦਰ ਬਦਰ ਭਟਕ ਰਹੇ ਹਾਂ ਜਦੋਂ ਆਪਾਂ ਰਸੋਈ ਵਿੱਚ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਹਾਂ ਬਟ ਆਫਕੋਰਸ ਸਾਡੀ ਜਿਹੜੀ ਕਿਚਨ ਹੈ ਉਹਨੂੰ ਆਪਾਂ ਸਵਾਰ ਕੇ ਰੱਖਦੇ ਹਾਂ ਫਿਰ ਵੀ ਐਂਡ ਉਹਦੇ ਵਿੱਚ ਹਰ ਜੋ ਲਜ਼ੀਜ਼ ਪਕਵਾਨ ਆਪਾਂ ਬਣਾਉਂਦੇ ਹਾਂ ਫਿਰ ਚਾਹੇ ਉਹ ਗਰਮੀਆਂ ਦੀ ਘੀਆ ਤੋਰੀ ਟਿੰਡੇ ਕਿਉਂ ਨਾ ਹੋਣ ਬਟ ਬਹੁਤ ਹੀ ਮਨ ਨਾਲ ਬਣਾਉਂਦੇ ਹਾਂ ਸੋ ਦੈਟ ਆਪਾਂ ਵੀ ਟੇਸਟੀ ਜੋ ਚੀਜ਼ਾਂ ਨੇ ਉਹ ਖਾਈਏ ਆਪਣਾ ਫੂਡ ਖਾਈਏ ਅਤੇ ਸਾਡੀ ਫੈਮਿਲੀ ਨੂੰ ਵੀ ਟੇਸਟੀ ਫੂਡ ਮਿਲੇ ਸੋ ਚਲੋ ਐਨੀਵੇਜ਼ ਟੇਸਟੀ ਫੂਡ ਤੋਂ ਇਲਾਵਾ ਨਾ ਇਹ ਜੋ ਫਾਲਤੂ ਦੇ ਕੰਮ ਹੁੰਦੇ ਨੇ ਨਾ ਗਰਮੀਆਂ 'ਚ ਬਹੁਤ ਪੈ ਜਾਂਦੇ ਨੇ ਫੋਰ ਐਗਜ਼ਾਮਪਲ ਥੋੜ੍ਹੀ ਥੋੜ੍ਹੀ ਦੇਰ ਬਾਅਦ ਸ਼ਰਬਤ ਬਣਾਉਣਾ ਥੋੜ੍ਹੀ ਥੋੜ੍ਹੀ ਦੇਰ ਬਾਅਦ ਸ਼ਕੰਜਵੀ ਬਣਾਉਣਾ ਪਰ ਇਹ ਜ਼ਰੂਰੀ ਵੀ ਹੈ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਆਪਣੀ ਫੈਮਿਲੀ ਮੈਂਬਰਸ ਜਿਹੜੇ ਨੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਵੀ ਯੂ ਨੋ ਇਹ ਵੈਲਕਮ ਡਰਿੰਕ ਸ਼ਕੰਜਵੀ ਸਾਡੀ ਬਣ ਚੁੱਕੀ ਹੈ ਗਰਮੀਆਂ 'ਚ ਉਹਨਾਂ ਨੂੰ ਸ਼ਕੰਜਵੀ ਪਿਲਾਉਣਾ ਉਹਨਾਂ ਨੂੰ ਹਾਈਡਰੇਟ ਕਰਨਾ ਬਟ ਉਹ ਚੀਜ਼ ਬਹੁਤ ਔਖੀ ਹੋ ਜਾਂਦੀ ਹੈ ਜਦੋਂ ਨਾ ਬੈਠੇ ਹੋਵੋ ਵਿਹਲੇ ਗਰਮੀ ਹੈ ਥੋੜ੍ਹੀ ਥੋੜ੍ਹੀ ਦੇਰ ਬਾਅਦ ਹੀ ਘਰ ਦੇ ਬਸ ਇੱਕੋ ਮੈਂਬਰ ਨੂੰ ਕਿਹਾ ਜਾਂਦਾ ਹੈ ਅੱਛਾ ਚੱਲ ਉੱਠ ਸ਼ਕੰਜਵੀ ਬਣਾ ਠੀਕ ਹੈ ਦੋ ਘੰਟੇ ਬਾਅਦ ਫਿਰ ਤੋਂ ਅੱਛਾ ਚੱਲ ਠੀਕ ਹੈ ਉੱਠ ਤੂੰ ਸ਼ਕੰਜਵੀ ਬਣਾ ਸੋ ਦਿਸ ਇਜ਼ ਬੈਡ ਹਾਲਾਂਕਿ ਇਹ ਕੰਮ ਕਰਨ 'ਤੇ ਸ਼ਕੰਜਵੀ ਬਣਦੀ ਬਹੁਤ ਟੇਸਟੀ ਹੈ ਬਿਕੋਜ਼ ਉਹ ਇੱਕ ਪਰਸਨ ਜਿਹੜਾ ਹੈ ਗੁੱਸਾ ਖਾ ਕੇ ਜਾਂਦਾ ਹੈ ਰਸੋਈ ਦੇ ਵਿੱਚ ਸਾਰਾ ਗੁੱਸਾ ਨਿੰਬੂ 'ਤੇ ਨਿਚੋੜ ਕੇ ਜੋ ਹੈ ਕੱਢਦਾ ਹੈ ਫਿਰ ਆਫਕੋਰਸ ਸ਼ਕੰਜਵੀ ਬਣਦੀ ਹੈ ਬਹੁਤ ਹੀ ਜ਼ਿਆਦਾ ਐਕਸਟਰਾ ਖੱਟੀ ਜਿਹਨੂੰ ਐਕਸਟਰਾ ਖੱਟੀ ਪਸੰਦ ਹੈ ਉਹਨੂੰ ਪਸੰਦ ਆਏਗੀ ਸੋ ਬੇਸਿਕਲੀ ਕਹਿਣ ਦਾ ਮੇਰਾ ਮਤਲਬ ਹੈ ਚਾਹੇ ਉਹ ਪਾਣੀ ਭਰਨ ਦੀਆਂ ਡਿਊਟੀਜ਼ ਨੇ ਪਾਣੀ ਭਰ ਕੇ ਤੁਸੀਂ ਫਰਿੱਜ ਵਿੱਚ ਰੱਖਣਾ ਹੋਵੇ ਚਾਹੇ ਤੁਸੀਂ ਯੂ ਨੋ ਛਾਛ ਬਣਾਉਣੀ ਹੈ ਜਾਂ ਸ਼ਕੰਜੀ ਬਣਾਉਣੀ ਹੈ ਦਿਨ ਦੇ ਵਿੱਚ ਚਾਹੇ ਜਿੰਨੇ ਮਰਜ਼ੀ ਟਾਈਮ ਡਿਊਟੀ ਇਸ ਡਿਊਟੀ ਨੂੰ ਡਿਵਾਈਡ ਕਰਨਾ ਚਾਹੀਦਾ ਹੈ ਜੇ ਉਹ ਮਲਟੀਪਲ ਟਾਈਮ ਹੋ ਰਹੀ ਹੈ ਤਾਂ ਇਟਸ ਵੈਰੀ ਇੰਪੋਰਟੈਂਟ ਬਿਕੋਜ਼ ਗਰਮੀ ਹਰ ਇੱਕ ਨੂੰ ਲੱਗਦੀ ਹੈ ਐਂਡ ਫਿਲਹਾਲ ਮੂਵਿੰਗ ਔਨ ਅਗਲਾ ਗਾਣਾ ਜੋ ਹੈ ਉਹ ਆਪਾਂ ਪਲੇ ਕਰਦੇ ਹਾਂ ਅਤੇ

ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਬਹੁਤ ਸਾਰੇ ਮਸਾਲਿਆਂ ਦੇ ਬਾਰੇ, ਬਿਕੋਜ਼ ਅੱਜ ਨੈਸ਼ਨਲ ਮਸਾਲੇ ਦਿਵਸ ਵੀ ਹੈਗਾ ਏ. ਸੋ ਭਰ ਭਰ ਕੇ ਇੰਡੀਅਨ ਮਸਾਲਿਆਂ ਦੇ ਬਾਰੇ ਆਪਾਂ ਗੱਲ ਕਰਾਂਗੇ, ਐਂਡ ਇਮੋਸ਼ਨਲ ਹੈਲਥ ਨੂੰ ਕਿਵੇਂ ਵਧੀਆ ਰੱਖਿਆ ਜਾਏ ਉਸ ਦੇ ਬਾਰੇ ਵੀ ਗੱਲ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ. ਸੋ ਕੋਈ ਇੱਕ ਵਧੀਆ ਜੀ ਆਪਾਂ ਸਮਰ ਰੈਸਿਪੀ ਜਿਹੜੀ ਹੈ ਉਸ ਦੇ ਬਾਰੇ ਵੀ ਡਿਸਕਸ ਕਰਾਂਗੇ. ਬਹੁਤ ਸੀ ਗੱਲਾਂ ਕਰਨੀਆਂ ਨੇ ਆਪਾਂ, ਤੁਸੀਂ ਗਾਣਾ ਇੰਜੋਏ ਕਰੋ ਬਿਕੋਜ਼ ਪ੍ਰੋਗਰਾਮ ਦਾ ਨਾਮ ਹੋਮ ਸਵੀਟ ਹੋਮ ਹੈ. ਸੋ ਲਵਲੀ ਲੇਡੀਜ਼ ਸਟੇ ਟਿਊਨਡ, ਐਂਡ ਸਾਰੇ ਹੀ ਸਟੇ ਟਿਊਨਡ ਬਿਕੋਜ਼ ਅਗਲਾ ਗਾਣਾ ਆ ਰਿਹਾ ਬਹੁਤ ਹੀ ਪਿਆਰਾ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ. FM ਰੇਨਬੋ 'ਤੇ ਬਣੇ ਰਹੋ ਜੀ.

ਮੇਜ ਹੁੰਦਾ ਹੈ, ਮਤਲਬ ਐਕਸੈਸ ਵਿੱਚ ਉਹਨੂੰ ਪੀਓ ਤਾਂ ਕਦੇ ਕਦਾਈ ਪਾਰਟੀ ਵਿੱਚ ਦੈਟਸ ਓਕੇ, ਬਟ ਗਰਮੀਆਂ ਹੈ ਇਹਦਾ ਮਤਲਬ ਇਹ ਥੋੜ੍ਹੀ ਨਾ ਕਿ ਆਪਾਂ ਸ਼ਰਬਤ 'ਤੇ ਸ਼ਰਬਤ ਗਟਕੀ ਜਾਵਾਂਗੇ, ਕੋਲਡ ਡਰਿੰਕ 'ਤੇ ਕੋਲਡ ਡਰਿੰਕ ਪੀਏ ਜਾਵਾਂਗੇ, ਨਾ ਬਿਲਕੁਲ ਨਹੀਂ। ਰਿਸਰਚਰਸ ਵੀ ਕਹਿੰਦੇ ਨੇ ਕਿ ਜੋ ਕੋਲਡ ਡਰਿੰਕ ਹੈ ਉਹ ਜੇ ਆਪਾਂ ਜ਼ਿਆਦਾ ਪੀਵੀਏ ਜ਼ਿਆਦਾ ਮਾਤਰਾ ਦੇ ਵਿੱਚ, ਸਾਡੀ ਪੈਨਕ੍ਰੀਆਜ਼ ਜੋ ਹੈ ਉਹਦੇ ਉੱਤੇ ਬਹੁਤ ਹੀ ਬੈਡ ਇਫੈਕਟ ਜੋ ਹੈ ਦਿੰਦੀ ਹੈ, ਔਰ ਇਹ ਬਹੁਤ ਸਾਰੇ ਬੈਡ ਇਫੈਕਟ ਕੋਲਡ ਡਰਿੰਕਸ ਦੇ ਹੁੰਦੇ ਨੇ। ਸੋ ਇਸ ਕਰਕੇ ਉਹਨੂੰ ਐਕਸੈਸ ਮਾਤਰਾ ਵਿੱਚ ਨਹੀਂ ਪੀਣਾ ਚਾਹੀਦਾ। ਐਂਡ ਸੈਕਿੰਡਲੀ ਜਿਹੜੇ ਸ਼ਰਬਤ ਹੁੰਦੇ ਨੇ ਉਹਦੇ ਵਿੱਚ ਬਹੁਤ ਸਾਰੇ ਐਡਿਡ ਫਲੇਵਰਸ ਨੇ, ਠੀਕ ਹੈ, ਤਾਂ ਉਹਨੂੰ ਥੋੜ੍ਹਾ ਜਿਹਾ ਅਵੋਇਡ ਕਰੋ, ਕਿਉਂਕਿ ਮਾਰਕੀਟ ਵਿੱਚ ਕੁਝ ਅਜਿਹੇ ਵੀ ਸ਼ਰਬਤ ਹੁੰਦੇ ਨੇ ਜੋ ਕਿ ਪ੍ਰੋਪਰਲੀ ਹਰਬਲ ਹੁੰਦੇ ਨੇ, ਉਹਦੇ ਵਿੱਚ ਐਕਚੁਅਲੀ ਨੈਚੁਰਲ ਫਲੇਵਰਸ ਹੁੰਦੇ ਨੇ, ਮੀਨਸ ਕਿ ਉਹਨੂੰ ਪੀ ਕੇ ਤੁਹਾਨੂੰ ਕੁਝ ਗਲੇ ਨੂੰ ਜ਼ਿਆਦਾ ਸਾਲਟਸ ਨਹੀਂ ਲੱਗਦੇ। ਸੋ ਇਸ ਤਰੀਕੇ ਦੇ ਸ਼ਰਬਤਾਂ ਨੂੰ ਤੁਸੀਂ ਚੂਜ਼ ਕਰ ਸਕਦੇ ਹੋ। ਮੋਰ ਓਵਰ ਤੁਸੀਂ ਘਰ ਬਦਾਮ ਅਤੇ ਖਸਖਾਸ ਨੂੰ ਭਿਗੋ ਕੇ ਆਪਣਾ ਘਰ ਵੀ ਸ਼ਰਬਤ ਕ੍ਰੀਏਟ ਕਰ ਸਕਦੇ ਹੋ। ਨਾਓ ਸ਼ਰਬਤ ਤੋਂ ਇਲਾਵਾ ਜੇ ਆਪਾਂ ਰੁੱਖ ਕਰੀਏ ਸ਼ਿਕੰਜਵੀ ਦੇ ਵੱਲ, ਤਾਂ ਓਏ ਹੋਏ ਹੋਏ ਨਜ਼ਾਰੇ, ਇਹ ਤਾਂ ਮਤਲਬ ਕੀ ਕਹੀਏ, ਸਾਡਾ ਸਰਵਾਈਵਲ ਮੋਡ ਔਨ ਹੋ ਜਾਂਦਾ ਹੈ ਜਦੋਂ ਸ਼ਿਕੰਜਵੀ ਸਮਰਸ ਦੇ ਵਿੱਚ ਆਪਾਂ ਪੀਂਦੇ ਹਾਂ ਤਾਂ, ਬਿਕੋਜ਼ ਐਂਡ ਸ਼ਿਕੰਜਵੀ ਤੋਂ ਦੇਖੋ ਵਿਟਾਮਿਨ ਸੀ ਮਿਲਦਾ ਹੈ ਜੋ ਕਿ ਇਮਿਊਨਿਟੀ ਨੂੰ ਸਪੋਰਟ ਕਰਦਾ ਹੈ। ਸੋ ਗਰਮੀ ਦੇ ਵਿੱਚ ਹਾਈਡਰੇਸ਼ਨ ਮੇਨਟੇਨ ਕਰਨ ਦੇ ਵਿੱਚ ਮਦਦਗਾਰ ਹੈ, ਐਂਡ ਇਸ ਤੋਂ ਇਲਾਵਾ ਥੋੜ੍ਹੀ ਇਲੈਕਟ੍ਰੋਲਾਈਟ ਯੂ ਨੋ ਰਿਪਲੈਸ਼ਮੈਂਟ ਜਿਹੜੀ ਹੈ ਉਹ ਉਹਦੇ ਵਿੱਚ ਵੀ ਹੈਲਪ ਕਰ ਸਕਦਾ ਹੈ। ਮਤਲਬ ਜੇਕਰ ਇਹਦੇ ਵਿੱਚ ਨਮਕ ਪਾ ਲਈਏ ਸ਼ਿਕੰਜਵੀ ਵਿੱਚ ਥੋੜ੍ਹਾ ਜਿਹਾ, ਤਾਂ ਕਾਫੀ ਵਧੀਆ ਰਹੇਗਾ, ਬਿਕੋਜ਼ ਕੋਲਡ ਡਰਿੰਕ ਦੇ ਕੰਪੈਰੀਜ਼ਨ ਦੇ ਵਿੱਚ ਆਰਟੀਫਿਸ਼ਲ ਕਲਰਸ ਦੇ ਪ੍ਰੈਜ਼ਰਵੇਟਿਵਸ ਸ਼ਿਕੰਜਵੀ ਵਿੱਚ ਨਹੀਂ ਹੁੰਦੇ, ਬਲਕਿ ਸ਼ਿਕੰਜਵੀ ਇਜ਼ ਸੱਚ ਅ ਕੰਫਰਟ ਡਰਿੰਕ ਐਂਡ ਇਟ ਇਜ਼ ਹੋਲਸਮ। ਬਸ ਦੋ ਧਿਆਨ ਦੇਣ ਵਾਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਇਹ ਕਿ ਜੇਕਰ ਬਹੁਤ ਜ਼ਿਆਦਾ ਚੀਨੀ ਹੋ ਗਈ, ਓ ਮਾਈ ਗੋਡ, ਕੈਲਰੀਜ਼ ਬਹੁਤ ਜ਼ਿਆਦਾ ਵੱਧ ਜਾਣੀਆਂ ਨੇ, ਐਂਡ ਜਿਨ੍ਹਾਂ ਨੂੰ ਐਸਿਡਿਟੀ ਹੁੰਦੀ ਹੈ ਬਹੁਤ ਛੇਤੀ, ਜਾਂ ਫਿਰ ਜਿਨ੍ਹਾਂ ਦੇ ਬਹੁਤ ਹੀ ਸੈਂਸਿਟਿਵ ਟੀਥ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਨਿੰਬੂ ਤੋਂ ਦਿੱਕਤ ਹੋ ਸਕਦੀ ਹੈ। ਸੋ ਉਹ ਸ਼ਿਕੰਜਵੀ ਉਹਨਾਂ ਨੂੰ ਅਵੋਇਡ ਕਰਨੀ ਪੈਂਦੀ ਹੈ, ਬਿਕੋਜ਼ ਕਈਆਂ ਦੇ ਦੰਦ ਖੱਟੇ ਹੋ ਜਾਂਦੇ ਨੇ ਬਗੈਰ ਕੋਈ ਲੜਾਈ, ਬਗੈਰ ਜ਼ਿਆਦਾ ਲੜਾਈ। ਆਈ ਮੀਨ ਸਮਟਾਈਮਸ ਨਿੰਬੂ ਜ਼ਿਆਦਾ ਹੋ ਜਾਵੇ, ਉਹਨਾਂ ਦੇ ਦੰਦ ਬਹੁਤ ਸੈਂਸਿਟਿਵ ਹੁੰਦੇ ਨੇ, ਸੋ ਨਿੰਬੂ ਨੂੰ ਨਹੀਂ ਝੇਲ ਪਾਉਂਦੇ, ਮੇਰਾ ਕਹਿਣ ਦਾ ਮਤਲਬ ਇਹ ਹੈ। ਐਂਡ ਆਫਕੋਰਸ ਫੈਟ ਲੋਸ ਹੋ ਜਾਂਦਾ ਹੈ ਇਹਦੇ ਵਿੱਚ ਥੋੜ੍ਹਾ, ਜੇ ਜ਼ਿਆਦਾ ਨਿੰਬੂ ਕੋਈ ਝੇਲ ਸਕਦਾ, ਜ਼ਿਆਦਾ ਨਿੰਬੂ ਇਹਦੇ ਵਿੱਚ ਹੋਏ ਤਾਂ। ਬਾਕੀ ਐਨੀ ਵੇਜ਼ ਬੈਸਟ ਵਰਜ਼ਨ ਜਿਹੜਾ ਸ਼ਿਕੰਜਵੀ ਦਾ ਹੁੰਦਾ ਹੈ ਉਹੀ ਹੁੰਦਾ ਹੈ ਇੱਕ ਗਲਾਸ ਪਾਣੀ, ਠੀਕ ਹੈ, ਅੱਧਾ ਨਿੰਬੂ ਜਾਂ ਮੈਕਸੀਮਮ ਇੱਕ ਨਿੰਬੂ ਜੇ ਛੋਟਾ ਹੈ ਤਾਂ, ਇੱਕ ਨਿੰਬੂ ਜੋ ਛੋਟਾ ਹੈ ਤਾਂ, ਨਹੀਂ ਤਾਂ ਅੱਧਾ ਨਿੰਬੂ, ਐਂਡ ਕਾਲਾ ਨਮਕ ਜਾਂ ਪਿੰਚ ਆਫ ਸਾਲਟ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ। ਇਹਦੇ ਵਿੱਚ ਆਪਾਂ ਪੁਦੀਨਾ ਵੀ ਪਾ ਸਕਦੇ ਹਾਂ, ਇਹ ਆਪਸ਼ਨਲ ਹੈ, ਪਰ ਥੋੜ੍ਹਾ ਮੋਹੀਤੋ ਵਰਗਾ ਫਲੇਵਰ ਆ ਜਾਏਗਾ ਜੇ ਪੁਦੀਨਾ ਪਾਓਗੇ ਲਾਸਟ ਵਿੱਚ ਤਾਂ। ਅਤੇ ਚੀਨੀ ਤੁਸੀਂ ਪਾਓ ਤਾਂ ਬਹੁਤ ਘੱਟ ਪਾਓ, ਸੋ ਦੈਟ ਜ਼ਿਆਦਾ ਕੈਲਰੀਜ਼ ਤੁਸੀਂ ਨਾ ਕੰਜ਼ਿਊਮ ਕਰ ਲਓ ਇਹਨਾਂ ਸਮਰਸ ਦੇ ਵਿੱਚ। ਸੋ ਬਸ ਇਸ ਤਰੀਕੇ ਨਾਲ ਯੂ ਨੋ ਸ਼ਿਕੰਜਵੀ ਕਰੋ ਤਿਆਰ, ਐਂਡ ਇੱਕ ਦੂਜੇ ਨੂੰ ਕਹੋ ਚੀਅਰਸ ਐਂਡ ਹੈਵ ਇਟ, ਬਿਕੋਜ਼ ਆਈਸ ਇਹਦੇ ਵਿੱਚ ਥੋੜ੍ਹੀ ਜਿਹੀ ਹੋਏ ਤਾਂ ਬਹੁਤ ਵਧੀਆ, ਨਹੀਂ ਤਾਂ ਆਪਾਂ ਬਣਾ ਕੇ ਇਹਨੂੰ ਥੋੜ੍ਹੀ ਦੇਰ ਫਰੀਜ਼ਰ ਦੇ ਵਿੱਚ, ਆਈ ਮੀਨ ਫਰਿੱਜ ਦੇ ਰੈਫਰਿਜਰੇਟਰ ਦੇ ਵਿੱਚ ਰੈਫਰਿਜਰੇਟ ਵੀ ਕਰ ਸਕਦੇ ਹਾਂ। ਸੋ ਐਨੀਵੇਜ਼ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਥੋੜ੍ਹਾ ਜਿਹਾ ਅਜੇ ਆਪਾਂ ਬਹੁਤ ਸਾਰੀਆਂ ਡਰਿੰਕਸ ਨੇ, ਚਾਹੇ ਸ਼ਰਬਤ ਹੈ ਸ਼ਿਕੰਜਵੀ ਹੈ, ਤਾਂ ਕੈਲਰੀਜ਼ ਦਾ ਵੀ ਧਿਆਨ ਰੱਖੋ, ਬਹੁਤ ਜ਼ਿਆਦਾ ਐਕਸੈਸ ਦੇ ਵਿੱਚ ਸ਼ੂਗਰ ਸਾਡੀ ਬੋਡੀ ਦੇ ਅੰਦਰ ਨਾ ਚਲੀ ਜਾਏ। ਐਂਡ ਫਿਲਹਾਲ ਆਪਾਂ ਅਗਲੇ ਗਾਣੇ ਨੂੰ ਇੰਜੋਏ ਕਰ ਲਈਏ, ਬਿਕੋਜ਼ ਉਸ ਤੋਂ ਬਾਅਦ ਆਪਾਂ ਹੋਰ ਵੀ ਬਹੁਤ ਇੰਪੋਰਟੈਂਟ ਗੱਲਾਂ ਕਰਨੀਆਂ ਨੇ ਲਵਲੀ ਲੇਡੀਜ਼ ਐਂਡ ਆਲ ਆਫ ਦ ਲਵਲੀ ਆਲ ਦ ਲਵਲੀ ਪੀਪਲ ਜੋ ਕਿ ਇਸ ਵਕਤ ਜਿਨ੍ਹਾਂ ਨੇ ਟਿਊਨ ਕੀਤਾ ਹੋਇਆ ਪ੍ਰੋਗਰਾਮ ਹੋਮ ਸਵੀਟ ਹੋਮ। ਬਸ ਬਨੇ ਰਹੋ FM ਰੇਨਬੋ ਤੇ ਮੇਰੇ ਨਾਲ, ਐਂਡ ਯਾ ਸਟੇ ਟਿਊਨਡ ਐਂਡ ਇੰਜੋਏ ਦਿਸ ਟਰੈਕ।

ਓਏ ਹੋਏ ਹੋਏ ਹੋਏ, ਕਿਆ ਗਾਣਾ! ਤੁਸੀਂ ਇੰਜੋਏ ਕੀਤਾ ਤੁਹਾਡੇ ਆਪਣੇ ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ ਵਿਦ ਮੀ ਆਰ ਜੇ ਗਰਿਮਾ ਓਨਲੀ ਔਨ ਐਫਐਮ ਰੇਨਬੋ। ਯੂ ਨੋ ਵਾਟ, ਗਰਮੀਆਂ ਦੇ ਵਿੱਚ ਸਾਡੀ ਰਸੋਈ ਦਾ ਜੋ ਪਠਾਨ ਹੈ, ਮਤਲਬ ਜੋ ਸਟਾਰ ਹੈ, ਉਹ ਕੀ ਹੋ ਸਕਦਾ ਹੈ ਜੋ ਕਿ ਸਾਨੂੰ ਤਰੋ ਤਾਜ਼ਾ ਵੀ ਰੱਖੇ, ਸਾਨੂੰ ਠੰਡਾ ਵੀ ਰੱਖੇ। ਬਹੁਤ ਸਾਰੀਆਂ ਚੀਜ਼ਾਂ ਨੇ, ਰਾਇਤੇ ਨੇ, ਛਾਛ ਹੈ, ਵਟਐਵਰ, ਪਰ ਇਹ ਜੋ ਪੁਦੀਨਾ ਹੈ ਨਾ, ਦਿਸ ਇਜ਼ ਰੀਅਲੀ ਰੀਅਲੀ ਮੈਜੀਕਲ। ਪੁਦੀਨੇ ਦੇ ਫਾਇਦੇ ਪਤਾ ਕਿੰਨੇ ਆ, ਮਤਲਬ ਗਰਮੀਆਂ ਦੇ ਮੌਸਮ ਦੇ ਵਿੱਚ ਇਹ ਜਿਹੜੀ ਛੋਟੀ ਜਿਹੀ ਚੀਜ਼ ਹੈ ਉਹ ਬਹੁਤ ਜ਼ਿਆਦਾ ਰਾਹਤ ਦਿੰਦੀ ਹੈ। ਪੁਦੀਨਾ ਸਿਰਫ ਚਟਨੀ ਦਾ ਸਵਾਦ ਹੀ ਨਹੀਂ ਹੁੰਦਾ, ਮਤਲਬ ਲਾਈਕ ਸਿਹਤ ਲਈ ਇੰਨਾ ਫਾਇਦੇਮੰਦ ਹੈ ਨਾ, ਇੰਨਾ ਫਾਇਦੇਮੰਦ। ਜਿਸ ਕਿਸੇ ਨੂੰ ਬਲੋਟਿੰਗ ਹੁੰਦੀ ਹੈ, ਮਤਲਬ ਖਾਣਾ ਖਾਂਦੇ ਨਾਲ ਥੋੜ੍ਹਾ ਜਿਹਾ ਯੂ ਨੋ ਪੇਟ ਫੁੱਲ ਜਾਂਦਾ ਹੈ, ਉਹਦੇ ਲਈ ਕਾਫੀ ਮਦਦਗਾਰ ਹੈ ਪੁਦੀਨਾ। ਬਿਕੋਜ਼ ਪੁਦੀਨਾ ਡਾਈਜੈਸ਼ਨ ਦੇ ਵਿੱਚ ਹੈਲਪ ਕਰਦਾ ਹੈ, ਪੁਦੀਨਾ ਕਾਫੀ ਹੈਲਪ ਕਰਦਾ ਹੈ ਡਾਈਜੈਸਟ, ਫੂਡ ਨੂੰ ਫਟਾਫਟ ਡਾਈਜੈਸਟ ਕਰਨ ਦੇ ਵਿੱਚ। ਇਸ ਕਰਕੇ ਕੁਝ ਲੋਕ ਪੁਦੀਨੇ ਦਾ ਪਾਣੀ ਵੀ ਪੀਂਦੇ ਨੇ, ਸੋ ਕਿਉਂ ਨਾ ਪੁਦੀਨੇ ਦੀ ਚਟਨੀ ਨੂੰ ਆਪਾਂ ਸ਼ਾਮਿਲ ਕਰੀਏ। ਐਂਡ ਬਿਕੋਜ਼ ਇਹਦੀ ਜਿਹੜੀ ਤਸੀਰ ਹੈ ਯੂ ਨੋ ਠੰਡੀ ਹੈ, ਸੋ ਓਬਵੀਅਸਲੀ ਬੋਡੀ ਨੂੰ ਰਿਫਰੈਸ਼ ਰੱਖਣ ਦੇ ਵਿੱਚ ਕਾਫੀ ਮਦਦਗਾਰ ਹੁੰਦੀ ਹੈ। ਅਤੇ ਪੁਦੀਨੇ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਨਾ ਕਿ ਲਾਈਕ ਇਟਸ ਰੀਅਲੀ ਅਮੇਜ਼ਿੰਗ। ਅਤੇ ਖੁਸ਼ਬੂ ਤਾਂ ਉਹਦੀ ਵੈਸੇ ਵੀ ਬਹੁਤ ਜ਼ਿਆਦਾ ਚੱਕਵੀ ਹੁੰਦੀ ਹੈ ਨਾ। ਉਹ ਆਪਾਂ ਕਿਸ ਤਰੀਕੇ ਨਾਲ ਪੁਦੀਨੇ ਦਾ ਇਸਤੇਮਾਲ ਕਰ ਸਕਦੇ ਹਾਂ ਆਪਣੀ ਰਸੋਈ ਦੇ ਵਿੱਚ, ਦੇਖੋ ਜਿੰਨੀਆਂ ਵੀ ਆਪਾਂ ਗ੍ਰੇਵੀ ਵਾਲੀਆਂ ਸਬਜ਼ੀਆਂ ਬਣਾਉਂਦੇ ਹਾਂ, ਜਿਵੇਂ ਆਲੂ ਮਟਰ ਹੈ, ਉਹਦੇ ਵਿੱਚ ਮਤਲਬ ਉਹਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਟੇਸਟ

ਵਧੀਆ ਹੁੰਦਾ ਹੈ ਪੁਦੀਨੇ ਦੀ ਚਟਨੀ ਦਾ। ਓਕੇ, ਸੋ ਗ੍ਰੇਵੀ ਦੇ ਵਿੱਚ ਵੀ ਮਿਲਾਇਆ ਜਾ ਸਕਦਾ ਜਿਵੇਂ ਕਿ ਯੂ ਨੋ ਪਨੀਰ ਬਟਰ ਮਸਾਲਾ ਹੋਵੇ ਜਾਂ ਫਿਰ ਆਲੂ ਦੀ ਸਬਜ਼ੀ ਹੋਵੇ, ਇਹਦੇ ਵਿੱਚ ਇੱਕ ਚਮਚ ਚਟਨੀ ਪਾਓ ਅਤੇ ਸਵਾਦ ਬਿਲਕੁਲ ਟੇਸਟ ਚੇਂਜ ਹੀ ਹੋ ਜਾਂਦਾ ਹੈ। ਇਹਦਾ ਹਰਾ ਰੰਗ ਜੋ ਹੈ, ਪੁਦੀਨੇ ਦੀ ਜਿਹੜੀ ਖੁਸ਼ਬੂ ਹੈ, ਮਤਲਬ ਦੋਨੋਂ ਮਿਲ ਕੇ ਲਜ਼ੀਜ਼ ਬਣਾ ਦਿੰਦੇ ਨੇ ਗ੍ਰੇਵੀ ਵਾਲੀ ਸਬਜ਼ੀ ਨੂੰ, ਮਤਲਬ ਖਾਣੇ ਨੂੰ ਲਜ਼ੀਜ਼ ਬਣਾ ਦਿੰਦੇ ਨੇ। ਸੋ ਮੈਰੀਨੇਸ਼ਨ ਵੀ ਕਰਨੀਆਂ ਹੁੰਦੀਆਂ ਆਪਾਂ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਪਨੀਰ ਟਿੱਕਾ ਬਣਾਉਣਾ ਹੈ ਜਾਂ ਕੋਈ ਵੀ ਚੀਜ਼ ਬਣਾਉਣੀ ਹੈ, ਮੈਰੀਨੇਟ ਕਰਨ ਵਾਲਾ ਕੋਈ ਵੀ ਆਪਾਂ ਚੀਜ਼ ਬਣਾ ਰਹੇ ਹਾਂ। ਸੋ ਹਰੀ ਚਟਨੀ ਨੂੰ ਆਪਾਂ ਵਿੱਚ ਐਡ ਕਰ ਸਕਦੇ ਹਾਂ, ਦਹੀਂ ਅਤੇ ਹਰੀ ਚਟਨੀ ਨੂੰ ਮਿਲਾ ਕੇ ਆਪਾਂ ਥੋੜ੍ਹਾ ਜਿਹਾ ਆਪਾਂ ਇਹਨੂੰ ਵਧੀਆ ਥੋੜ੍ਹੇ ਮਸਾਲੇ ਵਗੈਰਾ ਐਡ ਕਰਕੇ ਵਧੀਆ ਜਿਹਾ ਮੈਰੀਨੇਸ਼ਨ ਵਾਲਾ ਸਟੱਫ ਹੈ ਬਣ ਜਾਂਦਾ ਹੈ। ਸੋ ਹਲਕੀ ਜਿਹੀ ਖਟਾਸ ਅਤੇ ਤਾਜ਼ਗੀ ਪੁਦੀਨੇ ਵਾਲੀ ਚਟਨੀ ਦੇਗੀ, ਐਂਡ ਰੋਟੀ ਹੋਵੇ, ਪਰੌਂਠੇ ਹੋਣ ਉਹਦੇ ਨਾਲ, ਮਤਲਬ ਕੁਝ ਵੀ ਖਾ ਰਹੇ ਹੋ ਤੁਸੀਂ ਜਾਂ ਸਵੇਰੇ ਇੱਕ ਪਰੌਂਠੀ ਖਾਣੀ ਹੈ ਤੁਸੀਂ, ਉਹਦੇ ਨਾਲ ਵੀ ਵਾਹ ਕਿਆ ਬਾਤ, ਨਜ਼ਾਰੇ ਆ ਜਾਂਦੇ ਨੇ ਪੁਦੀਨੇ ਦੀ ਚਟਨੀ ਦੇ ਨਾਲ। ਸੋ ਸੈਲਡਸ ਜਿਹੜੀਆਂ ਆਪਾਂ ਕੱਟਦੇ ਹਾਂ ਗਰਮੀ ਵਿੱਚ, ਸੈਲਡਸ ਬਹੁਤ ਜ਼ਰੂਰੀ ਹੁੰਦੀਆਂ ਨੇ, ਖੀਰੇ ਵਗੈਰਾ, ਉਹਦੇ ਉੱਤੇ ਜਿਹੜੀ ਡਰੈਸਿੰਗ ਕਰਨੀ ਹੁੰਦੀ ਹੈ ਉਹਦੇ ਲਈ ਵੀ ਪੁਦੀਨੇ ਦੀ ਚਟਨੀ ਬਹੁਤ ਜ਼ਿਆਦਾ ਵਧੀਆ ਹੈ। ਚਟਨੀ ਦੇ ਨਾਲ ਪਕੌੜੇ ਤਾਂ ਵਧੀਆ ਹੁੰਦੇ ਨੇ, ਹਾਂ ਉਹ ਗੱਲ ਵੱਖਰੀ ਹੈ, ਗਰਮੀਆਂ 'ਚ ਜ਼ਿਆਦਾ ਪਕੌੜੇ ਖਾਏ ਨਹੀਂ ਜਾਂਦੇ, ਬਟ ਸ਼ਾਮ ਦੇ ਟਾਈਮ ਕਿਸੇ ਵੀ ਟਾਈਮ ਬਾਰਿਸ਼ ਵਾਰਿਸ਼ ਆਏ ਤਾਂ ਆਫਕੋਰਸ ਪਕੌੜੇ ਦੇ ਨਾਲ ਚਟਨੀ, ਆਹਾ ਕਿਆ ਹੀ ਬਾਤਾਂ ਹੋ ਜਾਂਦੀਆਂ ਨੇ। ਸੋ ਆਫਕੋਰਸ ਪੁਦੀਨਾ ਇਸ ਤਰੀਕੇ ਨਾਲ ਤੁਸੀਂ ਯੂਜ਼ ਕਰੋ, ਪੁਲਾਵ ਬਣਾਉਣਾ ਹੈ ਜਾਂ ਬਿਰਿਆਨੀ ਬਣਾ ਰਹੇ ਹੋ ਤੁਸੀਂ, ਯੂ ਨੋ ਮਟਰ ਵਾਲੇ ਚਾਵਲ, ਮਟਰ ਵਾਲੇ ਤਾਂ ਨਹੀਂ, ਬਟ ਜਿਸ ਤਰੀਕੇ ਵੀ ਤੁਸੀਂ ਪੁਲਾਵ ਵਗੈਰਾ ਬਣਾ ਰਹੇ ਹੋ, ਉਹਦੇ ਨਾਲ ਵੀ ਤੁਸੀਂ ਪੁਦੀਨੇ ਦੀ ਚਟਨੀ ਐਡ ਕਰ ਸਕਦੇ ਹੋ, ਠੰਡਾ ਤਰੋ ਤਾਜ਼ਾ ਰੱਖੇਗੀ ਤੁਹਾਨੂੰ। ਐਂਡ ਫਿਲਹਾਲ ਤਰੋ ਤਾਜ਼ਾ ਕਰਨ ਦੇ ਲਈ ਨਹੀਂ, ਤਰੋ ਤਾਜ਼ਾ ਤਾਂ ਨਹੀਂ, ਪਰ ਕਾਫੀ ਜ਼ਿਆਦਾ ਇੱਕ ਵਾਈਬ ਜੋ ਹੈ ਉਹ ਅਪ ਕਰਨ ਦੇ ਲਈ ਬੱਬੂ ਮਾਨ ਦਾ ਜਿਹੜਾ ਗਾਣਾ ਹੈ ਉਹ ਆ ਰਿਹਾ ਹੈ, ਪੱਕੀ ਕਣਕ ਅਤੇ ਨਾ ਨੱਚ ਵੀ, ਇੰਨੀ ਗਰਮੀ 'ਚ ਕੌਣ ਨੱਚੂਗਾ, ਬਟ ਨੱਚਣ ਵਾਲੇ ਨੱਚਦੇ ਵੀ ਨੇ ਜਿਨ੍ਹਾਂ ਨੂੰ ਮਿੱਟੀ ਦੇ ਨਾਲ ਪਿਆਰ ਹੈ। ਸੋ ਇੰਜੋਏ ਦਿਸ ਟਰੈਕ ਐਂਡ ਸਟੇ ਟਿਊਨ ਟੂ FM Rainbow।

ਬਹੁਤ ਨੱਚਲੇ ਆਪਾਂ ਥੱਕ ਗਏ ਆਪਾਂ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਮੇਰੀ ਯਾਨੀ ਆਰ ਜੇ ਗਰਿਮਾ ਦੇ ਨਾਲ ਬਹੁਤ ਸਾਰੀਆਂ ਲਵਲੀ ਲੇਡੀਜ਼ ਨੂੰ ਡਾਂਸ ਦਾ ਸ਼ੌਂਕ ਹੈ ਸੋ ਕਿਉਂ ਨਹੀਂ ਤੁਸੀਂ ਡਾਂਸ ਕਰਦੀਆਂ ਫੁਰਸਤ ਦੇ ਕੁਝ ਅੱਧਾ ਘੰਟਾ ਕੱਢ ਕੇ ਨੋ ਮੈਟਰ ਵਾਟ ਤੁਸੀਂ ਚਾਹੇ ਨਹੀਂ ਕੰਫਰਟੇਬਲ ਯੂ ਨੋ ਫੋਨ 'ਤੇ ਵੀਡੀਓ ਬਣਾ ਕੇ ਉਹਨੂੰ ਪੋਸਟ ਕਰਨ ਦੇ ਲਈ ਤਾਂ ਵੈਸੇ ਹੀ ਤੁਸੀਂ ਵੀਡੀਓ ਬਣਾ ਲਿਆ ਕਰੋ ਤੁਸੀਂ ਪੋਸਟ ਨਾ ਕਰੋ ਐਂਡ ਉਸ ਤੋਂ ਬਾਅਦ ਫੁਰਸਤ ਦੇ ਲੰਮਿਆਂ ਵਿੱਚ ਦੇਖੋ ਆਪਣੇ ਆਪ ਨੂੰ ਕਿੰਨਾ ਵਧੀਆ ਤੁਸੀਂ ਡਾਂਸ ਕੀਤਾ ਹੈ ਸੋ ਬੇਸਿਕਲੀ ਇਟ ਇਜ਼ ਨੋਟ ਇੰਪੋਰਟੈਂਟ ਜੇ ਤੁਹਾਨੂੰ ਸ਼ੌਂਕ ਹੈ ਡਾਂਸ ਦਾ ਜਾਂ ਕਿਸੇ ਵੀ ਚੀਜ਼ ਦਾ ਸਿੰਗਿੰਗ ਦਾ ਪੇਂਟਿੰਗ ਦਾ ਗਾਰਡਨਿੰਗ ਦਾ ਵਟ ਐਵਰ ਇਹ ਜ਼ਰੂਰ ਕਰੋ ਇਹ ਚੀਜ਼ਾਂ ਬਿਕੋਜ਼ ਗੱਲ ਕਰਦੇ ਹਾਂ ਜੇ ਆਪਾਂ ਇਮੋਸ਼ਨਲ ਹੈਲਥ ਦੀ ਤਾਂ ਹਰ ਕੋਈ ਇਹੀ ਕਹਿੰਦਾ ਹੈ ਕਿ ਆਪਣਾ ਮੀ ਟਾਈਮ ਕੱਢੋ ਯੂ ਨੋ ਜੋ ਤੁਹਾਨੂੰ ਵਧੀਆ ਲੱਗਦਾ ਹੈ ਉਹ ਕਰੋ ਚਾਹੇ ਤੁਹਾਨੂੰ ਵਾਕ ਕਰਨੀ ਵਧੀਆ ਲੱਗਦੀ ਤੁਸੀਂ ਵਾਕ ਕਰੋ ਮਤਲਬ ਡੂ ਵਟ ਐਵਰ ਯੂ ਵਾਂਟ ਆਪਣੇ ਲਈ ਉਹ ਜਿਹੜਾ ਅੱਧਾ ਪੌਣਾ ਘੰਟਾ ਹੈ ਮੈਕਸੀਮਮ ਇੱਕ ਘੰਟਾ ਅਫਕੋਰਸ ਇੰਨਾ ਹੀ ਨਿਕਲ ਪਾਉਂਦਾ ਲੇਡੀਜ਼ ਤੋਂ ਇਫ ਬਹੁਤ ਜ਼ਿਆਦਾ ਜੇ ਓਵਰਲੋਡ ਹੋਵੇ ਕੰਮ ਦਾ ਤਾਂ ਸੋ ਕੱਢੋ ਆਪਣੇ ਆਪ ਦੇ ਲਈ ਐਂਡ ਇੱਕ ਚੀਜ਼ ਹੋਰ ਬਹੁਤ ਵਾਰ ਨਾ ਸਾਨੂੰ ਸਾਰੀਆਂ ਫੀਲਿੰਗਸ ਦਾ ਸਮਝ ਵਿੱਚ ਹੀ ਨਹੀਂ ਆਉਂਦਾ ਕਿ ਆਪਾਂ ਕੀ ਫੀਲ ਕਰਦੇ ਪਏ ਹਾਂ ਕਿਹੋ ਜਿਹਾ ਫੀਲ ਕਰਦੇ ਪਏ ਹਾਂ ਸੋ ਉਸ ਚੀਜ਼ ਦੇ ਲਈ ਨਾ ਤੁਸੀਂ ਲਿਖੋ ਆਪਣੀਆਂ ਫੀਲਿੰਗਸ ਨੂੰ ਕਿਤੇ ਲਿਖੋ ਤੁਹਾਡੀ ਪ੍ਰਾਈਵੇਟ ਸੀਕਰੇਟ ਡਾਇਰੀ ਜਿੱਦਾਂ ਤੁਸੀਂ ਲਿਖ ਸਕਦੇ ਹੋ ਕਿ ਤੁਸੀਂ ਕੀ ਫੀਲ ਕਰਦੇ ਪਏ ਹੋ ਐਂਡ ਆਪਣੀਆਂ ਫੀਲਿੰਗਸ ਨੂੰ ਬਿਕੋਜ਼ ਤੁਸੀਂ ਦਬਾਓ ਨਾ ਜੋ ਮਹਿਸੂਸ ਹੋ ਰਿਹਾ ਹੈ ਉਹਨੂੰ ਪਹਿਲਾਂ ਐਕਸੈਪਟ ਕਰੋ ਅਤੇ ਲੋੜ ਹੋਵੇ ਫਿਰ ਡਾਇਰੀ 'ਤੇ ਲਿਖ ਕੇ ਤੁਸੀਂ ਕਿਸੇ ਟਰਸਟਡ ਪਰਸਨ ਦੇ ਨਾਲ ਵੀ ਗੱਲ ਕਰ ਸਕਦੇ ਹੋ ਉਹ ਟਰਸਟਡ ਪਰਸਨ ਜੋ ਕਿ ਤੁਹਾਨੂੰ ਬਹੁਤ ਸਾਰੀਆਂ ਐਡਵਾਈਸ ਸੁਜੈਸ਼ਨਸ ਨਾ ਦੇਵੇ ਬਟ ਤੁਹਾਨੂੰ ਸੁਣੇ ਐਂਡ ਸੁਣ ਕੇ ਤੁਹਾਨੂੰ ਉਹ ਪਛਾਣਨ ਦੀ ਕੋਸ਼ਿਸ਼ ਕਰੇ ਕਿ ਕਿਸ ਤਰੀਕੇ ਦੀ ਤੁਹਾਨੂੰ ਫੀਲਿੰਗ ਆ ਰਹੀ ਹੈ ਸਮਝਣ ਦੀ ਕੋਸ਼ਿਸ਼ ਕਰੇ ਸੋ ਦੈਟ ਤੁਸੀਂ ਵੀ ਆਪਣਾ ਦਿਲ ਜੋ ਹੈ ਕਾਫੀ ਹੱਦ ਤੱਕ ਹਲਕਾ ਕਰ ਪਾਓ ਐਂਡ ਅਫਕੋਰਸ ਮੀ ਟਾਈਮ ਤਾਂ ਹੋ ਗਿਆ ਯੋਗਾ ਮੈਡੀਟੇਸ਼ਨ ਮਿਊਜ਼ਿਕ ਗਾਰਡਨਿੰਗ ਰੀਡਿੰਗ ਜੋ ਵੀ ਤੁਹਾਡੀ ਹੋਬੀ ਉਹਨੂੰ ਫੋਲੋ ਕਰਨਾ ਹੈ ਐਂਡ ਚੰਗੀ ਨੀਂਦ ਲੈਣਾ ਵੀ ਬਹੁਤ ਜ਼ਰੂਰੀ ਹੈ ਬਿਕੋਜ਼ ਲਵਲੀ ਲੇਡੀਜ਼ ਨੂੰ ਕੀ ਹੁੰਦਾ ਹੈ ਨਾ ਬਹੁਤ ਸਾਰੇ ਕੰਮ ਹੁੰਦੇ ਨੇ ਸੋ ਉਹ 5-6 ਘੰਟੇ ਦੀ ਨੀਂਦ ਮੁਸ਼ਕਿਲ ਨਾਲ ਲੈ ਪਾਉਂਦੀਆਂ ਨੇ ਪਰ ਰਿਸਰਚਸ ਕਹਿੰਦੇ ਨੇ ਕਿ 7-9 ਘੰਟੇ ਦੀ ਜਿਹੜੀ ਨੀਂਦ ਹੈ ਨਾ ਉਹ ਇਮੋਸ਼ਨਲ ਬੈਲੈਂਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮਤਲਬ ਯੂ ਨੋ 7-9 ਘੰਟੇ ਦੀ ਜਾਂ ਵਿੱਚ ਘਰ ਠੀਕ ਠੀਕ ਲਗਾ ਲਈਏ ਤਾਂ 8 ਘੰਟੇ ਦੀ ਨੀਂਦ ਜਿਹੜੀ ਹੈ ਨਾ ਉਹ ਇਮੋਸ਼ਨਲ ਬੈਲੈਂਸ ਬਣਾਉਂਦੀ ਹੈ ਸੋ ਜੇ ਤੁਸੀਂ ਇਮੋਸ਼ਨਲੀ ਯੂ ਆਰ ਨੋਟ ਫੀਲਿੰਗ ਵੈਲ ਨਾ ਸੋ ਪਲੀਜ਼ ਸਟਾਰਟ ਯੂ ਨੋ ਹੈਵਿੰਗ ਸਲੀਪ 8 ਘੰਟੇ ਦੀ ਐਟਲੀਸਟ ਉਸ ਤੋਂ ਇਲਾਵਾ ਸਾਡੀ ਬੋਡੀ ਨੂੰ ਐਕਟਿਵ ਵੀ ਰੱਖਣਾ ਬਹੁਤ ਜ਼ਰੂਰੀ ਹੈ ਬਿਕੋਜ਼ ਸਿਰਫ ਸੌਂਦੇ ਰਹਿਣਾ ਜ਼ਰੂਰੀ ਨਹੀਂ ਹੈ ਬੈਲੈਂਸ ਕਿਵੇਂ ਬਣੇਗਾ ਸੌਣ ਤੋਂ ਇਲਾਵਾ ਆਪਣੀ ਬੋਡੀ ਜਿਹੜੀ ਹੈ ਉਹਨੂੰ ਆਪਾਂ ਮਾਇੰਡਫੁਲ ਐਕਸਰਸਾਈਜ਼ ਦੇਵਾਂਗੇ ਅੱਧੇ ਘੰਟੇ ਦਾ ਡਾਂਸ ਅੱਧੇ ਘੰਟੇ ਜਾਂ ਘੰਟੇ ਦੀ ਐਕਸਰਸਾਈਜ਼ ਯੋਗਾ ਵਟ ਐਵਰ ਕਿਉਂਕਿ ਕੁਝ ਇਸ ਤਰੀਕੇ ਦੇ ਹਾਰਮੋਨਸ ਉਹਦੇ ਨਾਲ ਐਕਟਿਵ ਹੁੰਦੇ ਨੇ ਜੋ ਕਿ ਸਾਡਾ ਮੂਡ ਇੰਪਰੂਵ ਕਰਦੇ ਨੇ ਰਿਲੀਜ਼ ਹੁੰਦੇ ਨੇ ਅਜਿਹੇ ਹਾਰਮੋਨਸ ਜੋ ਕਿ ਸਾਡੇ ਮੂਡ ਨੂੰ ਇੱਕਦਮ ਅਪਲਿਫਟ ਕਰ ਦਿੰਦੇ ਨੇ ਸੋ ਓਬਵੀਅਸਲੀ ਗੱਲ ਹੈ ਕਿ ਹੈਲਦੀ ਰਿਲੇਸ਼ਨਸ਼ਿਪਸ ਵੀ ਆਪਾਂ ਜੇ ਬਣਾਈਏ ਪੋਜ਼ਿਟਿਵ ਲੋਕਾਂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਟਾਈਮ ਬਿਤਾਈਏ ਤਾਂ ਸਾਨੂੰ ਬਹੁਤ ਬਹੁਤ ਜ਼ਿਆਦਾ ਹੈਲਪ ਮਿਲੇਗੀ ਸਾਡੀ ਇਮੋਸ਼ਨਲ ਹੈਲਥ ਨੂੰ ਵਧੀਆ ਰੱਖਣ ਦੇ ਲਈ ਅਤੇ ਜੇ ਤੁਸੀਂ ਅਨਕੰਫਰਟੇਬਲ ਫੀਲ ਕਰ ਰਹੇ ਹੋ ਬਹੁਤ ਸਾਰੀਆਂ ਚੀਜ਼ਾਂ ਤੋਂ ਤੁਸੀਂ ਨੋ ਬੋਲਣਾ ਵੀ ਜ਼ਰੂਰ ਪਲੀਜ਼ ਸਿੱਖ ਲਓ ਬਿਕੋਜ਼ ਖੁਸ਼ ਹਮੇਸ਼ਾ ਹਰ ਇੱਕ ਨੂੰ ਖੁਸ਼ ਰੱਖਣ ਦੀ ਜ਼ਿੰਮੇਦਾਰੀ ਲੈਣਾ ਸਹੀ ਨਹੀਂ ਹੁੰਦਾ ਕਈ ਵਾਰ ਆਪਣੇ ਆਪ ਨੂੰ ਖੁਸ਼ ਰੱਖਣ ਦੀ ਜ਼ਿੰਮੇਦਾਰੀ ਵੀ ਆਪਾਂ ਲੈ ਸਕਦੇ ਹਾਂ ਸੋ ਬਾਉਂਡਰੀਜ਼ ਜੋ ਨੇ ਉਹ ਇਮੋਸ਼ਨਲ ਹੈਲਥ ਦਾ ਬਹੁਤ ਇੰਪੋਰਟੈਂਟ ਪਾਰਟ ਹੈਗੀਆਂ ਨੇ ਬਾਕੀ ਬੈਲੈਂਸ ਡਾਇਟ ਗੁੱਡ ਡਾਇਟ ਫਰੂਟਸ ਵੈਜੀਟੇਬਲਸ ਨਟਸ ਸੀਡਸ ਇਹ ਸਭ ਕੁਝ ਜੋ ਹੈ ਉਹ ਵਧੀਆ ਰਹਿੰਦੇ ਨੇ ਸਾਡੇ ਪ੍ਰੋਟੀਨ ਮੂਡ ਨੂੰ ਸਪੋਰਟ ਕਰਦੇ ਨੇ ਇਸ ਤਰੀਕੇ ਦੇ ਪ੍ਰੋਟੀਨ ਸਾਡੇ ਮੂਡ ਨੂੰ ਸਪੋਰਟ ਕਰਦੇ ਨੇ ਸੋ ਜ਼ਰੂਰ ਤੁਸੀਂ ਇਹ ਪ੍ਰੋਟੀਨਸ ਲਓ ਨਟਸ ਸੀਡਸ ਜ਼ਰੂਰ ਲਓ ਐਂਡ ਅਫਕੋਰਸ ਫਰੂਟਸ ਐਂਡ ਵੈਜੀਟੇਬਲਸ ਐਜ਼ ਵੈਲ ਐਂਡ ਜੰਕ ਫੂਡ ਸਾਡੇ ਮੂਡ ਸਵਿੰਗਸ ਨੂੰ ਵਧਾਉਂਦੇ ਨੇ ਉਹ ਤੋਂ ਦੂਰ ਰਹੋ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਮੋਸ਼ਨਲ ਈਟਿੰਗ ਕਰਨਾ ਸ਼ੁਰੂ ਕਰ ਦਿੰਦੇ ਨੇ ਮੂਡ ਆਫ ਹੈ ਕੋਈ ਚੱਲ ਕੁਝ ਔਡਰ ਕਰੀਏ 15 ਮਿੰਟ ਤੱਕ ਤਾਂ ਸਮਾਨ ਆ ਜਾਣਾ ਖਾਈਏ ਬਟ ਨਹੀਂ ਉਹਦੇ ਨਾਲ ਸਾਡੇ ਮੂਡ ਹੋਰ ਸਵਿੰਗ ਹੋਣਗੇ ਉਹਨਾਂ ਨੂੰ

0: ਝੁਮਕਾ
1: ਹਾਂਜੀ ਲੱਭਿਆ ਕਿਸੇ ਨੂੰ ਝੁਮਕਾ ਕਿ ਨਹੀਂ ਲੱਭਿਆ ਆਕਾਸ਼ਵਾਣੀ ਐਫ ਐਮ ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਵਿਦ ਮੀ ਆਰਜੇ ਗਰਿਮਾ ਅੱਜ ਹੈ ਨੈਸ਼ਨਲ ਮਸਾਲਾ ਡੇ ਮਸਾਲੇ ਡੇ ਸਾਡੇ ਜਿਹੜੇ ਮਸਾਲੇ ਨੇ ਭਾਈ ਗੋਡ ਦੀ ਕਸਮ ਸੋ ਮਸਾਲੇ ਦੀ ਖੁਸ਼ਬੂ ਆ ਗਈ ਜਿਵੇਂ ਮੈਂ ਕਿਹਾ ਨੈਸ਼ਨਲ ਮਸਾਲੇ ਡੇ ਸੋ ਰਸੋਈ ਦੇ ਮਸਾਲੇ ਸੋ ਸਾਡੀ ਜ਼ਿੰਦਗੀ ਹੈ ਇੱਕ ਦਾਲ ਉਹਦੇ ਵਿੱਚ ਲੱਗਦੇ ਨੇ ਅਲੱਗ ਅਲੱਗ ਤੜਕੇ ਮਸਾਲਿਆਂ ਦੇ ਐਨੀਵੇਜ਼ ਹੁਣ ਆਪਾਂ ਐਕਚੁਅਲ ਮਸਾਲਿਆਂ ਦੀ ਜੇ ਗੱਲ ਕਰੀਏ ਨਾ ਤਾਂ ਇੰਡੀਆ ਦੇ ਮਸਾਲੇ ਕਮਾਲ ਦੇ ਨੇ ਹਲਦੀ ਉਹ ਮੰਮੀ ਵਰਗੀ ਜੇ ਸੱਟ ਲੱਗ ਜਾਏ ਤਾਂ ਹਰ ਬਿਮਾਰੀ ਦਾ ਹੱਲ ਲਗਾ ਲਓ ਬੇਟਾ ਸਭ ਠੀਕ ਹੋ ਜੂ ਮਿਰਚ ਉਹ ਦੋਸਤ ਜਿਹੜੀ ਕਿ ਹਰ ਗੱਲ 'ਤੇ ਐਕਸਾਈਟਮੈਂਟ ਪਾ ਦੇਵੇ ਮਤਲਬ ਡਰਾਮਾ ਕੁਈਨ ਯੂ ਨੋ ਥੋੜ੍ਹੀ ਜਿਹੀ ਹੋਵੇ ਤਾਂ ਮਜ਼ਾ ਜ਼ਿਆਦਾ ਹੋ ਜਾਏ ਤਾਂ ਅੱਖਾਂ ਵਿੱਚ ਹੰਝੂ ਹੈਸ਼ਟੈਗ ਸਜ਼ਾ

ਜੀਰਾ ਜੋ ਹੈ ਨਾ ਉਹ ਸ਼ਾਂਤ ਸੁਭਾਅ ਵਾਲਾ ਬੰਦਾ ਹੈ ਨਾ, ਜੀਰਾ ਜਿਹੜਾ ਜ਼ਿਆਦਾ ਸ਼ੋਰ ਨਹੀਂ ਮਚਾਉਂਦਾ ਪਰ ਬਿਨਾਂ ਉਹਦੇ ਸਵਾਦ ਸਭ ਕੁਝ ਅਧੂਰਾ ਹੀ ਲੱਗਦਾ ਹੈ। ਅਤੇ ਜੇ ਗਰਮ ਮਸਾਲੇ ਦੀ ਗੱਲ ਕਰੀਏ, ਓਏ ਹੋਏ ਹੋਏ, ਤਾਂ ਪੂਰੀ ਪੰਜਾਬੀ ਫੈਮਿਲੀ ਵਰਗਾ ਹੁੰਦਾ ਜੀ ਗਰਮ ਮਸਾਲਾ, ਸਾਰੇ ਇਕੱਠੇ ਆ ਜਾਣ ਤਾਂ ਮਾਹੌਲ ਬਣ ਜਾਂਦਾ ਹੈ। ਸੋ ਯੈਸ, ਦੈਟ ਇਜ਼ ਸੋ ਇੰਪੋਰਟੈਂਟ, ਗਰਮ ਮਸਾਲਾ। ਸੋ ਬਸ ਸੱਚੀ ਦੱਸੀਏ, ਇੰਡੀਅਨ ਮਸਾਲੇ ਸਿਰਫ ਜਿਹੜੇ ਸਾਡੀ ਰੋਟੀ ਪਾਣੀ ਉਹਦਾ ਸਵਾਦ ਨਹੀਂ ਵਧਾਉਂਦੇ, ਇਹ ਸਾਡੀ ਸੰਸਕ੍ਰਿਤੀ, ਸਾਡੇ ਘਰਾਂ ਦੀ ਖੁਸ਼ਬੂ ਅਤੇ ਸਾਡੀਆਂ ਯਾਦਾਂ ਦਾ ਹਿੱਸਾ ਹੁੰਦੇ ਨੇ। ਅਤੇ ਜਦੋਂ ਰਸੋਈ ਵਿੱਚ ਤੜਕਾ ਲੱਗਦਾ ਨਾ, ਤਾਂ ਲੱਗਦਾ ਹੈ ਕਿ ਘਰ ਸੱਚੀ ਉੱਚੀ ਘਰ ਬਣ ਗਿਆ ਹੈ, ਹੈ ਨਾ। ਇਹ ਖੂਬਸੂਰਤੀ ਹੈ ਮਸਾਲਿਆਂ ਦੀ। ਸੋ ਅੱਜ ਨੈਸ਼ਨਲ ਮਸਾਲਾ ਡੇ ਹੈ, ਅਤੇ ਆਪਣੇ ਆਪਣੇ ਪਸੰਦ ਦਾ ਮਸਾਲੇ ਨੂੰ ਸਲਾਮ ਕਰੋ। ਅਤੇ ਜ਼ਿੰਦਗੀ ਵੀ ਉਦੋਂ ਹੀ ਮਜ਼ੇਦਾਰ ਲੱਗਦੀ ਹੈ ਜਦੋਂ ਉਸ ਦੇ ਵਿੱਚ ਪਿਆਰ, ਹੱਸੀ ਅਤੇ ਥੋੜ੍ਹਾ ਜਿਹਾ ਹੋਵੇ ਕਿ ਮਸਾਲਾ। ਸੋ ਤੁਸੀਂ ਸੁਣ ਰਹੇ ਹੋ 102.7 ਮੈਗਾਹਰਟਜ਼ ਆਕਾਸ਼ਵਾਣੀ ਐਫ ਐਮ ਰੇਨਬੋ, ਅਤੇ ਆਰ ਜੇ ਗਰੀਮਾ ਨੂੰ ਅਲੱਗ ਅਲੱਗ ਮਸਾਲੇ ਦੀ ਅਲੱਗ ਅਲੱਗ ਜੋ ਇੱਕ ਬਹੁਤ ਹੀ ਇੱਕ ਇੰਪੋਰਟੈਂਟ ਫਾਇਦਾ ਹੈ ਨਾ, ਉਸਦੇ ਬਾਰੇ ਆਪਾਂ ਇਸ ਗਾਣੇ ਤੋਂ ਬਾਅਦ ਗੱਲ ਕਰਾਂਗੇ। ਐਂਡ ਨੈਸ਼ਨਲ ਮਸਾਲਾ ਦਿਵਸ ਜੋ ਹੈ ਆਪਾਂ ਉਹਨੂੰ ਮਨਾਵਾਂਗੇ ਤੁਹਾਡੇ ਆਪਣੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ, ਓਨਲੀ ਔਨ ਐਫ ਐਮ ਰੇਨਬੋ, ਬਿਕੋਜ਼ ਇਹ ਬਹੁਤ ਹੀ ਫਾਇਦੇ ਦਾ ਸੌਦਾ ਹੈ ਗੱਲ ਕਰਨਾ ਮਸਾਲਿਆਂ ਦੇ ਬਾਰੇ।

102.7 मेगाहर्ट्ज़ आकाशवाणी एफएम रेनबो ते प्रोग्राम चल रहा जी तो हाड़ा अपना होम स्वीट होम मेरे यानी आरजे गरिमा दे नाल नेशनल मसाला दिवस आप मना रहे हैं जी। सो शुरुआत करते हैं सब तो इंपॉर्टेंट मसाले नमक तो। ਬਈ ਨਮਕ ਦੀ ਕਿਸਮਤ ਬਹੁਤ ਅਜੀਬ ਹੈ, ਮਤਲਬ ਖਾਣਾ ਵਧੀਆ ਬਣਿਆ ਹੋਵੇ, ਸਬਜ਼ੀ ਵਧੀਆ ਬਣੀ ਹੋਵੇ ਤਾਂ ਸਾਰੇ ਬੜੀ ਤਾਰੀਫ ਕਰਦੇ ਨੇ ਕਿ ਬਈ ਸਬਜ਼ੀ ਬਹੁਤ ਵਧੀਆ ਹੈ, ਸਬਜ਼ੀ ਬਹੁਤ ਵਧੀਆ ਹੈ, ਪਰ ਜੇ ਜ਼ਰਾ ਜਿਹਾ ਨਮਕ ਘੱਟ ਹੋ ਜਾਵੇ ਤਾਂ ਪੂਰਾ ਟੱਬਰ ਐਲਾਨ ਕਰ ਦਿੰਦਾ ਹੈ ਕੀ ਬਣਾਇਆ ਸਵਾਦ ਹੀ ਨਹੀਂ ਆਉਂਦਾ ਪਿਆ, ਨਮਕ ਘੱਟ ਹੈ, ਇਹ ਹੈ ਵੋ ਹੈ। ਸੋ ਨਮਕ ਇਜ਼ ਸੋ ਇੰਪੋਰਟੈਂਟ, ਘੱਟ ਹੋ ਜਾਵੇ ਤਾਂ ਪ੍ਰੋਬਲਮ, ਜ਼ਿਆਦਾ ਹੋ ਜਾਵੇ ਤਾਂ ਪ੍ਰੋਬਲਮ, ਪਰ ਐਕਚੁਅਲੀ ਦੇ ਵਿੱਚ ਸਾਡੇ ਸਰੀਰ ਨੂੰ ਪਾਣੀ ਦਾ ਸੰਤੁਲਨ ਬਣਾਈ ਰੱਖਣ ਦੇ ਵਿੱਚ ਬਹੁਤ ਮਦਦ ਕਰਦਾ ਹੈ ਆਇਓਡੀਨ ਨਮਕ ਦੇ ਵਿੱਚ। ਨਮਕ ਨਾ ਹੋਵੇ

ਤਾਂ ਮਸਾਲੇ ਬਾਕੀ ਕੀ ਕਰ ਲੈਣਗੇ, ਹੈ ਨਾ. ਸੋ ਨਮਕ ਤਾਂ ਸਾਡੀ ਫੈਮਿਲੀ ਦਾ ਨਾ ਇੱਕ ਜਿਵੇਂ ਇੱਕ ਡਾਇਲੋਗ ਹੈ ਨਾ, ਮਤਲਬ ਵਫਾਦਾਰੀ ਦੀ ਨਿਸ਼ਾਨੀ ਬਣ ਗਿਆ ਨਮਕ. ਕਹਿੰਦੇ ਆ ਨਾ ਹਰ ਇੱਕ ਨੂੰ, ਤੁਸੀਂ ਸਾਡਾ ਨਮਕ ਖਾਧਾ ਹੈ ਜਾਂ ਆਪਾਂ ਤੁਹਾਡਾ ਨਮਕ ਖਾਇਆ ਹੈ, ਹੈ ਨਾ. ਸੋ ਗੱਲ ਜਿਹੜੀ ਹੈ ਦੋਸਤੀ ਅਤੇ ਵਫਾਦਾਰੀ ਦੀ, ਜੇ ਆਪਾਂ ਨਿਸ਼ਾਨੀ ਦੀ ਗੱਲ ਕਰੀਏ ਤਾਂ ਨਮਕ ਉਹ ਨਿਸ਼ਾਨੀ ਹੈ ਜੀ. ਇਸ ਕਰਕੇ ਅਗਲੀ ਵਾਰ ਨਮਕ ਖਾਂਦੇ ਹੋਏ ਇੱਕ ਸੈਕਿੰਡ ਥੈਂਕ ਯੂ ਜ਼ਰੂਰ ਕਰ ਲੈਣਾ ਨਮਕ ਨੂੰ. ਉਸ ਤੋਂ ਬਾਅਦ ਲੌਂਗ ਦੀ ਗੱਲ ਕਰੀਏ ਜੇ ਆਪਾਂ, ਤਾਂ ਕੋਈ ਵੀ ਸੋਚੇਗਾ ਕਿ ਵੀ ਲੌਂਗ ਕੀ ਕਰ ਲੈਂਦਾ, ਕੀ ਕਰ ਕੀ ਲੈਂਦਾ, ਪਰ ਜੇ ਮੂੰਹ ਵਿੱਚ ਆਏ ਤਾਂ ਫਿਰ ਪਤਾ ਲੱਗਦਾ ਉਹ ਬੌਸ ਹੈ ਤਾਂ ਪੂਰਾ ਡੌਨ ਹੈ. ਪੁਲਾਵ ਦੇ ਵਿੱਚ ਇੰਨੇ ਸਾਰੇ ਆਪਾਂ ਮਸਾਲੇ ਪਾਉਂਦੇ ਹਾਂ, ਪਰ ਖੁਸ਼ਬੂ ਸਭ ਤੋਂ ਜ਼ਿਆਦਾ ਲੌਂਗ ਦੀ ਆਉਂਦੀ ਹੈ. ਹਾਂਜੀ, ਐਂਡ ਬਿਲਕੁਲ ਉਹੀ ਪਾਰਟੀ ਦੀ, ਕਿੱਟੀ ਪਾਰਟੀ ਦੀ ਉਹ ਲੇਡੀ ਹੁੰਦੀ ਹੈ ਲੌਂਗ, ਜਦੋਂ ਚੁੱਪਰੇ ਤਾਂ ਚੁੱਪਰੇ, ਬੋਲਣ ਲੱਗੀ ਤਾਂ ਸਾਰੇ ਉਹਦੇ ਵੱਲ ਹੀ ਦੇਖਦੇ ਹੈ. ਹਾਂਜੀ, ਸੋ ਪੁਰਾਣੇ ਟਾਈਮ ਤੋਂ ਲੌਂਗ ਜੋ ਹੈ, ਪੁਰਾਣੇ ਟਾਈਮ ਤੋਂ ਦੰਦਾਂ ਦੇ ਵਿੱਚ ਰੱਖ ਲਈਏ ਤਾਂ ਦੰਦ ਦੀ ਜਿਹੜੀ ਤਕਲੀਫ ਹੈ ਦੂਰ ਹੋ ਜਾਂਦੀ ਹੈ, ਗਲੇ ਦੀ ਤਕਲੀਫ ਵੀ ਦੂਰ ਹੁੰਦੀ ਹੈ. ਲੌਂਗ ਇਜ਼ ਵੈਰੀ ਵੈਰੀ ਇੰਪੋਰਟੈਂਟ, ਅਤੇ ਸਰਦੀਆਂ ਵਿੱਚ ਤਾਂ ਸਾਨੂੰ ਪਤਾ ਹੀ ਹੈ ਚਾਹ ਦੇ ਵਿੱਚ ਲੌਂਗ ਪਾਈਏ ਤਾਂ ਕੀ ਸਾਨੂੰ ਇੰਪੈਕਟ ਦਿੰਦਾ ਹੈ. ਹਲਦੀ ਤਾਂ ਆਫਕੋਰਸ ਪੂਰੀ ਦੀ ਪੂਰੀ ਡਾਕਟਰ ਹੈ, ਐਂਡ ਲਾਲ ਮਿਰਚ ਇਜ਼ ਡਰਾਮਾ ਕੁਈਨ. ਜ਼ਿਆਦਾ ਹੋ ਜਾਏ ਤਾਂ ਸਾਰੇ ਸ਼ੁਰੂ ਸ਼ੁਰੂ ਕਰਨ ਲੱਗ ਜਾਂਦੇ ਨੇ ਕਿ ਇੰਨੀ ਜ਼ਿਆਦਾ ਕਿਉਂ, ਮਤਲਬ ਸੱਚੀ ਮੁੱਚੀ ਮਿਰਚ ਤੋਂ ਬਗੈਰ ਤਾਂ ਬਹੁਤ ਸਾਰੇ ਪਕਵਾਨ ਜਿਹੜੇ ਨੇ ਉਹ ਅਧੂਰੇ ਹੁੰਦੇ ਨੇ. ਪਰ ਮਿਰਚ ਜੋ ਹੈ ਉਹ ਸਾਡੀ ਹੈਲਥ ਦੇ ਲਈ ਜ਼ਰੂਰੀ ਵੀ ਹੈ, ਸਾਡੀ ਜਿਹੜੀ ਯੂ ਨੋ ਆਈਸਾਈਟ ਹੈ ਉਹਨੂੰ ਵੀ ਵਧਾਉਂਦੀ ਹੈ. ਐਂਡ ਮਿਰਚ ਖਾਂਦੇ ਟਾਈਮ ਕੁਝ ਲੋਕਾਂ ਦੇ ਚਿਹਰੇ ਇੱਦਾਂ ਦੇ ਐਕਸਪ੍ਰੈਸ਼ਨ ਲੈ ਆਉਂਦੇ ਨੇ ਜਿਹਨਾਂ ਨੂੰ ਮਿਰਚ ਪਸੰਦ ਨਹੀਂ ਹੈ, ਕਿ ਜਿਵੇਂ EMI ਦਾ ਮੈਸੇਜ ਆ ਗਿਆ ਹੋਵੇ. ਸੋ ਮਿਰਚ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਥੋੜ੍ਹਾ ਜਿਹਾ ਤੜਕਾ ਜ਼ਰੂਰੀ ਹੈ, ਸਪਾਈਸ ਜ਼ਰੂਰੀ ਹੈ, ਬਸ ਓਵਰ ਐਕਟਿੰਗ ਨਹੀਂ ਹੋਣੀ ਚਾਹੀਦੀ ਜ਼ਿੰਦਗੀ 'ਚ, ਮਤਲਬ ਮਿਰਚ ਓਵਰ ਨਹੀਂ ਹੋਣੀ ਚਾਹੀਦੀ. ਓਕੇ, ਐਂਡ ਜੀਰੇ ਦੇ ਬਾਰੇ ਆਪਾਂ ਗੱਲ ਕੀਤੀ ਹੈ, ਹਮੇਸ਼ਾ ਵਿਚਾਰਾ ਉਹਨੂੰ ਥੈਂਕ ਯੂ ਨਹੀਂ ਬੋਲਦਾ ਹਰ ਕੋਈ, ਲਾਈਮ ਲਾਈਟ ਨਹੀਂ ਲੈਂਦਾ, ਪਰ ਸਿਸਟਮ ਪੂਰਾ ਜੀਰਾ ਚਲਾਉਂਦਾ ਹੈ, ਬਿਲਕੁਲ ਚਲਾਉਂਦਾ ਹੈ. ਇਲਾਇਚੀ ਬਾਲੀਵੁੱਡ ਦੀ ਉਹ ਹੀਰੋਇਨ ਹੈ ਮਸਾਲਿਆਂ ਦੀ, ਛੋਟੀ ਜਿਹੀ ਹੋਏਗੀ ਪਰ ਖੁਸ਼ਬੂ ਇੱਦਾਂ ਦੀ ਕਿ ਮਤਲਬ ਟੇਸਟ ਇੰਨਾ ਹਾਈ ਫਾਈ ਕਰ ਦਿੰਦੀ ਹੈ. ਐਂਡ ਮਤਲਬ ਬਾਕੀ ਮਸਾਲੇ ਜੋ ਇਹ ਖਾਣਾ ਬਣਾਉਂਦੇ ਨੇ, ਪਰ ਜੋ ਇਲਾਇਚੀ ਹੈ ਉਹ ਇੰਪਰੈਸ਼ਨ ਬਣਾਉਂਦੀ ਹੈ ਜੀ, ਇੰਪਰੈਸ਼ਨ. ਬਾਕੀ ਦਾਲ ਚੀਨੀ ਅਜਵਾਇਣ ਸਾਰੇ ਬਾਰੇ ਗੱਲਾਂ ਕਰਾਂਗੇ, ਪਰ ਗਾਣਾ ਸੁਣ ਲਈਏ, ਹੈ ਨਾ, ਬਿਕੋਜ਼ ਮਸਾਲਾ ਡੇ ਆਪਾਂ ਮਨਾ ਰਹੇ ਹਾਂ, ਪਰ ਮਿਊਜ਼ਿਕ ਨੂੰ ਆਪਾਂ ਕਿਵੇਂ ਪਿੱਛੇ ਛੱਡ ਸਕਦੇ ਹਾਂ, ਬਿਲਕੁਲ ਨਹੀਂ ਛੱਡ ਸਕਦੇ. ਸੋ ਇਸ ਕਰਕੇ ਤੁਸੀਂ ਅਗਲਾ ਗਾਣਾ ਜਿਹੜਾ ਹੈ ਉਹ ਇੰਜੋਏ ਕਰੋ. ਪ੍ਰੋਗਰਾਮ ਹੋਮ ਸਵੀਟ ਹੋਮ ਵਿੱਚ ਬਣੇ ਰਹੋ ਵਿਦ ਮੀ RJ ਗਰਿਮਾ, ਓਨਲੀ ਔਨ FM ਰੇਨਬੋ.

ਹਾਂ ਜੀ, ਲੌਂਗ ਅਤੇ ਇਲਾਚੀ, ਓਏ ਹੋਏ ਹੋਏ। ਸੋ ਅੱਜ ਨੈਸ਼ਨਲ ਮਸਾਲਾ ਦਿਵਸ ਹੈ ਨਾ, ਸੋ ਇਸ ਕਰਕੇ ਉਸਦੇ ਬਾਰੇ ਆਪਾਂ ਆਪਣੀ ਗੱਲਬਾਤ ਕੰਟੀਨਿਊ ਰੱਖੀਏ। ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਵਿਦ ਮੀ ਆਰ ਜੇ ਗਰਿਮਾ। ਸੋ ਦਾਲ ਚੀਨੀ ਦੀ ਗੱਲ ਕਰੀਏ ਨਾ, ਤਾਂ ਉਹ ਨਾ ਰੋਲ ਕੀਤੀ ਹੋਈ, ਉਹ ਪੁਰਾਣੀ ਚਿੱਠੀ ਹੁੰਦੀ ਹੈ, ਮਤਲਬ ਇੱਦਾਂ ਉਹਦਾ ਸ਼ੇਪ ਵੀ ਇੱਦਾਂ, ਇੱਦਾਂ ਲੱਗਦਾ ਕਿ ਰੋਲ ਰੱਖੀ ਹੋਈ ਉਹ ਪੁਰਾਣੀ ਕੋਈ ਚਿੱਠੀ ਹੋਵੇ, ਮਤਲਬ ਖੁਸ਼ਬੂ ਇੱਦਾਂ ਦੀ। ਰਸੋਈ ਕਹੇ ਲਓ ਜੀ ਅੱਜ ਕੋਈ ਸਪੈਸ਼ਲ ਬੰਦਾ ਪਿਆ, ਦਾਲ ਚੀਨੀ ਬਾਹਰ ਨਿਕਲ ਕੇ ਆਈਏ ਬੋਕਸ ਤੋਂ, ਹੈ ਨਾ। ਸੋ ਇਹਦੇ ਦਾਲ ਚੀਨੀ ਜੋ ਹੈ ਐਂਟੀ ਆਕਸੀਡੈਂਟ ਲਈ ਜਾਣੀ ਜਾਂਦੀ ਹੈ, ਅਤੇ ਲੋਕ ਆਪਣੀ ਚਾਹ ਵਿੱਚ ਪਾ ਕੇ ਵੀ ਪੀਂਦੇ ਨੇ, ਮਤਲਬ ਸ਼ਾਂਤ ਦਿਖਣ ਵਾਲੀ ਦਾਲ ਚੀਨੀ ਨੈਕਸਟ ਲੈਵਲ ਤੱਕ ਲੈ ਕੇ ਜਾਂਦੀ ਹੈ ਟੇਸਟ ਨੂੰ। ਅਜਵਾਇਨ ਉਹ ਦਾਦੀ ਮਾਏ, ਅਜਵਾਇਨ ਦਾਦੀ ਮਾਏ ਮਸਾਲਿਆਂ ਦੇ ਵਿੱਚ, ਕੁਝ ਵੀ ਗੜਬੜ ਹੋ ਜਾਏ ਆਵਾਜ਼ ਆਉਂਦੀ ਹੈ ਅਜਵਾਇਨ ਖਾ ਲੈ ਪੁੱਤਰ। ਪਾਚਨ ਨੂੰ ਸਪੋਰਟ ਕਰਨ ਵਾਲੀ ਅਜਵਾਇਨ ਬਹੁਤ ਜ਼ਿਆਦਾ ਮਸ਼ਹੂਰ ਹੈ, ਮਤਲਬ ਡਾਕਟਰ ਬਾਅਦ 'ਚ ਅਜਵਾਇਨ ਪਹਿਲਾਂ, ਆਲਵੇਜ਼ ਅਜਵਾਇਨ ਇੰਪੋਰਟੈਂਟ। ਐਂਡ ਲਾਸਟ ਬਟ ਨੋਟ ਦ ਲੀਸਟ, ਕਾਲੀ ਮਿਰਚ, ਜਿੰਨਾ ਵੀ ਬਲਗਮ ਹੈ, ਰੇਸ਼ਾ ਹੈ, ਉਹਨੂੰ ਕੱਢਣ ਦੇ ਲਈ ਕਾਲੀ ਮਿਰਚ ਬਹੁਤ ਜ਼ਿਆਦਾ ਕਾਰਗਰ ਹੁੰਦੀ ਹੈ। ਲਾਲ ਮਿਰਚ ਜਿਹੜੀ ਹੈ ਡਰਾਮਾ ਕੁਈਨ ਹੋ ਸਕਦੀ ਹੈ, ਪਰ ਕਾਲੀ ਮਿਰਚ ਜੋ ਹੈ ਨਾ ਪੂਰਾ ਸੀਕਰੇਟ ਏਜੰਟ ਹੈ, ਚੁੱਪਚਾਪ ਆਉਂਦੀ ਹੈ ਪਰ ਸਵਾਦ ਨੂੰ ਨੈਕਸਟ ਲੈਵਲ ਤੱਕ ਲੈ ਕੇ ਜਾਂਦੀ ਹੈ। ਠੰਡੇ ਮੌਸਮ ਦੇ ਵਿੱਚ ਵੈਸੇ ਵੀ ਲਾਲ ਮਿਰਚ ਦਾ ਕਾੜਾ ਲੋਕ ਪੀਂਦੇ ਨੇ ਬਣਾ ਕੇ, ਮਤਲਬ ਇਹ ਉਹ ਹੈ ਕਾਲੀ, ਉਹ ਉਸ ਬੰਦੇ ਵਰਗੀ ਹੈ ਜਿਹੜਾ ਘੱਟ ਬੋਲਦਾ ਹੈ ਪਰ ਅਸਰਦਾਰ ਬੋਲਦਾ ਹੈ ਜਿੰਨਾ ਵੀ ਬੋਲਦਾ ਹੈ। ਸੋ ਸਭ ਤੋਂ ਜ਼ਿਆਦਾ ਮੇਰਾ ਇੰਪੋਰਟੈਂਟ ਮਸਾਲਾ, ਸਭ ਤੋਂ ਜ਼ਿਆਦਾ ਮੇਰਾ ਫੇਵਰੇਟ ਮਸਾਲਾ ਇਜ਼ ਲਾਲ ਮਿਰਚ, ਕਿਉਂਕਿ ਵਟਸਐਪ 'ਤੇ ਸਟੇਟਸ ਪਾਓ ਤਾਂ ਦੂਜਿਆਂ ਨੂੰ ਕੀ ਲੱਗਦੀ ਹੈ, ਮਤਲਬ ਆਪਣੇ ਖੁਸ਼ ਹੋਣ ਵਾਲਾ ਕੋਈ ਵੀ ਵਧੀਆ ਸਟੇਟਸ ਪਾਓ, ਦੂਜਿਆਂ ਨੂੰ ਕੀ ਲੱਗਦੀ ਹੈ, ਮਿਰਚ ਲੱਗਦੀ ਹੈ। ਸੋ ਮੇਰਾ ਸਭ ਤੋਂ ਜ਼ਿਆਦਾ ਫੇਵਰੇਟ ਮਸਾਲਾ ਇਜ਼ ਮਿਰਚ। ਐਸੇ ਗੱਲ ਦੇ ਨਾਲ, ਇਸ ਥੋਟ ਦੇ ਨਾਲ, ਇਸ ਗਾਣੇ ਦੇ ਨਾਲ ਪ੍ਰੋਗਰਾਮ ਨੂੰ ਵਾਈਂਡ ਅਪ ਕਰਦੀ ਹਾਂ। ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਇੰਨਾ ਹੀ, ਅਗਲੇ ਪ੍ਰੋਗਰਾਮ ਵਿੱਚ ਮਿਲਦੀ ਹਾਂ ਤੁਹਾਨੂੰ। ਸਟੇ ਟਿਊਨਡ, ਐਂਡ ਬਹੁਤ ਹੀ ਤਿੱਖਾ ਗਾਣਾ ਹੈ।

102.7 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਰੇਨਬੋ ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੋਮ ਸਵੀਟ ਹੋਮ ਤੇ ਆਓ ਹੁਣ ਸੁਣਦੇ ਹਾਂ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਨੇ।

ਮੋਦੀ ਨੇ 26 ਮਈ 2014 ਨੂੰ ਅਹੁਦੇ ਦੀ ਸਹੁੰ ਚੁੱਕੀ ਸੀ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਬੇ ਕਾਰਜਕਾਲ ਦੀ ਪ੍ਰਾਪਤੀ ਦੇ ਸੰਬੰਧ ਵਿੱਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ 'ਚ ਬੈਠਕ। ਵਿਦੇਸ਼ ਮੰਤਰੀ ਡਾਕਟਰ SJ ਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ 'ਤੇ ਹੋਣਗੇ। ਕੇਂਦਰ ਨੇ ਦੇਸ਼ ਵਿੱਚ ਦਿਹਾਤੀ ਵਿਕਾਸ ਲਈ 1.25 ਲੱਖ ਕਰੋੜ ਰੁਪਏ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ 541 ਸ਼ਰਧਾਲੂਆਂ ਦਾ ਜੱਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਤੇ ਕ੍ਰਿਕਟ ਵਿੱਚ ਰਿਤੂਰਾਜ ਗਾਇਕਵਾੜ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਨਾਂਬੋਲਾ 'ਚ ਤਿਕੋਣੀ ਵਿੱਚ 1 ਦਿਨਾਂ ਅੰਤਰਰਾਸ਼ਟਰੀ ਮੈਚ ਦੀ ਲੜੀ ਦੇ ਪਹਿਲੇ ਮੈਚ ਵਿੱਚ ਸ੍ਰੀਲੰਕਾ A ਨੂੰ 8 ਦੌੜਾਂ ਨਾਲ ਹਰਾ ਦਿੱਤਾ। ਆਓ ਹੁਣ ਐਸੀ FM ਨਿਊਜ਼ ਹੈਡਲਾਈਨਸ ਤੇ ਆਓ ਹੁਣ ਸੁਣਦੇ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਸੁਣਦੇ ਰਹੋ 102.7 ਮੈਗਾਹਰਟਜ਼ ਆਕਾਸ਼ਵਾਣੀ FM ਰੇਨਬੋ।

ਸੋ ਇਹ ਗਾਣਾ ਸੁਣ ਕੇ ਨਾ ਮੈਨੂੰ ਹਰਿਦੁਆਰ, ਰਿਸ਼ੀਕੇਸ਼ ਦੀ ਜੋ ਧਾਰਾ ਹੈ, ਗੰਗਾ ਦੀ ਜੋ ਨਦੀ ਹੈ, ਉਹ ਫੀਲ ਹੋਣੀ ਸ਼ੁਰੂ ਹੋ ਗਈ ਯਾਰ ਉਹਨੂੰ ਸਡਨਲੀ। ਆਕਾਸ਼ਵਾਣੀ ਫਿਲਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਮਿਡ ਡੇ ਮੈਲਡੀਜ਼ ਵਿਦ ਮੀ ਆਰ ਜੇ ਗਰੀਮਾ। ਬਹੁਤ ਹੀ ਇੰਟਰਸਟਿੰਗ ਗੱਲਾਂ ਨੇ ਇਸ ਫਿਲਮ ਦੇ ਨਾਲ ਜੁੜੀਆਂ ਹੋਈਆਂ। 1985 ਦੀ ਬਲੋਕਬਸਟਰ ਫਿਲਮ ਰਾਮ ਤੇਰੀ ਗੰਗਾ ਮੈਲੀ ਦਾ ਇਹ ਟਾਈਟਲ ਟਰੈਕ। ਨਿਰਦੇਸ਼ਨ ਕੀਤਾ ਸੀ ਇਸ ਫਿਲਮ ਦਾ ਰਾਜ ਕਪੂਰ ਨੇ। ਬਾਈ ਗੋਡ ਦੀ ਕਸਮ, ਸ਼ਾਨਦਾਰ ਸੰਗੀਤ, ਸ਼ਾਨਦਾਰ ਵਿਜੂਅਲਸ ਐਂਡ ਕਹਾਣੀ ਦੇ ਲਈ ਅੱਜ ਇਸ ਫਿਲਮ ਨੂੰ ਯਾਦ ਕੀਤਾ ਜਾਂਦਾ ਹੈ। ਨਾਓ ਇਹ ਜਿਹੜਾ ਗਾਣਾ ਹੈ ਨਾ ਪਹਿਲੇ ਹੀ ਬਣ ਚੁੱਕਿਆ ਸੀ, ਮਤਲਬ ਫਿਲਮ ਦੇ ਜਿਹੜੇ ਗਾਣੇ ਨੇ ਉਹ ਪਹਿਲੇ ਬਣ ਚੁੱਕੇ ਸੀ, ਫਿਲਮ ਦੀ ਜਿਹੜੀ ਸ਼ੂਟਿੰਗ ਹੈ ਉਹ ਬਾਅਦ ਦੇ ਵਿੱਚ ਹੋਈ ਸੀ। ਸੋ ਦ ਥਿੰਗ ਇਜ਼ ਕਿ ਰਾਜ ਕਪੂਰ ਦਾ ਇਹ ਡਰੀਮ ਸੀਗਾ, ਡਰੀਮ ਪ੍ਰੋਜੈਕਟ ਸੀਗਾ ਰਾਮ ਤੇਰੀ ਗੰਗਾ ਇਹ ਫਿਲਮ। ਇਹ ਫਿਲਮ ਦਾ ਜੋ ਥੋਟ ਹੈ ਰਾਜ ਕਪੂਰ ਦੇ ਦਿਲ ਦੇ ਵਿੱਚ, 1959 ਦੇ ਵਿੱਚ ਇੱਕ ਫਿਲਮ ਸੀ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ, ਉਸ ਦੀ ਸ਼ੂਟਿੰਗ ਦੇ ਦੌਰਾਨ ਹੀ ਆਈਡੀਆ ਆ ਗਿਆ ਸੀਗਾ ਫਿਲਮ ਦਾ। ਸੋ ਗਾਣਾ ਪਹਿਲੇ ਹੀ ਬਣਾ ਦਿੱਤਾ ਗਿਆ ਸੀਗਾ, ਇੱਕ ਥੋਟ ਆਇਆ ਰਾਜ ਕਪੂਰ ਦੇ ਜ਼ਿਹਨ ਦੇ ਵਿੱਚ, ਐਂਡ ਉਸ ਤੋਂ ਬਾਅਦ ਇਹ ਇੰਨਾ ਵੱਡਾ ਜੋ ਮਾਸਟਰਪੀਸ ਹੈ ਰਾਮ ਤੇਰੀ ਗੰਗਾ ਇਹ ਬਣ ਗਿਆ। ਨਾ ਇਸ ਫਿਲਮ ਦੇ ਵਿੱਚ ਜੋ ਮੰਦਾਕਿਨੀ ਐਕਟਰੈਸ ਹੈ ਉਹਦੀ ਖੋਜ ਕਿਵੇਂ ਹੋਈ ਸੀ? ਰਾਜ ਕਪੂਰ ਆਪਣੀ ਬੇਟੀ ਸੰਜਨਾ ਨੂੰ, ਸੰਜਨਾ ਕਪੂਰ ਨੂੰ ਲਾਂਚ ਕਰਨਾ ਚਾਹੁੰਦੇ ਸੀ, ਬਟ ਸੰਜਨਾ ਵਾਜ਼ ਨੋਟ ਇੰਟਰਸਟਿਡ ਫੋਰ ਦ ਮੂਵੀਜ਼, ਅਤੇ ਇਸ ਕਰਕੇ ਫਿਰ ਉਹਨਾਂ ਨੇ ਆਡੀਸ਼ਨਸ ਦਿੱਤੇ ਅਤੇ ਮੰਦਾਕਿਨੀ ਨੂੰ ਜੋ ਮੁੱਖ ਭੂਮਿਕਾ ਹੈ ਉਹਦੇ ਲਈ, ਗੰਗਾ ਇਸ ਕਰੈਕਟਰ ਦੇ ਲਈ ਚੁਣਿਆ ਗਿਆ। ਐਂਡ ਰਾਜੀਵ ਕਪੂਰ ਇਸ ਫਿਲਮ ਦੇ ਵਿੱਚ ਸੀ। ਰਾਜੀਵ ਕਪੂਰ ਦਾ ਕਰੀਅਰ ਬਹੁਤ ਹੀ ਸ਼ਾਨਦਾਰ ਇਸ ਫਿਲਮ ਤੋਂ ਸਟਾਰਟ ਹੋ ਕੇ ਇਸ ਫਿਲਮ ਤੱਕ ਹੀ ਖਤਮ ਹੋ ਗਿਆ, ਬਿਕੋਜ਼ ਰਾਜ ਕਪੂਰ ਦੇ ਸਭ ਤੋਂ ਛੋਟੇ ਜੋ ਬੇਟੇ ਨੇ ਰਾਜੀਵ ਕਪੂਰ, ਉਹਨਾਂ ਦੀ ਪਹਿਲੀ ਅਤੇ ਉਹਨਾਂ ਦੇ ਕਰੀਅਰ ਦੀ ਇੱਕ ਮਾਤਰ ਬਲੋਕਬਸਟਰ ਫਿਲਮ ਸੀ ਇਹ ਰਾਮ ਤੇਰੀ ਗੰਗਾ ਮੈਲੀਓ, ਰਾਮ ਤੇਰੀ ਗੰਗਾ ਆਈ ਮੀਨ ਦਿਸ ਇਜ਼ ਦਾ ਟਾਈਟਲ ਟਰੈਕ, ਓਕੇ ਆਈ ਮੀਨ ਟਾਈਟਲ ਟਰੈਕ ਤੋਂ ਹਟ ਕੇ ਜਿਹੜਾ ਫਿਲਮ ਦਾ ਨਾਮ ਹੈ ਰਾਮ ਤੇਰੀ ਗੰਗਾ, ਬਸ ਇਹੀ ਹੈ। ਸੋ ਬੇਸਿਕਲੀ ਬਹੁਤ ਹੀ ਕੰਟਰੋਵਰਸ਼ਲ ਐਂਡ ਬਹੁਤ ਹੀ ਆਈਕੋਨਿਕ ਫਿਲਮ ਬਣ ਗਈ, ਐਂਡ ਉਸੇ ਫਿਲਮ ਦਾ ਇਹ ਗਾਣਾ ਤੁਸੀਂ ਇੰਜੋਏ ਕਰ ਹੀ ਲਿਆ ਹੈ, ਐਂਡ ਇਸ ਕਰਕੇ ਮੈਂ ਸੋਚ ਰਹੀ ਸੀ ਹੁਣ ਮਿਡ ਡੇ ਮੈਲਡੀਜ਼ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਜੋ ਹੈ ਪਲੇ ਕੀਤਾ ਜਾਏ, ਬਿਕੋਜ਼ ਉਸ ਗਾਣੇ ਦੇ ਬਾਰੇ ਵੀ ਤਾਂ ਆਪਾਂ ਗੱਲ ਕਰਾਂਗੇ ਨਾ। ਆਈ ਮੀਨ ਮਿਡ ਡੇ ਮੈਲਡੀਜ਼ ਪ੍ਰੋਗਰਾਮ ਹੀ ਆਪਣੇ ਆਪ ਦੇ ਵਿੱਚ ਇੱਕ ਜਾਦੂ ਹੈ, ਐਂਡ ਇਸ ਜਾਦੂ ਨੂੰ ਬਸ ਐਕਸਪੀਰੀਅੰਸ ਕਰਦੇ ਰਹੋ। ਸਟੇ ਟਿਊਨ ਟੂ FM ਰੇਨਬੋ, RJ ਗਰੀਮਾ ਤੁਹਾਡੇ ਨਾਲ ਹੈ।

ਸੋ ਜੀ ਤੁਸੀਂ ਇਹ ਗਾਣਾ ਇੰਜੋਏ ਕੀਤਾ ਪ੍ਰੋਗਰਾਮ ਮਿਡ ਡੇ ਮੈਲਡੀਜ਼ ਵਿਦ ਮੀ ਆਰ ਜੇ ਗਰਿਮਾ, ਸੁਰੇਸ਼ ਵਾੜੇਕਰ ਦੀ ਆਵਾਜ਼ ਦੇ ਵਿੱਚ ਇਹ ਗਾਣਾ। ਰੂਹਾਨੀ ਆਵਾਜ਼ ਦੇ ਲਈ ਨਾ ਇਹ ਗਾਣਾ ਜੋ ਹੈ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾ ਗਿਆ ਸੀਗਾ। ਡੈਫੀਨੇਟਲੀ ਬਿਹਤਰੀਨ ਸੰਗੀਤ ਸੀਗਾ ਜੈਦੇਵ ਦਾ ਅਤੇ ਸੁਰੇਸ਼ ਵਾੜੇਕਰ ਦੀ ਰੂਹਾਨੀ ਆਵਾਜ਼, ਸੋ ਬਹੁਤ ਹੀ ਅਦਭੁਤ ਸੰਗਮ। ਸੋ ਜਿਹੜੇ ਮਿਊਜ਼ਿਕ ਲਵਰ ਸੀ ਉਹਨਾਂ ਦੇ ਦਿਲਾਂ ਨੂੰ ਤਾਂ ਛੂ ਲਿਆ ਸੀ ਇਸ ਗਾਣੇ ਨੇ। ਐਂਡ ਯੂ ਨੋ ਵਟ, ਇੱਕ ਬਹੁਤ ਇੰਟਰਸਟਿੰਗ ਗੱਲ ਇਸ ਫਿਲਮ ਦੀ ਹੈ। ਦੇਖੋ, ਇਹ ਫਿਲਮ ਜੋ ਹੈ 1978 ਦੀ ਕਲਾਸਿਕ ਫਿਲਮ ਗਮਨ ਤੋਂ ਇਹ ਗਾਣਾ ਤੁਸੀਂ ਇੰਜੋਏ ਕੀਤਾ ਸੀ। ਸੋ ਗਮਨ ਵਾਜ਼ ਦਾ ਮੂਵੀ ਜਿਹਦੇ ਵਿੱਚ ਨਾਨਾ ਪਾਟੇਕਰ ਦੀ ਕਰੀਅਰ ਦੀ ਸ਼ੁਰੂਆਤ ਹੋਈ ਸੀ। ਯੈਸ, ਬਹੁਤ ਹੀ ਪੋਪੂਲਰ ਐਕਟਰ ਨਾਨਾ ਪਾਟੇਕਰ, ਉਹਨਾਂ ਦਾ ਫਿਲਮੀ ਕਰੀਅਰ, ਉਹਦੀ ਪਹਿਲੀ ਫਿਲਮ ਇਹੀ ਸੀ ਗਮਨ। ਇਸ ਫਿਲਮ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਹੀ ਛੋਟਾ ਜਿਹਾ ਕਿਰਦਾਰ ਨਿਭਾਇਆ ਸੀਗਾ। ਸੋ ਯਾ, ਮੂਵਿੰਗ ਔਨ ਟੂ ਦ ਨੈਕਸਟ ਟਰੈਕ ਆਫ ਦ ਸ਼ੋ, ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਬਣੇ ਰਹੋ, ਪ੍ਰੋਗਰਾਮ ਮਿਡ ਡੇ ਮੈਲਡੀਜ਼ ਵਿਦ ਮੀ ਆਰ ਜੇ ਗਰਿਮਾ, ਬਿਕੋਜ਼ ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ। ਸਟੇ ਟਿਊਨਡ।

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸ ਦੀ ਸ਼ੋਪਿੰਗ ਕਰਨ ਚੱਲੀਏ।
1: ਜ਼ਰੂਰ। ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
3: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ। ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
4: ਸੋ ਜੀ, ਆਫਟਰ ਸ਼ੋਰਟ ਕਮਰਸ਼ੀਅਲ ਬ੍ਰੇਕ ਵੀ ਆਰ ਬੈਕ। ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡਾ ਆਪਣਾ ਮਿਡ ਡੇ ਮੈਲਰੀ। ਸੋ ਅਗਲਾ ਗਾਣਾ ਜੋ ਹੈ, ਅਗਲੀ ਮੈਲਰੀ ਵੱਲ ਆਪਾਂ ਵੱਧਦੇ ਹਾਂ। ਆਰ ਜੇ ਗਰੀਮਾ ਦੇ ਨਾਲ ਬਣੇ ਰਹੋ, ਸਟੇ ਟਿਊਨਡ, ਕਿਉਂਕਿ ਪੰਨਾ ਕੀ ਤਮੰਨਾ ਹੈ ਕਿ ਹੀਰਾ ਉਸਕੋ ਮਿਲ ਜਾਏ। ਮਿਲੇਗਾ ਕਿ ਨਹੀਂ ਮਿਲੇਗਾ, ਲੈਟਸ ਫਾਇੰਡ ਆਊਟ।

0: ਹੋਣ ਅਤੇ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦਾ ਜਸ਼ਨ ਮਨਾਇਆ ਜਾਵੇਗਾ। ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਨੇਤਾ ਤੇ NDA ਗਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ 'ਚ ਸ਼ਾਮਲ ਹੋਣ ਦੀ ਉਮੀਦ ਹੈ। ਸਾਰੇ 22 NDA ਸ਼ਾਸਿਤ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀਆਂ, ਸਾਰੀਆਂ ਗਠਜੋੜ ਪਾਰਟੀਆਂ ਦੇ ਨੇਤਾ ਵੀ ਮੌਜੂਦ ਰਹਿਣਗੇ। ਮੀਟਿੰਗ ਵਿਚ ਵੱਖ ਵੱਖ ਰਾਸ਼ਟਰੀ ਵਿਕਾਸ ਪ੍ਰੋਗਰਾਮਾਂ, ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਅਤੇ 2047 ਦੇ ਵਿਕਸਿਤ ਭਾਰਤ ਦੀ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਚਰਚਾ ਕੀਤੀ ਜਾਵੇਗੀ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਾਤਾਰ 2 ਵਾਰ ਸੇਵਾ ਨਿਭਾਉਣ ਵਾਲੇ ਸਭ ਤੋਂ ਲੰਮੇ ਸਮੇਂ ਤੱਕ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੱਤੀ ਹੈ। ਨਵੀਂ ਦਿੱਲੀ 'ਚ ਕੈਬਨਿਟ ਮੀਟਿੰਗ ਦੌਰਾਨ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਆਪਣਾ ਸਤਿਕਾਰ ਜ਼ਾਹਰ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਇਤਿਹਾਸਕ ਮੌਕਾ ਲੋਕਾਂ ਦੇ ਉਹਨਾਂ ਦੀ ਅਗਵਾਈ 'ਚ ਅਟੁੱਟ ਵਿਸ਼ਵਾਸ ਦਾ ਪ੍ਰਮਾਣ ਹੈ। ਉਹਨਾਂ ਕਿਹਾ ਕਿ ਸ੍ਰੀ ਮੋਦੀ ਦੇ ਕਾਰਜਕਾਲ ਦੌਰਾਨ ਸ਼ਾਸਨ, ਆਰਥਿਕ ਖੁਸ਼ਹਾਲੀ ਅਤੇ ਸਮਾਜਿਕ ਤਬਦੀਲੀ ਦੇ ਖੇਤਰਾਂ 'ਚ ਤਰੱਕੀ ਹੋਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦੀਆਂ ਵਿਆਪਕ ਭਲਾਈ ਪਹਿਲਕਦਮੀਆਂ ਜ਼ਮੀਨੀ ਪੱਧਰ 'ਤੇ ਲੋਕਾਂ ਤੱਕ ਲਾਭ ਪਹੁੰਚਾ ਰਹੀਆਂ ਨੇ। ਉਧਰ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਪ੍ਰਾਪਤੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ, ਦ੍ਰਿਸ਼ਟੀ ਅਤੇ ਰਾਸ਼ਟਰ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਸ੍ਰੀ ਗੋਇਲ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੀਤੇ ਗਏ ਸੁਧਾਰਾਂ ਨੇ ਭਾਰਤ ਦੇ ਵਿਕਾਸ ਨੂੰ ਮੁੜ ਆਕਾਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਧੀਨ ਸ਼ੁਰੂ ਕੀਤੀ ਗਈ ਹਰ ਵੱਡੀ ਪਹਿਲਕਦਮੀ ਦੇ ਫਾਇਦੇ ਕਿਸਾਨਾਂ ਤੋਂ ਲੈ ਕੇ ਉੱਦਮੀਆਂ, ਔਰਤਾਂ ਤੋਂ ਲੈ ਕੇ ਛੋਟੇ ਅਤੇ ਮੱਧ ਵਰਗ ਤੱਕ ਅਤੇ ਨੌਜਵਾਨਾਂ ਤੋਂ ਲੈ ਕੇ ਮੱਧ ਵਰਗ ਤੱਕ ਪਹੁੰਚ ਰਹੇ ਨੇ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ NDA ਸਰਕਾਰ ਨੇ ਇਤਿਹਾਸਕ ਸੁਧਾਰ ਕੀਤੇ ਨੇ। ਸ੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ 4,399 ਦਿਨਾਂ ਦੀ ਇਹ ਯਾਤਰਾ ਇੱਕ ਮਜ਼ਬੂਤ, ਖੁਸ਼ਹਾਲ ਅਤੇ ਵਿਕਸਿਤ ਅਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ 'ਚ ਇੱਕ ਸੁਨਹਿਰੀ ਅਧਿਆਇ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੁਪਿੰਦਰ ਯਾਦਵ, ਊਰਜਾ ਮੰਤਰੀ ਮਨੋਹਰ ਲਾਲ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਗਿਆਨ ਮੰਤਰੀ ਡਾਕਟਰ ਜਿਤੇਂਦਰ ਸਿੰਘ, ਸੱਭਿਆਚਾਰਕ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਲੋਕਤੰਤਰ ਅਤੇ ਜਨਤਕ ਵਿਸ਼ਵਾਸ ਦੀ ਤਾਕਤ ਦਾ ਪ੍ਰਤੀਕ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਦੇ ਸਿਲਸਿਲੇ 'ਚ ਅੱਜ ਨਵੀਂ ਦਿੱਲੀ 'ਚ ਇੱਕ ਮੰਦਰ ਵਿੱਚ ਪੂਜਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੁਨਰ, ਧੀਰਜ ਅਤੇ ਦ੍ਰਿੜਤਾ ਨਾਲ ਦੇਸ਼ ਦਾ ਮਾਰਗ ਦਰਸ਼ਨ ਹੋਇਆ ਏ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਦਿੱਲੀ ਸਰਕਾਰ ਦੇ ਹੋਰਨਾਂ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਲੰਮੇ ਸਮੇਂ ਲਗਾਤਾਰ ਚੁਣੇ ਗਏ ਪ੍ਰਧਾਨ ਮੰਤਰੀ ਰਹਿਣ ਦੇ ਸਿਲਸਿਲੇ 'ਚ ਅੱਜ ਨਵੀਂ ਦਿੱਲੀ ਦੇ ਇੱਕ ਮੰਦਰ ਵਿੱਚ ਪੂਜਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨਵੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੇ ਦੇਸ਼ ਵਿੱਚ ਇਤਿਹਾਸ ਰਚਿਆ। ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਗੌਰ ਨੇ ਕਿਹਾ ਕਿ ਇਹ ਪ੍ਰਾਪਤੀ ਪ੍ਰਧਾਨ ਮੰਤਰੀ ਮੋਦੀ ਦੀ ਦਹਾਕਿਆਂ ਦੀ ਸਮਰਪਿਤ ਜਨਤਕ ਸੇਵਾ ਅਤੇ ਅਗਵਾਈ ਦਾ ਇੱਕ ਪ੍ਰਮਾਣ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇੱਕ ਸ਼ਾਨਦਾਰ ਤਬਦੀਲੀ ਕੀਤੀ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਕਈ ਪ੍ਰਮੁੱਖ ਪਹਿਲਕਦਮੀਆਂ ਵੀ ਕੀਤੀਆਂ ਨੇ। ਆਕਾਸ਼ਵਾਣੀ ਖ਼ਬਰਾਂ ਵੱਲੋਂ ਤੁਹਾਡੇ ਲਈ ਪਿਛਲੇ 12 ਸਾਲਾਂ 'ਚ ਮੁੱਖ ਖੇਤਰਾਂ 'ਚ ਸਰਕਾਰ ਦੀਆਂ ਕੋਸ਼ਿਸ਼ਾਂ 'ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਨੌਜਵਾਨਾਂ ਦੇ ਸ਼ਕਤੀਕਰਨ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿੱਚ ਸਰਕਾਰ ਨੇ ਦੇਸ਼ ਦੀ ਯੁਵਾ ਸ਼ਕਤੀ ਤੇ ਧਿਆਨ ਕੇਂਦਰਿਤ ਕੀਤਾ ਹੈ। ਭਾਰਤ ਦੀ ਅਗਲੀ ਪੀੜ੍ਹੀ ਦੇ ਸੁਧਾਰ ਹੁਣ ਇੱਕ ਸੁਧਾਰ ਐਕਸਪ੍ਰੈਸ ਵਿੱਚ ਬਦਲ ਗਏ ਨੇ, ਜਿਸ ਦੇ ਕੇਂਦਰ ਵਿੱਚ ਯੁਵਾ ਸ਼ਕਤੀ ਹੈ। 12 ਕਰੋੜ ਤੋਂ ਵੱਧ ਨਵੇਂ ਉਦਮੀਆਂ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਕਰਜ਼ੇ ਪ੍ਰਾਪਤ ਕੀਤੇ ਨੇ। ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਤੇ ਆਤਮ ਨਿਰਭਰਤਾ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਾਉਣ ਲਈ ਮਜ਼ਬੂਤ ਬਣਾ ਰਹੀ ਹੈ। ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤਹਿਤ 60 ਲੱਖ ਤੋਂ ਵੱਧ ਨੌਜਵਾਨਾਂ ਨੂੰ ਲਾਭ ਪਹੁੰਚਾਇਆ ਗਿਆ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ

0: बातों
1: 102.7 मेगाहर्ट्ज़ आकाशवाणी एफएम रेनबो ते आओ हुन सुनते हैं प्रादेशिक खबरां। ਇਸ ਬੁਲੇਟਿਨ ਨਾਲ ਮੈਂ ਰਾਜੂ ਸ਼ਰਮਾ, ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਮੋਦੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਅਤੇ ਪ੍ਰਧਾਨ ਮੰਤਰੀ ਦੇ ਸਭ ਤੋਂ ਲੰਮੇ ਕਾਰਜਕਾਲ ਦੀ ਪ੍ਰਾਪਤੀ ਦੇ ਸਬੰਧ ਵਿਚ ਅੱਜ ਰਾਸ਼ਟਰੀ ਲੋਕਤੰਤਰੀ ਗਠਜੋੜ NDA ਦੀ ਨਵੀਂ ਦਿੱਲੀ ਚ ਬੈਠਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਦੇਸ਼ 'ਚ CNG ਦੀ ਕੋਈ ਕਮੀ ਨਹੀਂ ਹੈ। ਅਤੇ ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ ਅੱਜ ਤੋਂ ਬੁਲਗਾਰੀਆ ਅਤੇ ਫਿਨਲੈਂਡ ਦੇ 2 ਦਿਨਾਂ ਸਰਕਾਰੀ ਦੌਰੇ ਤੇ। ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਲੋਕਤੰਤਰੀ ਗਠਜੋੜ ਦੀ ਅੱਜ ਨਵੀਂ ਦਿੱਲੀ 'ਚ ਮੀਟਿੰਗ ਹੋਵੇਗੀ। ਇਸ ਵਿੱਚ ਸਰਕਾਰ ਦੇ 12 ਸਾਲ ਪੂਰੇ

ਸ਼ਾਇਦ ਕੁਝ ਕਹਿਣਾ ਚਾਹੁੰਦਾ ਹੈ, ਲਫ਼ਜ਼ਾਂ ਤੋਂ ਬਿਨਾਂ ਵੀ ਸਭ ਸਹਿਣਾ ਚਾਹੁੰਦਾ ਹੈ। ਚੁੱਪ ਕੇ ਜਿਹੜੇ ਚੁੱਪ ਦੇ ਪਰਦਿਆਂ 'ਚ ਲੁਕਿਆ ਜਿਹੜਾ ਰਾਜ਼ ਅੱਜ ਰੇਡੀਓ ਦੀਆਂ ਲਹਿਰਾਂ ਨਾਲ ਵਹਿਣਾ ਚਾਹੁੰਦਾ ਹੈ। ਹਾਂਜੀ ਦੋਸਤੋ, ਕਦੇ ਕਦੇ ਨਾ ਦਿਲ ਦੀ ਗੱਲ ਨਾ ਜ਼ੁਬਾਨ ਤੱਕ ਨਹੀਂ ਪਹੁੰਚਦੀ ਅਤੇ ਉਹ ਅੱਧ ਵਿਚਕਾਰ ਹੀ ਰਹਿ ਜਾਂਦੀ ਹੈ, ਅਤੇ ਕਦੇ ਪਿਆਰ ਦਾ ਇਜ਼ਹਾਰ, ਕਦੇ ਮੁਆਫ਼ੀ, ਕਦੇ ਮੈਂ ਤੈਨੂੰ ਯਾਦ ਕਰਦਾ ਹਾਂ, ਪਰ ਸ਼ਾਇਦ ਇਹ ਕਹਿ ਕੇ ਨਾ ਗੱਲ ਮੁੱਕ ਹੀ ਜਾਂਦੀ ਹੈ। ਅੱਜ ਵੈਲ ਇਸ ਸ਼ੋਅ ਦੇ ਵਿੱਚ ਅਸੀਂ ਹੁਣ ਅਧੂਰੇ ਲਫ਼ਜ਼ਾਂ ਦੀ ਨਾ ਮੁਕੰਮਲ ਕਰਾਂਗੇ, ਮਤਲਬ ਅਧੂਰੇ ਲਫ਼ਜ਼ਾਂ ਨੂੰ ਮੁਕੰਮਲ ਕਰਾਂਗੇ ਅਤੇ ਉਹਨਾਂ ਸ਼ਾਇਰ ਨੂੰ, ਹਾਂ ਜਿਹੜਾ ਸ਼ਾਇਦ ਜਿਹੜੇ ਬਹੁਤ ਸ਼ਾਇਦ ਸ਼ਾਇਦ ਕਰਦੇ ਆ, ਹਾਂ ਕਰਦੇ ਹਾਂ 'ਚ ਬਦਲਾਂਗੇ, ਕਹਿੰਦਾ ਮਤਲਬ ਕੁਝ ਪੁਰਾਣੀਆਂ ਸ਼ਾਇਰੀਆਂ, ਕੁਝ ਤੁਹਾਡੇ ਭੇਜੇ ਪੈਗਾਮ ਅਤੇ ਕੁਝ ਦਿਲ ਨੂੰ ਛੂਹਦੀਆਂ ਧੁਣਾ, ਕਿਉਂਕਿ 102.7 FM ਰੇਨਬੋ 'ਤੇ ਨਾ ਦਿਲ ਸੇ ਦਿਲ ਤੱਕ ਅੱਜ ਦਾ ਜਿਹੜਾ ਮਤਲਬ ਇਹ ਹੈ ਕਿ ਮੇਰੇ ਦਿਲ 'ਤੇ ਤੁਹਾਡੇ ਦਿਲ ਤੱਕ ਬਿਨਾਂ ਕਿਸੇ ਰੋਕ ਟੋਕ। ਸੋ ਅੱਖਾਂ ਬੰਦ ਕਰੋ ਐਂਡ ਹੈੱਡਫੋਨ ਲਾਓ ਅਤੇ ਆਪਣੇ ਦਿਲ ਦੀ ਆਵਾਜ਼ ਸੁਣੋ। ਕੌਣ ਜਾਣੇ ਕਿ ਅੱਜ ਸ਼ਾਇਦ ਤੁਹਾਡਾ ਵੀ ਪੈਗਾਮ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੋਵੇ। ਦੋਸਤੋ ਹੁਣ ਇੰਨੀਆਂ ਗੱਲਾਂ ਗੱਲ ਕਰ ਲਈਆਂ ਅਤੇ ਹੁਣ ਜਿਹੜੀਆਂ ਤੁਸੀਂ ਸ਼ਾਇਰੀ ਸਾਰੀਆਂ ਭੇਜਣੀਆਂ ਨਾ, ਸਾਨੂੰ ਕਿਹੜੇ ਨੰਬਰ 'ਤੇ ਭੇਜਣੀਆਂ ਪਹਿਲਾਂ ਤਾਂ ਦੱਸਦਾ ਕਿ ਵਟਸਐਪ 'ਤੇ ਭੇਜਣੀਆਂ ਅਤੇ ਸਾਡਾ ਵਟਸਐਪ ਨੰਬਰ ਹੈ ਜੀ 9855101027। ਹੁਣ ਜੇ ਸਾਰੇ ਸਰੋਤੇ ਮੇਰੇ ਨਾਲ ਲਾਈਵ ਜੁੜੇ ਹੁੰਦੇ ਨਾ ਤਾਂ ਮੈਂ ਸਾਰੇ ਤੋਂ ਇਕੱਠੇ ਕਹਾਉਣਾ ਸੀ ਕਿ ਬੋਲੋ ਮੇਰੇ ਨਾਲ 9855101027 'ਤੇ ਤੁਸੀਂ ਆਪਣੀ ਸ਼ਾਇਰੀ ਭੇਜੋ ਐਂਡ ਮੈਂ ਆਰਜੇ ਰਮਨੀਸ਼ ਇੰਤਜ਼ਾਰ ਕਰ ਰਿਹਾ ਤੁਹਾਡੀ ਸ਼ਾਇਰੀ ਦਾ। ਅਤੇ ਉਸ ਤੋਂ ਪਹਿਲਾਂ ਤੁਸੀਂ ਪਿਆਰੀ ਜੀ ਇਹ ਜਿਹੜੀ ਪੰਕਜ ਉਦਾਸ ਜੀ ਦੀ ਆਵਾਜ਼ ਵਿੱਚ ਇੱਕ ਪਿਆਰੀ ਪੇਸ਼ਕਾਰੀ ਤਾਂ ਜ਼ਰੂਰ ਸੁਣੋ ਮੇਰੇ ਪਿਆਰੇ ਸਰੋਤਿਓ।

ਸਾਡੇ ਹਿੱਸੇ ਆਈ ਐਸੀ ਖੁਸ਼ੀ ਯਾਰੋ, ਜਿਹੜੀ ਦੁਨੀਆਂ ਦੇ ਬਾਜ਼ਾਰ 'ਚ ਮਿਲਦੀ ਨਾ। ਤੇਰੇ ਨਾਂ 'ਚ ਲੁਕੀ ਸੀ ਜਿਹੜੀ ਰੱਬ ਵਾਲੀ ਰਾਹਤ, ਉਹ ਕਿਸੇ ਕਿਤਾਬ 'ਚ ਲਿਖੀ ਨਾ। ਦੋਸਤੋ, ਤੁਸੀਂ ਸੁਣ ਰਹੇ ਹੋ FM 102.7 ਤੇ ਪ੍ਰੋਗਰਾਮ ਚੱਲ ਰਿਹਾ ਹੈ ਦਿਲਾਜ ਸ਼ਾਇਰ ਹੈ, ਤੇ ਸਾਡੇ ਸਰੋਤਿਆਂ ਨੂੰ ਅਸੀਂ ਫਰਮਾਇਸ਼ ਕੀਤੀ ਸੀ ਤੇ ਸਾਡੇ ਸਰੋਤੇ ਨਾ ਬੜੀ ਚੰਗੀ ਤਰ੍ਹਾਂ ਗੱਲ ਸੁਣ ਲੈਂਦੇ ਤੇ ਸਾਨੂੰ ਉਹਨਾਂ ਨੇ ਆਪਣੀਆਂ ਸ਼ਾਇਰੀ ਭੇਜ ਦਿੱਤੀਆਂ ਵਾ। ਸਭ ਤੋਂ ਪਹਿਲਾਂ ਸਾਡੇ ਹੈ ਰਾਮ ਸਰੂਪ ਅਰੋੜਾ, ਚੌਂਕ ਚਿੱਲਿਆਂ, ਸੁਲਤਾਨਪੁਰ ਲੋਧੀ ਤੋਂ। ਨਮਸਕਾਰ ਅਮਨੀਸ਼ ਸਰ, ਵੈਲਕਮ ਇਨ ਦਾ ਸ਼ੋਅ। ਓ ਵੈਲਕਮ ਤੁਹਾਡਾ ਵੀ ਰਾਮ ਸਰੂਪ ਅਰੋੜਾ ਜੀ। ਲੋ ਜੀ, ਰਾਮ ਜੀ ਨੇ ਕੀ ਭੇਜਿਆ, ਗੌਰ ਫਰਮਾਏ। ਵਾਹ, ਇਹ ਹਵਾ ਤੂੰ ਵੀ ਉਧਰ ਜਾਤੀ ਹੋਗੀ, ਇਹ ਹਵਾ ਤੂੰ ਵੀ ਉਧਰ ਜਾਤੀ ਹੋਗੀ, ਮੇਰਾ ਹਾਲ ਉਨਕੋ ਤੋ ਬਤਾਤੀ ਹੋਗੀ। ਆਏ ਜ਼ਰਾ ਛੂ ਕਰ ਤੋ ਦੇਖ ਉਨਕੇ ਦਿਲ ਕੋ, ਜ਼ਰਾ ਛੂ ਕਰ ਤੋ ਦੇਖ ਉਨਕੇ ਦਿਲ ਕੋ, ਕਿਆ ਉਨਕੋ ਵੀ ਮੇਰੀ ਯਾਦ ਆਤੀ ਹੋਗੀ। ਕਿਆ ਬਾਤ ਰਾਮ ਸਰੂਪ ਜੀ, ਕਿਆ ਬਾਤ। ਵਾਹ ਦੋਸਤੋ।

ਕਿਆ ਮਤਲਬ ਨਾ ਕਹਿੰਦੇ ਨਾ ਇੱਕ ਪੰਚ ਮਾਰਦੇ ਹੁੰਦੇ ਨਾ, ਕਿਆ ਸ਼ਾਇਰੀ ਮਾਰੀ ਹੈ ਜੀ ਰਾਮ ਸਰੂਪ ਜੀ ਨੇ, ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਰਾਮ ਸਰੂਪ ਜੀ। ਉਸ ਤੋਂ ਬਾਅਦ ਸਾਡੇ ਅਗਲੇ ਸਰੋਤੇ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ, ਅਮਰਜੀਤ ਜੱਸਲ ਚੂਚੀ। ਸਭ ਤੋਂ ਪਹਿਲਾਂ ਸਰੋਤਿਓ, ਮੈਂ ਤੁਹਾਨੂੰ ਅਗੇਨ ਕਹਿਣਾ ਚਾਹੁੰਦਾ, ਜੇ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਨਾ, ਤਾਂ ਤੁਸੀਂ ਨਾ ਜ਼ਰੂਰ ਮੈਨਸ਼ਨ ਕਰਕੇ ਨੀਚੇ ਭੇਜਿਆ ਕਰੋ ਕਿ ਇਹ ਕਿਹਦੀ ਸ਼ਾਇਰੀ ਹੈ, ਕਿਉਂਕਿ ਕਹਿੰਦੇ ਨਾ ਕਿ ਜਿਹਨੇ ਲਿਖਿਆ ਤਾਂ ਉਹਨੂੰ ਤਾਂ ਜਿਹੜੀ ਨਾ ਤਾਰੀਫ ਤਾਂ ਮਿਲਣੀ ਚਾਹੀਦੀ ਹੈ। ਅਗਰ ਤੁਸੀਂ ਲਿਖਿਆ ਤਾਂ ਤੁਸੀਂ ਆਪਣਾ ਨਾਮ ਤਾਂ ਲਿਖਦੇ ਹੀ ਹੋ ਦੋਸਤੋ। ਸੋ ਪੜ੍ਹਦੇ ਉਹਨਾਂ ਨੇ ਕੀ ਲਿਖਿਆ ਹੈ ਕਿ ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ ਕਿਤੇ ਅੰਗਾਰੇ ਹੁੰਦੇ ਨੇ, ਹਰ ਦਿਲ 'ਚ ਇੱਕ ਸਮੁੰਦਰ ਹੁੰਦਾ ਹੈ, ਤਾਈਓ ਹੰਝੂ ਖਾਰੇ ਹੁੰਦੇ ਨੇ। ਕਿਆ ਬਾਤ ਹੈ ਜੀ, ਇਹ ਸਾਡੇ ਸਰੋਤਿਆਂ ਨੇ ਭੇਜਿਆ ਸੀਗਾ। ਇਹਨਾਂ ਦਾ ਨਾਮ ਹੈ ਜੀ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਅਮਰਜੀਤ ਸਿੰਘ ਜੱਸਲ ਚੂਚੀ, ਨਿਕਨੇਮ ਇਹਨਾਂ ਦਾ, ਜਾਂ ਇਹਨਾਂ ਦੀ ਜਗ੍ਹਾ ਹੋ ਸਕਦੀ ਸ਼ਾਇਦ। ਉਹ ਤੋਂ ਬਾਅਦ ਹੈ ਸਾਡੇ ਲੋਹਾ ਬਾਜ਼ਾਰ ਮਲੇਰਕੋਟਲਾ ਰਾਕੇਸ਼ ਕੁਮਾਰ ਜੀ ਲਿਖ ਰਹੇ ਨੇ, ਨਾ ਖੋਲ ਰਾਜ ਮੇਰੇ ਤੁਸੀਂ ਪੜ੍ਹ ਨਹੀਂ ਪਾਓਗੇ, ਨਾ ਖੋਲ ਰਾਜ ਮੇਰੇ ਤੁਸੀਂ ਪੜ੍ਹ ਨਹੀਂ ਪਾਓਗੇ, ਨਾ ਦੇਖ ਜ਼ਖਮ ਮੇਰੇ ਤੁਸੀਂ ਭਰ ਨਹੀਂ ਪਾਓਗੇ, ਹਰ ਮੁਸਕਰਾਉਂਦਾ ਚਿਹਰਾ ਖੁਸ਼ ਨਸੀਬ ਨਹੀਂ ਹੁੰਦਾ, ਹਰ ਮੁਸਕਰਾਉਂਦਾ ਚਿਹਰਾ ਖੁਸ਼ ਨਸੀਬ ਨਹੀਂ ਹੁੰਦਾ, ਤੁਸੀਂ ਇਸ ਚਿਹਰੇ ਨੂੰ ਜ਼ਿੰਦਗੀ ਪਰ ਸਮਝ ਨਹੀਂ ਪਾਓਗੇ। ਕਿਆ ਬਾਤ ਹੈ ਜੀ, ਵੈਲ ਵੈਲ, ਇਹ ਜਿਹੜੀ ਇਹਨਾਂ ਨੇ ਗੱਲ ਲਿਖੀ ਹੈ ਸਾਡੇ ਰਾਕੇਸ਼ ਕੁਮਾਰ ਜੀ ਨੇ, ਦੋਸਤੋ ਇਹ ਤਾਂ ਹੈ ਜੀ, ਕਦੇ ਕਦੇ ਨਾ ਇੱਧਰ ਇਹ ਮੋੜ ਆ ਜਾਂਦੇ ਆ ਜ਼ਿੰਦਗੀ 'ਚ ਨਾ, ਅਤੇ ਆਪਾਂ ਕਈ ਵੇਲੇ ਅਸੀਂ ਸਮਝਣ ਲੱਗ ਜਾਂਦੇ ਕਿ ਯਾਰ ਸਾਨੂੰ ਸਮਝਣ ਵਾਲਾ ਨਹੀਂ ਹੈਗਾ, ਪਰ ਇਹ ਵੀ ਇੱਕ ਨਾ ਹੁੰਦਾ ਹੈ, ਇੱਕ ਆਪਣੀ ਵੀ ਇੱਕ ਅਲੱਗ ਹੀ ਵਾਈਬ ਹੁੰਦੀ ਹੈ, ਕਹਿਣ ਦਾ ਮਤਲਬ ਆਪਾਂ ਕਹਿੰਦੇ ਨਾ ਇੰਗਲਿਸ਼ 'ਚ ਵਾਈਬ ਹੁੰਦੀ ਹੈ, ਅਤੇ ਉਹਨੂੰ ਉਹਦੇ ਜਿਹੜੇ ਨਾ ਢੰਗ 'ਤੇ ਰਹਿਣ ਦਿਓ, ਉਹਨੂੰ ਉੱਦਾਂ ਜਿਉਣ ਦਿਓ। ਠੀਕ ਆ ਦੋਸਤੋ, ਵੈਲ ਦੋਸਤੋ, ਇੱਕ ਇੰਪੋਰਟੈਂਟ ਅਨਾਊਂਸਮੈਂਟ ਇਹ ਹੈ ਕਿ ਜਿਹੜਾ ਅੱਜ ਦਿਲਾ ਸ਼ਾਇਰ ਹੈ ਪ੍ਰੋਗਰਾਮ ਹੈ ਉਹ ਸਿਰਫ ਅੱਧਾ ਘੰਟਾ ਚੱਲੇਗਾ, ਉਹ ਤੋਂ ਬਾਅਦ ਸਾਡਾ ਸ਼ੋਅ ਦਿੱਲੀ ਤੋਂ ਪ੍ਰਸਾਰਣ ਹੋਵੇਗਾ ਉਮੰਗ, ਜੋ ਕਿ 2:30 ਤੋਂ 3 ਤੋਂ ਹੋਊਗਾ, ਅਤੇ ਉਹ ਤੋਂ ਬਾਅਦ ਚੱਲੇਗਾ ਰੇਡੀਓ ਡਾਕਟਰ 3-4। ਉਹ ਤੋਂ ਬਾਅਦ ਸਾਡੇ ਹੋਰ ਸਰੋਤਿਆਂ ਨੇ ਸਾਨੂੰ ਭੇਜਿਆ ਹੈ ਕਿ ਲਿਖ ਰਹੇ ਨੇ, ਸਤਿ ਸ਼੍ਰੀ ਅਕਾਲ ਦਿਲਾ ਸ਼ਾਇਰ ਵਿੱਚ ਰਮਨੀਸ਼ ਜੀ, ਬਲਵਿੰਦਰ ਸਾਰਾ ਪਿੰਡ ਮੋਰਜੰਡ ਸਿੱਖਾਂ ਹਨੂਮਾਨਗੜ੍ਹ ਤੋਂ ਕਹਿ ਰਹੇ ਨੇ ਕਿ ਮੇਰੀ ਕਿਸੇ ਖਤਾ ਪਰ ਨਾਰਾਜ਼ ਨਾ ਹੋਣਾ, ਮੇਰੀ ਕਿਸੇ ਖਤਾ ਪਰ ਨਾਰਾਜ਼ ਨਾ ਹੋਣਾ, ਆਪਣੀ ਪਿਆਰੀ ਸੀ ਮੁਸਕਾਨ ਕਭੀ ਨਾ ਖੋਨਾ, ਆਏ ਆਪਣੀ ਪਿਆਰੀ ਸੀ ਮੁਸਕਾਨ ਕਭੀ ਨਾ ਖੋਨਾ, ਸਕੂਨ ਮਿਲਤਾ ਹੈ ਦੇਖ ਕਰ ਆਪਕੀ ਹਸੀ ਕੋ, ਸਕੂਨ ਮਿਲਤਾ ਹੈ ਦੇਖ ਕਰ ਆਪਕੀ ਹਸੀ ਕੋ, ਮੁਝੇ ਮੌਤ ਵੀ ਆ ਜਾਏ ਤਬ ਵੀ ਨਾ ਰੋਣਾ। ਕਿਆ ਬਾਤ ਹੈ ਜੀ, ਦੇਖੋ ਮੈਂ ਨਾ ਹਰ ਵਾਰੀ ਕੋਈ ਨਾ ਕੋਈ ਸ਼ਾਇਰੀ 'ਚ ਜ਼ਰੂਰ ਕਹਿੰਦਾ ਹੁੰਦਾ, ਹਰ ਸ਼ੋਅ 'ਚ ਕਹਿੰਦਾ ਹੁੰਦਾ ਕਿ ਕੁਝ ਸ਼ਾਇਰੀ ਇੱਦਾਂ ਦੀ ਹੁੰਦੀ ਹੈ ਜਿਹੜੀ ਸਾਨੂੰ ਨਾ ਉਹ ਫੀਲ ਕਰਾ ਦਿੰਦੀ ਸਿਚੁਏਸ਼ਨ ਵੀ, ਅਤੇ ਕਿ ਹਾਂ ਯਾਰ ਇੱਦਾਂ, ਅਤੇ ਉਹ ਬੰਦਾ ਕਿੰਨਾ ਪਿਆਰ ਕਰਦਾ ਹੋ ਅਤੇ ਕਿੰਨਾ ਸੋਚਦਾ ਹੋ ਉਹਦੇ ਬਾਰੇ। ਕਿਆ ਬਾਤ ਹੈ ਜੀ, ਉਹ ਤੋਂ ਬਾਅਦ ਸਾਡੇ ਸਰੋਤੇ ਲਿਖ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੇਰੀ ਸ਼ਾਇਰੀ ਪੜ੍ਹਨਾ ਜੀ, ਮੈਂ ਨਵਾਂ ਸਰੋਤਾ ਹਾਂ ਤੁਹਾਡੇ ਇਸ ਪ੍ਰੋਗਰਾਮ ਦਾ, ਨਾਮ ਹੈ ਸੁੱਕਾ ਬਡਾਲੀ ਸੁਖਦੀਪ ਸਿੰਘ, ਤਿਮਾਨ ਪਿੰਡ ਬਡਾਲੀ ਨੇੜੇ ਕੁਰਾਲੀ ਸ਼ਹਿਰ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਆਪਣਾ ਇਹਨਾਂ ਦਾ ਨਾਮ ਹੈ ਸੁਖਦੀਪ ਸਿੰਘ ਜੀ, ਅਤੇ ਤੁਸੀਂ ਹੁਣ ਪੁਰਾਣੇ ਨਹੀਂ ਰਹੇ, ਤੁਸੀਂ ਆਏ ਸੀ ਪਿਛਲੀ ਵਾਰ ਵੀ, ਅਤੇ ਤੁਸੀਂ ਹੁਣ ਹਾਜ਼ਰੀ ਪਾਰ ਚੁੱਕੇ ਹੈ ਐਫਐਮ ਰੇਨਬੋ 'ਚ, ਅਤੇ ਹੁਣ ਤੁਸੀਂ ਸਾਡੇ ਪੱਕੇ ਸਰੋਤੇ ਹੋ ਚੁੱਕੇ ਹੋ। ਚਲੋ ਸਾਡੀ ਸ਼ਾਇਰੀ ਪੜ੍ਹਦੇ ਹਾਂ, ਤੁਸੀਂ ਲਿਖਿਆ ਹੈ ਕਿ ਇਸ਼ਕ ਇਨਸਾਨ ਨਾਲ ਕੀਤਾ ਤਾਂ ਅਸੀਂ ਬਦਨਸੀਬ ਹੋ ਗਏ। ਅੱਛਾ ਜੀ, ਇਸ਼ਕ ਇਨਸਾਨ ਨਾਲ ਕੀਤਾ ਤਾਂ ਅਸੀਂ ਬਦਨਸੀਬ ਹੋ ਗਏ, ਇਸ਼ਕ ਖੁਦ ਨਾਲ ਕੀਤਾ ਤਾਂ ਅਸੀਂ ਉਸਦੇ ਕਰੀਬ ਹੋ ਗਏ। ਪੱਲਾ ਛੱਡ ਕੇ ਅਸੀਂ ਦੁਨੀਆ ਦਾ ਜਦੋਂ ਦਾ ਉਸਦਾ ਪੱਲਾ ਫੜਿਆ, ਪੱਲਾ ਛੱਡ ਕੇ ਅਸੀਂ ਦੁਨੀਆ ਦਾ ਜਦੋਂ ਉਸਦਾ ਪੱਲਾ ਫੜਿਆ, ਤਾਂ ਸੱਚ ਜਾਣੀ ਉਦੋਂ ਦੇ ਸਾਡੇ ਚੰਗੇ ਨਸੀਬ ਹੋ ਗਏ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਪਿਆਰੇ ਸਰੋਤਿਓ, ਤੁਸੀਂ ਬਹੁਤ ਸੋਹਣਾ ਲਿਖਦੇ ਹੋ ਜੀ, ਕਮਾਲ ਕਰਦੇ ਹੋ, ਇੱਦੀ ਸਾਨੂੰ ਆਪਣੀ ਸ਼ਾਇਰੀ ਭੇਜਦੇ ਰਹੋ ਅਤੇ ਸਾਡੇ ਨਾਲ ਇੱਦੇ ਪਿਆਰ ਕਰਦੇ ਰਹੋ। ਉਹ ਤੋਂ ਬਾਅਦ ਸਾਡੇ ਸਰੋਤੇ, ਗੁੱਡ ਆਫਟਰਨੂਨ ਰਮਨੀਸ਼ ਸਰ, ਕੁਲਵਿੰਦਰ ਟੇਲਰ, VPO ਕੰਡੋਲਾ ਨੀਅਰ ਆਦਮਪੁਰ। ਠੀਕ ਹੈ ਜੀ, ਇਹਨਾਂ ਨੇ ਵੀ ਸਾਨੂੰ ਇੱਕ ਫੋਟੋਗ੍ਰਾਫ ਭੇਜ

ਜੀਏ, ਪਰ ਸਾਨੂੰ ਉਹਨਾਂ ਨੇ ਮੈਂਸ਼ਨ ਨਹੀਂ ਕੀਤਾ। ਪਰ ਮੈਂ ਹੁਣੀ ਕਿਹਾ, ਪਿਆਰੇ ਸਰੋਤੋ, ਜੇ ਤੁਸੀਂ ਸਾਨੂੰ ਪਿਆਰ ਕਰਦੇ ਹੋ, ਬਹੁਤ ਜ਼ਿਆਦਾ ਪਿਆਰ ਕਰਦੇ ਹੋ ਆਪਣੇ ਆਰਜੇਜ਼ ਨੂੰ ਪਿਆਰ ਕਰਦੇ ਹੋ, ਦੈਨ ਜ਼ਰੂਰ ਤੁਸੀਂ ਰਾਈਟਰ ਮੈਂਸ਼ਨ ਕਰੋ। ਉਹ ਤੋਂ ਬਾਅਦ ਉਹਨਾਂ ਨੇ ਲਿਖਿਆ ਹੈ ਕਿ ਚਰਚੇ ਨਸ਼ੇ ਕੇ ਚੱਲ ਰਹੇ ਥੇ, ਚਰਚੇ ਨਸ਼ੇ ਕੇ ਚੱਲ ਰਹੇ ਥੇ, ਮੈਂ ਜ਼ਿਕਰ ਤੁਮਾਰੀ ਨਿਗਾਹੋਂ ਕਾ ਕਰ ਆਇਆ। ਓਏ ਹੋਏ ਹੋਏ, ਕਿਆ ਬਾਤ ਹੈ ਜੀ। ਚਰਚੇ ਨਸ਼ੇ ਕੇ ਚੱਲ ਰਹੇ ਥੇ, ਮੈਂ ਜ਼ਿਕਰ ਤੁਮਾਰੀ ਨਿਗਾਹੋਂ ਕਾ ਕਰ ਆਇਆ, ਜਬ ਬਾਤ ਸਕੂਨ ਕੀ ਛਿੜੀ, ਮੈਂ ਬਾਤ ਤੁਮਾਰੀ ਯਾਦੋ ਕੀ ਹੀ ਕਰ ਆਇਆ। ਕਿਆ ਬਾਤ ਹੈ ਜੀ। ਕੁਲਵਿੰਦਰ ਜੀ, ਕੁਲਵਿੰਦਰ ਜੀ ਸਾਡੇ ਟੇਲਰ ਨੇ, ਅਤੇ ਮਤਲਬ ਉਹ ਕੰਮ ਕਰਦੇ ਨੇ ਟੇਲਰ ਨੇ, ਐਫ ਐਮ ਰੇਨਬੋ ਦੇ ਟੇਲਰ ਨੇ, ਐਫ ਐਮ ਰੇਨਬੋ ਦੇ ਉਹ ਸਰੋਤੇ ਨੇ। ਠੀਕ ਹੈ ਜੀ, ਉਹ ਤੋਂ ਬਾਅਦ ਸਾਡੇ ਹੋਰ ਸਰੋਤੇ ਨੇ ਵੀ ਸਾਨੂੰ ਮੈਸੇਜ ਭੇਜਿਆ, ਅਤੇ ਪ੍ਰੋਗਰਾਮ ਵੈਲ ਸਿਰਫ ਅੱਧੇ ਘੰਟੇ ਦਾ ਹੋਊਗਾ, ਪਰ ਉਸ ਤੋਂ ਪਹਿਲਾਂ ਇੱਕ ਪਿਆਰੀ ਜੀ ਅਗਰ ਆਪਾਂ ਗਜ਼ਲ ਜਾਂ ਸੁਣ ਲਈਏ ਤਾਂ ਮਜ਼ਾ ਹੀ ਆ ਜਾਊਗਾ ਕਿ ਮਾਹੌਲ ਨਾ ਇੱਕ ਬਣਦਾ ਰਹਿਣਾ ਚਾਹੀਦਾ, ਅਤੇ ਜੇ ਜਿਉਂ ਜਿਉਂ ਉਹਦੇ ਲਫਜ਼ ਹੋ ਗਏ ਅਤੇ ਤੁਹਾਡੇ ਜਿਹੜੇ ਤੁਹਾਡੀਆਂ ਲਿਖਾਵਟਾਂ ਹੋ ਗਈਆਂ ਨਾ, ਉਹ ਜਦੋਂ ਮਿਕਸ ਮੈਚ ਹੋ ਗਿਆ ਨਾ, ਤਾਂ ਕਮਾਲ ਹੀ ਹੋ ਜੂਗੀ। ਦੋਸਤੋ, ਇੱਕ ਪੇਸ਼ਕਾਰੀ ਤੋਂ ਬਾਅਦ ਬਾਕੀ ਸਰੋਤਿਆਂ ਦੀ ਆਪਾਂ ਪੋਇਟਰੀਸ ਪੜ੍ਹਦੇ।

ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਮੈਂ ਤੁਹਾਡਾ ਆਪਣਾ ਅਰਜ ਦੋਸਤ ਰਮਨੀਸ਼, ਤੇ ਪ੍ਰੋਗਰਾਮ ਚੱਲਦਾ ਦਿਲਾ ਸ਼ਾਇਰ ਹੈ। ਦੋਸਤੋ ਅੱਗੇ ਵੱਧਦੇ ਹਾਂ, ਸ਼ੋਅ ਨੂੰ ਅੱਗੇ ਤੋਰਦੇ ਹਾਂ। ਲਿਖਿਆ ਹੈ, ਸਭ ਤੋਂ ਪਹਿਲਾਂ ਪ੍ਰੋਗਰਾਮ ਪੇਸ਼ ਕਰਤਾ ਸਮੁੱਚੇ ਸਟਾਫ ਅਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ, ਬਸੰਤ ਸਿੰਘ ਟੇਲਰ, ਬੇਟਾ ਲਵਦੀਪ ਸਿੰਘ ਜੱਸਲ। ਠੀਕ ਹੈ ਜੀ, ਬਹੁਤ ਬਹੁਤ ਜੀ ਆਇਆਂ ਨੂੰ ਜੀ। ਇਹਨਾਂ ਨੇ ਲਿਖਿਆ ਹੈ ਜੀ ਕਿ ਡਰ ਲੱਗਦਾ ਹੈ ਸੱਪ ਨੂੰ ਜਿਵੇਂ ਮੋਹਰਾਂ ਤੋਂ, ਡਰ ਲੱਗਦਾ ਹੈ ਸੱਪ ਨੂੰ ਜਿਵੇਂ ਮੋਹਰਾਂ ਤੋਂ, ਬੰਦੇ ਮਤਲਬ ਖੋਰਾਂ ਤੋਂ, ਨਫ਼ਰਤ ਫੈਲਾਉਂਦੇ ਸੋਹਰਾਂ ਤੋਂ, ਬੁੱਕਲ ਵਿੱਚ ਬੈਠੇ ਚੋਰਾਂ ਤੋਂ, ਬੜਾ ਡਰ ਲੱਗਦਾ ਹੈ। ਅੱਧ ਨੰਗੀਆਂ ਚੱਲਦੀਆਂ ਰੀਲਾਂ ਤੋਂ, ਕੁਝ ਡਾਕਟਰ ਅਤੇ ਵਕੀਲਾਂ ਤੋਂ, ਦੇਸ ਨੂੰ ਛੱਡਣ ਵਾਲੀਆਂ ਦਲੀਲਾਂ ਤੋਂ, ਬੜਾ ਡਰ ਲੱਗਦਾ ਹੈ। ਹਵਾ 'ਚ ਕੁਲੀਆਂ ਜ਼ਹਿਰਾਂ ਤੋਂ, ਨਸ਼ੇ ਦੀਆਂ ਚੱਲਦੀਆਂ ਲਹਿਰਾਂ ਤੋਂ, ਕੁਝ ਆਪਣਿਆਂ ਤੋਂ ਅਤੇ ਕੁਝ ਗਹਿਰਾਂ ਤੋਂ, ਬੜਾ ਡਰ ਲੱਗਦਾ ਹੈ। ਦੋਗਲੇ ਬੰਦਿਆਂ ਤੋਂ, ਧਰਮ ਦੇ ਨਾਂ 'ਤੇ ਹੁੰਦੇ ਦੰਗਿਆਂ ਤੋਂ, ਅਤੇ ਮੇਰਾ ਪੰਜਾਬ ਕਹੇ ਜਾਂਦੇ ਬਰਬਾਦ ਜੱਸਲ ਨੂੰ, ਕੁਝ ਲੋਟੂ ਸਿਆਸਤਦਾਨਾਂ ਤੋਂ, ਕੁਝ ਅਖੌਤੀ ਵਿਦਵਾਨਾਂ ਤੋਂ, ਬੜਾ ਡਰ ਲੱਗਦਾ ਹੈ। ਕਿਆ ਬਾਤ ਹੈ ਜੱਸਲ ਜੀ, ਕਿਆ ਬਾਤ ਹੈ, ਕੁਝ ਲਾਈਨਾਂ ਤਾਂ ਕਮਾਲ ਹੀ ਕਰ ਗਈਆਂ ਸਾਡੀਆਂ। ਜਿਹੜੇ ਸਾਡੇ ਸਰੋਤੇ ਆ ਜੱਸਲ ਜੀ, ਹਮੇਸ਼ਾ ਕੁਛ ਨਾ ਕੁਛ ਵਧੀਆ ਢੰਗ ਨਾਲ ਭੇਜਦੇ ਹੀ ਆ, ਅਤੇ ਕੁਛ ਵੱਡਾ ਹੀ ਭੇਜਦੇ ਆ, ਤਾਂ ਕਿ ਅਸੀਂ ਉਹਨੂੰ ਚੰਗੀ ਤਰ੍ਹਾਂ ਸਮਝ ਸਕੀਏ ਕਿ ਕਹਿਣਾ ਕੀ ਚਾਹ ਰਹੇ ਨੇ। ਬਹੁਤ ਸੋਹਣਾ ਜੀ। ਉਹ ਤੋਂ ਬਾਅਦ ਸਾਡੇ ਸਤਿ ਸ਼੍ਰੀ ਅਕਾਲ ਭਾਜੀ, ਨਾਮ ਦਿਨੇਸ਼ ਕੁਮਾਰ, ਪਿੰਡ ਦਿਆਲਪੁਰ ਜ਼ਿਲ੍ਹਾ ਜਲੰਧਰ ਤੋਂ ਲਿਖ ਰਹੇ ਨੇ ਕਿ ਭਾਜੀ ਤੁਹਾਡਾ ਪ੍ਰੋਗਰਾਮ ਬੜਾ ਵਧੀਆ ਲੱਗਦਾ ਹੈ ਜੀ, ਸਕੂਨ ਬੜਾ ਮਿਲਦਾ ਹੈ, ਤੁਸੀਂ ਗੱਲਾਂ ਬੜੀਆਂ ਕੈਂਟ ਕਰਦੇ ਹੋ ਜੀ। ਇੱਕ ਸ਼ਾਇਰੀ ਪੇਸ਼ ਹੈ ਜੀ, ਸਬਰਾਂ ਦੇ ਮਹਿਲ ਵੀ ਇੱਕ ਦਿਨ ਟਹਿ ਜਾਂਦੇ ਨੇ, ਜੋ ਸਭ ਦਾ ਸੋਚਦੇ ਨੇ ਉਹੀ ਅਕਸਰ ਇਕੱਲੇ ਰਹਿ ਜਾਂਦੇ ਨੇ। ਹੋਏ ਹੋਏ ਹੋਏ, ਕਿਆ ਬਾਤ ਹੈ ਜੀ। ਅੱਜ ਨਾ ਜਿਹੜਾ ਜਿਹੜੇ ਪ੍ਰੋਗਰਾਮ ਸੁਣ ਰਹੇ ਹੋ ਕਿਹੜਾ ਸਦਰ ਸੋਤ ਰਹੇ ਨਾ, ਕੋਈ ਬਰਥਡੇ ਪਾਰਟੀ ਚੱਲ ਰਹੀ ਹੈ ਜੀ, ਕੀ ਤਾੜੀਆਂ ਵੱਜ ਰਹੀਆਂ ਹੈ, ਪਰ ਕਿਆ ਬਾਤ, ਸਾਡੇ ਸਰੋਤੇ ਕਮਾਲ ਹੀ ਇੰਨਾ ਕਰ ਰਹੇ ਨੇ ਜੀ, ਅਸੀਂ ਤਾਂ ਫਿਰ ਤਾੜੀਆਂ ਵਜਵਾਉਣੀਆਂ ਹੀ ਉਹਨਾਂ ਦੀਆਂ, ਉਹਨਾਂ ਦੇ ਐਫਰਟ ਸਾਡੇ ਲਈ ਹੁੰਦੇ ਨੇ। ਉਹ ਤੋਂ ਬਾਅਦ ਸਾਡੇ ਇੱਕ ਹੋਰ ਸਰੋਤੇ ਨੇ ਕਿੱਕੀ ਤਿਮਾਨ ਸੰਗਰੂਰ ਤੋਂ ਲਿਖ ਰਹੇ ਨੇ ਕਿ ਬੱਚੇ ਉਹ ਰੋਸ਼ਨੀ ਹੁੰਦੇ ਨੇ ਜਿਹੜੀ ਅੰਨੇ ਮਾਪਿਆਂ ਦੇ ਵੀ ਸੁਜਾਖੇ ਬਣਾ ਦਿੰਦੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਇਹ ਲਾਈਨਾਂ ਕਿੱਕੀ ਤਿਮਾਨ ਸੰਗਰੂਰ ਜੀ ਨੇ ਸਾਨੂੰ ਭੇਜੀਆਂ ਹੈ। ਉਸ ਤੋਂ ਬਾਅਦ ਸਾਡੇ ਸਰੋਤ ਨੇ ਬਸ ਮੈਸੇਜ ਪਾਇਆ, ਲੱਗਦਾ ਟਾਈਪ ਕਰ ਰਹੇ ਨੇ ਕਿ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਸਰ ਜੀ, ਪਾਲੀ ਵਿਆਲਾ ਜੀ। ਪਾਲੀ ਵਿਆਲਾ ਜੀ ਨੇ ਦਗਰਤਾ ਅਟੈਂਡੈਂਸ ਹੀ ਲਗਾਈ ਆਪਣੀ, ਅਤੇ ਬਸ ਅਟੈਂਡੈਂਸ ਲਾ ਕੇ ਚੱਲ ਗਏ ਨੇ। ਵੈਲ ਕੋਈ ਗੱਲ ਨਹੀਂ, ਅਸੀਂ ਗੱਲਾਂ ਪੱਤਾ ਮਾਰਦੇ ਹਾਂ। ਦੋਸਤੋ ਪ੍ਰੋਗਰਾਮ ਦਿਲਾ ਸ਼ਾਇਰ ਚੱਲ ਰਿਹਾ, ਅਤੇ ਦੋਸਤੋ ਜਿਹੜੇ ਇੱਕ ਹੁੰਦਾ ਨਾ ਪੋਇਟਰੀ ਲਿਖਣ ਦਾ ਢੰਗ, ਜਾਂ ਕਹਿੰਦੇ ਨਾ ਆਪਾਂ ਲਿਖਣ ਦਾ ਜਿਹੜਾ

ਹੁੰਦਾ ਨਾ ਸਾਡਾ ਦਿਲ, ਜਿਹਨੂੰ ਆਪਾਂ ਹੋਬੀ ਵੀ ਕਹਿ ਲੈਂਦੇ ਹਾਂ, ਇਹ ਨਾ ਕੀ ਹੁੰਦਾ, ਤੁਹਾਨੂੰ ਪਤਾ ਇੱਕ ਇਹਦਾ ਫਾਇਦਾ ਬੜਾ ਹੁੰਦਾ ਆ। ਕਹਿੰਦਾ ਮਤਲਬ ਜਦੋਂ ਨਾ ਅਸੀਂ ਬਹੁਤ ਜ਼ਿਆਦਾ ਓਵਰ ਥਿੰਕ ਕਰਦੇ ਹਾਂ ਜਾਂ ਅਸੀਂ ਇਕੱਲੇ ਬੈਠੇ ਹੁੰਦੇ ਨਾ, ਤੁਹਾਨੂੰ ਮੈਂ ਇੱਕ ਟਿਪ ਦਿੰਦਾ ਕਿ ਤੁਸੀਂ ਨਾ ਜੋ ਦਿਲ 'ਚ ਹੈ ਨਾ, ਮਨ 'ਚ ਹੈ ਨਾ, ਉਹ ਲਿਖ ਦਵੋ। ਉਹਦੇ ਨਾਲ ਕੀ ਹੋਊਗਾ ਨਾ, ਤੁਹਾਨੂੰ ਇੱਕ ਜਿਹੜੀ ਤਸੱਲੀ ਮਿਲੂਗੀ ਨਾ ਆਪਣੇ ਮਨ ਨੂੰ ਕਿ ਹਾਂ ਯਾਰ, ਐਟਲੀਸਟ ਆਪਾਂ ਕਹਿੰਦੇ ਨਾ ਕੋਈ ਸੁਣਨ ਵਾਲਾ ਨਹੀਂ ਹੋਊਗਾ ਨਾ, ਤਾਂ ਐਟਲੀਸਟ ਤੁਸੀਂ ਆਪਣੇ ਉਹ ਚੀਜ਼ ਨੂੰ ਜ਼ਰੂਰ ਲਿਖੋ, ਅਤੇ ਉਹਦੇ ਨਾਲ ਤੁਸੀਂ ਬੈਨੀਫਿਟ ਦੇਖਿਓ ਕਿੰਨੇ ਹੋਗੇ। ਦੋਸਤੋ ਪ੍ਰੋਗਰਾਮ ਕੁਛ ਮਿੰਟ ਦਾ ਹੀ ਰਹਿ ਗਿਆ, ਅਤੇ ਵੈਲ ਉਹ ਤੋਂ ਬਾਅਦ ਇੱਕ ਪੇਸ਼ਕਾਰੀ ਜ਼ਰੂਰ ਬਣਦੀ ਹੈ, ਦੈਨ ਅਸੀਂ 2:30 ਵਜੇ ਪ੍ਰੋਗਰਾਮ ਸਾਡਾ ਪ੍ਰਸਾਰਣ ਹੋਏਗਾ ਦਿੱਲੀ ਤੋਂ ਉਮੰਗ।

ਸੋ ਦੋਸਤੋ ਦੋਸਤੋ ਹੁਣ ਵਿਹਲਾ ਹੋ ਚੁੱਕਾ ਹੈ ਮੇਰੇ ਜਾਣ ਦਾ, ਆਈ ਮੀਨ ਤੁਹਾਡੇ ਆਰਜ ਰਮਨੀਸ਼ ਨੂੰ ਜਾਣ ਦਾ, ਅਤੇ ਕਿਉਂਕਿ ਹੁਣ ਵਿਹਲਾ ਹੋ ਚੁੱਕਾ ਹੈ ਸਪੋਂਸਰ ਪ੍ਰੋਗਰਾਮ ਉਮੰਗ, ਯਾਨੀ ਕਿ ਹੁਣ ਤੁਸੀਂ ਸੁਣੋਗੇ ਸਪੋਂਸਰ ਪ੍ਰੋਗਰਾਮ ਉਮੰਗ ਜੋ ਕਿ ਸਾਡੇ ਦਿੱਲੀ ਤੋਂ ਪ੍ਰਸਾਰਣ ਹੋਵੇਗਾ, ਅਤੇ ਮੈਂ 4 to 5 ਪ੍ਰੋਗਰਾਮ ਹੈਲੋ ਜਲੰਧਰ ਜ਼ਰੂਰ ਲੈ ਕੇ ਆਵਾਂਗਾ, ਅਤੇ ਆਪਾਂ ਬਹੁਤ ਜ਼ਿਆਦਾ ਮਜ਼ੇ ਕਰਾਂਗੇ ਦੋਸਤੋ, ਸਟੇ ਟਿਊਨਡ।

0: ਨਮਸਕਾਰ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਤੇ ਮੈਂ ਅਨਾਊਂਸਰ ਤੁਹਾਨੂੰ ਕਹਿਣ ਜਾ ਰਿਹਾ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਹੋਣ ਲੱਗਾ ਹੈ ਉਹ ਤੁਹਾਡਾ ਆਡੀਸ਼ਨ ਦਾ ਪ੍ਰੋਗਰਾਮ ਹੋਣ ਲੱਗਾ ਹੈ, ਜਿਹਦਾ ਨਾਮ ਹੋਗਾ ਰੇਨਬੋ ਆਡੀਸ਼ਨ। ਜਿਵੇਂ ਕਿ ਧਾ ਧਿਨ ਧਿਨ ਧਾ ਧਾ ਧਿਨ ਧਿਨ ਧਾ, ਬਸ ਬਸ ਸਰਗਮ ਜ਼ਿਆਦਾ ਲੰਬੀ, ਆਈ ਮੀਨ ਤਾਲ ਜ਼ਿਆਦਾ ਲੰਬੀ ਚੱਲ ਜਾਣੀ। ਅਤੇ ਜਿਹੜੇ ਇਹ ਪ੍ਰੋਗਰਾਮ ਪੇਸ਼ ਕਰਨ ਵਾਲੇ ਨੇ ਉਹ ਹੈ ਆਰ ਜੇ ਰਮਨੀਸ਼। ਸਵਾਗਤ ਕਰਦਾ ਮੈਂ ਆਰ ਜੇ ਰਮਨੀਸ਼ ਜੀ ਦਾ, ਜੋ ਕਿ ਇਹ ਪ੍ਰੋਗਰਾਮ ਪੇਸ਼ ਕਰਨਗੇ। ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕੀਤਾ ਜਾਵੇ ਆਰ ਜੇ ਰਮਨੀਸ਼ ਜੀ ਦਾ।
1: ਮਾਇਆ ਜੀ, ਥੈਂਕ ਯੂ ਥੈਂਕ ਯੂ। ਆਪਾਂ ਕਹਿ, ਤੁਹਾਨੂੰ ਨਹੀਂ ਲੱਗਦਾ ਕਿ ਮਿਊਜ਼ਿਕ ਥੋੜ੍ਹਾ ਜ਼ਿਆਦਾ ਇਮੋਸ਼ਨਲ ਕਰ ਦੂ, ਲਾਈਕ ਗੱਲਾਂ ਥੋੜ੍ਹੀਆਂ ਸੀਰੀਅਸ ਵਾਲੀ ਕਰਨ ਨੂੰ ਮਿਲ ਜੂ?
0: ਕੋਈ ਗੱਲ ਨਹੀਂ ਸਰ, ਜੇ ਤਰ੍ਹਾਂ ਤੁਸੀਂ ਮਿਊਜ਼ਿਕ ਚਲਾਉਣਾ ਚਾਹੁੰਦੇ ਹੋ ਚਲਾ ਲਓ।
1: ਠੀਕ ਹੈ ਜੀ, ਤਾਂ ਤੁਸੀਂ ਵੀ ਜਾਓ, ਨਹੀਂ ਤਾਂ ਤੁਹਾਨੂੰ ਦੇਖ ਕੇ ਨਾ ਮੈਨੂੰ ਸੀਰੀਅਸ ਗੱਲਾਂ ਯਾਦ ਆਉਂਦੀਆਂ ਰਹਿਣੀਆਂ। ਭੱਜ ਜਾਓ ਜੀ, ਮਿਊਜ਼ਿਕ ਡਾਊਨ, ਉਹ ਚੈੱਕ ਦਿਓ ਮੇਰੇ ਵਾਲਾ ਮਿਊਜ਼ਿਕ। ਪੜ੍ਹਾਈ ਖਤਮ ਹੋ ਜਾਂਦੀ ਹੈ, ਜਾਂ ਜੋਬ ਕਰਨ ਲੱਗ ਜਾਂਦੇ, ਬਿਜ਼ਨਸ ਕਰਨ ਲੱਗ ਜਾਂਦੇ, ਅਸੀਂ ਇੰਟਰਵਿਊ ਨਹੀਂ ਦੇ ਸਕਦੇ। ਉਹ ਕਿਉਂ ਨਹੀਂ ਦੇ ਸਕਦੇ? ਤੁਸੀਂ ਸਾਡੇ ਇੱਥੇ ਆ ਚੁੱਕੇ ਹੋ ਤੇ ਤੁਹਾਨੂੰ ਅਸੀਂ ਸੁੱਕੇ ਥੋੜੀ ਜਾਣ ਦਊਂਗੇ। ਸੁੱਕੇ ਕਹਿਣ ਦਾ ਮਤਲਬ ਤਰੀ ਵਾਲੀ ਸਬਜ਼ੀ ਵਾਲਾ ਸੁੱਕਾ ਨੀ, ਔਰ ਤਰੀ ਵਾਲੀ ਸਬਜ਼ੀ ਤਾਂ ਪਹਿਲੀ ਤਰੀ ਵਾਲੀ ਹੁੰਦੀ ਹੈ, ਔਰ ਮੇਰਾ ਮਤਲਬ ਭਿੰਡੀ ਸੁੱਕੀ ਅਰਬੀ। ਹਾਂਜੀ ਹਾਂਜੀ, ਲਾਈਕ ਉਦਾਂ ਦੀ ਗੱਲਬਾਤ ਕਰਾਂਗੇ, ਲਾਈਕ ਉਦਾਂ ਦੀ ਗੱਲਬਾਤ ਕਹਿਣ ਦਾ ਮਤਲਬ ਅਸੀਂ ਤੁਹਾਨੂੰ ਕੁਐਸਚਨ ਪੁੱਛੋਗੇ, ਤੁਹਾਡੀ ਜਨਰਲ ਨੌਲੇਜ ਚੈੱਕ ਕਰਾਂਗੇ, ਤੁਹਾਡਾ ਡੇਟਾ ਲਵਾਂਗੇ ਤਾਂ ਕਿ ਅਸੀਂ ਤੁਹਾਡਾ ਕਾਰਡ ਬਣਾ ਸਕੀਏ ਤੇ

ਪ੍ਰੋਗਰਾਮ ਚ ਸਵਾਗਤ ਹੋ ਚੁੱਕਿਆ ਤੁਹਾਡਾ ਸਾਰੇ ਦੇ ਸਰੋਤੋ ਤੇ ਫੋਨ ਚੈੱਕ ਲਓ ਤੇ ਨੰਬਰ ਡਾਇਲ ਕਰ ਲਓ 0181 3342 174 ਤੇ ਡਾਇਲ ਕਰੋ ਫੋਨ ਕਰੋ ਤੇ ਆਪਣੇ ਆਰਜੇ ਰਮੇਸ਼ ਨਾਲ ਗੱਲ ਕਰੋ ਤੇ ਆਪਣਾ ਆਡੀਸ਼ਨ ਦੇ ਕੇ ਜਾਓ ਤੇ ਅਗਰ ਤੁਸੀਂ ਪਾਸ ਹੋ ਜਾਂਦੇ ਹੋ ਤਾਂ ਤੁਹਾਨੂੰ ਇੱਕ ਸੋਹਣੀ ਜਿਹੀ ਟਿਪ ਮਿਲੂਗੀ ਮੇਰੇ ਵੱਲੋਂ ਕਿਉਂ ਜੀ ਚੈੱਕ ਦੀਏ ਲਾ ਜਾਓ ਵੀ ਗਾਣਾ ਸੋਹਣਾ ਯਾਰ।

0: ਕੀ ਹਾਲ ਨੇ ਦੋਸਤੋ, ਕੀ ਹਾਲ ਨੇ? ਮੈਂ ਆ ਚੁੱਕਾ, ਤਾੜੀਆਂ ਲੇਟ ਵਜਾਈ ਗਏ ਤੁਸੀਂ, ਕੋਈ ਚੱਕਰ ਨੀ, ਕੋਈ ਚੱਕਰ ਨੀ। ਵੈਲ, ਤੁਸੀਂ ਸੁਣ ਰਹੇ ਪ੍ਰੋਗਰਾਮ ਹੈਲੋ ਜਲੰਧਰ, ਤੇ ਪਹਿਲੇ ਸਰੋਤੇ ਸਾਡੇ ਇੰਟਰਵਿਊ ਦੇਣ ਆ ਚੁੱਕੇ ਨੇ। ਹੈਲੋ ਜੀ।
1: ਹੈਲੋ ਸਰ ਜੀ, ਨਮਸਕਾਰ ਜੀ।
0: ਨਮਸਕਾਰ, ਕੀ ਹਾਲ ਨੇ ਸਰ ਤੁਹਾਡੇ?
1: ਹਾਂਜੀ ਸਰ ਜੀ,
0: ਵਧੀਆ ਜੀ। ਕੀ ਨਾਮ ਸਰ ਤੁਹਾਡਾ?
1: ਸਰ ਜੀ ਮੈਂ ਸਰਾਭਾ
0: ਨਗਰ। ਸਰਾਭਾ ਨਗਰ ਤੋਂ?
1: ਹਾਂਜੀ
0: ਹਾਂਜੀ ਹਾਂਜੀ। ਕੀ ਕਰਦੇ ਸਰਾਭਾ ਨਗਰ ਚ?
1: ਸਰਾਭਾ ਨਗਰ ਕੁਛ ਨੀ, ਆਪਣੇ
0: ਬੈਠੇ ਹੋ?
1: ਹਾਂਜੀ।
0: ਤੇ ਰਹਿੰਦੇ ਨੀ ਤੁਸੀਂ ਉੱਥੇ?
1: ਘਰ ਵਿੱਚ ਹੀ ਹੁੰਦਾ।
0: ਅੱਛਾ ਜੀ, ਤੇ ਆਵਾਜ਼ ਤੇ ਪੌਲ ਸਾਹਿਬ ਤੁਹਾਡੀ ਘੱਟ ਆ ਰਹੀ ਹੈ
1: ਆਵਾਜ਼।
0: ਬੈਟਰ ਹੋ ਗਿਆ, ਹੁਣ ਬੈਟਰ ਹੋ ਗਈ ਵੈਸੇ। ਚਲੋ ਪੌਲ ਸਾਹਿਬ, ਤੁਹਾਡੇ ਆਡੀਸ਼ਨ ਦਾ ਟਾਈਮ ਹੋ ਗਿਆ, ਆਈ ਨੋ, ਆਈ ਹੋਪ ਤੁਸੀਂ ਸਿਟ ਡਾਊਨ ਹੋ ਕੇ ਬੈਠ ਗਏ ਹੋਗੇ, ਹੈ ਨਾ ਜੀ?
1: ਹਾਂ ਜੀ ਬਿਲਕੁਲ।
0: ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਮੈਨੂੰ ਆਪਣਾ ਨਾਮ ਦੱਸੋ।
1: ਮੈਂ ਪੌਲ ਜਲੰਧਰ ਤੋਂ।
0: ਠੀਕ ਹੈ ਜੀ, ਪੌਲ ਨੇਮ ਹੋ ਗਿਆ ਜੀ। ਤੇ ਏਜ ਕਿੰਨੀ ਤੁਹਾਡੀ?
1: ਮੇਰੀ ਏਜ 69। ਹਾਂ ਜੀ।
0: ਠੀਕ ਹੈ ਜੀ, ਤੇ ਪਤਾ?
1: ਪਤਾ
0: ਹੈਗਾ ਜੀ, 13 ਵਟਾ 3 ਜਲੰਧਰ। ਨਹੀਂ ਨਹੀਂ ਇਹ ਵਾਲਾ ਪਤਾ ਨੀ, ਕਹਿੰਦਾ ਮਤਲਬ ਤੁਹਾਨੂੰ ਮੂਲੀ ਦਾ ਪੱਤਾ ਪਸੰਦ ਆ ਕਿ ਗੋਭੀ ਦਾ?
1: ਪੱਤਾ ਦਾ ਪੱਤਾ ਹੀ।

0: ਮਿੰਟ ਫਿਰ ਤੁਹਾਡੀ ਆਵਾਜ਼ ਅਟਕ ਰਹੀ, ਪੱਤਾ ਕਹਿਣ ਦਾ ਮਤਲਬ ਤੁਹਾਨੂੰ ਗੋਭੀ ਦਾ ਪਸੰਦ ਹੈ ਕਿ ਮੂਲੀ ਦਾ, ਦੋਨੋਂ ਚ ਇੱਕ ਚੀਜ਼ ਦੱਸੋ।
1: ਮੈਨੂੰ ਕੋਈ ਵੀ ਨਹੀਂ।
0: ਅੱਛਾ ਅੱਛਾ, ਫਿਰ ਤੁਸੀਂ 13x13 ਜੀ ਸਹੀ ਹੋ, ਉਹੀ ਵਧੀਆ ਆ। ਠੀਕ ਹੈ ਜੀ। ਅਤੇ ਪੌਲ ਸਾਹਿਬ, ਇੱਕ ਨਾ ਹੁਣ ਚਲੋ ਤੁਹਾਡੇ ਜਨਰਲ ਕੁਐਸਚਨ ਦਾ ਟਾਈਮ ਹੋ ਗਿਆ, ਇਹ ਜਵਾਬ ਨਾ ਤੁਸੀਂ ਬੜਾ ਸੋਚ ਸਮਝ ਕੇ ਦੇਣਾ ਹੈ। ਕਹਿਣ ਦਾ ਮਤਲਬ, ਜੇ ਕਹਿਣ ਦਾ ਮਤਲਬ ਤੁਹਾਡੇ, ਤੁਸੀਂ ਆਪਣੇ ਮੁੰਡੇ ਨੂੰ ਸਕੂਲ ਪਾਉਣਾ ਹੋਇਆ ਦੁਬਾਰਾ, ਤੇ ਤੁਸੀਂ ਸਭ ਤੋਂ ਪਹਿਲਾਂ ਸਕੂਲ ਦੀ ਪੜ੍ਹਾਈ ਦੇਖੋਗੇ ਕਿ ਸਕੂਲ ਦੀ ਕੈਂਟੀਨ ਦੇਖੋਗੇ, ਜਿਹ 'ਚ ਭਟੂਰੇ ਛੋਲੇ ਆ, ਸਮੋਸੇ ਛੋਲੇ, ਸਾਰਾ ਕੁਛ ਮਿਲਦਾ ਹੋਊਗਾ ਟੇਸਟੀ ਟੇਸਟੀ, ਜਿਹੜਾ ਤੁਹਾਡੇ ਮੁੰਡੇ ਨੂੰ ਪਸੰਦ ਹੋਊਗਾ? ਮੈਨੂੰ ਨਾ ਤੁਹਾਡੀ ਆਵਾਜ਼ ਥੋੜੀ ਉਰਦੂ ਭਾਸ਼ਾ ਚ ਆਈ ਆ, ਪਤਾ ਕਿੱਦਾਂ ਆਈ, ਏਦਾਂ ਟਾਈਪ ਆਈ ਹੈ ਵੈਸੇ, ਪਰ ਕੋਈ ਗੱਲ ਨੀ, ਮੈਂ ਸਮਝ ਗਿਆ,
1: ਨੈਟਵਰਕ ਦੀ
0: ਕੋਈ ਚੱਕਰ ਨੀ। ਪੌਲ ਸਾਹਿਬ, ਗਾਣਾ ਦੱਸੋ, ਕਿਹੜਾ ਸੁਣਨਾ ਚਾਹੋਗੇ?
1: ਗਾਣਾ ਸਰ ਸੁਣਾ ਦੇ, ਨਾ ਆ ਦਾਤਰੇ,
0: ਵੈਲਕਮ ਸਰ, ਵੈਲਕਮ। ਲੋ ਜੀ, ਪੌਲ ਸਾਹਿਬ ਦੀ ਫਰਮਾਇਸ਼, ਬਹੁਤ ਅਜਨਬੀ, ਕਿਆ ਬਾਤ ਹੈ ਜੀ।

0: ਪਤਾ ਨਾ ਸਰ ਜੀ ਉਹ ਠੀਕ ਹੁੰਦਾ।
1: ਅੱਛਾ ਜੀ, ਉਹਦੇ ਅੰਦਰ ਕੀ ਹੁੰਦਾ ਹੈ? ਅੱਛਾ ਜੀ, ਇੱਥੇ ਫਿਰ ਭੂੰਜੇ ਕੀ ਕਰਦੀ ਹੁੰਦੀ? ਪੇਟ ਤੇ ਕਿਉਂ ਨੀ ਲੱਗੀ ਹੁੰਦੀ? ਤੇ ਉਹ ਭੂੰਜੇ ਕੀ ਕਰਦੀ ਹੁੰਦੀ? ਪੇਟ ਤੇ ਕਿਉਂ ਨੀ ਲੱਗੀ ਹੁੰਦੀ? ਫਿਰ ਪੱਤੇ ਹੀ ਪੱਤੇ ਹੁੰਦੇ ਆ, ਨਹੀਂ ਪਤਾ। ਅੱਛਾ, ਤੁਸੀਂ ਇੱਦਾਂ ਕਰੋ, ਹਵਾ ਚੋਂ ਛਾਲੀ ਜੀ ਉੱਪਰ ਹੈਗੀ, ਠੀਕ ਹੈ, ਨੀਚੇ ਆਈ ਨਾ, ਉਹਨੇ ਨੀਚੇ ਰਹਿਣਾ, ਫਿਰ ਉੱਪਰ ਨੀ ਜਾਣਾ, ਬੜੀ ਢੀਠ ਹੈ। ਠੀਕ ਹੈ ਜੀ, ਚਲੋ ਆਪਣਾ ਪੌਲ ਸਾਹਿਬ ਜਨਰਲ ਕੁਐਸਚਨ ਦਾ ਇੱਕ ਆ ਗਿਆ ਤੁਹਾਡੇ ਤੋਂ, ਜਨਰਲ ਕੁਐਸਚਨ ਪੁੱਛਣੇ ਆ। ਕਹਿਣ ਦਾ ਮਤਲਬ ਹੈ ਤੁਹਾਨੂੰ ਦੱਸਿਆ ਜਾਵੇ ਜੀ ਕਿ ਮਤਲਬ ਪਹਿਲੇ ਇਹ ਦੱਸੋ ਕਿ ਤੁਸੀਂ ਭੁੰਜੇ ਬਹਿਣਾ ਪਸੰਦ ਕਰਦੇ ਹੋ ਕਿ ਬੈੱਡ ਤੇ ਬਹਿਣਾ ਪਸੰਦ ਕਰਦੇ ਹੋ, ਮਤਲਬ ਕੁਰਸੀ ਤੇ ਬਹਿਣਾ ਪਸੰਦ ਕਰਦੇ ਹੋ? ਅੱਛਾ, ਕੁਰਸੀ ਤੇ ਜਾਂ ਮਤਲਬ ਜਿਹੜਾ ਛੋਟਾ ਮੂੜਾ ਹੁੰਦਾ ਉਹਦੇ ਤੇ, ਆ ਦੋਨਾਂ ਚੋਂ ਇੱਕ ਦੱਸੋ। ਅੱਛਾ, ਮਤਲਬ ਤੁਹਾਡੇ ਘਰੇ ਇੰਗਲਿਸ਼ ਸੀਟ ਲੱਗੀ ਹੈ? ਹਾਂਜੀ, ਤਾਂ ਹੀ ਜੇ ਤੁਸੀਂ ਸਟੂਲ ਤੇ ਬੈਠੇ ਹੁੰਦੇ ਤੁਸੀਂ ਸਮਝ ਗਏ ਕਿੱਥੇ ਬਹਿੰਦੇ ਫਿਰ ਤੁਸੀਂ। ਹਾਂਜੀ ਹਾਂਜੀ, ਤੇ ਇਕੱਲੀ ਹਾਂਜੀ ਉਹ ਕਰਦੇ ਪਏ, ਇੰਟਰਵਿਊ ਚੱਲ ਰਿਹਾ ਸਰ ਤੁਹਾਡਾ। ਅੱਛਾ, ਮੈਂ ਕਿਹਾ ਹਾਂਜੀ ਹਾਂਜੀ ਕਰਕੇ ਸ਼ਾਇਦ ਸੈਲਰੀ ਵੱਧ ਜੂਗੀ। ਚਲੋ ਲਾਸਟ ਕੁਐਸਚਨ ਆ, ਚਲੋ ਤੁਸੀਂ ਜਵਾਬ ਤਾਂ ਚਲੋ ਠੀਕ ਦਿੱਤੇ ਆ ਆਪਣਾ ਸੋਨੂ ਜੀ, ਤੇ ਮੈਨੂੰ ਇਹ ਦੱਸੋ ਤੁਸੀਂ ਗਾਣਾ ਕਿਹੜਾ ਸੁਣਨਾ ਚਾਹੋਗੇ? ਇਹ ਹਿੰਦੀ ਗਾਣਾ ਹੈ?
0: ਹਾਂਜੀ ਸਰ ਜੀ।
1: ਇੱਕ ਵਾਰ ਚਲੋ ਇਹਨੂੰ ਪੰਜਾਬੀ ਗਾਣਾ ਕਰਕੇ ਸੁਣਾ ਦਿਓ, ਫਿਰ ਸੁਣਾ ਦਿੰਦੇ ਆ।
0: ਜਮਾਨੇ ਦੇ ਦੇਖੇ ਹੈ ਰੰਗ ਹਜ਼ਾਰ, ਨਹੀਂ ਕੁਝ ਸਿਵਾ ਪਿਆਰ ਦੇ।
1: ਇਹ ਕੀ ਗਾਤਾ? ਮਾੜਾ ਸੁਰ ਲਾ ਕੇ ਗਾਓ। ਮੈਂ ਕਿਹਾ ਜੀ ਆਪਣਾ ਸੋਨੂ ਜੀ ਇੱਕ ਮੌਕਾ ਮਿਲਦਾ ਹੁੰਦਾ, ਸੁਰ ਲਾ ਕੇ, ਸੋਹਣਾ ਜਿਹਾ ਸੁਰ ਲਾ ਕੇ। ਇੰਨਾ ਕੀ ਲੱਗਦਾ?
0: ਹਾਂਜੀ ਹਾਂਜੀ
1: ਦੇਖ ਲਓ।
0: ਹਾਂਜੀ ਸਰ ਜੀ ਦੇਖ ਲਿਆ।
1: ਅੱਛਾ ਚਲੋ ਪੱਕਾ ਨਾ?
0: ਹਾਂਜੀ ਹਾਂਜੀ
1: ਠੀਕ ਹੈ ਜੀ। ਮੈਂ ਕਿਹਾ ਜੀ ਤੁਹਾਨੂੰ ਮੌਕਾ ਦਿੱਤਾ ਸੀ ਵੈਸੇ, ਪਰ ਚਲੋ ਇਹ ਵੀ ਕੋਈ ਗੱਲ ਨਹੀਂ। ਕੀ ਕਹਿਣਾ ਕਿਆ ਕਹਿਣਾ ਤੁਹਾਡਾ ਹੈਗਾ ਜੀ? ਜ਼ਮਾਨੇ ਕੇ ਦੇਖੇ ਹੈ ਰੰਗ, ਕਿੰਨੇ ਰੰਗ ਆ ਜੀ? ਹੈਲੋ, ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ, ਗਾਣਾ ਲਾ ਦਿੰਦੇ ਜ਼ਮਾਨੇ ਕੇ ਦੇਖੇ ਰੰਗ।

0: ਹੈਲੋ ਜਦੋਂ ਮੈਂ ਤੁਹਾਡਾ ਆਪਣਾ ਆਰਜੀ ਦੋਸਤ ਰਮਨੀਸ ਨੈਕਸਟ ਇੰਟਰਵਿਊਰ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹੈਲੋ ਮੈਂ ਜੀ ਰਮਨੀਸ਼ ਕੋੜਾ ਫਰੋਮ ਐਫ ਐਮ ਰੇਨਬੋ। ਅੱਛਾ ਜੀ ਥੈਂਕ ਯੂ ਕਿਹਾ ਤੁਸੀਂ ਨੇ ਨਹੀਂ ਕਿਹਾ ਕਹਿਣਾ। ਅੱਛਾ ਤੁਸੀਂ ਨਾਮ ਬੋਲੋ ਫਿਰ ਆਪਣਾ ਇੱਕ ਵਾਰ ਦੁਬਾਰਾ।
1: ਰੋਸ਼ਨ ਲਾਲ
0: ਥੈਂਕ ਯੂ। ਹੁਕਮ ਕਰੀਏ ਨਾਮ ਤਾਂ ਤੁਸੀਂ ਦੱਸਦਾ ਰੋਸ਼ਨ ਲਾਲ। ਜਦੋਂ ਕੋਈ ਨਾਮ ਦੱਸਦਾ ਨਾ ਰੋਸ਼ਨ ਬਾਅਦ ਚੋਂ ਲਾਲ ਰੰਗ ਪਹਿਲਾਂ ਦਿਮਾਗ ਚ ਆ ਗਿਆ ਜੀ। ਅੱਛਾ ਜੀ ਤੇ ਲਾਲ ਮੋਹਰੇ ਲਾ ਲਓ ਫਿਰ ਹੈ ਜੀ ਰੋਸ਼ਨ ਲਾਲ ਹੁੰਦੇ ਮਤਲਬ ਹੈ ਨਾ
1: ਲਾਲ ਹੁੰਦੇ ਟਮਾਟਰ ਵੀ ਲਾਲ ਹੁੰਦੇ ਆ
0: ਤੇ ਮੋਹਰੇ ਕਿਉਂ ਨੀ ਲਾਲ ਲਾਉਂਦੇ ਦੱਸੋ ਤੁਸੀਂ।
1: ਟਮਾਟਰ ਲਾਲ ਹੁੰਦੇ ਜੀ
0: ਟਮਾਟਰ ਲਾਲ ਇਹ ਫੇਰ ਲਾਲ ਤਾਂ ਫੇਰ ਪਿੱਛੇ ਲੱਗ ਗਿਆ ਨਾ ਮੋਹਰੇ ਟਮਾਟਰ ਲੱਗ ਗਿਆ।
1: ਹਾਂਜੀ ਹਾਂਜੀ
0: ਚਲੋ ਕੋਈ ਨਾ ਆਪਣਾ ਰੋਸ਼ਨ ਲਾਲ ਜੀ ਇੱਕ ਕੁਐਸਚਨ ਹੈ ਤੁਹਾਡੇ ਤੋਂ
1: ਬੋਲੋ।
0: ਕਹਿਣ ਦਾ ਮਤਲਬ ਆਪਾਂ ਮੈਨੂੰ ਇਹ ਦੱਸੋ ਕਿ ਜਦੋਂ ਸਾਡੇ ਕੋਈ ਟੀਕਾ ਲੱਗਣਾ ਹੁੰਦਾ ਹਨਾ ਜੀ ਜਾਂ ਸਾਡੇ ਕੋਈ ਮੁੱਕਾ ਮਾਰਦਾ ਦਰਦ ਬੜੀ ਹੁੰਦੀ ਆ ਤੇ ਸਾਰਾ ਜ਼ੋਰ ਅਸੀਂ ਮੁੱਠੀ ਚੋਂ ਕੋ ਬੰਦ ਕਰ ਲੈਂਦੇ ਆ।
1: ਦੇਖੋ ਖੂਨ ਜਮ ਹੋ ਜਾਂਦਾ ਨਾ ਬਸ ਤਾਂ
0: ਅਹੇ ਜਮੇ ਅੰਦਰ ਸਕੂਨ ਕੀ ਗੱਲ ਸੈਪਰੇਟ ਡੰਗ ਮਾਰਿਆ ਹੁੰਦਾ ਦਰਦ ਹੁੰਦੀ ਤੇ ਮੁੱਠੀ ਕੋ ਬੰਦ ਕਰ ਲੈਂਦੇ ਮੁੱਠੀ ਚ ਲੈ ਜਾਂਦੇ ਤੇ ਜੀ ਉਹੀ ਮੁੱਕਾ ਆਪਾਂ ਇੱਟ ਤੇ ਮਾਰੀ ਇੱਟ ਟੁੱਟ ਜੂਗੀ। ਇੱਟ ਤੋੜਦੇ ਹੁੰਦੇ ਜੀ ਪਰ ਹੱਥ ਨਾਲ ਥੋੜੀ ਤੋੜਦੇ ਹੋਗੇ ਜਾਂ ਤੁਹਾਡੇ ਸੱਟਾਂ ਲੱਗਦੀਆਂ ਰਹਿੰਦੀਆਂ ਤੁਹਾਡੀ ਮੁੱਠੀ ਬੰਦ ਰਹਿੰਦੀ ਸੀ
1: ਆਪਾਂ ਪਹਿਲੇ ਖੇਡੇ ਸੀ ਕਰਾਟੇ ਉਹਨਾਂ ਆਪਾਂ ਇੱਦਾਂ ਕਰਦੇ ਇੱਟ ਤੋੜਦੇ ਸੀ।
0: ਹੂੰ ਅੱਛਾ ਉਹਨਾਂ ਤੋੜਦੇ ਇੱਟ
1: ਤੋੜਦੇ
0: ਇੱਟ ਦਾ ਸਾਈਜ਼ ਕਿੰਨਾ ਸੀ
1: ਆਮ ਜਿੱਦਾਂ ਹੁੰਦਾ ਹੈ ਬਸ ਨੌਨ ਚੀਜ਼ਾਂ ਹੀ।
0: ਅੱਛਾ ਜੀ ਕੀ ਬਾਤ ਹੈ ਸਰ ਵਧੀਆ ਚਲੋ ਵਧੀਆ ਪਤਾ ਨਾ ਰੇਡੀਓ ਤੇ ਗੱਲ ਕਰ ਰਿਹਾ ਲਾਈਵ ਨਹੀਂ ਗੱਲ ਕਰ ਰਿਹਾ ਫੇਰ ਤਾਂ ਮੈਨੂੰ ਡਰ ਲੱਗ ਜਾਣਾ ਸੀ ਵੇ ਤੁਹਾਡੇ ਤੋਂ ਏ ਬੰਦਾ ਕਹਿੰਦੇ ਉਦੋਂ ਹੀ ਡਰੋ ਤੁਸੀਂ ਮੇਰੇ ਤੋਂ ਏਦਾਂ ਨਹੀਂ ਮੈਂ ਕਹਿ ਤਾ ਨਾ ਤੁਹਾਨੂੰ ਇੰਟਰੋਡਕਸ਼ਨ ਦੇ ਤੀ ਨਾ ਬੰਦਾ ਕਹਿ ਦੇ ਹੈ ਨਾ ਜੀ।
1: ਹਾਂਜੀ ਪਰ ਚਲ ਪਤਾ ਹੈ ਜਿਹੜਾ ਆਪਾਂ ਕਹਿੰਦੇ ਨਾ ਮੈਂ ਵੇਟ ਕਰਦਾ ਹੁੰਦਾ ਸੀ ਨਾ
0: ਹਾਂਜੀ
1: ਆਪਣੀ ਸ਼ੇਪ ਪੌੜੀ ਕਲੱਬ ਜੀ ਮੈਂ ਵੇਟ ਕਰਦਾ ਸੀ ਉੱਥੇ ਆਪਾਂ ਇੱਟਾਂ ਉੱਟਾਂ ਤੋੜਦੇ ਸੀ ਆਪਾਂ ਛਾਤੀ ਤੇ ਰੱਖ ਕੇ ਉਦਾਂ ਹੀ ਆਪਾਂ।
0: ਅੱਛਾ ਛਾਤੀ ਤੇ ਰੱਖ ਕੇ ਵੀ ਇੱਟ ਤੋੜਦੇ ਸੀ।
1: ਹਾਂਜੀ ਹਾਂਜੀ
0: ਛਾਤੀ ਤੇ ਰੱਖ ਕੇ ਕਿੱਦਾਂ ਇੱਟ ਤੋੜਦੇ ਸੀ
1: ਇੱਟਾਂ ਨੇ ਇੱਟ ਜੋੜ ਕੇ ਨਾ ਛਾਤੀ ਚ ਮਾਨੀ ਇੱਟ ਇੱਟਾਂ ਟੁੱਟ ਜਾਣੀ
0: ਇੱਟ ਜੋੜ ਕੇ ਛਾਤੀ ਨਾਲ ਛਾਤੀ ਨਾਲ ਛਾਤੀ ਲੱਗ ਨੀ ਸਕਦੀ ਆਪਣੀ ਤੇ ਵਿੱਚ ਇੱਟ ਲੱਗ ਨਾ ਤੁਸੀਂ ਛਾਤੀ ਨਾਲ ਜੋੜਤੀ ਹੈ ਨਾ ਹਾਂਜੀ
1: ਇੱਕ ਹੱਥ ਨਾਲ ਆਪਾਂ ਇੱਟ ਫਾ ਲੈਣੀ ਹੈ ਬਈ ਆਪਾਂ ਇੱਕ ਹੱਥ ਨਾਲ ਆਪਾਂ ਇੱਕ ਤੋੜ ਲੈਣੀ ਨਾਲ ਹੀ।
0: ਕਿਆ ਬਾਤ ਹੈ ਸਰ ਕਿਆ ਬਾਤ ਹੈ ਜੀ ਮੇਰੇ ਕੋਲ ਇੱਕ ਲਾਸਟ ਕੁਐਸਚਨ ਹੈ ਤੁਹਾਡਾ ਰੋਸ਼ਨ ਲਾਲ ਜੀ ਤੁਹਾਡੇ ਕੋਲ ਆ ਕਹਿੰਦੇ ਜੀ ਜਿੱਦਾਂ ਆਪਾਂ ਜਦੋਂ ਧੁੱਪ ਚੱਲਦੇ ਹੁੰਦੇ ਧੁੱਪੇ ਤੇ ਕਹਿਣ ਦਾ ਮਤਲਬ ਧੁੱਪ ਹੁੰਦੀ ਆ ਪਿੱਚ ਪੈਂਦੀ ਹੁੰਦੀ ਆ ਸਾਡੇ ਤੇ ਜਿਹੜਾ ਸਾਡਾ ਪਰਛਾਵਾਂ ਸਾਡੇ ਤੋਂ ਅੱਗੇ ਕੋਈ ਚੱਲਦਾ ਹੁੰਦਾ ਉਹਨੂੰ ਜ਼ਿਆਦਾ ਕਾਹਲੀ ਹੁੰਦੀ ਹੈ
1: ਜਿੱਦਾਂ ਨਾ ਸੂਰਜ ਹੁੰਦਾ ਸਾਡੇ ਤੇ ਕਈ ਦੂਰ ਕਈ ਲਾਗੇ ਹੋ ਜਾਂਦਾ ਕਈ ਦੂਰ ਹੋ ਜਾਂਦਾ ਉਹਨਾਂ ਸਾਡਾ ਜਿਹੜਾ ਪਰਛਾਵਾਂ ਉਹ ਅੱਗੇ ਹੋ ਜਾਂਦਾ ਮਰ ਜਾ
0: ਅੱਛਾ
1: ਸੂਰਜ ਜਿੰਨਾ ਆਪਣਾ ਪਿੱਛੇ ਹੋਏਗਾ ਉਹਨੇ ਆਟੋਮੈਟਿਕ ਫਿਰ ਉਹ ਜਿਹੜਾ ਆਪਣਾ
0: ਮੈਂ ਪਰ ਉੱਠਾ ਪੁੱਠਾ ਚੱਲਦਾ ਜੀ ਮੇਰੇ ਕੋਈ ਅੱਗੇ ਚੱਲਣਾ ਮੈਂ ਪੁੱਠਾ ਹੋ ਕੇ ਚੱਲਣ ਲੱਗ ਜਾਂਦਾ ਕਹਿੰਦਾ ਮਤਲਬ ਪਿੱਛੇ ਹੋ ਜਾਂਦਾ ਫਿਰ। ਹਾਂਜੀ ਹਾਂਜੀ ਅਸੀਂ ਕਿਉਂ ਕੀ ਚੱਲਣ ਦੀ ਗਏ ਦੱਸੋ ਜੀ ਜੇ ਮੇਰੇ ਤੋਂ ਮੋਹਰੇ ਚੱਲਣਾ ਫਿਰ ਬਾਜ਼ਾਰ ਦਾ ਸਮਾਨ ਵੀ ਤੂੰ ਆਪ ਹੀ ਲਿਆ ਹੈਨਾ ਮੇਰੇ ਕੋਲ ਲੈ ਕੇ ਘਰਦੇ ਨੇ ਭੇਜਿਆ ਹਾਂਜੀ ਹਾਂਜੀ ਥੈਲਾ ਵੀ ਦਿਖਾਉਣਾ ਪੈਂਦਾ ਪਰ ਜੇ ਮਤਲਬ ਬਾਂਹ ਪਿੱਛੇ ਰੱਖਿਆ ਥੈਲਾ ਹੋਵੇ ਨਾ ਫਿਰ ਥੈਲਾ ਨੀ ਦਿਖਦਾ ਪਰ ਸ਼ਾਮ ਵਿੱਚ ਹੋਰ ਕੀ
1: ਸਰਕਾਰ
0: ਕਹਿੰਦੀ ਹਾਂਜੀ
1: ਹਾਂਜੀ
0: ਦੇਖੋ ਜੀ ਤੁਸੀਂ ਕਿਹਾ ਥੈਲਾ ਨਾਲ ਲੈ ਕੇ ਜਾਇਆ ਕਰੋ ਜੇ ਮੈਂ ਕੋਈ ਸਮਾਨ ਹੀ ਨੀ ਲੈ ਕੇ ਆਉਣਾ ਫਿਰ ਥੈਲਾ ਫੜ ਕੇ ਕੀ ਕਰਨਾ ਇਹ ਦੱਸੋ ਪੈਟਰੋਲ ਪਾ ਸਕਦੇ ਥੈਲੇ ਚ ਕਿਉਂਕਿ ਪਰਸੋਂ ਸਕੂਟਰੀ ਰੁਕੀ ਸੀ ਮੇਰੀ ਪੈਟਰੋਲ ਤਾਂ ਗਿਆ ਗਿਆ ਮੈਂ ਵੀ ਗਿਆ ਜੀ ਹੋਰ ਕੀ ਰੋਸ਼ਨ ਲਾਲ ਜੀ ਗਾਣਾ ਦੱਸੋ ਕਿਹੜਾ ਸੁਣਨਾ ਚਾਹੋਗੇ।

0: ਠੀਕ ਹੈ ਜੀ, ਅੱਛਾ ਜੀ,
1: ਮੈਨੂੰ ਇੰਨਾ ਮਜ਼ਾ ਆਇਆ ਨਾ, ਕੋਈ ਗੱਲ ਨੀ,
0: ਹੰਸਰਾਜ ਰਘੁਵੰਸ਼ ਜੀ ਦਾ ਕੋਈ ਗਾਣਾ ਤੁਹਾਡੇ ਸਾਹਮਣੇ ਪੇਸ਼ ਹੈ ਦੋਸਤੋ।

0: हाँ जी हाँ जी दोस्तों, तो इस सुन रहे प्रोग्राम हेलो जलंधर विद आरजे रवनीश। ये नवे इंटरव्यू सर नाल जुड़ चुके जी ने दी सी इंटरव्यू करनी है जी। हेलो
1: हेलो सर जी, मैं कुलजीत सिंह बोलदा, पिंड दादी नौर ते जिला लुधियाना।
0: ए एक बड़े प्यारे है सारे साडे सरोते, साडे नाम पुछन तो पहले नाम दस देंदे है।
1: हां जी
0: हां, इदा क्यों? ਪਰ ਏਦਾਂ ਕਈ ਵੇਲੇ ਹੁੰਦਾ ਨਾ ਕਿ ਬੰਦੇ ਨੇ ਕਿਸੇ ਦੇ ਘਰ ਚ ਵੱਟਾ ਮਾਰਦਾ ਹੁੰਦਾ, ਕੱਚ ਟੁੱਟ ਗਿਆ ਹੁੰਦਾ, ਹੈਨਾ, ਉਦੋਂ ਤਾਂ ਨੀ ਆਪਣਾ ਨਾਮ ਪਹਿਲੇ ਦੱਸ ਦਿੰਦੇ। ਕੀ ਹੋਇਆ ਸਰ, ਖੁੱਲ ਕੇ ਨੀ ਹੱਸ ਰਹੇ, ਕੀ ਹੋਇਆ? ਮਤਲਬ ਠੀਕ ਹੋ? ਅੱਛਾ, ਬੰਦਾ ਤਾਂ ਉਦੋਂ ਹੌਲੀ ਹੱਸਦਾ ਹੁੰਦਾ ਜਦੋਂ ਨਾ ਕੋਈ ਬਰੀਕ ਟਹਿਣੀ ਤੇ ਖੜਾ ਹੁੰਦਾ, ਜੇ ਜ਼ਿਆਦਾ ਜ਼ੋਰ ਕੇ ਹੱਸੇ ਨੀਚੇ ਗਿਰ ਜੂਗਾ। ਹੋਰ ਤਾਂ ਮੈਨੂੰ ਪੱਕਾ ਲੱਗਦਾ ਤੁਸੀਂ ਟਹਿਣੀ ਤੇ ਖੜੇ ਕੋਈ, ਹੈਨਾ ਜੀ, ਜਾਂ ਬਨੇਰੇ ਦੇ ਖੜੇ ਆ। ਇਹ ਤਾਂ ਹੈ ਜੀ। ਅੱਛਾ, ਮਤਲਬ ਹਾਸਾ ਪੂਰਾ ਨੀ, ਮਤਲਬ ਪੂਰਾ ਤਾਂ ਨੀ ਆ ਰਿਹਾ, ਗੱਲ ਨੀ ਸਮਝ ਆ ਰਹੀ, ਏਦਾਂ ਆ? ਅੱਛਾ ਪੂਰਾ ਆ ਰਿਹਾ। ਤੇ ਮੈਂ ਤੁਹਾਨੂੰ ਗੱਲ, ਮੈਂ ਤੁਹਾਨੂੰ ਇਹ ਕਹਿ ਰਿਹਾ, ਜਿਹੜਾ ਬੰਦਾ ਏਦਾਂ ਹੌਲੀ ਹੱਸਦਾ ਹੁੰਦਾ ਨਾ, ਮਤਲਬ ਬਨੇਰੇ ਦੇ ਖੜਿਆ ਹੁੰਦਾ, ਜੇ ਜ਼ੋਰ ਕੇ ਹੱਸਿਆ ਨੀਚੇ ਗਿਰ ਜਾਂਦਾ।
1: ਹਾਂਜੀ
0: ਚਲੋ ਠੀਕ ਹੈ, ਹਾਂਜੀ ਕਹਿ ਤਾਂ ਤੁਸੀਂ ਸਮਝ ਆ ਗਈ ਹੈ। ਇਹ ਤੋਂ ਵੱਧ ਨੀ ਹੋ ਸਕਦਾ ਸਰ, ਮੈਂ ਇੱਕ ਗੱਲ

0: ਬੋਲ ਕੇ ਤੁਸੀਂ ਤਾਂ ਬਿਲਕੁਲ ਹਾਸਾ ਤੁਹਾਡਾ ਬੰਦ ਹੋਏ ਨਾ ਫਿਰ ਹੈਨਾ ਜੀ। ਚਲੋ ਕੋਈ ਗੱਲ ਨੀ, ਆਪਣਾ ਕੁਲਦੀਪ ਜੀ।
1: ਹਾਂਜੀ
0: ਕੁਲਦੀਪ ਜੀ, ਮੈਨੂੰ ਇਹ ਦੱਸੋ ਕਿੰਨੀਆਂ ਉਂਗਲਾਂ ਤੁਹਾਡੀਆਂ ਹੱਥ ਦੀਆਂ? ਅੱਛਾ ਜੀ, ਤੇ ਬਾਕੀ ਕਿੱਥੇ ਗਈਆਂ? ਮਤਲਬ ਤੁਹਾਡਾ ਇੱਕ ਹੱਥ ਹੈ?
1: ਨਹੀਂ ਸਰ, ਉਹ ਤਾਂ ਫਿਰ ਅੱਠ ਉਂਗਲਾਂ ਦੋ ਬੂਟੇ ਹੋ ਗਏ ਜੀ।
0: ਠੀਕ ਹੈ, ਟੋਟਲ ਦੱਸ ਦਿਓ ਕਿੰਨੀਆਂ?
1: 10 ਹੋ ਗਏ ਜੀ।
0: ਨਹੀਂ ਤੁਹਾਡੀਆਂ ਸਰ 12 ਉਂਗਲਾਂ। ਚਲੋ ਮੇਰੇ ਨਾਲ ਗਿਣੋ, ਪਰ ਜਦੋਂ ਮੈਂ ਸਟਾਪ ਕਹੂੰਗਾ ਨਾ ਫਿਰ ਉਦੋਂ ਸਟਾਪ ਹੋ ਜਾਣਾ। ਪੁੱਠਾ ਗਿਣਨਾ ਸ਼ੁਰੂ ਕਰੋ ਉਂਗਲਾਂ ਨੂੰ, ਏਦਾਂ 10 ਨੂੰ 8 ਤੋਂ ਪੁੱਠਾ ਪੁੱਠੀਆਂ ਉਂਗਲਾਂ ਗਿਣੀਆਂ ਸ਼ੁਰੂ ਕਰ ਦਿਓ ਸਰ, 10 9 8 ਏਦਾਂ ਤੋਂ। ਹਾਂਜੀ ਪੁੱਠੀਆਂ ਉਂਗਲਾਂ ਗਿਣੀਆਂ ਸ਼ੁਰੂ ਕਰ ਦਿਓ, ਜਿਵੇਂ ਕਿ 10 9 8 ਏਦਾਂ ਗਿਣੀਆਂ ਸ਼ੁਰੂ ਕਰੋ। ਤੇ ਚੱਕਰ ਮੈਂ ਫੋਨ ਦੇਖੋ, ਇਹ ਗਲਤ ਗਲਤ ਸਰ, ਇੰਟਰਵਿਊ ਚ ਫੇਲ ਹੋਏ ਨਾ ਤੁਸੀਂ ਫਿਰ।
1: 8 9
0: ਨਹੀਂ ਨਹੀਂ ਨਹੀਂ, 8 ਤੁਹਾਡੀ ਗਿਣਤੀ 8 ਤੋਂ ਸ਼ੁਰੂ ਹੁੰਦੀ ਹੈ, 10 ਪੁੱਠੀ ਗਿਣਤੀ ਕਰਨੀ, ਪੁੱਠੀ ਗਿਣਤੀ ਸਰ, ਪੁੱਠੀ ਗਿਣਤੀ। ਮੈਂ ਦਾਦਾ 12 ਹੁੰਦੀਆਂ ਜੀ, ਗਿਣੋ ਤਾਂ ਸਹੀ ਮੇਰੇ ਨਾਲ, ਪੁੱਠੀਆਂ ਗਿਣੀਆਂ ਸ਼ੁਰੂ ਕਰੋ, ਪੁੱਠੀਆਂ ਗਿਣੋ 10 9 8 ਤੋਂ ਏਦਾਂ। ਬਸ ਕਰੋ ਬਸ ਕਰੋ ਬਸ ਕਰੋ, ਕਿੰਨੀਆਂ ਹੋ ਗਈਆਂ? ਕਿੰਨੀਆਂ ਹੋ ਗਈਆਂ ਪਹਿਲਾਂ ਕਿੰਨੀਆਂ ਬੋਲੀਆਂ ਜਦੋਂ ਮੈਂ ਬਸ ਗਿਆ? ਕਿੰਨੀਆਂ? 6 ਹੋਈਆਂ ਸੀ, ਇੱਕ ਹੱਥ ਚ 6 ਹੋ ਗਈਆਂ ਸੀ ਨਾ। ਨਹੀਂ ਨਹੀਂ ਨਹੀਂ ਇੱਕ ਹੱਥ ਚ, ਇੱਕ ਮਿੰਟ ਕੁਲਦੀਪ ਜੀ ਮੇਰੀ ਗੱਲ ਤਾਂ ਸੁਣੋ। ਦੇਖੋ ਦੇਖੋ, ਤੁਸੀਂ ਮੇਰੇ ਨਾਲ ਮਜ਼ੇ ਲੈ ਰਹੇ ਹੋ, ਮੈਂ ਪਹਿਲਾਂ ਤੁਹਾਡੇ ਮਜ਼ੇ ਲੈਣੇ, ਮੈਨੂੰ ਨੀ ਪਤਾ, ਮੈਨੂੰ ਇਹ ਦੱਸੋ
1: ਪ੍ਰੋਗਰਾਮ।
0: ਤੁਸੀਂ ਪਹਿਲਾਂ ਪੇਜ ਕਰਨ ਹੀ ਨੀ ਦੇ ਰਹੇ ਮਹਾਰਾਜ, ਮੈਨੂੰ ਬੋਲਣ ਹੀ ਨੀ ਦੇ ਰਹੇ। ਮੈਂ ਕਹਿੰਦਾ ਦੇਖੋ, ਤੁਸੀਂ 6 ਤੱਕ ਖਤਮ ਕੀਤੀਆਂ ਸੀ ਨਾ ਇੱਕ ਹੱਥ ਚ, ਅੱਛਾ ਦੂਸਰੀਆਂ ਚ ਵੀ 6 ਹੀ ਹੋ ਗਈਆਂ ਨਾ ਫਿਰ, 12 ਨੀ ਹੋਈਆਂ ਫਿਰ। ਠੀਕ ਹੈ ਕੁਲਦੀਪ ਜੀ, ਗਾਣਾ ਦੱਸ ਦੋ ਕਿਹੜਾ ਸੁਣੋਗੇ ਫਿਰ? ਅੱਛਾ ਜੀ ਮੇਰੀ ਗੱਲ ਸੁਣੋ, ਤੁਸੀਂ ਪਹਿਲਾਂ 2 ਕਿਲੋਮੀਟਰ ਭੱਜੋ, ਆਪ ਹੀ ਲੱਗੂਗੀ ਹਾਰਟ ਬੀਟ। ਮੈਂ ਫਿਰ ਮਿਲਖਾ ਸਿੰਘ ਜੀ ਦਾ ਗਾਣਾ ਲਾ ਦਾ ਕੋਈ। ਅੱਛਾ ਜੀ ਚਲੋ ਠੀਕ ਹੈ ਸਰ ਜੀ, ਓਕੇ ਜੀ। ਲਓ ਜੀ ਕੁਲਦੀਪ ਜੀ ਨੇ ਗਾਣਾ ਕਿਹਾ ਜੀ ਹਾਰਟ ਬੀਟ, ਕਹਿਣ ਦਾ ਮਤਲਬ ਚੱਲਦੀ ਹਾਰਟ ਬੀਟ ਮੇਰੀ ਤੈਨੂੰ ਤੱਕ ਤੱਕ ਕੇ।

0: ਵੈਲਕਮ ਬੈਕ ਟੂ ਯਰ ਸ਼ੋਅ। ਹੈਲੋ ਜਲੰਧਰ ਜੀ, ਨਿਊ ਇੰਟਰਵਿਊ ਸਾਡੇ ਕੋਲ ਆ ਚੁੱਕੇ ਨੇ। ਹੈਲੋ
1: ਜੀ, ਸਤਿ ਸ੍ਰੀ ਅਕਾਲ।
0: ਹਾਂਜੀ, ਸਤਿ ਸ੍ਰੀ ਅਕਾਲ ਸਰ, ਕੀ ਹਾਲ ਹੈ ਜੀ?
1: ਸ਼ਮੀ ਬੂਟੇਵਾਲਾ ਮੁਜ਼ੱਫਰਪੁਰ ਜਲੰਧਰ ਤੋਂ।
0: ਅੱਛਾ ਜੀ।
1: ਹਾਂਜੀ ਸਰ ਜੀ,
0: ਪ੍ਰੋਗਰਾਮ
1: ਤੇ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਆ।
0: ਅੱਛਾ ਜੀ, ਥੈਂਕ ਯੂ ਸਰ ਤੁਹਾਡਾ। ਤੇ ਤੁਹਾਡਾ ਕੀ ਨਾਮ ਦੱਸਿਆ ਤੁਸੀਂ?
1: ਸ਼ਮੀ।
0: ਚਲੋ ਮੈਂ ਤੁਹਾਡਾ ਨਾਮ ਨਿਕਨੇਮ ਸਨੀ ਰੱਖਦਾ।
1: ਹਾਂਜੀ
0: ਠੀਕ ਹੈ ਜੀ।

0: ਸਨੀ ਜੀ ਕੀ ਹਾਲ ਨੇ?
1: ਹਾਂ ਠੀਕ ਹੈ ਸਰ ਜੀ, ਆਪਣਾ ਸੁਣਾਓ?
0: ਬਸ ਵਧੀਆ ਜੀ, ਚੱਲੀ ਜਾਂਦਾ। ਸਰ ਕਿੱਦਾਂ ਫਿਰ, ਅੱਜ ਤਿਆਰ ਹੋ ਇੰਟਰਵਿਊ ਲਈ? ਤੁਹਾਡੀ ਇੰਟਰਵਿਊ ਆਉਣ ਲੱਗੀ ਹੈ?
1: ਹਾਂਜੀ ਸਰ ਜੀ, ਤਿਆਰ ਹੀ ਹੈ।
0: ਓਕੇ ਜੀ, ਮੈਨੂੰ ਇਹ ਦੱਸੋ ਸ਼ੰਮੀ ਜੀ, ਕੀ ਕਰਦੇ ਹੋ ਤੁਸੀਂ ਕੰਮ?
1: ਮੈਂ ਕੰਮ ਕਰਦਾ ਜੀ ਆਪਣੇ ਰਾਜ ਮਿਸਤਰੀਆਂ ਨਾਲ।
0: ਅੱਛਾ, ਮਿਸਤਰੀ ਨਾਲ ਕੰਮ ਕਰਦੇ ਹੋ?
1: ਹਾਂਜੀ।
0: ਜੇ ਮਿਸਤਰੀ ਇਕੱਲੇ ਨਾ ਤੇ ਤੁਸੀਂ ਇਕੱਲੇ ਹੋ, ਫਿਰ ਕਿੰਨਾ ਕੰਮ ਕਰਦੇ ਹੋ?
1: ਨਹੀਂ, ਮਿਸਤਰੀ ਨਾਲ ਇਕੱਠੇ ਦੋਨੇ ਕੰਮ ਕਰਨਾ ਹੁੰਦਾ।
0: ਅੱਛਾ ਜੀ, ਅੱਛਾ ਤੁਸੀਂ ਉਹ
1: ਮਿਸਤਰੀ ਇਕੱਲਾ ਕਰ ਸਕਦਾ ਜਾਂ ਉਹਨੂੰ ਮਸਾਲਾ ਨਾ ਬਣਾ ਕੇ ਦਈਏ।
0: ਅੱਛਾ,
1: ਹਾਂਜੀ,
0: ਤੁਹਾਡੇ ਤੋਂ ਕਾਫੀ ਮਿਸਤਰੀ ਆ ਮਤਲਬ, ਹਨਾ?
1: ਹਾਂਜੀ।
0: ਤੁਸੀਂ ਨਾ ਸਰ ਉਹ 'ਚ ਪਾਰਟੀਸਪੇਟ ਕਰਿਆ ਕਰੋ, ਜਦੋਂ ਆਪਾਂ ਮਟਕਾ ਤੋੜਨ ਵਾਲੀ ਆਉਂਦੀ ਨਾ ਸਾਡੇ, ਜਨਮ ਅਸ਼ਟਮੀ ਆਉਂਦੀ ਆ ਜਦੋਂ ਮਟਕਾ ਤੋੜਦੇ ਆ, ਤੁਹਾਡੇ ਤੋਂ ਕਾਫੀ ਮਿਸਤਰੀ ਆ, ਤੁਹਾਡੇ ਜਾਨ ਹੀ ਬੜੀ ਹੋਣੀ ਆ, ਕੱਟਿਓ ਵੱਡਾ ਟਾਵਰ ਬਣਾਓ ਤੇ ਮਟਕੀ ਤੋੜੋ, ਹੋਰ ਕੀ। ਸਭ ਤੋਂ ਉੱਪਰ ਤੁਸੀਂ ਚੜਿਓ ਸਰ, ਕਿਉਂਕਿ ਤੁਸੀਂ ਮੇਨ ਲੀਡਰ ਆ। ਠੀਕ ਹੈ ਜੀ,
1: ਹਾਂਜੀ ਸਰ।
0: ਤੇ ਦੱਸੋ ਆਪਣਾ ਮਿਸਤਰੀ ਸਾਹਿਬ, ਸਹੀ ਹੈ ਮਿਸਤਰੀ ਸਾਹਿਬ ਕਹਿ ਸਕਦਾ ਤੁਹਾਨੂੰ? ਠੀਕ ਹੈ ਜੀ, ਮੈਂ ਤੁਸੀਂ ਕਹਿਣਾ ਨਾਮ ਹੀ ਰੱਖੀ ਜਾਂਦੇ, ਮੈਨੂੰ ਹੀ ਭੁੱਲ ਜਾਣੇ, ਕਦੀ ਸਨੀ ਕਹਿ ਰਹੇ, ਕਦੀ ਮਿਸਤਰੀ ਜੀ ਕਹਿ ਰਹੇ, ਕਿਉਂ ਕਹਿ ਰਹੇ ਹੋ? ਹਾਂਜੀ, ਚਲੋ ਇਹ ਦੱਸੋ ਮਿਸਤਰੀ ਜੀ, ਕੋਈ ਇੱਦਾਂ ਕਦੀ ਤੁਹਾਡੇ ਨਾਲ ਹਾਦਸਾ ਹੋਇਆ ਹੈ ਕਿ ਮਤਲਬ ਨਾ ਤੁਸੀਂ ਕੋਈ ਮਸਾਲਾ ਬਣਾ ਰਹੇ ਹੋ ਹਨਾ, ਤੇ ਤੁਸੀਂ ਗਲਤ ਕੰਧ ਤੇ ਲਾਤਾ ਹੋਵੇ ਘਰ, ਕਿਤੇ ਹੋਰ ਬਣਦਾ ਹੋਵੇ, ਇੱਦਾਂ ਹੋਇਆ ਕਦੀ ਨਾਲ ਦੇ ਘਰ ਲਾਤਾ ਹੋਵੇ
1: ਮਸਾਲਾ? ਮੈਂ ਲੇਬਰ ਦਾ।
0: ਅੱਛਾ ਜੀ,
1: ਤੇ ਮਿਸਤਰੀ ਮਸਾਲਾ ਬਣਾ ਕੇ ਦੇਣਾ ਜਾਂ ਇੱਟਾਂ ਵੀ ਉਹਨੂੰ ਦੇਣੀਆਂ?
0: ਠੀਕ ਹੈ ਜੀ, ਤੇ ਜਿਹੜਾ ਮਸਾਲਾ ਬਣਾਉਂਦੇ ਹੋ ਇਹਦੇ ਵਿੱਚ ਪਿਆਜ਼ ਟਮਾਟਰ ਵੀ ਹੁੰਦੇ ਆ? ਵੈਸੇ ਤਾਂ ਵਧੀਆ ਹੁੰਦਾ, ਦੇਖੋ ਪਿਆਜ਼ ਟਮਾਟਰ ਦਾ ਮਸਾਲਾ ਵਧੀਆ ਹੁੰਦਾ ਜ਼ਿਆਦਾ, ਹੈ ਨਾ?
1: ਹਾਂਜੀ ਸਰ ਜੀ,
0: ਪਰ ਇਹ ਹਾਂਜੀ, ਪਰ ਇਹਨੂੰ ਦੀਵਾਰ ਤੇ ਲਾਤਾ ਨਾ, ਫਿਰ ਲੋਕਾਂ ਨੇ ਖਾਣ ਲੱਗ ਜਾਣਾ। ਹੋਰ ਕੀ ਕਹਿਣ ਦਾ ਮਤਲਬ, ਕਿੱਦਾਂ ਨਾ ਲਾਇਆ ਕਰੀਏ ਫਿਰ
1: ਮਸਾਲਾ ਤਾਂ ਲਾਉਣਾ ਪੈਂਦਾ ਹੈ ਜੀ।
0: ਹਾਂਜੀ, ਚਲੋ ਠੀਕ ਹੈ ਸਰ, ਠੀਕ ਹੈ। ਆਪਣਾ ਸਨੀ ਜੀ, ਮੇਰਾ ਮਤਲਬ ਸ਼ੰਮੀ ਜੀ, ਮੇਰਾ ਮਤਲਬ ਮਿਸਤਰੀ ਸਾਹਿਬ, ਦੇਖੋ ਮੈਨੂੰ ਨਾਮ ਯਾਦ ਹੋ ਗਏ ਤੁਹਾਡੇ ਸਰ। ਤੁਹਾਡੇ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਮੈਂ।
1: ਹਾਂਜੀ ਸਰ।
0: ਤੇ ਤੁਹਾਡੀ ਹਾਈਟ ਕਿੰਨੀ ਹੈ?
1: ਮੇਰੀ ਹਾਈਟ ਹੈਗੀ 50 ਸਾਲ ਦੀ ਆ।
0: ਅੱਛਾ, 50 ਸਾਲ ਦੀ ਹਾਈਟ ਆ।
1: ਹਾਂਜੀ, ਮੇਰਾ
0: ਤੇ ਤੁਹਾਡੀ ਉਮਰ ਕਿੰਨੀ ਆ ਫਿਰ?
1: ਹਾਂਜੀ,
0: ਤੇ ਤੁਹਾਡੀ ਉਮਰ ਕਿੰਨੀ ਫਿਰ?
1: ਮੇਰੀ 51 ਸਾਲ।
0: ਕਹਿ ਦੋ ਮੇਰੀ 6 ਫੁੱਟ ਉਮਰ ਆ। ਨਹੀਂ ਨਹੀਂ, ਮੈਂ ਪਹਿਲਾਂ ਸਰ ਤੁਹਾਡੇ ਤੋਂ ਪੁੱਛਿਆ ਸੀਗਾ ਜੀ ਕਿ ਤੁਹਾਡੀ ਹਾਈਟ ਕਿੰਨੀ ਹੈ, ਤੁਸੀਂ ਕਿਹਾ 50 ਸਾਲ।
1: ਹਾਈਟ ਮੇਰੀ ਹੈਗੀ ਆ 4-5 ਫੁੱਟ ਦਾ।
0: 4-5 ਫੁੱਟ, 4 ਪਲੱਸ 5 9 ਫੁੱਟ ਜਾਣੀ, ਹੈ ਨਾ? ਵਧੀਆ ਵੇ ਤਾਂ ਮਾਰਾ, ਲੈਂਟਰ ਤੁਸੀਂ ਆਪ ਹੀ ਆਪਣੇ ਹੱਥਾਂ ਨਾਲ ਪਾ ਦਿੰਦੇ ਹੋਗੇ, ਕਰੇਨਾਂ ਕਰੀਨਾਂ ਮਸ਼ੀਨਾਂ ਕਿੱਥੋਂ ਆਉਂਦੀਆਂ ਹੋਣੀਆਂ ਫਿਰ? ਮਸ਼ੀਨਾਂ, ਪਰ ਤੁਸੀਂ ਤਾਂ 9 ਫੁੱਟ ਦੇ ਮਸ਼ੀਨਾਂ, ਤੁਹਾਡੇ ਤੋਂ ਵੀ ਛੋਟੀਆਂ ਰਹਿਗੀਆਂ ਤਾਂ। ਹਾਂਜੀ, ਨਹੀਂ ਗੱਲ ਲੋਜੀਕਲੀ ਹੈ, ਤੁਸੀਂ 9 ਫੁੱਟ ਦੇ ਹੋ ਕਿ 4 ਜਾਂ 5 ਫੁੱਟ ਦੇ ਹੋ?
1: 5 ਫੁੱਟ ਦਾ।
0: ਅੱਛਾ, ਚਲੋ ਇਹ ਗੱਲ ਸਹੀ ਹੋਇਆ ਜਵਾਬ ਸਰ, ਚਲੋ ਵਧੀਆ ਸਰ, ਤੁਸੀਂ ਬਹੁਤ ਸੋਹਣੇ ਜਵਾਬ ਦਿੱਤੇ, ਤੇ ਤੁਹਾਨੂੰ ਨਾ ਮੈਂ ਇੱਕ ਅਵਾਰਡ ਦਊਂਗਾ।
1: ਠੀਕ ਹੈ ਜੀ,
0: ਤੇ ਤੁਹਾਡਾ ਪਤਾ ਕਿਹੜਾ ਅਵਾਰਡ ਆ ਉਹ?
1: ਹਾਂਜੀ,
0: ਉਹ ਅਵਾਰਡ ਹੈਗਾ ਆ ਕਿ ਨਾ ਇਸ ਪੂਰੇ ਜਲੰਧਰ 'ਚ ਨਾ ਸਭ ਤੋਂ ਉੱਚੀ ਰੇਡੀਓ ਦੀ ਆਵਾਜ਼ ਨਾ ਹੁਣ ਤੁਹਾਡੀ ਹੋਊਗੀ।
1: ਹਾਂਜੀ ਸਰ,
0: ਪਰ ਇੱਕ ਸ਼ਰਤ ਆ। ਉਹ ਰੇਡੀਓ ਤੁਸੀਂ ਇਕੱਲੇ ਹੀ ਸੁਣਨਾ, ਬਾਕੀਆਂ ਨੂੰ ਨੀ ਸੁਣਾਉਣਾ ਜੀ। ਠੀਕ ਹੈ ਜੀ,
1: ਰੇਡੀਓ ਨਾਲ ਪਿਆਰ ਹੀ ਬਹੁਤ ਆ ਸਰ ਜੀ।
0: ਹਾਏ ਹਾਏ ਹਾਏ, ਸਹੀ ਹੈ ਜੀ, ਵਧੀਆ ਆ।
1: 12 ਸਾਲ ਹੋ ਗਏ ਫੋਨ ਲਾਉਂਦੇ ਨੇ ਜੀ।
0: ਅੱਛਾ ਜੀ, ਕੀ ਬਾਤ ਹੈ, ਰੇਡੀਓ ਤੋਂ ਫੋਨ ਕਰਦੇ ਕਿ ਮੋਬਾਈਲ ਫੋਨ ਤੋਂ ਫੋਨ ਕਰਦੇ ਹੋ?
1: ਮੋਬਾਈਲ 'ਚ ਸੁਣੀ ਜਾਂ ਮੋਬਾਈਲ ਤੋਂ ਫੋਨ ਕਰਦਾ ਹੁੰਦਾ।
0: ਅੱਛਾ, ਤੇ ਰੇਡੀਓ 'ਚ ਤੁਸੀਂ ਰੇਡੀਓ ਸੁਣਦੇ ਹੋਗੇ ਨਾ?
1: ਹਾਂਜੀ।
0: ਠੀਕ ਹੈ ਸਰ, ਸਨੀ ਜੀ, ਸ਼ੰਮੀ ਜੀ, ਮੇਰਾ ਮਤਲਬ ਮਿਸਤਰੀ ਸਾਹਿਬ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ, ਤੇ ਗਾਣੇ ਦੀ ਫਰਮਾਇਸ਼
1: ਆਪਣੀ ਪਸੰਦ ਦਾ ਕੋਈ ਵੀ ਚਲਾ ਦਿਓ।
0: ਆਏ ਸੋ ਸਵੀਟ ਇਹੀ ਜਾਣਦਾ ਸੀ ਸਰ ਮੈਂ। ਥੈਂਕ ਯੂ ਸਰ,
1: ਸ਼ੁਕਰੀਆ ਸਰ।
0: ਓਕੇ ਜੀ, ਬਾਏ ਬਾਏ। ਲਓ ਜੀ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਤੇ ਜੀ ਮੈਂ ਕਿਹਾ ਜੀ ਧੜਕਦਾ ਫੜਕਦਾ ਗਾਣਾ ਤਾਂ ਹੋਣਾ ਹੀ ਚਾਹੀਦਾ ਜੀ, ਕਿਉਂ ਲਾ ਦਈਏ ਜੀ ਮੀਕਾ ਸਿੰਘ ਜਾਪਦਾ।

0: ਹਾਂਜੀ ਹਾਂਜੀ ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਅਤੇ ਮੈਂ ਤੁਹਾਡਾ ਆਪਣਾ ਆਰ ਜੀ ਦੋਸਤ ਰਮਨੀਸ਼। ਵੈਲ, ਮਿਊਜ਼ਿਕ ਚਲਾ ਦਿੱਤੀ ਜਾਵੇ ਜੀ। ਵੈਲ ਵੈਲ ਦੋਸਤੋ, ਸਾਡੇ ਨਾਲ ਅਗਲੇ ਸਰੋਂ ਤੇ ਜੁੜ ਚੁੱਕੇ ਨੇ, ਆਈ ਮੀਨ ਇੰਟਰਵਿਊ ਜੁੜ ਚੁੱਕੇ ਨੇ। ਹੈਲੋ ਜੀ।
1: ਹੈਲੋ, ਨਮਸਕਾਰ ਜੀ,
0: ਕਿਆ ਹਾਲ ਨੇ ਸਰ ਤੁਹਾਡੇ?
1: ਹਾਲ ਚਾਲ ਬਹੁਤ ਵਧੀਆ ਜੀ, ਅੱਗੇ ਨਾਲੋਂ ਵੀ ਜ਼ਿਆਦਾ ਜੀ।
0: ਅੱਗੇ ਨਾਲੋਂ ਵੀ ਜ਼ਿਆਦਾ?
1: ਹਾਂਜੀ।
0: ਉਹ ਕਿੱਦਾਂ?
1: ਬਸ ਤੁਸੀਂ ਆਏ ਤੇ ਗੱਲਬਾਤ ਹੋ ਗਈ ਹੈ।
0: ਏ ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਮੇਰੇ ਆਨ ਕੀ ਫਰਕ ਪੈਂਦਾ ਸਰ? ਵੈਸੇ
1: ਫਰਕ ਸਾਰੇ ਲੰਸਰ ਵਧੀਆ ਪ੍ਰੋਗਰਾਮ ਕਰਦੇ ਆ,
0: ਇਹ ਤਾਂ ਹੈ ਜੀ,
1: ਕੋਈ ਬਿਮਾਰੀ ਵੀ ਨਹੀਂ ਲੱਗਦੀ।
0: ਸਹੀ ਗਿਆ ਜੀ, ਇਹ ਗੱਲ ਬਿਲਕੁਲ ਠੀਕ
1: ਹੈ। ਕੈਰਲ ਦਾ ਟੈਸਟ ਹੈ।
0: ਆਏ ਕਿਆ ਬਾਤ ਹੈ ਜੀ, ਕਲੈਪਿੰਗ। ਜਿਹੜੀ ਤੀਜੀ ਕਲੈਪਿੰਗ ਸੀ ਨਾ ਸਰ, ਉਹ ਮੇਰੀ ਸੀਗੀ, ਮੇਰੀ ਆਵਾਜ਼ ਸੀਗੀ ਠਕ ਠਕ ਠਕ ਤੋਂ ਬਾਅਦ ਜਿਹੜੀ ਆਵਾਜ਼ ਆਉਂਦੀ ਨਾ, ਮੇਰੀ ਕਲੈਪਿੰਗ ਸੀ ਉਹ ਸਰ।
1: ਹਾਂਜੀ, ਲੋਕਾਂ ਕੋਲ ਅਸੀਂ ਡਾਕਟਰਾਂ ਕੋਲ ਦਵਾਈ ਲੈਣ ਜਾਂਦੇ ਹਾਂ।
0: ਹਾਂਜੀ,
1: ਇੱਥੇ ਸਾਨੂੰ ਰੇਡੀਓ 'ਤੇ ਦਵਾਈ ਮਿਲ ਜਾਂਦੀ ਹੈ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ।
1: ਹੁਣ ਕਲੈਪਿੰਗ ਦੂਜੀ ਵੀ ਕਰ ਦਿਓ।
0: ਆਏ ਦੂਜੀ ਵੀ ਕਰ ਦਿੰਦਾ, ਇੱਕ ਮਿੰਟ ਰੁਕੋ ਜੀ, ਇੱਕ ਮਿੰਟ ਕਲੈਪਿੰਗ। ਹਾਂਜੀ ਹਾਂਜੀ, ਅਤੇ ਪ੍ਰਵੀਨ ਜੀ ਕੀ ਕੰਮ ਕਰਦੇ ਹੋ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ।
1: ਮੇਰਾ ਕੰਮ ਹੈਗਾ, ਦੋ ਕੰਮ ਆ ਜੀ।
0: ਅੱਛਾ ਜੀ, ਦੂਜਾ ਦੱਸੋ ਪਹਿਲਾਂ ਛੱਡੋ।
1: ਇੱਕ ਬੁੱਕ ਬੈਂਡਿੰਗ।
0: ਹਾਂਜੀ।
1: ਇੱਕ ਪ੍ਰਿੰਟਿੰਗ ਦਾ ਆਰਡਰ ਲਿਆ ਕੇ ਸਪਲਾਈ ਕਰਨਾ ਗਾਹਕਾਂ ਨੂੰ ਜੀ।
0: ਅੱਛਾ ਜੀ,
1: ਇਹ ਵੀ ਸਾਡਾ ਕੰਮ ਹੈਗਾ, ਜ਼ੋਰ ਵਾਲਾ ਕੰਮ।
0: ਜ਼ੋਰ ਵਾਲਾ,
1: ਐਕਸਰਸਾਈਜ਼ ਵਾਲਾ।
0: ਅੱਛਾ ਜੀ, ਐਕਸਰਸਾਈਜ਼ ਵਾਲਾ।
1: ਐਕਸਰਸਾਈਜ਼ ਹੈ, ਸਵੇਰੇ ਸਵੇਰੇ ਉੱਠ ਕੇ ਐਕਸਰਸਾਈਜ਼ ਕਰੀ ਦੀ ਹੈ ਤੇ ਬਾਅਦ ਕੀ ਫਿਰ ਕ੍ਰਿਕਟ ਖੇਲੀ ਦੀ 6:30 ਵਜੇ।
0: ਓ ਹੋ, ਕੀ ਬਾਤ ਹੈ ਸਰ, ਕ੍ਰਿਕਟ ਵੀ ਖੇਲਦੇ ਹੋ ਤੁਸੀਂ?
1: ਬਿਲਕੁਲ ਜੀ, 70 ਸਾਲ ਦੀ ਉਮਰ ਹੈ, ਫਿਟ ਫਿਟ ਹਾਂ।
0: ਕੀ ਬਾਤ ਹੈ ਸਰ, ਵਾਹ, ਬਹੁਤ ਸੋਹਣੀ ਗੱਲ ਹੈ ਸਰ। ਆਪਣਾ ਪ੍ਰਵੀਨ
1: ਤੀਜਾ ਕੰਮ ਫਿਰ ਗਾਣੇ ਸੁਣਨਾ ਤੇ ਗਾਣੇ ਬੋਲਣਾ ਰੇਡੀਓ ਤੇ ਆਪਣੇ ਜਿੱਦਾਂ।
0: ਇਹ ਚੀਟਿੰਗ, ਇਹ ਪ੍ਰਵੀਨ ਜੀ ਚੀਟਿੰਗ ਹੋ ਗਈ ਇਹ ਤਾਂ। ਤੁਸੀਂ ਕਿਹਾ ਸੀਗਾ ਮੈਂ ਦੋ ਕੰਮ ਕਰਦਾ, ਤੁਸੀਂ ਤੀਸਰਾ ਵੀ ਕਿਨਾਤਾ।
1: ਜਿਹੜਾ ਸ਼ੌਂਕ ਆਪਣਾ
0: ਹਾਂ,
1: ਪਤੰਗਾਂ ਵੀ ਬੜੀਆਂ ਉਡਾਈਆਂ ਵਾ।
0: ਅੱਛਾ ਜੀ,
1: ਹਾਂਜੀ,
0: ਵਧੀਆ ਯਾਰ। ਕੋਈ ਹੋਰ ਹੈਗਾ ਹੋਵੇ ਜੀ?
1: ਨਹੀਂ,
0: ਪ੍ਰਵੀਨ ਜੀ ਕਿੰਨੀ ਸਾਲ ਉਮਰ ਦੱਸੀ ਤੁਸੀਂ?
1: ਮੇਰੀ 70 ਸਾਲ ਦੀ ਜੀ।
0: 70 ਸਾਲ ਉਮਰ ਆ, ਕਿਆ ਬਾਤ ਹੈ ਸਰ, ਪਰ ਲੱਗਦੀ ਨੀ ਤੁਹਾਡੀ ਆਵਾਜ਼ ਤੋਂ ਵੈਸੇ ਸਰ।
1: ਆਵਾਜ਼ ਤੋਂ ਮੈਂ ਸਾਰਾ 25 ਸਾਲ ਦਾ ਲੱਗਦਾ।
0: ਠੀਕ ਹੈ ਜੀ, ਵਧੀਆ ਵਧੀਆ ਗੱਲ ਆ। ਤੇ ਮੈਂ ਕਿੰਨੀ ਆਵਾਜ਼ ਚ ਕਿੰਨੇ ਸਾਲ ਦਾ ਲੱਗਦਾ?
1: ਤੁਸੀਂ
0: ਹੋਣੇ
1: 18
0: ਸਾਲ ਦਾ ਜਿੱਦਾਂ ਵੀ ਆ।
1: ਪ੍ਰਵੀਨ
0: ਜੀ, ਅਸੀਂ ਨਾ ਦੋਸਤਾਂ ਵਾਂਗੂ ਗੱਲ ਕਰ ਰਹੇ ਆ, ਨਵੇਂ ਨਵੇਂ ਦੋਸਤ ਬਣਦੇ ਨਾ ਜਿੱਦਾਂ ਕਾਲਜ ਦੇ, ਓਦਾਂ ਗੱਲ ਕਰ ਰਹੇ ਸੀ ਪਤਾ ਸਾਨੂੰ। ਜਿਹੜੀ ਪਿੱਛੇ ਭੌਂਪੂ ਦੀ ਆਵਾਜ਼ ਆਈ, ਤੁਸੀਂ ਕੱਢ ਸਕਦੇ ਹੋ? ਅੱਛਾ ਜੀ, ਉਹ ਵੀ ਨੀ ਕੱਢਦਾ ਪਿਆ, ਉਹ ਵੀ ਮਤਲਬ ਕਢਵਾਉਂਦਾ ਪਿਆ ਵੀ। ਹਾਂਜੀ, ਕਿਹੜੀ?
1: ਅੱਛਾ
0: ਜੀ,
1: ਹਾਂਜੀ,
0: ਤੁਹਾਨੂੰ ਕੀ ਲੱਗਦਾ ਜਿਹੜਾ ਅਸੀਂ ਜਦੋਂ ਆਵਾਜ਼ ਮਾਰਦੇ ਆ ਤੁਹਾਨੂੰ ਪੂਰਾ ਅੰਦਰੋਂ ਜ਼ੋਰ ਲਾਣਾ ਪੈਂਦਾ?
1: ਨਹੀਂ, ਹੁਣ ਤੁਸੀਂ ਕਹਿੰਦੇ ਆਵਾਜ਼ ਕਰਕੇ ਸਭ ਭੂਕ ਜੀ ਦਿਖਾਵਾਂ
0: ਜਾ। ਸੁਣਾਓ ਸੁਣਾਓ ਸੁਣਾਓ,
1: ਇੱਕ ਮਿੰਟ ਇੱਕ ਮਿੰਟ ਜੀ।
0: ਹਾਂਜੀ ਹਾਂਜੀ, ਇੱਕ ਮਿੰਟ ਆ,
1: ਦੇਖੋ ਜੀ, ਇੱਕ ਮਿੰਟ।
0: ਹਾਂਜੀ,
1: ਆ ਗਈ?
0: ਹਾਂਜੀ ਆ ਗਈ ਜੀ।
1: ਹਾਂਜੀ,
0: ਕੀ ਬਾਤ ਹੈ ਜੀ, ਮੈਂ ਉਹੀ ਕਹਿਣ ਲੱਗਾ ਸੀ।

0: ਦੇਖੋ ਜਿੱਦਾਂ ਕੁਲਫੀ ਵਾਲਾ ਬੁਲਾਉਂਦਾ ਜੀ, ਭੌਂ ਭੂ ਮਾਰਦਾ ਜੀ, ਅੱਜ ਅਸੀਂ ਵੀ ਨਾ ਜਦੋਂ ਆਪਣੇ ਦੋਸਤਾਂ ਨੂੰ ਆਵਾਜ਼ ਮਾਰੀ ਦੀ ਹੈ ਨਾ, ਬਾਹਰ ਨਹੀਂ ਆਉਂਦੇ, ਇੱਧਰ ਸਾਡੇ ਨਹੀਂ ਭੌਂ ਭੂ ਲੱਗਣਾ ਚਾਹੀਦਾ।
1: ਇਹ ਤਾਂ ਸਾਈਕਲਾਂ ਤੇ ਵੀ ਲੱਗਦਾ ਹੁੰਦਾ ਸੀ ਜੀ, ਰਿਕਸ਼ਿਆਂ ਦੇ ਵੀ ਹੁੰਦੇ ਹੁੰਦੇ
0: ਆ। ਓਕੇ
1: ਹਾਂਜੀ,
0: ਦੇਖੋ ਜਿਸ ਹਿਸਾਬ ਨਾਲ ਅੱਜ ਕੱਲ੍ਹ ਹਾਲਾਤ ਹੈ ਨਾ, ਬੰਦਿਆਂ ਨੂੰ ਆਪਣੇ ਹੱਥ 'ਚ ਵੀ ਭੌਂ ਭੂ ਰੱਖਣਾ ਚਾਹੀਦਾ, ਕਿਉਂਕਿ ਸਾਈਡ ਨਹੀਂ ਹੁੰਦੇ ਲੋਕੀ, ਮੈਂ ਦੇਖਿਆ।
1: ਹਾਂਜੀ ਬਿਲਕੁਲ ਸਹੀ ਗੱਲ ਹੈ ਜੀ, 16 ਨੇ ਗੱਲ ਸਹੀ ਹੈ।
0: ਹੋਰ ਕੀ, ਮੈਂ ਤਾਂ ਬੇਬੇ ਮੈਂ ਇਸੇ ਕਰਕੇ ਕਹਿੰਦਾ ਨਾ, ਰੱਬ ਮੇਰੀ ਹਾਈਟ ਲੰਬੀ ਕਰ ਦੇ ਤਾਂ ਕਿ ਮੈਂ ਉਹਨਾਂ ਦੇ ਉੱਪਰੋਂ ਹੀ ਨਿਕਲ ਜਾਂ।
1: ਹਾਂਜੀ,
0: ਜੇ
1: ਹਾਈਟ ਵੱਡੀ ਹੋ ਜਾਏਗੀ ਫੇਰ।
0: ਹਾਂਜੀ ਹਾਂਜੀ, ਜੇ ਕੋਟੇ ਟੱਪਦਾ ਤਾਂ ਲੋਕੀ ਚੋਰ ਕਹਿੰਦੇ ਆ।
1: ਨਹੀਂ ਨਹੀਂ ਚੋਰ ਨਹੀਂ ਕਹਿੰਦੇ, ਉਹ ਕਹਿੰਦੇ ਜੀ ਸਾਨੂੰ ਗਾਣੇ ਪੁੱਛਣ ਆਏ, ਕਿਹੜਾ ਸੁਣਨਾ ਜੀ।
0: ਅੱਛਾ ਜੀ, ਨਹੀਂ ਉਹ ਤਾਂ ਠੀਕ ਹੈ ਪ੍ਰਵੀਨ ਜੀ। ਦੇਖੋ ਮੈਂ ਤੁਹਾਨੂੰ ਦੱਸਦਾ, ਦੇਖੋ ਮੈਂ ਤਾਂ ਜਾਂਦਾ ਹੁੰਦਾ ਕਿ ਮੈਂ ਬਾਜ਼ਾਰ 'ਚ ਨਾ ਫਸਾਂ ਅਤੇ ਰਸ਼ 'ਚ ਨਾ ਫਸਾਂ, ਤਾਂ ਮੈਂ ਤਾਂ ਕੋਠਿਓ ਜਾਂਦਾ ਹੁੰਦਾ।
1: ਮੈਨੂੰ ਚੋਰ ਚਾਹੀਦਾ ਬਾਜ਼ਾਰ 'ਚ, ਪਤਾ ਲੱਗੂਗਾ ਵੀ ਭਾਈ ਸਾਹਿਬ ਆਏ ਨੇ ਸੋਚਾ
0: ਲੈਣ। ਏ ਕਿਆ ਬਾਤ ਹੈ, ਪਰ ਮੈਂ ਤਾਂ ਪੈਟਰੋਲ ਲੈਣ 'ਚ ਲਈ ਪਰਸੋਂ, ਮੇਰੀ ਸਕੂਟਰੀ ਘੱਟ ਗਈ ਸੀ, ਉਹਦਾ ਤੇਲ ਘੱਟ ਗਿਆ ਸੀਗਾ ਜੀ।
1: ਕੋਈ ਗੱਲ ਨਹੀਂ, ਮੈਂ ਆਪਣੇ ਕੋਲ ਦੇ ਦਾਂਗਾ ਜੀ।
0: ਅੱਛਾ ਜੀ, ਤੇ ਮੈਂ ਫਗਵਾੜੇ ਤੋਂ ਜਲੰਧਰ ਲੈਣਾ ਪੈਟਰੋਲ,
1: ਪੈਟਰੋਲ ਦਾ ਕੰਮ ਹੈਗਾ ਜੀ।
0: ਅੱਛਾ ਜੀ,
1: ਮੈਂ ਉੱਥੋਂ ਲੈ ਲਾਂਗੇ ਤੁਹਾਨੂੰ।
0: ਕਿਆ ਬਾਤ ਹੈ ਜੀ, ਦੇ ਦਿੰਦੇ ਇੱਦਾਂ?
1: ਹਾਂਜੀ ਦਊਗੇ, ਕੁਲਫੀ ਖਾਣੀ ਬੋਲੋ।
0: ਤੇ ਪੈਟਰੋਲ ਦੇ ਨਾਲ ਕੁਲਫੀ ਕਿੱਥੋਂ ਆ ਗਈ ਜੀ?
1: ਉਹ ਪੈਟਰੋਲ ਦਾ ਕੁਲਫੀ ਹੁੰਦੀ ਹੈ, ਜਦੋਂ ਮਰਜ਼ੀ ਖਾ ਲਓ ਠੰਡੀ ਠੰਡੀ।
0: ਏ ਕਿਆ ਬਾਤ ਹੈ ਜੀ, ਮਤਲਬ ਮੈਂ ਹੁਣ ਮੇਰੀ ਬਾਈਕ 'ਚ ਜਿੱਦਾਂ ਤੇਲ ਮੁੱਕਿਆ, ਮੈਂ ਕੁਲਫੀ ਪਵਾ ਦਾ ਉਹਦੇ ਵਿੱਚ?
1: ਨਹੀਂ ਕੁਲਫੀ ਨਹੀਂ ਪਵਾ ਦਾਂਗੇ, ਪੈਟਰੋਲ ਵੱਖਰਾ ਪਾਵਾਂਗੇ, ਕੁਲਫੀ ਤੁਹਾਡੇ ਲਾਵਾਂਗੇ।
0: ਠੀਕ ਹੈ ਜੀ, ਠੀਕ ਹੈ ਠੀਕ ਹੈ ਸਰ, ਓਕੇ ਓਕੇ ਓਕੇ ਓਕੇ, ਠੀਕ ਹੈ ਜੀ। ਤੇ ਪ੍ਰਵੀਨ ਜੀ, ਇੱਕ ਆਖਰੀ ਸਵਾਲ ਹੈ ਤੁਹਾਡੇ ਤੋਂ।
1: ਹਾਂਜੀ,
0: ਮੈਨੂੰ ਇਹ ਬਹੁਤ ਤੁਸੀਂ ਇਮਾਨਦਾਰੀ ਨਾਲ ਜਵਾਬ ਦਿਓ।
1: ਹਾਂਜੀ,
0: ਜਦੋਂ ਅਸੀਂ ਖੱਬੇ ਨੂੰ ਦੇਖਦੇ ਹਾਂ ਟੇਢਾ ਹੋ ਕੇ,
1: ਹਾਂਜੀ,
0: ਤੇ ਪਹਿਲਾਂ ਖੱਬੀ ਅੱਖ ਉਧਰ ਨੂੰ ਜਾਂਦੀ ਕਿ ਸੱਜੀ ਅੱਖ ਉਧਰ ਨੂੰ ਜਾਂਦੀ ਜੀ? ਸੱਜੀ ਜਾਂਦੀ ਆ,
1: ਹਾਂਜੀ,
0: ਪਰ ਦੇਖਦੇ ਅਸੀਂ ਖੱਬੇ ਨੂੰ ਪਏ ਆ, ਤੇ ਖੱਬੀ ਪਹਿਲਾਂ ਨਹੀਂ ਜਾਊਗੀ ਉਧਰ?
1: ਨਹੀਂ ਨਹੀਂ, ਦੋਨੇ ਹੀ ਜਾਊਗੀਆਂ।
0: ਤੇ ਇੱਕ ਪਹਿਲਾਂ ਇੱਕ ਦੱਸੋ, ਤੁਸੀਂ ਕਦੀ ਦੇਖਿਆ ਕਿ ਕਿਹੜੀ ਜਾ ਰਹੀ ਹੈ? ਮੈਂ ਕਿਸੇ ਬੰਦੇ ਨੂੰ ਦਿਖਾਈ ਅੱਖ, ਉਹਨੇ ਫਿਰ ਮੈਨੂੰ ਆਨਸਰ ਦੇ ਤਾ, ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਨਹੀਂ ਅੱਖ ਨੀ ਮਾਰਦਾ, ਕਹਿੰਦੇ ਇੱਕ ਅੱਖ ਕਿਹੜੀ ਜਾਂਦੀ ਉਧਰ, ਉਧਰ ਖੱਬੀ ਜਾਂਦੀ ਕਿ ਸੱਜੀ ਜਾਂਦੀ, ਜਦੋਂ ਆਪਾਂ ਖੱਬੇ ਦੇਖਦੇ ਹਾਂ? ਖੱਬੀ ਜਾਊਗੀ ਪਹਿਲਾਂ,
1: ਬਿਲਕੁਲ।
0: ਅੱਛਾ, ਫਿਰ ਸੱਜੀ ਬੰਦ ਹੁੰਦੀ, ਮਤਲਬ
1: ਸੱਜੀ ਬੰਦ ਹੁੰਦੀ ਅੱਧੀ, ਵੀ ਮਿੱਟੀ ਨਾ ਪੈ
0: ਜਾਏ। ਚਲੋ ਸਹੀ ਹੈ ਸਰ, ਸਹੀ ਹੈ। ਪ੍ਰਵੀਨ ਜੀ, ਗਾਣਾ ਦੱਸੋ ਕਿਹੜਾ ਸੁਣਨਾ ਚਾਹੋਗੇ?
1: ਗਾਣਾ ਅੱਜ ਤੁਹਾਡੀ ਮਰਜ਼ੀ ਨਾਲ ਲਾ ਦੇ, ਕਿਸ਼ੋਰ ਦਾ ਜਿਹੜਾ ਮਰਜ਼ੀ ਲਾ ਦੇ।
0: ਉਹ ਲਾ ਦਈਏ, ਕੀ ਤੁਹਾਡਾ ਜਿਹੜਾ ਇੱਕ ਫੇਵਰੇਟ ਗਾਣਾ ਬੜਾ ਨਾ, ਕਿ ਪਿਆਰ ਕਰਨੇ ਵਾਲੇ ਪਿਆਰ ਕਰਤੇ ਹੈਂ।
1: ਇਹ ਆਸ਼ਾ ਭੋਸਲੇ ਦਾ ਹੈ।
0: ਹਾਂਜੀ, ਚਲੋ ਮੈਨੂੰ ਇੱਕ ਵਾਰ ਗਾਣਾ ਤੇ ਹਿੰਦੀ ਜਾਣਾ ਜੀ, ਤੁਸੀਂ ਮੈਨੂੰ ਪੰਜਾਬੀ ਸੁਣਾ ਦਿਓ ਆ ਗਾਣਾ, ਫਿਰ ਮਜ਼ਾ ਆ ਜੂ।
1: ਪੰਜਾਬੀ ਚ ਮੈਂ ਬਿਲਕੁਲ ਫੇਲ ਆ, ਹਿੰਦੀ ਜੀ ਜਿਹੜਾ ਮਰਜ਼ੀ ਸੁਣੋ।
0: ਤੇ ਫਿਰ ਇੰਗਲਿਸ਼ ਸੁਣਾ ਦਿਓ, ਹਿੰਦੀ ਦਾ ਤੁਸੀਂ ਸੁਣਾਈ ਦੇਣਾ ਜੀ।
1: ਹਿੰਦੀ ਚ ਮੈਂ ਬਹੁਤ ਠੀਕ ਆ, ਪੰਜਾਬੀ ਚ ਨਲਾਇਕ ਆ।
0: ਪੰਜਾਬੀ ਤੇ ਤੁਸੀਂ ਬੋਲ ਹੀ ਰਹੇ ਆ, ਤੇ ਹਿੰਦੀ ਜੀ ਤੇ ਇਹੀ ਤੇ ਚੱਕਰ ਹੈ ਨਾ, ਇੱਕ ਵਾਰ ਟਰਾਈ ਕਰੋ। ਮੈਂ
1: ਚੱਕਰ ਉਲਟ ਪੁਲਟ ਹੋ ਜਾਂਦਾ
0: ਪ੍ਰਵੀਨ ਜੀ, ਦੇਖੋ ਮੈਂ ਤੁਹਾਨੂੰ ਦੱਸਦਾ, ਉਲਟ ਪੁਲਟ ਹੋ ਜੇ ਕੋਈ ਗੱਲ ਨਹੀਂ, ਤੁਸੀਂ
1: ਬਸ ਹਿੰਦੀ ਚ ਬੋਲ ਪੈਣਾ ਜੀ।
0: ਨਹੀਂ ਨਹੀਂ, ਇੱਕ ਵਾਰ ਪੰਜਾਬੀ ਚ ਹੋ ਜੇ। ਪ੍ਰਵੀਨ ਜੀ ਦੇਖ ਲਓ, ਤੁਸੀਂ ਮੈਨੂੰ ਬੇਟਾ ਕਿਹਾ, ਦੋਸਤ ਕਿਹਾ, ਮੈਂ ਤਾਂ ਸੁਣ ਕੇ ਜਾਣਾ, ਮੈਨੂੰ ਨਹੀਂ ਪਤਾ।
1: ਨਹੀਂ ਮੈਂ ਤੁਹਾਡਾ ਉਹੀ ਬੇਟਾ ਕਰਕੇ ਹੀ ਮੈਂ ਕਹਿ ਰਿਹਾ ਨਾ, ਉਮਰ ਮੇਰੀ ਹੋ ਗਈ ਜ਼ਿਆਦਾ।
0: ਅੱਛਾ ਜੀ,
1: ਮੈਂ ਉਲਟਾ ਗਾਣਾ ਬੋਲਿਆ, ਮੇਰੇ ਕੋਲ ਉਲਟ ਪੁਲਟ ਹੋਏ ਨਾ ਪੰਜਾਬੀ ਚ ਵਾਲੀ ਆਹੋ ਜੀ।
0: ਕੋਈ ਹੋਰ ਲੈਂਗੁਏਜ ਆਉਂਦੀ ਹੈ?
1: ਹਾਂ ਮੈਂ ਸੁਣਾਉਣ ਲੱਗਾ। ਸੁਣਾ ਰਹੀ ਹਾਂ?
0: ਹਾਂਜੀ ਹਾਂਜੀ।
1: ਪਲ ਪਲ ਦਿਲ ਕੇ ਪਾ ਉਮਰ ਰਹਤੀ ਹੂੰ। ਠੀਕ ਹੈ ਜੀ।
0: ਹਾਂਜੀ, ਪਰ ਆਹ ਗਾਣਾ ਨਹੀਂ ਸੁਣਾਇਆ ਤੁਸੀਂ।
1: ਕਿਹੜਾ?
0: ਜਿਹੜਾ ਮੈਂ ਕਿਹਾ, ਪਿਆਰ ਕਰਨੇ ਵਾਲੇ ਪਿਆਰ ਕਰਤੇ ਹੈ ਸ਼ਾਨ ਸੇ।
1: ਪਿਆਰ ਕਰਨੇ ਵਾਲੇ ਹੈ ਨੀ ਨਾ
0: ਕੰਪੋਜੀਸ਼ਨ, ਮੈਂ ਸੁਣਾ। ਪਿਆਰ ਕਰਨੇ
1: ਵਾਲੇ ਪਿਆਰ ਕਰਤੇ ਹੈ ਸ਼ਾਨ ਸੇ, ਜੀਤੇ ਹੈ ਸ਼ਾਨ ਸੇ, ਮਰਤੇ ਹੈ
0: ਪਿਆਰ ਕਰਨੇ ਵਾਲੇ ਪਿਆਰ ਕਰਤੇ ਹੈ ਸ਼ਾਨ ਸੇ, ਚੱਕ ਲੋ ਵੀ।

0: ਅੱਛਾ,
1: ਇਸ ਕਰਕੇ ਉਹਦੀ ਉਮਰ ਲੰਬੀ
0: ਨਹੀਂ। ਉਹਨੂੰ ਕੀ ਉਹ ਮੈਡੀਟੇਸ਼ਨ ਕਰਦਾ ਹੁੰਦਾ ਜਿਹੜੀ ਉਹਦੀ ਉਮਰ ਵੱਧਦੀ ਰਹਿੰਦੀ ਹੈ? ਦੇਖੋ ਕੋਈ
1: ਸਕਦਾ ਨਹੀਂ ਨਾ, ਘੋੜਾ ਥੱਕ ਜਾਂਦਾ।
0: ਹਾਂਜੀ ਹਾਂਜੀ, ਘੋੜਾ ਕੋਈ ਗੱਲ ਨਹੀਂ, ਮੇਰੀ ਗੱਲ ਸੁਣੋ ਸੰਦੀਪ ਜੀ, ਪਾਣੀ ਪੀਓ, ਪਾਣੀ ਪੀ ਕੇ ਸੁਣ ਰਹੇ ਹੋ ਨਾ, ਪਾਣੀ ਪੀ ਕੇ ਨਾ ਠੰਡੇ ਹੋ ਜਾਈਓ। ਹਾਂਜੀ ਹਾਂਜੀ, ਸੰਦੀਪ ਜੀ ਕਿਹੜਾ ਗਾਣਾ ਸੁਣਨਾ ਚਾਹੋਗੇ?
1: ਮਨਮੋਹਨ ਮਾਰੀ ਤਾਂ ਸੁਣਾ ਦਿਓ।
0: ਅੱਛਾ ਜੀ, ਤੁਸੀਂ ਸੁਣਾਓ ਪਹਿਲਾਂ।
1: ਮੈਨੂੰ ਤਾਂ ਆਉਂਦਾ ਨਹੀਂ।
0: ਤੇ ਫਿਰ ਤੁਸੀਂ ਉਹਨਾਂ ਨੂੰ ਕਿੱਦਾਂ ਸੁਣ ਲਿਆ?
1: ਹਾਂਜੀ,
0: ਉਹਨਾਂ ਨੂੰ ਕਿੱਦਾਂ ਸੁਣਿਆ?
1: ਗਾਣਾ ਸੁਣਨਾ ਆਉਂਦਾ, ਗਾਣਾ ਨਹੀਂ ਆਉਂਦਾ।
0: ਅੱਛਾ, ਪੱਕਾ ਬੋਲਣਾ ਆਉਂਦਾ ਨਾ?
1: ਬੋਲਣਾ ਪੈਂਦਾ।
0: ਮੈਂ ਤੁਹਾਨੂੰ ਸੁਣਾਉਂਦਾ, ਕਿਹੜਾ ਗਾਣਾ ਸੁਣਨਾ ਤੁਸੀਂ? ਗਾਣਾ ਕੋਈ ਵੀ, ਮਨਮੋਹਨ ਵਾਰਿਸ ਦਾ ਕੋਈ ਵੀ ਗਾਣਾ ਦੱਸੋ,
1: ਕੋਈ ਵੀ ਸੁਣਾ ਦਿਓ,
0: ਕੋਈ ਵੀ ਤੁਸੀਂ ਗਾਓ, ਕੋਈ ਗਾਓ। ਚਲੋ ਤੁਹਾਡਾ ਫੇਵਰੇਟ ਹੋਣਾ, ਕੀ ਕਹਿੰਦੇ ਉਹ ਗਾਣਾ ਉਹਨਾਂ ਦਾ,
1: ਮਹਿਸੂਸ ਨਹੀਂ, ਨੱਚੀ ਮੈਂ
0: ਨਾ, ਨੱਚੀ ਮੈਂ ਜੱਜ ਨੇ। ਹਾਂਜੀ ਹਾਂਜੀ
1: ਹਾਂਜੀ,
0: ਗਾਓ ਮਾੜਾ ਜੀ।
1: ਦੁਨੀਆ ਦੀ ਛੱਡ ਪਰਵਾਹ ਨਹੀਂ, ਆ ਜਾ ਆਪਾਂ ਨੱਚੀਏ ਮਜਾਜੜੇ,
0: ਜੱਜ ਨੇ। ਸ਼ਾਂਤੋ ਸ਼ਾਂਤੋ ਸ਼ਾਂਤੋ, ਜਿੱਦਾਂ ਸਾਡੇ ਤੁਹਾਡੇ ਕੁੱਕੜ ਬੋਲਦਾ ਨਾ, ਸਾਡੇ ਇਹਦੇ ਗਧਾ ਬੋਲ ਪੈਂਦਾ ਜੀ, ਏਦਾਂ ਜੀ।
1: ਤੁਹਾਨੂੰ ਪਹਿਲੇ ਕਿਹਾ ਗਾਣਾ ਨਹੀਂ ਆਉਂਦਾ, ਸੁਣਦਾ ਆਉਂਦਾ।
0: ਹਾਂਜੀ ਹਾਂਜੀ, ਇਹਨੂੰ ਵੀ ਏਦਾਂ ਹੀ ਹੈ ਜੀ। ਚਲੋ ਕੋਈ ਨਾ ਸੰਦੀਪ ਜੀ, ਦੇਖੋ ਤੁਸੀਂ ਸੰਗੇ ਆ ਅੱਜ ਥੋੜ੍ਹਾ ਜਿਹਾ, ਅਗਲੀ ਵਾਰ ਨਾ ਪਾਣੀ ਪੀ ਕੇ ਠੰਡੇ ਹੋ ਗਏ ਆਈਓ। ਠੀਕ ਹੈ ਜੀ, ਬਾਏ ਬਾਏ ਸਰ, ਬਾਏ ਬਾਏ ਸੰਦੀਪ ਜੀ, ਚੰਗਾ ਜੀ, ਥੈਂਕ ਯੂ ਸੋ ਮੱਚ। ਵੈਲ ਵੈਲ ਦੋਸਤੋ, ਤੁਸੀਂ ਸੁਣ ਰਹੇ ਪ੍ਰੋਗਰਾਮ ਹੈਲੋ ਜਲੰਧਰ, ਅਤੇ ਅੱਜ ਦੀ ਇੰਟਰਵਿਊਰਸ ਨਾਲ ਆਪਾਂ ਆਪਣੇ ਸਰੋਤੇ ਨੇ ਇੰਟਰਵਿਊ ਕੀਤੀ ਅਤੇ ਬਹੁਤ ਮਜ਼ਾ ਆਇਆ, ਆਈ ਹੋਪ ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ। ਅਤੇ ਹੁਣ ਜਿਹੜਾ ਪ੍ਰੋਗਰਾਮ ਦੀ ਸਮਾਪਤੀ ਹੋ ਲੱਗੀ ਹੈ, ਸਾਡੇ ਲਾਸਟ ਸਰੋਤੇ ਸੀ, ਅਤੇ ਉਹਨਾਂ ਦਾ ਪਿਆਰਾ ਜਿਹੜਾ ਗਾਣਾ ਅਸੀਂ ਜ਼ਰੂਰ ਸੁਣ ਕੇ ਜਾਊਂਗੇ, ਅਤੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਵੀ ਆਪਾਂ ਇੰਜੋਏ ਕਰਾਂਗੇ 6 ਤੋਂ 7 ਆਊਗਾ। ਪਰ ਹੁਣ ਤੋਂ ਪਹਿਲਾਂ ਆਪਾਂ ਗਾਣਾ ਸੁਣੂਗੇ, ਨੱਚੀਏ ਮੈਂ ਜੱਜ ਨੇ।

ਹਾਂਜੀ ਦੋਸਤੋ, ਸਵੇਸੀ ਪ੍ਰੋਗਰਾਮ ਹੈਲੋ ਜਲੰਧਰ ਵਿਦ ਆਰ ਜੀ ਰਮਨੀਸ਼। ਆਈ ਹੋਪ ਤੁਸੀਂ ਇੰਜੋਏ ਕੀਤਾ ਹੋਵੇਗਾ। ਅਤੇ ਹੁਣ ਚਲੋ ਜੀ, ਵੇਲਾ ਆ ਚੁੱਕਾ ਹੈ ਇਹਦਾ ਮਤਲਬ 5 ਵਜਣ ਲੱਗੇ ਨੇ ਅਤੇ ਪ੍ਰੋਗਰਾਮ ਸ਼ੁਰੂ ਹੋਣ ਲੱਗਾ। ਯੁਵਾਣੀ ਤੁਸੀਂ ਇੰਜੋਏ ਕਰਨਾ ਜ਼ਰੂਰ, ਅਤੇ ਜਲਦੀ ਹੀ ਮਿਲਾਂਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ 'ਚ 6 ਤੋਂ 7। ਸਟੇ ਟਿਊਨਡ।

ਅਸੀਂ ਗੱਲ ਕਰਦੇ ਹਾਂ ਭਾਸ਼ਾਵਾਂ ਹੈ, ਧਰਮ ਹੈ, ਕਲਚਰ ਹੈ, ਇਹਨਾਂ ਸਾਰਿਆਂ ਨੂੰ ਨਾ ਸਾਨੂੰ ਰਿਸਪੈਕਟ ਵੀ ਦੇਣੀ ਚਾਹੀਦੀ ਹੈ। ਅਤੇ ਇਹ ਦਿਨ ਹੈ ਨਾ ਜਿਹੜਾ ਇਸੇ ਕਰਕੇ ਮਨਾਇਆ ਜਾਂਦਾ ਹੈ, ਇਸੇ ਮੈਸੇਜ ਨੂੰ ਵਧਾਇਆ ਜਾਂਦਾ ਹੈ ਅੱਗੇ ਕਿ ਸਾਰੇ ਦੇਸ਼ਾਂ ਦੇ ਭਾਸ਼ਾਵਾਂ ਨੂੰ, ਹੈਰੀਟੇਜ ਨੂੰ, ਉਹਨਾਂ ਦੇ ਧਰਮਾਂ ਨੂੰ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ। ਅਤੇ ਨਾਲ ਦੀ ਨਾਲ ਅਸੀਂ ਗੱਲ ਕਰ ਲੈਂਦੇ ਹਾਂ ਜੀ ਕਿ ਇਹ ਦਿਨ ਦੀ ਸ਼ੁਰੂਆਤ ਕਦੋਂ ਹੋਈ ਸੀ। ਇਹ ਦਿਨ ਦੀ ਬੜੀ ਹੀ ਨਵੀਂ ਸ਼ੁਰੂਆਤ ਹੈ, ਅਸੀਂ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਵਿੱਚ ਨਹੀਂ ਜੀ, ਬਿਲਕੁਲ ਨਹੀਂ। 7 ਜੂਨ 2024 ਨੂੰ ਹੋਈ ਸੀ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵੱਲੋਂ ਇਹ ਪਾਸ ਕੀਤਾ ਗਿਆ ਸੀਗਾ। 10 ਜੂਨ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ ਅਤੇ ਐਲਾਨ ਕੀਤਾ ਜਾਂਦਾ ਹੈ। ਔਰ ਜਿਹੜਾ ਇਹ ਪ੍ਰਸਤਾਵ ਸੀਗਾ ਨਾ ਇਸ ਜਿਹੜਾ ਦਿਨ ਦਾ, ਉਹ ਨਾ ਮਤਲਬ ਕਿ ਚੀਨ ਵੱਲੋਂ ਪੇਸ਼ ਕੀਤਾ ਗਿਆ ਸੀਗਾ। 80 ਤੋਂ ਵੱਧ ਦੇਸ਼ਾਂ ਨੇ ਸਪੋਰਟ ਕੀਤਾ ਜੀ ਇਸ ਦਿਨ ਨੂੰ ਕਿ ਇਹ ਦਿਨ ਮਨਾਉਣਾ ਚਾਹੀਦਾ ਹੈ। ਅਤੇ ਫਿਰ ਸਾਲ 2025 ਦੇ ਵਿੱਚ ਇਸ ਦੇਸ਼ ਇਸ ਦਿਵਸ ਨੂੰ ਪਹਿਲੀ ਵਾਰ ਮਨਾਇਆ ਗਿਆ। ਅੱਜ ਦੇ ਸਮੇਂ ਵਿੱਚ ਅਸੀਂ ਦੇਖੀਏ ਤਾਂ ਦੁਨੀਆ ਬਹੁਤ ਸਾਰੇ ਚੈਲੰਜ ਫੇਸ ਕਰ ਰਹੀ ਹੈ, ਟਕਰਾਵਾਂ ਫੇਸ ਕਰ ਰਹੀ ਹੈ, ਗਲਤ ਫਹਿਮੀਆਂ ਹੋ ਜਾਂਦੀਆਂ ਇੱਕ ਦੇਸ਼ ਦੀ ਦੂਸਰੇ ਦੇਸ਼ ਦੇ ਨਾਲ, ਅਤੇ ਅਸੀਂ ਕੀ ਕਰਦੇ ਹਾਂ, ਪਰ ਇਹ ਜਿਹੜਾ ਦਿਨ ਹੈ ਨਾ ਇਹ ਸੱਭਿਆਚਾਰ ਸੱਭਿਅਤਾ ਵਿਚਕਾਰ ਗੱਲਬਾਤ ਅਸੀਂ ਰੱਖਦੇ ਹਾਂ। ਇਹਦੇ ਥਰੂ ਜਦੋਂ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਹਾਂ ਅਤੇ ਅਸੀਂ ਰਿਸਪੈਕਟ ਦਿੰਦੇ ਹਾਂ ਉਹਨਾਂ ਦੇ ਕਲਚਰ ਨੂੰ, ਉਹਨਾਂ ਦੇ ਲੈਂਗੁਏਜ ਨੂੰ, ਸਭ ਕੁਛ, ਅਤੇ ਇੱਕ ਦੂਸਰੇ ਨਾਲ ਨਾ ਫਿਰ ਆਏ ਪ੍ਰੇਮ ਪਾ ਕੇ ਰੱਖਦਾ ਕਿ ਇਹ ਚੀਜ਼ ਨਾ ਕਿਸੇ ਦੇ ਵਿੱਚ ਕੁਛ ਲੜਾਈਆਂ ਝਗੜੇ ਨਹੀਂ ਹੁੰਦੇ ਹੈ। ਦਿਨ ਦਾ ਮਨਾਉਣ ਦਾ ਮਕਸਦ ਹੀ ਇਹੀ ਹੈ। ਇਸ ਦਿਨ ਨੂੰ ਮਨਾਉਣ ਦਾ ਅਸੀਂ ਇਹ ਵੀ ਦੱਸਦੇ ਮੁੱਖ ਉਦੇਸ਼ ਕੀ ਹੈ ਕਿ ਵੱਖ ਵੱਖ ਸੱਭਿਆਚਾਰ ਜਿਹੜੇ ਟ੍ਰੈਡੀਸ਼ਨ ਉਹਨਾਂ ਨੂੰ ਅਸੀਂ ਰਿਸਪੈਕਟ ਕਰੀਏ, ਜਿਹੜੇ ਕਿ ਇੱਕ ਦੂਸਰੇ ਦੇ ਵਿੱਚ ਅਸੀਂ ਟਰੱਸਟ ਆਪਣਾ ਜਿਹੜਾ ਮਜ਼ਬੂਤ ਕਰਕੇ ਰੱਖੀਏ। ਨਫ਼ਰਤ ਜਿਹੜੇ ਭੇਦਭਾਵ ਅੱਜ ਕੱਲ੍ਹ ਇੱਕ ਦੂਸਰੇ ਦੇਸ਼ ਦੇ ਨਾਲ ਵੱਧ ਜਾਂਦੇ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਘਟਾਈਏ ਅਤੇ ਦੁਨੀਆ ਦੇ ਵਿੱਚ ਅਸੀਂ ਪੀਸ, ਹਾਰਮੋਨੀ ਅਤੇ ਕੋਆਪਰੇਸ਼ਨ ਦੀ ਉਤਸ਼ਾਹਿਤ ਕਰੀਏ। ਅਤੇ ਜੀ ਦੋਸਤੋ, ਵੱਖ ਵੱਖ ਭਾਸ਼ਾਵਾਂ ਜ਼ਰੂਰ ਨੇ, ਵੱਖ ਵੱਖ ਦੇਸ਼ ਜ਼ਰੂਰ ਨੇ, ਵੱਖ ਵੱਖ ਹੈਰੀਟੇਜ ਜ਼ਰੂਰ ਨੇ, ਪਰ ਕੀ ਕਰੀਏ, ਹੈ ਤਾਂ ਅਸੀਂ ਇਨਸਾਨ ਹੀ, ਸਾਨੂੰ ਇੱਕ ਦੂਸਰੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਅਤੇ ਅਲੱਗ ਅਲੱਗ ਭਾਸ਼ਾ ਸਿੱਖਣੀਆਂ ਚਾਹੀਦੀਆਂ। ਅਸੀਂ ਪੰਜਾਬੀਆਂ ਦਾ ਮਤਲਬ ਇਹ ਨਹੀਂ ਹੈ ਤੁਸੀਂ ਇੰਗਲਿਸ਼ ਸਿੱਖ ਰਹੇ ਹੋ, ਤੁਸੀਂ ਹਿੰਦੀ ਸਿੱਖ ਰਹੇ ਹੋ, ਤੁਸੀਂ ਉਰਦੂ ਸਿੱਖੋ, ਤੁਸੀਂ ਹੋਰ ਕੋਈ ਭਾਸ਼ਾ ਸਿੱਖੋ, ਉੜੀਆ ਭਾਸ਼ਾ ਸਿੱਖੋ, ਕੋਈ ਵੀ ਭਾਸ਼ਾ ਸਿੱਖ ਸਕਦੇ ਹਾਂ। ਅਤੇ ਇਹ ਸਾਰੀਆਂ ਚੀਜ਼ਾਂ ਨਾਲ ਨਾ ਅਸੀਂ ਇੱਕ ਦੂਸਰੇ ਨਾਲ ਪ੍ਰੇਮ ਵੀ ਪਾ ਸਕਦੇ ਹਾਂ। ਅਸੀਂ ਫੋਰ ਇਗਜ਼ਾਮਪਲ ਅਸੀਂ ਕਿਤੇ ਜਾਈਏ, ਜੰਮੂ ਜਾਈਏ ਤਾਂ ਡੋਗਰੀ ਭਾਸ਼ਾ ਅਸੀਂ ਕਹਿੰਦੇ ਹਾਂ ਬੜੀ ਫੇਮਸ ਹੈ, ਜਦੋਂ ਅਸੀਂ ਉਹ ਸੁਣਦੇ ਹਾਂ ਅਤੇ ਅਸੀਂ ਕਰਦੇ ਹਾਂ ਨਾ ਕਿ ਹਾਂ ਵੀ ਸਾਨੂੰ ਆਉਣੀ ਚਾਹੀਦੀ, ਤਾਂ ਉਹਨਾਂ ਨੂੰ ਬੜਾ ਐਕਸਾਈਟਮੈਂਟ ਹੁੰਦੀ ਹੈ ਕਿ ਸਾਨੂੰ ਪੰਜਾਬੀ ਆਵੇ, ਅਸੀਂ ਪੰਜਾਬੀ, ਸਾਨੂੰ ਆਉਣੀ ਚਾਹੀਦੀ ਹੈ ਜੀ ਦੋਸਤੋ। ਇੱਦਾਂ ਹੀ ਅਸੀਂ ਜਦੋਂ ਉਹਨਾਂ ਦੀ ਭਾਸ਼ਾ ਸਿੱਖਦੇ ਹਾਂ, ਉਹ ਸਾਡੀ ਭਾਸ਼ਾ ਸਿੱਖਦੇ ਆ, ਅਸੀਂ ਉਹਨਾਂ ਦੇ ਕਲਚਰ ਨੂੰ ਅਪਣਾਉਂਦੇ ਹਾਂ, ਉਹ ਸਾਡੇ ਕਲਚਰ ਨੂੰ ਅਪਣਾਉਂਦੇ ਨੇ, ਤਾਂ ਇਹ ਸਾਰੀਆਂ ਚੀਜ਼ਾਂ 'ਚ ਨਾ ਪਿਆਰ ਜਿਹੜਾ ਹੈ ਕਿ ਹੋਰ ਜ਼ਿਆਦਾ ਵੱਧਦਾ ਦੇਸ਼ਾਂ ਦੇ ਵਿੱਚ। ਇਹ ਦਿਨ ਦਾ ਇਹੀ ਮਕਸਦ ਹੈ ਅਤੇ ਗੱਲਾਂ ਬਾਤਾਂ ਤਾਂ ਬਹੁਤ ਸਾਰੀਆਂ ਕਰਨੀਆਂ। ਮੈਨੂੰ ਲੱਗਦਾ ਕਿ ਤੁਸੀਂ ਨਾ ਮੇਰੀ ਜਿਹੜੀ ਇੱਡੀ ਵੱਡੀ ਸਪੀਚ ਸੁਣ ਲਈ ਹੈ ਨਾ, ਥੱਕ ਗਏ ਹੋਵੋਗੇ, ਅਤੇ ਆਈ ਨੋ ਤੁਹਾਨੂੰ ਐਂਟਰਟੇਨ ਵੀ ਕਰਨਾ, ਅਤੇ ਐਂਟਰਟੇਨ ਕਰਨ ਲਈ ਸਾਡੇ ਕੋਲ ਇੱਕ ਸਲਿਊਸ਼ਨ ਜ਼ਰੂਰ ਹੈਗਾ ਕਿ ਅਸੀਂ ਤੁਹਾਨੂੰ ਟਾਈਮ ਟੂ ਟਾਈਮ ਗਾਣੇ ਸੁਣਾਉਂਦੇ ਰਹਿਣਾ। ਤੁਸੀਂ ਗਾਣਾ ਇੰਜੋਏ ਕਰਕੇ ਆਓ ਅਤੇ ਫਿਰ ਮੈਂ ਲੈ ਕੇ ਆਉਂਦੀ ਹਾਂ ਤੁਹਾਡੇ ਸਾਰਿਆਂ ਲਈ ਵਰਡ।

ਜੀ ਦੋਸਤੋ, ਵੈਲਕਮ ਬੈਕ। ਅਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਯੂ ਵਾਣੀ, ਅਤੇ ਮੈਂ ਹਾਂ ਤੁਹਾਡੀ ਆਰ ਜੇ ਦੋਸਤ ਦੀਕਸ਼ਾ। ਜੀ ਦੋਸਤੋ, ਹੁਣ ਵੇਲਾ ਹੋ ਗਿਆ ਜੀ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ। ਅਤੇ ਅਗਲਾ ਸਾਡਾ ਪ੍ਰੋਗਰਾਮ ਜਦੋਂ ਵੱਧ ਰਿਹਾ ਅਤੇ ਅਸੀਂ ਪੁੱਜ ਗਏ ਹਾਂ ਜੀ ਵਰਡ ਐਕਸਪ੍ਰੈਸ ਵੱਲ। ਅਤੇ ਹੁਣ ਵੇਲਾ ਹੋ ਗਿਆ ਜੀ ਸਾਡੇ ਵਰਡ ਐਕਸਪ੍ਰੈਸ ਸੈਗਮੈਂਟ ਆ। ਅਤੇ ਅਸੀਂ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਸ਼ਬਦ ਲੈ ਕੇ ਆਈ ਹਾਂ, ਬੜਾ ਹੀ ਇੰਟਰਸਟਿੰਗ ਸ਼ਬਦ ਰਹਿਣ ਵਾਲਾ ਹੈ। ਅਤੇ ਅਸੀਂ ਇਹ ਜਿਹੜੇ ਸੈਗਮੈਂਟ ਦੇ ਵਿੱਚ ਕਦੇ ਕਦੇ ਹਿੰਦੀ ਦਾ ਸ਼ਬਦ ਲੈਂਦੇ ਹਾਂ, ਕਦੇ ਇੰਗਲਿਸ਼ ਦਾ ਲੈਂਦੇ ਹਾਂ, ਕਦੇ ਪੰਜਾਬੀ ਦਾ ਲੈਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਪੂਰੀ ਵੋਕੈਬਲਰੀ ਇਨਹਾਂਸ ਕਰ ਲਓ। ਕੋਈ ਵੀ ਸ਼ਬਦ ਤੁਹਾਨੂੰ ਕੋਈ ਕਹਿ ਦੇਵੇ ਤਾਂ ਤੁਸੀਂ ਇਹ ਕਹੋ ਕਿ ਮੈਨੂੰ ਤਾਂ ਇਹਦਾ ਮਤਲਬ ਪਤਾ ਹੀ ਹੈ। ਜੀ ਦੋਸਤੋ, ਅਸੀਂ ਅੱਜ ਦਾ ਜਿਹੜਾ ਸ਼ਬਦ ਲੈ ਕੇ ਆਏ ਨਾ, ਉਹ ਨਾ ਥੋੜ੍ਹਾ ਕੰਪਲੀਕੇਟਿਡ ਹੈ, ਪਰ ਮਤਲਬ ਉਹਦਾ ਸਿੰਪਲ ਜਿਹਾ ਹੀ ਹੈ। ਵਰਡ ਦਾ ਨਾਮ ਹੈ ਜੀ ਸਵੈਲਟਰਿੰਗ। ਸਵੈਲਟਰਿੰਗ ਦਾ ਜਿਹੜਾ ਮਤਲਬ ਹੁੰਦਾ ਤੁਹਾਨੂੰ ਦੱਸਦੇ ਹਾਂ, ਜਿਹੜਾ ਸ਼ਬਦ ਹੈ ਕਿੱਥੇ ਵਰਤਿਆ ਜਾਂਦਾ। ਇਹ ਸ਼ਬਦ ਵਰਤਿਆ ਜਾਂਦਾ ਜਦੋਂ ਬਹੁਤ ਜ਼ਿਆਦਾ, ਅੱਜ ਕੱਲ੍ਹ ਤੁਹਾਨੂੰ ਬਹੁਤ ਜ਼ਿਆਦਾ ਇੱਕ ਚੀਜ਼ ਮਹਿਸੂਸ ਹੋ ਰਹੀ ਹੈ ਨਾ ਜੀ, ਗਰਮੀ। ਬਿਲਕੁਲ, ਜਦੋਂ ਸਾਨੂੰ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ ਜਾਂ ਫਿਰ ਹੁੰਮਸ ਜੀ ਹੋ ਜਾਂਦੀ ਹੈ ਨਾ, ਅਸੀਂ ਕਹਿੰਦੇ ਹਾਂ ਕਿ ਦਰਵਾਜ਼ੇ ਖੁੱਲ੍ਹੇ ਛੱਡ ਦਿਓ ਜੀ, ਬੜੀ ਹੀ ਜ਼ਿਆਦਾ ਘੁਟਣ ਹੋ ਰਹੀ ਹੈ ਮੈਨੂੰ, ਅਸੀਂ ਉੱਥੇ ਵੀ ਇਹ ਸ਼ਬਦ ਨੂੰ ਯੂਜ਼ ਕਰ ਸਕਦੇ ਹਾਂ। ਅਸੀਂ ਪੰਜਾਬੀ ਦੇ ਵਿੱਚ ਇਸ ਸ਼ਬਦ ਨੂੰ ਕਹਿ ਸਕਦੇ ਹਾਂ ਜੀ ਤਪਦੀ ਗਰਮੀ, ਤੱਤ ਦੀ ਗਰਮੀ ਜਾਂ ਭਿਆਨਕ ਗਰਮੀ। ਹਾਏ ਓ ਰੱਬਾ, ਮੈਨੂੰ ਤਾਂ ਕਹਿ ਕੇ ਹੀ ਇੱਦਾਂ ਲੱਗ ਰਿਹਾ ਕਿ ਮੈਂ ਬਸ ਧੁੱਪੇ ਖੜੀ ਹਾਂ ਅਤੇ ਹੁਣੇ ਮੈਨੂੰ ਗਰਮੀ ਨੇ ਆ ਕੇ ਨਾ ਬਸ ਮੇਰੇ 'ਤੇ ਅਟੈਕ ਕਰ ਹੀ ਦੇਣਾ। ਗਰਮੀ ਅੱਜ ਕੱਲ੍ਹ ਛਾਈ ਹੋਈ ਆ ਹਰ ਜਗ੍ਹਾ, ਇਸੇ ਕਰਕੇ ਅਸੀਂ ਤੁਹਾਨੂੰ ਯਾਦ ਦਿਵਾਉਂਦੇ ਰਹਿੰਦੇ ਹਾਂ ਕਿ ਤੁਸੀਂ ਬਸ ਅੰਦਰ ਹੀ ਰਹਿਣਾ ਜੀ ਕਮਰਿਆਂ ਦੇ ਵਿੱਚ। ਅਤੇ ਹਿੰਦੀ 'ਚ ਵੀ ਨਾਲ ਦੀ ਨਾਲ ਦੱਸ ਦਿੰਦੇ ਹਾਂ ਜੀ ਤੁਹਾਨੂੰ ਇਹ ਸ਼ਬਦ ਦਾ ਅਰਥ ਕੀ ਹੈ। ਝੁਲਸਣੇ ਵਾਲੀ ਗਰਮੀ ਹੋ ਗਈ ਜਦੋਂ ਅਸੀਂ ਕਹਿ ਦਿੰਦੇ ਹਾਂ, ਭੀਸ਼ਣ ਗਰਮੀ ਹੋ ਗਈ, ਧੁੱਪ

ਦੀ ਗਰਮੀ ਹੈ। ਅਤੇ ਇਹ ਜਿਹੜਾ ਸ਼ਬਦ ਦੀ ਆਪਾਂ ਹਿਸਟਰੀ ਦੱਸੀਏ ਤਾਂ ਇਹ ਸ਼ਬਦ ਕਿੱਥੋਂ ਆਇਆ ਸੀ, ਜਿਹੜਾ ਸਵੈਲਟਰਿੰਗ ਸ਼ਬਦ ਹੈ ਇਹ ਆਇਆ ਸੀ ਅੰਗਰੇਜ਼ੀ ਦੇ ਪੁਰਾਣੇ ਸ਼ਬਦ ਸਵੈਲਟਰ ਤੋਂ ਬਣਿਆ ਗਿਆ ਹੈ, ਜਿਸਦਾ ਅਰਥ ਹੁੰਦਾ ਹੈ ਬਹੁਤ ਜ਼ਿਆਦਾ ਗਰਮੀ ਜਾਂ ਪਸੀਨੇ ਨਾਲ ਅਸੀਂ ਜਦੋਂ ਬੜੇ ਹੀ ਜ਼ਿਆਦਾ ਮਤਲਬ ਭਿੱਜ ਜਾਂਦੇ ਹਾਂ ਜਾਂ ਬੜੇ ਹੀ ਬੇਚੈਨ ਹੋਣ ਜਾਂਦੇ ਹਾਂ ਨਾ, ਉਦੋਂ ਇਹ ਸ਼ਬਦ ਨੂੰ ਵਰਤਿਆ ਜਾਂਦਾ ਹੈ। ਅਤੇ ਜਿਹੜਾ ਇਹ ਸ਼ਬਦ ਹੈ, ਮੈਨੂੰ ਇੱਦਾਂ ਲੱਗਦਾ ਕਿ ਬਹੁਤ ਜ਼ਿਆਦਾ ਗਰਮੀ ਦੇ ਰਿਹਾ ਨਾ ਤੁਹਾਨੂੰ, ਪਰ ਆਪਾਂ ਗਰਮੀ ਨਹੀਂ ਲੈਣੀ ਹੈਗੀ ਕਿਉਂਕਿ ਹੁਣ ਵਿਹਲਾ ਹੋ ਗਿਆ ਜੀ, ਕਿ ਤੁਹਾਨੂੰ ਥੋੜ੍ਹਾ ਜਿਹਾ ਗਰਮੀ ਤੋਂ ਪਿੱਛੇ ਲੈ ਕੇ ਨਾ ਹੁਣ ਤੁਹਾਨੂੰ ਥੋੜ੍ਹਾ ਇੱਦਾਂ ਦਾ ਗਾਣਾ ਸੁਣਾ ਦਈਏ, ਕਿਉਂਕਿ ਸਾਨੂੰ ਨਾ ਇਹ ਪੂਰੇ ਦਿਨ ਦੇ ਵਿੱਚ ਜਦੋਂ ਗਰਮੀ ਆਉਂਦੀ ਹੈ ਨਾ ਅਤੇ ਅਸੀਂ ਕੀ ਕਹਿੰਦੇ ਹਾਂ ਸ਼ਾਮ ਦਾ ਵੇਲਾ ਸਹੀ ਹੈ, ਰਾਤ ਸਹੀ ਹੈ, ਅਤੇ ਕਿਤੇ ਘੁੰਮਣ ਜਾਣਾ, ਰਾਤੀ ਜਾਣਾ, ਸ਼ਾਮੀ ਜਾਣਾ, ਅਤੇ ਇਹੀ ਦੋ ਚੀਜ਼ਾਂ ਸਾਨੂੰ ਵਧੀਆ ਲੱਗਦੀਆਂ। ਗਰਮੀਆਂ ਨੂੰ ਸਾਨੂੰ ਘਰ ਹੀ ਬਿਠਾ ਦਿਉ, ਜਦੋਂ ਦਿਨੇ ਹੁੰਦਾ ਅਸੀਂ ਸੋਚਦੇ ਕਿ ਦਿਨ 'ਚ ਅਸੀਂ ਘਰ ਹੀ ਰਹੀਏ ਤਾਂ ਫਿਰ ਹੀ ਠੀਕ ਹੈ। ਇਸੇ ਕਰਕੇ ਮੈਂ ਚਾਹੁੰਦੀ ਤਾਂ ਤੁਹਾਨੂੰ ਕੋਈ ਗਰਮੀਆਂ ਵਾਲਾ ਗਾਣਾ ਵੀ ਸੁਣਾ ਸਕਦੀ ਸੀਗੀ, ਪਰ ਨਹੀਂ, ਤੁਹਾਨੂੰ ਮੈਂ ਫਿਲਹਾਲ ਗਾਣਾ ਸੁਣਾਉਂਗੀ, ਇਹ ਸ਼ਾਮ ਹੈ ਮਸਤਾਨੀ, ਅਤੇ ਤੁਸੀਂ ਇੰਜੋਏ ਕਰੋ ਇਹ ਟਰੈਕ, ਅਤੇ ਮਿਲਦੇ ਹਾਂ ਬਸ ਫਿਰ ਤੁਹਾਨੂੰ।

0: जी दोस्तों, प्रोग्राम चल रहा है जी युवाणी, तो तुसी ट्यून इन किया होया 102.7 मेगा हर्ट्स से। इंजॉय कर रहे हो प्रोग्राम आर जे दीक्षा दे नाल। जी दोस्तों, हुण वेला हो गया जी असी अपने प्रोग्राम नूं अगे वधाईए, ते हुण वेला हो गया साडे अगले सैगमेंट दा। सैगमेंट है जिहड़ा मैनूं लगदा कि सब दा फेवरेट है। काफ़ी बारी असी तुहाडे फीडबैक भी सुने इस सैगमेंट दे रिलेटिड। जी सैगमेंट दा नाम है जी यंगिस्तान। यंगिस्तान सैगमेंट दे विच असी गलबात करदे आ यंग टैलेंट्स दे नाल। जदों असी नवे नवे टैलेंट्स नाल मिलदे आ ना, तां सानूं बड़ी ज़्यादा खुशी हुंदी है कि इन्ना ज़्यादा टैलेंट साडी दुनिया विच भरिया होया। ते अज फिर असी एक नवा टैलेंट लैके आए होए आ, एक यंग फोटोग्राफर दे नाल असी इंटरव्यू कीता है, ते चिराग राजपाल दे नाल गलबात कीती आर जे शिवम ने। ते इस गलबात नूं तुसी इंजॉय करो, ते इस गलबात दे पार फिर दोबारा तुसी आर जे दीक्षा नूं मिलोगे, ते प्रोग्राम एंजॉय करोगे युवाणी।
1: दोस्तों, जिंदगी नूं वेखण दा हर इंसान दा एक अपना नजरिया है, ते जदों इह नजरिया क्रिएटिविटी, पैशन ते इमोशन नाल जुड़ जांदा है, उदों जन्म लैंदी है खूबसूरत तस्वीर। ते अज दे जिहड़े साडे यूथ आर्टिस्ट ने, ओह सिर्फ तस्वीरां ही नहीं खिंचदे, बल्कि हर फ्रेम विच इमोशन, हर क्लिक विच मैमरी, ते हर पिक्सल विच एक नवा परस्पेक्टिव जोड़ दिंदे ने। FM बैंड 102.7 मेगाहर्ट्ज़ ते आकाशवाणी दा जी जलंधर केंद्र है, ते प्रोग्राम शुरू हो गया है जी युवाणी, ते सैगमेंट चल रहा है जी यंगिस्तान, मेरे नाल आर जे शिवम दे नाल। ते अज फिर प्रोग्राम विच असी दिलों स्वागत करते हैं साडे यूथ आर्टिस्ट चिराग दा।
2: थैंक यू सो मच, मैं बहुत एक्साइटेड हाँ अज दी टॉक लई, ते बहुत वधिया लग रहा भी तुसी इत्थे इनवाइट कीता।
1: ते चिराग, सब तो पहला तो यह दसो कि फोटोग्राफी दे विच इंटरस्ट किवें आया, क्योंकि मैनूं लगदा है साडे इंडिया दे विच कई लोग इदां ने जो ਫੋਟੋਗ੍ਰਾਫਰ ਨੂੰ ਫੋਟੋਗ੍ਰਾਫਰ ਵੀ ਨਹੀਂ ਕਹਿੰਦੇ, ਫੋਟੋਗ੍ਰਾਫਰ ਕਹਿੰਦੇ ਆ।
2: ਹਾਂਜੀ, ਤੁਸੀਂ ਪੁੱਛਿਆ ਵੀ ਇੰਟਰਸਟ ਕਿੱਦਾਂ ਆਇਆ। ਮੈਨੂੰ ਲੱਗਦਾ ਕਿ ਜਿਹੜਾ ਬੰਦਾ ਕੁਛ ਨਾ ਕੁਛ ਡਿਫਰੈਂਟ ਟਰਾਈ ਕਰਦਾ ਰਹਿੰਦਾ ਹੈ ਨਾ, ਅਤੇ ਕੋਈ ਨਾ ਕੋਈ ਚੀਜ਼ ਆਪਣੇ ਆਪ ਹੀ ਨਿਕਲ ਆਉਂਦੀ ਹੈ। ਜਿਵੇਂ ਕਹਿੰਦੇ ਆ ਵੀ ਆਰਟ ਜਿਹੜਾ ਹੁੰਦਾ ਉਹਨੂੰ ਬੰਦੇ ਗੇਨ ਨਹੀਂ ਕਰਦਾ, ਬਲਕਿ ਅੰਦਰ ਹੀ ਹੁੰਦਾ, ਅਤੇ ਬਸ ਉਸ ਚੀਜ਼ ਨੂੰ ਪੋਲਿਸ਼ ਕਰਨਾ ਪੈਂਦਾ। ਅਤੇ ਮੈਂ ਵੀ ਇੱਦਾਂ ਹੀ ਰੈਂਡਮ ਫੋਟੋਜ਼ ਕਲਿੱਕ ਕਰਦਾ ਸੀਗਾ, ਸੋਹਣੇ ਫੁੱਲ ਸੀਗੇ ਹੈ ਨਾ, ਪੱਤਿਆਂ ਦੀ ਫੋਟੋ, ਇੱਦਾਂ ਤਿੱਤਲੀ ਕੋਈ ਆ ਗਈ ਹੈ ਨਾ ਘਰ ਦੀ ਛੱਤ 'ਤੇ, ਉਹਦੀ ਫੋਟੋ ਖਿੱਚ ਲੈਣੀ। ਅਤੇ ਇੱਦਾਂ ਹੀ ਕਰਦੇ ਕਰਦੇ ਇੰਟਰਸਟ ਬਣਦਾ ਗਿਆ ਬਣਦਾ ਗਿਆ, ਅਤੇ ਬਸ ਫਿਰ ਇਹ ਸਫ਼ਰ ਸ਼ੁਰੂ ਹੈ ਫੋਟੋਗ੍ਰਾਫੀ ਦਾ, ਅਤੇ ਚੱਲਦਾ ਪਿਆ ਹਜੇ ਬਹੁਤ ਵਧੀਆ।
1: ਬਹੁਤ ਵਧੀਆ ਚਿਰਾਗ, ਅਤੇ ਜਦੋਂ ਫੋਟੋਗ੍ਰਾਫੀ ਦੀ ਗੱਲ ਹੋ ਰਹੀ ਹੈ, ਕੈਮਰਾ ਦੀ ਗੱਲ ਹੋ ਰਹੀ ਹੈ, ਅਤੇ ਕੈਮਰਾ ਜਦੋਂ ਚਿਰਾਗ ਹੱਥ ਵਿੱਚ ਫੜਦਾ, ਅਤੇ ਸਭ ਤੋਂ ਪਹਿਲਾਂ ਥੋਟ ਕੀ ਆਉਂਦਾ ਮਨ ਦੇ ਵਿੱਚ?
2: ਤੁਸੀਂ ਪੁੱਛਿਆ ਵੀ ਸਭ ਤੋਂ ਪਹਿਲਾਂ ਥੋਟ ਕੈਮਰਾ ਫੜ ਕੇ ਕੀ ਆਉਂਦਾ, ਬਟ ਮੈਨੂੰ ਲੱਗਦਾ ਕਿ ਥੋਟ ਤਾਂ ਜਿਹੜਾ ਆ ਉਹ ਕੈਮਰਾ ਫੜਨ ਤੋਂ ਪਹਿਲਾਂ ਹੀ ਦਿਮਾਗ ਦੇ ਵਿੱਚ ਚੱਲ ਰਿਹਾ ਹੁੰਦਾ ਵੀ ਮੂਡ ਹੁੰਦਾ ਵੀ ਅੱਜ ਕੁਛ ਵਧੀਆ ਚੀਜ਼ ਕੈਪਚਰ ਕਰਨੀ ਹੈ, ਕੋਈ ਨੇਚਰ ਦੀ ਜਾਂ ਫਿਰ ਕੋਈ ਪੋਰਟਰੇਟ ਕੈਪਚਰ ਕਰਨਾ, ਅਤੇ ਥੋਟ ਤਾਂ ਪਹਿਲਾਂ ਤੋਂ ਹੀ ਚੱਲ ਰਿਹਾ ਹੁੰਦਾ। ਬਸ ਜਦੋਂ ਕੈਮਰਾ ਫੜੀ ਦਾ ਹੱਥ ਦੇ ਵਿੱਚ, ਉਦੋਂ ਲੱਭਣਾ ਸ਼ੁਰੂ ਕਰ ਦਈਦਾ ਆਸ ਪਾਸ ਵੀ ਕੀ ਵਧੀਆ ਲੱਭ ਜੇ, ਅਤੇ ਅਸੀਂ ਫੋਟੋ ਖਿੱਚੀਏ ਉਹਦੀ।
1: ਮੈਨੂੰ ਇੱਦਾਂ ਲੱਗਦਾ ਕਿ ਫਿਰ ਇਹ ਕੈਮਰਾਮੈਨ ਜੋ ਹੈ, ਫੋਟੋਗ੍ਰਾਫਰ ਜੋ ਹੈ, ਉਹਦਾ ਮਾਇੰਡ ਸੈੱਟ ਹੈ ਜੋ ਇੱਕ ਵਧੀਆ ਫੋਟੋ ਵੱਲ ਲੈ ਕੇ ਜਾ ਰਿਹਾ।
2: ਹਾਂਜੀ, ਕਿਉਂਕਿ ਦੇਖੋ ਮਾਇੰਡ ਹੀ ਸਭ ਕੁਛ ਹੈਗਾ ਆ, ਹੈ ਨਾ, ਕਿਉਂਕਿ ਦੇਖੀਏ ਵੀ ਫੋਟੋਗ੍ਰਾਫੀ ਦੇ ਵਿੱਚ ਮਾਇੰਡ ਅਤੇ ਇੱਕ ਆਈ ਹੈ ਨਾ, ਇਹੀ ਹੋਣੀ ਚਾਹੀਦੀ ਹੈ। ਆਈ ਚੀਜ਼ ਨੂੰ ਫੜ ਲੈਂਦੀ ਹੈ ਨਾ, ਬਟ ਉਸ ਤੋਂ ਪਹਿਲਾਂ ਮਾਇੰਡ ਦੇ ਵਿੱਚ ਵੀ ਕੋਈ ਨਾ ਕੋਈ ਥੋਟ ਪ੍ਰੋਸੈਸ ਹੁੰਦਾ ਹੀ ਆ ਬੰਦੇ ਦਾ ਵੀ ਕਿਹੜੀ ਚੀਜ਼ ਲੱਭਣੀ ਹੈ, ਹੈ ਨਾ, ਅਤੇ ਉਹ ਚੀਜ਼ ਹੈ, ਤਾਂ ਕਰਕੇ ਮੈਨੂੰ ਲੱਗਦਾ ਥੋਟ ਜਿਹੜਾ ਉਹ ਸਭ ਤੋਂ ਫਸਟ ਹੈਗਾ, ਸੈਕਿੰਡ ਜਿਹੜੀ ਚੀਜ਼ ਆ ਉਹ ਆਈ ਹੈਗੀ ਆ ਬੰਦੇ ਦੀ, ਅਤੇ ਥਰਡ ਕੈਮਰਾ ਹੋਣਾ ਚਾਹੀਦਾ ਤਾਂ ਹੀ ਉਹ ਬੰਦਾ ਕੈਪਚਰ ਕਰ ਸਕਦਾ।
1: ਬਹੁਤ ਵਧੀਆ। ਅਤੇ ਆਈਜ਼ ਦੀ ਗੱਲ ਹੋ ਰਹੀ ਹੈ ਚਿਰਾਗ, ਅਤੇ ਮੈਨੂੰ ਪਰਸਨਲੀ ਇੱਦਾਂ ਲੱਗਦਾ ਕਿ ਜੋ ਮੈਂ ਅੱਖਾਂ ਨਾਲ ਚੀਜ਼ਾਂ ਕੈਪਚਰ ਕਰ ਪਾ ਰਿਹਾ, ਕਿਤੇ ਨਾ ਕਿਤੇ ਉਹ ਕੈਮਰਾ ਉਸ ਸੱਚਾਈ ਦੇ ਨਾਲ ਉਹਨਾਂ ਚੀਜ਼ਾਂ ਨੂੰ, ਉਸ ਹਕੀਕਤ ਦੇ ਨਾਲ ਫੜ ਨਹੀਂ ਪਾਉਂਦਾ। ਤੁਸੀਂ ਮੰਨਦੇ ਹੋ ਇਸ ਗੱਲ ਨੂੰ?
2: ਹਾਂਜੀ, ਜ਼ਰੂਰ, ਕਿਉਂਕਿ ਕੀ ਹੁੰਦਾ ਕੈਮਰਾ ਇੱਕ ਸਿਰਫ ਮੈਨ ਮੇਡ ਥਿੰਗ ਹੈ ਨਾ, ਜਿਹੜੀ ਉਸ ਚੀਜ਼ ਨੂੰ ਕੈਪਚਰ ਕਰ ਲਵੇ, ਬਟ ਜਿਹੜੀ ਅੱਖਾਂ ਆ, ਅੱਖਾਂ ਦੇਖਦੀ ਆ ਚੀਜ਼ ਨੂੰ, ਪਰ ਉਹ ਪੂਰਾ ਸਰੀਰ ਜੁੜਿਆ ਹੁੰਦਾ ਨਾਲ। ਜੇ ਤੁਸੀਂ ਪਹਾੜਾਂ 'ਤੇ ਗਏ ਹੋ, ਤੁਸੀਂ ਵਧੀਆ ਨਜ਼ਾਰਾ ਦੇਖੋਗੇ, ਅਤੇ ਕੈਮਰੇ ਨੇ ਸਿਰਫ ਉਹ ਕੈਪਚਰ ਕਰਨਾ ਆ, ਬਟ ਤੁਸੀਂ ਜਦੋਂ ਉੱਥੇ ਖੜ੍ਹੇ ਹੋ ਪਹਾੜਾਂ ਦੇ ਵਿੱਚ, ਤੁਹਾਡੀ ਅੱਖਾਂ ਨੇ ਦੇਖਣਾ ਉਹ ਚੀਜ਼, ਠੀਕ ਹੈ, ਤੁਹਾਡੀ ਬੋਡੀ ਨੇ ਫੀਲ ਕਰਨੀ, ਤੁਸੀਂ ਉੱਧਰ ਦੀ ਵਧੀਆ ਤਾਜ਼ੀ ਹਵਾ ਫੀਲ ਕਰਨੀ, ਤਾਂ ਉਹ ਚੀਜ਼ ਹੋ ਜਾਂਦੀ ਹੈ ਵੀ ਬੰਦਾ ਕਈ ਵਾਰ ਫੋਟੋ ਦੇ ਵਿੱਚ ਉਹ ਚੀਜ਼ ਨੂੰ ਪੂਰਾ ਮੋਮੈਂਟ ਦੀ ਫੀਲਿੰਗ ਨੂੰ ਡਿਫਾਈਨ ਨਹੀਂ ਕਰ।

0: ਪਾਉਂਦਾ।
1: ਮੈਨੂੰ ਇੱਦਾਂ ਲੱਗਦਾ ਕਿ ਉਹ ਅੱਖਾਂ ਦੇ ਨਾਲ ਉਹ ਬਾਕੀ ਸੈਂਸਿਸ ਵੀ ਹੈ ਜੁੜੀਆਂ ਹੁੰਦੀਆਂ ਤੇ ਉਹ ਉਸ ਚੀਜ਼ ਨੂੰ ਫੀਲ ਕਰ ਪਾਉਂਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਇਹ ਫੀਲਿੰਗ ਥੋੜੀ ਮਿਸ ਹੋ ਜਾਂਦੀ ਉਸ ਫੋਟੋ।
0: ਹਾਂਜੀ, ਬਟ ਇਹ ਹੈ ਵੀ ਜਿਹੜੀ ਫੋਟੋ ਖਿੱਚੀ ਹੁੰਦੀ ਆ ਬੰਦੇ ਨੂੰ, ਉਹ ਇਹ ਹੈ ਵੀ ਉਹ ਥੋੜੀ ਸਟੋਰੀ ਟੈਲਿੰਗ ਕਰ ਦਿੰਦੀ ਆ ਵੀ ਹਾਂਜੀ ਕਿੱਦਾਂ ਦਾ ਨਜ਼ਾਰਾ ਸੀਗਾ, ਕਿੱਦਾਂ ਦੇ ਸੀਨ ਸੀਗੇ ਉੱਥੇ, ਪੋਰਟਰੇਟਸ, ਉੱਥੇ ਦਾ ਨੇਚਰ। ਤਾਂ ਜਿਹੜੀ ਫੋਟੋ ਆ ਉਹ ਸਟੋਰੀ ਟੈਲਿੰਗ ਦਾ ਬਹੁਤ ਵਧੀਆ ਕੰਮ ਕਰਦੀ ਆ।
1: ਅਤੇ ਮੈਨੂੰ ਇਹ ਵੀ ਲੱਗਦਾ ਕਿ ਉਹ ਫੋਟੋ ਜੋ ਹੈ ਉਹ ਯਾਦ ਵੀ ਹਮੇਸ਼ਾ ਬਣ ਕੇ ਰਹਿ ਜਾਂਦੀ ਹੈ।
0: ਹਾਂਜੀ ਹਾਂਜੀ ਬਿਲਕੁਲ, ਤੁਸੀਂ ਆਪ ਦੇਖੋ ਅਸੀਂ ਕਿੱਥੇ ਜਾਂਦੇ ਹਾਂ, ਹੈ ਨਾ, ਜਾਂ ਫਿਰ ਕੋਈ ਗੈਦਰਿੰਗ ਹੁੰਦੀ ਹੈ, ਕੁਛ ਹੁੰਦਾ, ਅਸੀਂ ਸਭ ਤੋਂ ਪਹਿਲਾਂ ਆਪਣਾ ਫੋਨ ਕੱਢਦੇ ਹਾਂ ਵੀ ਫੋਟੋ ਖਿੱਚੀਏ, ਹੈ ਨਾ। ਉਹ ਚੀਜ਼ ਹੈ ਕਿਉਂਕਿ ਬਹੁਤ ਵਧੀਆ ਚੀਜ਼ ਹੈ ਫੋਟੋਗ੍ਰਾਫੀ। ਹਰ ਇਨਸਾਨ, ਹੈ ਨਾ, ਸਮਾਰਟਫੋਨ ਸਾਰਿਆਂ ਦੇ ਕੋਲ ਹੈ ਨਾ, 24/7 ਲੋਕ ਫੋਟੋਆਂ ਖਿੱਚਦੇ ਰਹਿੰਦੇ ਆ ਆਪਣੀ। ਕੋਈ ਚਾਹ ਪੀ ਰਿਹਾ ਉਹਦੀ ਫੋਟੋ ਪਾਤੀ, ਕੌਫੀ ਦੀ ਫੋਟੋ ਪਾਤੀ, ਕੋਈ ਕਿਤਾਬ ਪੜ੍ਹਦਾ ਪਿਆ ਉਹਦੀ ਫੋਟੋ ਪਾਤੀ। ਇਹ ਚੀਜ਼ ਤਾਂ ਹੈਗੀ ਹੈ ਕਿਉਂਕਿ ਲੋਕ ਹੁਣ ਫੋਟੋਜ਼ ਨਾਲ ਹੀ ਆਪਣੀ ਮੈਮਰੀਜ਼ ਨੂੰ ਸੇਵ ਕਰਦੇ, ਕਿਉਂਕਿ ਹੁਣ ਮੈਨੂੰ ਆਹ ਵੀ ਲੱਗਦਾ ਕਿ ਲਿਖਣ ਦਾ ਟ੍ਰੈਂਡ ਥੋੜ੍ਹਾ ਜਿਹਾ ਘੱਟ ਗਿਆ, ਹੈ ਨਾ। ਪਹਿਲਾਂ ਲੋਕ ਲਿਖਦੇ ਬਹੁਤ ਸੀਗੇ, ਆਪਣਾ ਪੂਰਾ ਦਿਨ ਲੋਕ ਨੋਟ ਡਾਊਨ ਕਰਦੇ ਸੀਗੇ ਆਪਣੀ ਕਿਤਾਬਾਂ ਦੇ ਵਿੱਚ, ਬਟ ਉਹ ਚੀਜ਼ ਹੁਣ ਥੋੜ੍ਹੀ ਪਿੱਛੇ ਨੂੰ ਜਾ ਰਹੀ ਹੈ ਅਤੇ ਫੋਟੋਗ੍ਰਾਫੀ ਥੋੜ੍ਹੀ ਵੱਧਦੀ ਪਈ ਹੈ। ਲੋਕ ਬਸ ਫੋਟੋਜ਼ ਖਿੱਚਦੇ ਰਹਿੰਦੇ ਆ ਕਿਉਂਕਿ ਟੈਕਨੋਲੋਜੀ ਕਰਕੇ ਸਾਰੇ ਫੋਨ ਦੇ ਵਿੱਚ ਕੈਮਰਾ ਨੇ। ਪਹਿਲਾਂ ਤਾਂ ਦੂਜੇ ਕੀਪੈਡ ਵਾਲੇ ਫੋਨ ਹੁੰਦੇ ਸੀਗੇ ਜਿਨ੍ਹਾਂ ਕੋਲ ਕੈਮਰਾ ਆ ਉਹੀ ਫੋਟੋ ਖਿੱਚਦੇ ਸੀਗੇ, ਬਟ ਹੁਣ ਸਾਰਿਆਂ ਕੋਲ ਕੈਮਰਾ ਹੈਗਾ ਆ, ਫੋਨ ਦੇ ਵਿੱਚ ਵੀ ਕੈਮਰਾ ਨੇ, ਬਹੁਤ ਵਧੀਆ ਕੈਮਰੇ ਨੇ ਫੋਨ ਦੇ ਵਿੱਚ, ਤਾਂ ਲੋਕ ਉਹਦੇ ਨਾਲ ਫੋਟੋ ਖਿੱਚਦੇ ਰਹਿੰਦੇ ਨੇ ਅਤੇ ਮੈਮਰੀਜ਼ ਸੇਵ ਕਰਦੇ ਰਹਿੰਦੇ ਨੇ।
1: ਅਤੇ ਤੁਹਾਨੂੰ ਕੀ ਲੱਗਦਾ ਚਿਰਾਗ, ਕਿ ਇਹਨਾਂ ਯਾਦਾਂ ਨੂੰ ਇੱਕ ਚਾਰ ਕੋਨਿਆਂ ਦੇ ਵਿੱਚ ਤਕਸੀਮ ਕਰਨਾ, ਹਰ ਇੱਕ ਦਿਨ ਦੀ ਯਾਦ ਨੂੰ ਜਾਂ ਹਰ ਇੱਕ ਪਲ ਨੂੰ, ਇਹ ਕਿਤੇ ਨਾ ਕਿਤੇ ਠੀਕ ਹੈ ਕਿ ਕਿਤੇ ਨਾ ਕਿਤੇ ਗਲਤ ਆ?
0: ਨਹੀਂ, ਮੈਨੂੰ ਲੱਗਦਾ ਕਿ ਇਹ ਵਧੀਆ ਚੀਜ਼ ਹੈ ਕਿਉਂਕਿ ਬੰਦਾ ਜਿਹੜਾ ਆ ਉਹ ਮੋਮੈਂਟ ਦੇ ਵਿੱਚ ਪਿੱਛੇ ਨਹੀਂ ਜਾ ਸਕਦਾ, ਹੈ ਨਾ। ਤੁਸੀਂ ਕੋਈ ਪਿਛਲਾ ਮੋਮੈਂਟ ਰੀਲੀਵ ਨਹੀਂ ਕਰ ਸਕਦੇ, ਬਟ ਜੇ ਤੁਸੀਂ ਫੋਟੋਜ਼ ਨੂੰ ਦੇਖੋ, ਹੈ ਨਾ, ਅਤੇ ਉਹ ਤੁਹਾਨੂੰ ਕਹਿ ਲਓ ਜਿਵੇਂ ਯਾਦਾਂ ਤਾਜ਼ੀ ਹੋ ਜਾਂਦੀਆਂ ਨੇ, ਹੈ ਨਾ, ਫੋਟੋ ਦੀ। ਜਿਵੇਂ ਕਈ ਲੋਕ ਕਹਿੰਦੇ ਆ ਵੀ ਜਿਹੜੇ ਫ੍ਰੈਗਨੈਂਸ ਹੈਗੀ ਆ ਉਹ ਬੰਦੇ ਨੂੰ ਪਿੱਛੇ ਲੈ ਜਾਂਦੀ ਆ।
1: ਬਿਲਕੁਲ,
0: ਉਹ ਮਾਇੰਡ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਪਾਸਟ ਮੋਮੈਂਟ ਨੂੰ ਸੋਚ ਲਓ, ਹੈ ਨਾ, ਅਤੇ ਜੇ ਪਾਸਟ ਮੋਮੈਂਟ ਨੂੰ ਦੇਖਣਾ ਅੱਖਾਂ ਨਾਲ, ਉਹ ਫਿਰ ਫੋਟੋਜ਼ ਨਾਲ, ਵੀਡੀਓਜ਼ ਨਾਲ ਇੱਦਾਂ ਦੇਖ ਲਓ, ਹੈ ਨਾ। ਉਹ ਚੀਜ਼ ਹੈਗੀ ਆ
1: ਜਿੱਦਾਂ ਅਸੀਂ ਗੱਲ ਵੀ ਕਰ ਰਹੇ ਸੀ ਕਿ ਅ ਥਿੰਗ ਆਫ ਬਿਊਟੀ ਇਜ਼ ਅ ਜੋਏ ਫੋਰ ਐਵਰ, ਅਤੇ ਉਹ ਜਿਹੜੀ ਉਹ ਪਿਕਚਰ ਹੈ ਉਹ ਸਾਡੀ ਜ਼ਿੰਦਗੀ ਦਾ ਉਹ ਜੋਏ ਬਣ ਜਾਂਦੀ ਹੈ।
0: ਹਾਂਜੀ ਬਿਲਕੁਲ,
1: ਜਿਹਨੂੰ ਅਸੀਂ ਹਮੇਸ਼ਾ ਤੱਕ ਇੰਜੋਏ ਕਰ ਸਕਦੇ ਹਾਂ।
0: ਹਾਂਜੀ ਬਿਲਕੁਲ।
1: ਅਤੇ ਚਿਰਾਗ, ਹੁਣ ਇਹ ਦੱਸੋ ਕਿ ਤੁਹਾਡੇ ਅਕੋਰਡਿੰਗ ਇੱਕ ਪਰਫੈਕਟ ਫੋਟੋਗ੍ਰਾਫ ਵਿੱਚ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ?
0: ਜੇ ਤਾਂ ਅਸੀਂ ਟੈਕਨੀਕਲ ਪਰਸਪੈਕਟਿਵ ਨਾਲ ਗੱਲ ਕਰੀਏ, ਹੈ ਨਾ, ਫਿਰ ਤਾਂ ਬਹੁਤ ਬਰੀਕ ਬਰੀਕ ਚੀਜ਼ਾਂ ਨੇ ਜਿਹੜੀ ਇੱਕ ਪਰਫੈਕਟ ਫੋਟੋ ਨੂੰ ਡਿਫਾਈਨ ਕਰਦੀਆਂ। ਬਟ ਜਿੱਦਾਂ ਮੈਂ ਫੋਟੋਗ੍ਰਾਫੀ ਕਰਦਾ, ਮੈਂ ਐਜ਼ ਅ ਹੋਬੀ ਕਰਦਾ, ਹੈ ਨਾ, ਅਤੇ ਮੈਨੂੰ ਲੱਗਦਾ ਕੋਈ ਵੀ ਤੁਹਾਡੀ ਪਰਫੈਕਟ ਫੋਟੋ ਨੂੰ ਡਿਫਾਈਨ ਨਹੀਂ ਕਰ ਸਕਦਾ। ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਰਹੀ ਹੈ, ਤੁਹਾਡੇ ਦਿਲ ਨੂੰ ਵਧੀਆ ਲੱਗਦੀ ਪਈ ਹੈ, ਹੈ ਨਾ, ਅਤੇ ਉਹ ਤੁਹਾਡੇ ਲਈ ਪਰਫੈਕਟ ਫੋਟੋ ਹੀ ਹੈਗੀ ਆ।
1: ਕਿ ਮਤਲਬ ਮੈਨੂੰ ਇਹ ਲੱਗਦਾ ਕਿ ਹਰ ਇੱਕ ਇਨਸਾਨ ਦਾ ਆਪਣਾ ਪਰਸਪੈਕਟਿਵ ਹੈ ਅਤੇ ਉਹਦੇ ਲਈ ਉਹਦਾ ਪਰਫੈਕਟ ਉਹ ਡਿਫਾਈਨ ਕਰੇਗਾ।
0: ਹਾਂਜੀ ਬਿਲਕੁਲ, ਕਿਉਂਕਿ ਇਹ ਕੋਈ ਡਿਗਰੀ ਨਹੀਂ ਹੈਗੀ, ਇਹ ਕੁਛ ਪੜ੍ਹਾਈ ਨਹੀਂ ਹੈਗੀ ਵੀ ਜਿਹਦੇ ਵਿੱਚ ਜੀ ਤੁਸੀਂ ਸਹੀ ਆਂਸਰ ਲਿਖਤਾ ਅਤੇ ਉਹੀ ਪਰਫੈਕਟ ਆਂਸਰ ਹੈਗਾ। ਇਹ ਇੱਕ ਆਰਟ ਹੈਗੀ ਆ, ਹੈ ਨਾ, ਅਤੇ ਆਰਟ ਮੈਨੂੰ ਲੱਗਦਾ ਹਰ ਬੰਦੇ ਵਿੱਚ ਹੈਗੀ ਹੈ। ਉਹ ਬਸ ਡਿਪੈਂਡ ਕਰਦਾ ਵੀ ਬੰਦਾ ਆਪਣੇ ਆਪ ਨੂੰ ਕਿੰਨਾ ਪੋਲਿਸ਼ ਕਰਦਾ, ਕਿੰਨਾ ਡੂੰਘਾਈ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਜਾਂਦਾ ਉਸ ਵਿੱਚ, ਹੈ ਨਾ। ਬਟ ਫੋਟੋਗ੍ਰਾਫੀ 'ਚ ਦੇਖਿਆ ਜਾਵੇ ਤਾਂ ਪਰਫੈਕਟ ਪਿਕਚਰ ਤੁਹਾਡੇ ਲਈ ਉਹੀ ਹੈ ਜਿਹੜੀ ਤੁਹਾਨੂੰ ਵਧੀਆ ਲੱਗਦੀ ਪਈ ਹੈ,
1: ਜੋ ਦਿਲ ਨੂੰ ਛੂਹ ਜਾ।
0: ਹਾਂਜੀ
1: ਚਿਰਾਗ, ਇਹ ਦੱਸੋ ਹੁਣ ਕਿ ਤੁਸੀਂ ਨੈਚੁਰਲ ਫੋਟੋਗ੍ਰਾਫੀ ਪ੍ਰੈਫਰ ਕਰਦੇ ਹੋ ਜਾਂ ਪਲੈਨਡ ਸ਼ੂਟਸ?
0: ਮੈਨੂੰ ਪਰਸਨਲੀ ਨੈਚੁਰਲ ਫੋਟੋਗ੍ਰਾਫੀ ਜ਼ਿਆਦਾ ਵਧੀਆ ਲੱਗਦੀ ਹੈ, ਹੈ ਨਾ। ਪਲੈਨਡ ਸ਼ੂਟਸ ਦੇ ਵਿੱਚ ਇੱਦਾਂ ਹੁੰਦਾ ਵੀ ਬੰਦਾ ਬਹੁਤ ਜ਼ਿਆਦਾ ਚੀਜ਼ਾਂ ਸੋਚਦਾ ਰਹਿੰਦਾ, ਹੈ ਨਾ। ਪਲੈਨਡ ਸ਼ੂਟ ਜੇ ਕਰਨਾ ਹੋਵੇ ਤਾਂ ਉਹਦੇ ਲਈ ਬਹੁਤ ਹੀ ਮਿਹਨਤ ਲੱਗਦੀ ਹੈ, ਹੈ ਨਾ। ਮਿਹਨਤ ਨੋ ਡਾਊਟ ਇੱਕ ਨੈਚੁਰਲ ਸ਼ੂਟ ਦੇ ਵਿੱਚ ਵੀ ਲੱਗਦੀ ਆ, ਬਟ ਫਿਰ ਬੰਦਾ ਨਾ ਟੈਨਸ਼ਨ ਵਿੱਚ ਬਹੁਤ ਆ ਜਾਂਦਾ ਕਿ ਮੈਂ ਇੱਦਾਂ ਦਾ ਸ਼ੂਟ ਕਰਨਾ, ਇੱਦਾਂ ਸ਼ੂਟ ਕਰਨਾ, ਪ੍ਰੈਸ਼ਰਾਈਜ਼ ਬਹੁਤ ਹੋ ਜਾਂਦਾ ਬੰਦਾ। ਬਟ ਜੇ ਬੰਦਾ ਇੱਕ ਨੈਚੁਰਲ ਸ਼ੂਟ ਕਰੇ, ਰੈਂਡਮ ਸ਼ੂਟ ਕਰੇ, ਹੈ ਨਾ, ਤਾਂ ਉਹ ਬਹੁਤ ਵਧੀਆ ਹੁੰਦਾ ਕਿਉਂਕਿ ਪਲੈਨਡ ਸ਼ੂਟ ਦੇ ਵਿੱਚ ਬੰਦੇ ਦੇ ਦਿਮਾਗ 'ਚ ਪਲੈਨਿੰਗ ਹੁੰਦੀ ਹੈ, ਉਹ ਇੱਕ ਫਰੇਮ ਸੈੱਟ ਕਰ ਲੈਂਦਾ ਵੀ ਮੈਨੂੰ ਆਹ ਚੀਜ਼ ਇੱਥੇ ਚਾਹੀਦੀ, ਆਹ ਚੀਜ਼ ਇੱਦਾਂ ਚਾਹੀਦੀ ਹੈ। ਬਟ ਜੇ ਬੰਦਾ ਇੱਕ ਨੈਚੁਰਲ ਵੇ 'ਚ ਸ਼ੂਟ ਕਰੇ, ਹੈ ਨਾ, ਫਿਰ ਬੰਦਾ ਸਿਰਫ ਲੱਭਦਾ ਆ ਵੀ ਅੱਖਾਂ ਨੂੰ ਕੀ ਵਧੀਆ ਲੱਗੇ ਅਤੇ ਮੈਂ ਉਹਦੀ ਫੋਟੋ ਕੈਪਚਰ ਕਰਾਂ।
1: ਅਤੇ ਕਿਤੇ ਨਾ ਕਿਤੇ ਨੈਚੁਰਲ ਸ਼ੂਟਸ 'ਚ ਇਹ ਨਹੀਂ ਹੋ ਜਾਂਦਾ ਕਿ ਉਹ ਮੂਮੈਂਟ ਮਿਸ ਹੋ ਜਾਵੇ, ਉਹ ਚੀਜ਼ ਅੱਖਾਂ ਦੇ ਸਾਹਮਣੇ ਹੋਵੇ ਪਰ ਬਸ ਕਲਿੱਕ ਕਰਨ ਲੱਗੀਏ ਅਤੇ ਇੱਕਦਮ ਚਲੀ ਜਾਵੇ?
0: ਹਾਂਜੀ ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਹੁੰਦਾ ਇਹ। ਅਸੀਂ ਗੱਲ ਕਰੀਏ ਜੇ ਕਿਸੇ ਤਿਤਲੀ ਦੀ ਫੋਟੋ ਖਿੱਚਣੀ ਹੈ, ਹੈ ਨਾ, ਅਤੇ ਖਾਸ ਕਰ ਮੇਰੇ ਨਾਲ ਤਾਂ ਆਹੀ ਹੋਇਆ, ਮੇਰੇ ਘਰ ਦੀ ਛੱਤ 'ਤੇ ਬਹੁਤ ਇੱਦਾਂ ਬਟਰਫਲਾਈਜ਼ ਆਉਂਦੀਆਂ ਅਤੇ ਫੋਟੋ ਖਿੱਚਣੀ ਹੁੰਦੀ ਹੈ ਅਤੇ ਮੈਂ ਕਮਰੇ ਵਿੱਚ ਭੱਜਦਾ ਕੈਮਰਾ ਚੱਕਣ ਲਈ, ਉੰਨੀ ਦੇਰ ਨੂੰ ਵਾਪਸ ਆਉਂਦਾ ਅਤੇ ਮਿਸ ਹੋ ਗਿਆ ਹੁੰਦਾ। ਅਤੇ ਪਲੱਸ ਜਿਵੇਂ ਮੈਂ ਸਟਰੀਟ ਫੋਟੋਗ੍ਰਾਫੀ ਕਰਦਾ ਅਤੇ ਉਦੋਂ ਵੀ ਇੱਦਾਂ ਹੁੰਦਾ ਵੀ ਤੁਸੀਂ ਕਿਸੇ ਇਨਸਾਨ ਦੀ ਫੋਟੋ ਖਿੱਚਣੀ ਹੈ, ਕਿਸੇ ਦਾ ਪੋਰਟਰੇਟ ਬਹੁਤ ਵਧੀਆ ਤੁਹਾਨੂੰ ਲੱਗ ਰਿਹਾ, ਤੁਸੀਂ ਕਲਿੱਕ ਕਰਨਾ, ਹੈ ਨਾ, ਅਤੇ

0: ਸਟਰੀਟ ਦੇ ਵਿੱਚ ਬੰਦਾ ਇੱਧਰ ਉੱਧਰ ਭੱਜ ਰਿਹਾ ਹੁੰਦਾ ਹੈ ਨਾ, ਤੁਹਾਨੂੰ ਨਹੀਂ ਪਤਾ ਹੁੰਦਾ ਅਗਲੇ ਇਨਸਾਨ ਨੇ ਅਗਲੇ ਮਿੰਟ ਉੱਥੇ ਰਹਿਣਾ ਵੀ ਹੈ ਜਾਂ ਕਿਤੇ ਹੋਰ ਨੂੰ ਤੁਰ ਜਾਣਾ ਹੈ ਨਾ, ਅਤੇ ਉਹ ਚੀਜ਼ ਬਹੁਤ ਮੈਟਰ ਕਰਦੀ ਹੈ. ਅਤੇ ਛੇਤੀ ਤੋਂ ਛੇਤੀ ਵਧੀਆ ਸ਼ੋਟ ਲੈਣ ਦੀ ਮੈਂ ਕੋਸ਼ਿਸ਼ ਕਰਦਾ, ਕਿਉਂਕਿ ਪਤਾ ਨਹੀਂ ਹੁੰਦਾ, ਕਿਉਂਕਿ ਸਟਰੀਟ ਫੋਟੋਗ੍ਰਾਫੀ ਜਾਂ ਫਿਰ ਨੈਚੁਰਲ ਜੇ ਆਪਾਂ ਸ਼ੂਟ ਕਰੀਏ ਤਾਂ ਉਹ ਬੰਦੇ 'ਤੇ ਹੈ ਨਾ, ਤਾਂ ਉਹ ਚੀਜ਼ ਹੈਗੀ ਆ.
1: ਅਤੇ ਚਿਰਾਗ, ਤੁਹਾਡੀ ਪ੍ਰੋਫਾਈਲ ਅਸੀਂ ਦੇਖ ਰਹੇ ਸੀ ਇੰਸਟਾਗ੍ਰਾਮ 'ਤੇ, ਤੁਹਾਡੀ ਪ੍ਰੋਫਾਈਲ ਦੇ ਵਿੱਚ ਕਾਫੀ ਪਿਕਸ ਬਲੈਕ ਐਂਡ ਵਾਈਟ ਸੀਗੀਆਂ, ਇਹਨਾਂ ਮੋਨੋਕ੍ਰੋਮ ਪਿਕਚਰਸ ਦੇ ਪਿੱਛੇ ਕੋਈ ਥੋਟ ਪ੍ਰੋਸੈਸ ਹੈ?
0: ਹਾਂਜੀ ਬਿਲਕੁਲ. ਐਕਚੁਅਲੀ ਕੀ ਹੈਗਾ ਆ ਕਿ ਜੇ ਆਪਾਂ ਪਿੱਛੇ ਜਾਈਏ ਟਾਈਮ ਦੇ ਵਿੱਚ ਹੈ ਨਾ, ਅਤੇ ਉਦੋਂ ਕਲਰਡ ਫੋਟੋਜ਼ ਨਹੀਂ ਹੁੰਦੀਆਂ ਸੀਗੀਆਂ ਹੈ ਨਾ
1: ਜੀ,
0: ਬਲੈਕ ਐਂਡ ਵਾਈਟ ਹੀ ਫੋਟੋਜ਼ ਹੁੰਦੀਆਂ ਸੀਗੀਆਂ. ਅਤੇ ਹੁਣ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਵੀ ਅਸੀਂ ਕਲਰਸ ਨੂੰ ਕੈਪਚਰ ਕਰ ਸਕਦੇ ਹਾਂ. ਈਵਨ ਹੁਣ ਜਿਹੜੇ ਮੋਬਾਈਲ ਦੇ ਵਿੱਚ ਕੈਮਰਾ ਨੇ, ਉਹਦੇ ਵਿੱਚ ਟੈਕਨੋਲੋਜੀ ਪਲੱਸ AI ਇੰਨਾ ਜ਼ਿਆਦਾ ਆ ਗਿਆ ਕਿ ਜਿਹੜਾ ਇੱਕ ਨੈਚੁਰਲ ਕਲਰ ਹੈ ਉਹਨੂੰ ਵੀ ਬਹੁਤ ਹੀ ਵਧੀਆ ਕਰਕੇ ਸ਼ੋਅ ਕਰਦਾ ਹੈ ਨਾ. ਅਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਪੁਰਾਣੀ ਚੀਜ਼ਾਂ ਨੇ ਉਹ ਥੋੜ੍ਹੀ ਮਿਸ ਆਊਟ ਹੋ ਰਹੀਆਂ ਨੇ. ਹਰ ਬੰਦਾ ਜਿਹੜਾ ਆ ਉਹ ਬਲੈਕ ਐਂਡ ਵਾਈਟ ਨਹੀਂ ਪ੍ਰੈਫਰ ਕਰਦਾ, ਜਾਂ ਫਿਰ ਹੁਣ ਆਦਤ ਹੀ ਨਹੀਂ. ਜਿਹੜੀ ਹੁਣ ਦੀ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਪਤਾ ਵੀ ਨਹੀਂ ਬਲੈਕ ਐਂਡ ਵਾਈਟ ਕੀ ਹੁੰਦਾ. ਪਹਿਲਾਂ ਬਲੈਕ ਐਂਡ ਵਾਈਟ ਫੋਟੋਜ਼, ਵੀਡੀਓਜ਼, ਈਵਨ TV ਜਿਹੜੇ ਸੀਗੇ ਉਹ ਵੀ ਬਲੈਕ ਐਂਡ ਵਾਈਟ ਸੀਗੇ. ਤਾਂ ਮੈਨੂੰ ਲੱਗਦਾ ਕਿੱਥੇ ਨਾ ਕਿੱਥੇ ਟੈਕਨੋਲੋਜੀ ਦੇ ਪੈਰਲਲ ਪੁਰਾਣੀ ਚੀਜ਼ਾਂ ਵੀ ਚੱਲਣੀ ਚਾਹੀਦੀਆਂ, ਤਾਂ ਕਿ ਚੀਜ਼ ਦੇ ਵਿੱਚ ਟੇਸਟ ਰਹੇ
1: ਅਤੇ ਉਹ ਲੈਗਸੀ ਵੀ ਬਣੀ ਰਹੇ ਜੋ ਚੱਲਦੀ ਆ ਰਹੀ ਹੈ.
0: ਹਾਂਜੀ ਹਾਂਜੀ ਬਿਲਕੁਲ. ਲੋਕੀ ਬਲੈਕ ਐਂਡ ਵਾਈਟ ਪ੍ਰੈਫਰ ਨਹੀਂ ਕਰਦੇ, ਉਹਨਾਂ ਨੂੰ ਕਲਰਸ ਚਾਹੀਦੇ ਆ, ਬਟ ਮੈਨੂੰ ਲੱਗਦਾ ਬਲੈਕ ਐਂਡ ਵਾਈਟ ਹੀ ਸਭ ਤੋਂ ਵਧੀਆ ਚੀਜ਼ ਹੈ, ਕਿਉਂਕਿ ਨੇਚਰ ਦਾ ਆਹੀ ਕਲਰ ਹੈ ਜੇ ਦੇਖਿਆ ਜਾਵੇ. ਬਾਕੀ ਰੰਗ ਤਾਂ ਇਨਸਾਨਾਂ ਨੇ ਪਾ ਤੇ, ਨਹੀਂ ਤਾਂ ਜਿਹੜੀ ਨੈਚੁਰਲ ਚੀਜ਼ ਹੈ ਉਹ ਬਲੈਕ ਐਂਡ ਵਾਈਟ ਹੀ ਹੈ. ਬੰਦਾ ਬਲੈਕ ਐਂਡ ਵਾਈਟ ਜਦੋਂ ਕੁਝ ਕੈਪਚਰ ਕਰਦਾ ਤਾਂ ਬਹੁਤ ਡਿਟੇਲ ਵਿੱਚ ਜਾਣਾ ਪੈਂਦਾ, ਕਿਉਂਕਿ ਕਲਰਸ ਹਰ ਓਬਜੈਕਟ ਨੂੰ ਡਿਫਾਈਨ ਕਰ ਦਿੰਦੇ ਆ. ਬਲੈਕ ਐਂਡ ਵਾਈਟ ਦੇ ਵਿੱਚ ਗ੍ਰੇ ਸਕੇਲ 'ਤੇ ਸਾਰੀ ਚੀਜ਼ ਆ ਜਾਂਦੀ ਹੈ ਅਤੇ ਬੰਦਾ ਡੂੰਘਾਈ ਨਾਲ ਉਸ ਚੀਜ਼ ਨੂੰ ਦੇਖਦਾ.
1: ਮੈਨੂੰ ਪਰਸਨਲੀ ਚਿਰਾਗ ਇਹ ਲੱਗਦਾ ਕਿ ਜਦੋਂ ਅਸੀਂ ਬਲੈਕ ਐਂਡ ਵਾਈਟ ਫੋਟੋ ਕਲਿੱਕ ਕਰਦੇ ਹਾਂ ਜਾਂ ਬਲੈਕ ਐਂਡ ਵਾਈਟ ਪਿਕਚਰ ਦੇਖਦੇ ਹਾਂ ਤਾਂ ਇੱਕ ਜਜਮੈਂਟ ਤੋਂ ਅਸੀਂ ਦੂਰ ਹੋ ਜਾਂਦੇ ਹਾਂ ਕਿ ਅਸੀਂ ਕਿਸੇ ਪਰਸਨ ਨੂੰ ਜੱਜ ਨਹੀਂ ਕਰ ਰਹੇ ਕਿ ਉਹਨੇ ਕਿਹੋ ਜਿਹਾ ਰੰਗ ਪਾਇਆ, ਉਹਦਾ ਰੰਗ ਆਪ ਕਿਹੋ ਜਿਹਾ ਹੈਗਾ ਆ. ਮੈਨੂੰ ਲੱਗਦਾ ਉਹ ਜਜਮੈਂਟ ਦਾ ਜਿਹੜਾ ਇੱਕ ਪਰਸਪੈਕਟਿਵ ਆ ਨਾ ਉਹ ਖਤਮ ਹੋ ਜਾਂਦਾ ਫੋਟੋ ਦੇ ਵਿੱਚ, ਅਤੇ ਅਸੀਂ ਉਸ ਫੋਟੋ ਦੀ ਖੂਬਸੂਰਤੀ ਵਾਲੀ ਦੇਖ ਰਹੇ ਹੁੰਦੇ ਹਾਂ ਕਿ ਉਹ ਕਲਿੱਕ ਕਿੱਦਾਂ ਕੀਤੀ ਹੋਈ ਹੈ.
0: ਬਿਲਕੁਲ ਬਿਲਕੁਲ, ਕਿਉਂਕਿ ਦੇਖੋ ਰੱਬ ਨੇ ਸਿਰਫ ਇਨਸਾਨ ਨੂੰ ਰੰਗ ਨਹੀਂ ਦਿੱਤਾ ਹੈ ਨਾ, ਬੰਦੇ ਦੇ ਜਿਹੜੇ ਨੈਣ ਨਕਸ਼ ਨੇ, ਉਹਦੀਆਂ ਅੱਖਾਂ, ਉਹਦਾ ਮੂੰਹ, ਉਹਦਾ ਸਰੀਰ ਹੈ ਨਾ. ਕਈਆਂ ਲੋਕਾਂ ਦਾ ਸਰੀਰ ਬਹੁਤ ਵਧੀਆ ਹੁੰਦਾ ਹੈ ਨਾ
1: ਜੀ,
0: ਅਤੇ ਉਹ ਚੀਜ਼ਾਂ ਹੁੰਦੀਆਂ. ਅਤੇ ਜਦੋਂ ਮੈਂ ਸਟਰੀਟ ਦੇ ਵਿੱਚ ਕੈਪਚਰ ਕਰਦਾ ਚੀਜ਼ ਹੈ ਨਾ, ਕਿਸੇ ਦਾ ਪੋਰਟਰੇਟ ਬਲੈਕ ਐਂਡ ਵਾਈਟ ਕੈਪਚਰ ਕੀਤਾ, ਅਤੇ ਉਹ ਬਲੈਕ ਐਂਡ ਵਾਈਟ ਦੇ ਵਿੱਚ ਬੰਦਾ ਕਲਰਸ ਨੂੰ ਛੱਡ ਦਿੰਦਾ, ਬਲਕਿ ਕੁਦਰਤ ਦੀ ਬਣਤਰ ਨੂੰ ਜ਼ਿਆਦਾ ਦੇਖਦਾ ਆ
1: ਕਿ ਫਾਰਮੇਸ਼ਨ ਅਤੇ ਉਹਦੇ ਮਤਲਬ ਜੋ ਉਹਦੇ ਫੀਚਰਸ ਹੈ ਉੱਤੇ ਜ਼ਿਆਦਾ ਇਫੈਕਟ ਪੈਂਦਾ.
0: ਹਾਂਜੀ ਬਿਲਕੁਲ ਬਿਲਕੁਲ.
1: ਚਿਰਾਗ, ਹੁਣ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਕਿਸੇ ਦੀ ਪਿਕਚਰ ਕਲਿੱਕ ਕਰਦੇ ਹੋ ਤਾਂ ਉਸ ਪਰਸਨ ਦੀ ਪਰਸਨੈਲਿਟੀ ਨੂੰ ਉਸ ਪਿਕਚਰ ਦੇ ਵਿੱਚ ਕਿਵੇਂ ਲੈ ਕੇ ਆਉਂਦੇ ਹੋ?
0: ਜਦੋਂ ਵੀ ਮੈਂ ਸਟਰੀਟ 'ਤੇ ਨਿਕਲਦਾ ਕੈਮਰਾ ਲੈ ਕੇ ਲੋਕਾਂ ਦੇ ਪੋਰਟਰੇਟਸ ਕਲਿੱਕ ਕਰਨ ਲਈ, ਤਾਂ ਮੇਰਾ ਜ਼ਿਆਦਾ ਧਿਆਨ ਬਜ਼ੁਰਗਾਂ ਵੱਲ ਜ਼ਿਆਦਾ ਜਾਂਦਾ, ਪਤਾ ਨਹੀਂ ਕਿਉਂ ਜਾਂਦਾ. ਬਟ ਜੋ ਚੀਜ਼ ਮੈਨੂੰ ਅੰਦਰੋਂ ਫੀਲ ਹੁੰਦੀ ਹੈ ਇਹ ਹੈ ਵੀ ਬਜ਼ੁਰਗਾਂ ਦੇ ਜਿਹੜੇ ਤੁਸੀਂ ਦੇਖਿਆ ਹੋਣਾ ਹੱਥਾਂ ਦੀ ਲਕੀਰਾਂ ਹੈ ਨਾ, ਉਹ ਬਹੁਤ ਡੂੰਘੀਆਂ ਹੁੰਦੀਆਂ, ਉਹਨਾਂ ਦੇ ਫੇਸ 'ਤੇ ਰਿੰਕਲਸ ਜਿਹਨੂੰ ਕਹਿ ਦਿੰਦੇ ਉਹ ਆ ਜਾਂਦੇ ਆ ਹੈ ਨਾ. ਕਈ ਜਿਹੜੇ ਸਰਦਾਰ ਜੀ ਹੁੰਦੇ ਆ ਉਹਨਾਂ ਦੇ ਦਸਤਾਰ ਬਹੁਤ ਵਧੀਆ ਸਜਾਈ ਹੁੰਦੀ ਹੈ. ਕਹਿੰਦੇ ਆ ਵੀ ਜਿਹੜਾ ਬਜ਼ੁਰਗ ਬੰਦਾ ਸੋਹਣਾ ਨਹੀਂ ਲੱਗਦਾ, ਬਟ ਮੈਨੂੰ ਲੱਗਦਾ ਕਿ ਆਹੀ ਤਾਂ ਸੋਹਣੀ ਚੀਜ਼ ਆ. ਜਦੋਂ ਆਪਾਂ ਕਿਸੇ ਬਜ਼ੁਰਗ ਨੂੰ ਦੇਖੀਏ ਤਾਂ ਦੇਖਦਾ ਆ ਵੀ ਬੰਦੇ ਨੇ ਆਪਣੀ ਲਾਈਫ ਦੇ ਵਿੱਚ ਸਟਰਗਲ ਕੀਤਾ, ਆਪਣੀ ਲਾਈਫ ਨੂੰ ਚੰਗੀ ਤਰ੍ਹਾਂ ਬਤੀਤ ਕੀਤਾ ਹੈ ਨਾ, ਅਤੇ ਉਹ ਚੀਜ਼ ਦੇਖ ਕੇ ਬਹੁਤ ਜ਼ਿਆਦਾ ਵਧੀਆ ਲੱਗਦਾ. ਪਰਸਨੈਲਿਟੀ ਬੰਦੇ ਦੀ ਮੈਨੂੰ ਲੱਗਦਾ ਕਿ ਬੁਢਾਪੇ 'ਚ ਜ਼ਿਆਦਾ ਪਤਾ ਲੱਗਦੀ ਹੈ ਨਾ, ਕਿਉਂਕਿ ਜਿੱਦਾਂ ਬੰਦੇ ਨੇ ਆਪਣਾ ਪੂਰਾ ਜੀਵਨ ਗੁਜ਼ਾਰਿਆ ਹੁੰਦਾ ਉਹ ਚੀਜ਼ ਬੰਦੇ ਦੇ ਚਿਹਰੇ 'ਤੇ ਦਿਖਦੀ ਆ. ਅਤੇ ਮੇਰੀ ਪਰਸਨੈਲਿਟੀ ਜਜਮੈਂਟ ਆਹੀ ਹੈ ਕਿ ਮੈਂ ਜ਼ਿਆਦਾਤਰ ਬਜ਼ੁਰਗਾਂ ਦੀਆਂ ਫੋਟੋ ਪੋਰਟਰੇਟਸ ਜ਼ਿਆਦਾ ਪਸੰਦ ਕਰਦਾ ਖਿੱਚਣੇ. ਪਲੱਸ ਮੈਨੂੰ ਆਹ ਲੱਗਦਾ ਵੀ ਜਿਵੇਂ ਹੁਣ ਦੇਖੀਏ ਤਾਂ ਅੱਜ ਕੱਲ੍ਹ ਦੀ ਜਨਰੇਸ਼ਨ ਬਹੁਤ ਹੀ ਸੈਲਫਿਸ਼ ਕਹਿ ਸਕਦੇ ਹਾਂ, ਥੋੜ੍ਹੀ ਟੂ ਸਮ ਐਕਸਟੈਂਟ ਸੈਲਫਿਸ਼ ਹੈਗੀ ਆ. ਅਤੇ ਜਦੋਂ ਬਜ਼ੁਰਗਾਂ ਦੀ ਮੈਂ ਫੋਟੋ ਖਿੱਚਦਾ ਹੈ ਨਾ, ਅਤੇ ਮੈਂ ਉਹਨਾਂ ਨੂੰ ਗ੍ਰੀਟ ਕਰਦਾ ਹੈ ਨਾ, ਪੈਰੀ ਹੱਥ ਲਾਉਂਦਾ, ਉਹਨਾਂ ਦੀ ਫੋਟੋ ਖਿੱਚਦਾ, ਅਤੇ ਉਹਨਾਂ ਨੂੰ ਵੀ ਆਪਣੇ ਆਪ ਵਿੱਚ ਬਹੁਤ ਵਧੀਆ ਮਹਿਸੂਸ ਹੁੰਦਾ ਵੀ ਕਿਸੇ ਨੇ ਅਟੈਨਸ਼ਨ ਦਿੱਤੀ ਉਹਨਾਂ ਨੂੰ ਹੈ ਨਾ, ਉਹ ਚੀਜ਼ ਹੈਗੀ ਆ.
1: ਅਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਕਿਸੇ ਦੀ ਪਿਕਚਰ ਕਲਿੱਕ ਕਰਦੇ ਹੋ, ਮੇਰੇ ਨਾਲ ਤਾਂ ਅਕਸਰ ਇਹ ਹੁੰਦਾ ਕਿ ਮੈਂ ਜਦੋਂ ਕਿਸੇ ਦੀ ਪਿਕਚਰ ਕਲਿੱਕ ਕਰਦਾ ਨਾ, ਅਤੇ ਉਹ ਕਹਿੰਦੇ ਮੇਰੇ ਅਕੋਰਡਿੰਗ ਉਹ ਪਿਕਚਰ ਬਹੁਤ ਵਧੀਆ ਹੁੰਦੀ ਹੈ, ਪਰ ਉਹਨਾਂ ਦੇ ਅਕੋਰਡਿੰਗ ਨਹੀਂ, ਇਹ ਠੀਕ ਨਹੀਂ ਆਈ, ਇਹ ਸਹੀ ਨਹੀਂ. ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਹੀ ਚੀਜ਼ ਹੁੰਦੀ ਹੈ?
0: ਹਾਂਜੀ ਹਾਂਜੀ ਬਿਲਕੁਲ, ਇਹ ਚੀਜ਼ ਬਹੁਤ ਜ਼ਿਆਦਾ ਹੁੰਦੀ ਹੈ. ਕਿਸੇ ਕਜ਼ਨ ਦੀ ਫੋਟੋ ਕਲਿੱਕ ਕਰਨੀ ਆ, ਫਰੈਂਡਸ ਦੇ ਨਾਲ ਕਿੱਥੇ ਗਿਆ ਉਹਨਾਂ ਦੀ ਫੋਟੋ ਕਲਿੱਕ ਕਰਨੀ ਹੈ, ਅਤੇ ਬਹੁਤ ਹੀ ਨਖਰੇ ਕਰਦੇ ਆ ਵੀ ਚੀਜ਼ ਵਧੀਆ ਨਹੀਂ ਖਿੱਚੀ, ਫੋਟੋ ਵਧੀਆ ਨਹੀਂ ਖਿੱਚੀ, ਤੂੰ ਫੋਟੋਗ੍ਰਾਫਰ ਹੈ, ਤੂੰ ਵਧੀਆ ਨਹੀਂ ਖਿੱਚੀ. ਮੈਨੂੰ ਲੱਗਦਾ ਕਿਤੇ ਨਾ ਕਿਤੇ ਇਸੇ ਚੀਜ਼ ਕਰਕੇ ਮੈਂ ਸਟਰੀਟ ਪੋਰਟਰੇਟਸ ਜ਼ਿਆਦਾ ਖਿੱਚਦਾ, ਮੈਂ ਨੈਚੁਰਲ ਸ਼ੂਟ ਜ਼ਿਆਦਾ ਕਰਦਾ, ਕਿਉਂਕਿ ਆਹ ਚੀਜ਼ ਮੇਰੇ ਦਿਮਾਗ ਦੇ ਵਿੱਚ ਹੈਗੀ ਹੈ ਵੀ ਕਿਤੇ ਨਾ ਕਿਤੇ ਜੇ ਮੈਂ ਕੋਈ ਕਮਰਸ਼ੀਅਲ ਸ਼ੂਟ ਕਰਾਂ ਜਾਂ ਕੁਛ ਕਰਾਂ, ਅਤੇ ਮੇ ਬੀ ਸਾਹਮਣੇ ਵਾਲਾ

0: ਨੇ ਲੈਂਸਸ ਬਹੁਤ ਐਕਸਪੈਂਸਿਵ ਨੇ, ਤੇ ਇਹਨਾਂ ਚੀਜ਼ਾਂ ਨੂੰ ਕਿੱਦਾਂ ਟੈਕਲ ਕਰਦੇ ਹੋ?
1: ਹਾਂਜੀ, ਜਿੰਨੇ ਵੀ ਗੇਅਰਸ ਹੈਗੇ ਆ ਫੋਟੋਗ੍ਰਾਫੀ ਦੇ ਵਿੱਚ ਐਕਸਪੈਂਸਿਵ ਕਾਫੀ ਨੇ। ਮੈਨੇਜ ਤਾਂ ਕੀ ਕਰਨਾ, ਮੈਨੂੰ ਹਜੇ ਵੀ ਯਾਦ ਹੈ ਜਦੋਂ ਮੈਂ ਕੈਮਰਾ ਲੈਣਾ ਸੀਗਾ ਤੇ ਮੇਰੇ ਪੇਰੈਂਟਸ ਨੇ ਪਹਿਲੀ ਵਾਰ 'ਚ ਬਿਲਕੁਲ ਨਹੀਂ ਲੈ ਕੇ ਦਿੱਤਾ ਸੀਗਾ। ਪਹਿਲਾਂ ਮੈਂ ਉਹਨਾਂ ਨੂੰ ਦਿਖਾਇਆ ਸੀਗਾ, ਮੈਂ ਫੋਨ ਦੇ ਨਾਲ ਫੋਟੋ ਕਲਿੱਕ ਕਰਕੇ ਬਹੁਤ, ਮੈਂ ਸਟਾਰਟਿੰਗ ਦੇ 3 ਕੁ ਸਾਲ ਪੂਰੇ ਮੋਬਾਈਲ ਨਾਲ ਹੀ ਫੋਟੋਗ੍ਰਾਫੀ ਕੀਤੀ। ਉਹਨਾਂ ਨੂੰ ਦਿਖਾਇਆ ਵੀ ਮੈਂ ਕੀ ਚੀਜ਼ ਕੈਪਚਰ ਕਰਦਾ, ਕਾਫੀ ਲੋਕਲ ਲੈਵਲ ਦੇ ਕੰਪੀਟੀਸ਼ਨਸ 'ਤੇ ਗਿਆ। ਫਿਰ ਜਦੋਂ ਉਹਨਾਂ ਨੂੰ ਯਕੀਨ ਹੋਇਆ ਵੀ ਹਾਂ ਕੁਛ ਇਹ ਵਧੀਆ ਕਰਦਾ ਪਿਆ, ਉਦੋਂ ਮੈਨੂੰ ਕੈਮਰਾ ਲੈ ਕੇ ਦਿੱਤਾ ਸੀ ਘਰਦਿਆਂ ਨੇ। ਅਤੇ ਹਜੇ ਵੀ ਮੈਂ ਇੱਕ ਟਾਈਮ 'ਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਨਹੀਂ ਕਰ ਸਕਦਾ, ਹੈ ਨਾ, ਅਤੇ ਇਸ ਲਈ ਮੈਂ ਥੋੜ੍ਹਾ ਥੋੜ੍ਹਾ ਕਰਕੇ 1-2 ਚੀਜ਼ ਖਰੀਦ ਲਈ, ਇੱਦਾਂ ਕਰਕੇ ਆਪਣਾ ਕਿੱਟ ਤਿਆਰ ਕਰਦਾ ਮੈਂ ਫੋਟੋਗ੍ਰਾਫੀ ਦੀ।
0: ਤੇ ਚਿਰਾਗ, ਹੁਣ ਇਹ ਦੱਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਫੋਟੋਗ੍ਰਾਫੀ ਦੇ ਕਿਹੜੇ ਜੋਨਰਸ ਨੂੰ ਐਕਸਪੀਰੀਅੰਸ ਕਰਨਾ ਚਾਹੋਗੇ?
1: ਹਜੇ ਤਾਂ ਮੈਂ ਫੋਟੋਗ੍ਰਾਫੀ ਐਜ਼ ਅ ਹੌਬੀ ਕਰਦਾ ਪਿਆ, ਕਾਫੀ ਆਪਣੇ ਕਮਰਸ਼ੀਅਲ ਸ਼ੂਟਸ ਵੀ ਕੀਤੇ ਨੇ, ਬਟ ਜਿਹੜਾ ਇੰਟਰਸਟ ਹੈ ਉਹ ਇੱਦਾਂ ਹੀ ਹੈ ਕਿ ਫੋਟੋਗ੍ਰਾਫੀ ਐਜ਼ ਅ ਹੌਬੀ। ਬਟ ਕਿਉਂਕਿ ਹਜੇ ਸਟੱਡੀਜ਼ ਵੀ ਚੱਲ ਰਹੀਆਂ ਨੇ ਅਤੇ ਉਸ ਤੋਂ ਬਾਅਦ ਘਰ ਦਾ ਵੀ ਕੰਮ ਥੋੜ੍ਹਾ ਬਹੁਤ ਹੁੰਦਾ ਆ, ਤਾਂ ਕਰਕੇ ਮੈਂ ਫੋਟੋਗ੍ਰਾਫੀ ਐਜ਼ ਅ ਹੌਬੀ ਹੀ ਕਰਦਾ ਪਿਆ। ਬਟ ਮੇਰਾ ਇਹ ਗੋਲ ਕਹਿ ਸਕਦੇ ਜਾਂ ਫਿਰ ਵਿਸ਼ ਕਹਿ ਲਓ, ਕੁਛ ਵੀ ਕਹਿ ਲਓ, ਵੀ ਮੈਂ ਥੋੜ੍ਹੀ ਵਾਈਲਡ ਲਾਈਫ ਫੋਟੋਗ੍ਰਾਫੀ ਵੱਲ ਵੀ ਜਾਵਾਂ, ਕਿਉਂਕਿ ਮੈਨੂੰ ਘੁੰਮਣ ਦੇ ਵਿੱਚ ਬਹੁਤ ਇੰਟਰਸਟ ਹੈ, ਹੈ ਨਾ, ਟਰੈਵਲਿੰਗ ਮੈਨੂੰ ਬਹੁਤ ਵਧੀਆ ਲੱਗਦੀ ਹੈ, ਅਤੇ ਕਿੱਥੇ ਨਾ ਕਿੱਥੇ ਜਾ ਕੇ ਵਾਈਲਡ ਲਾਈਫ ਸੈਂਚੁਰੀਜ਼ ਜਾ ਕੇ ਸ਼ੂਟ ਕਰਨਾ, ਹੈ ਨਾ, ਉਹ ਬਹੁਤ ਮੈਂ ਚਾਹੁੰਦਾ ਵੀ ਮੈਂ ਕਰਾਂ। ਬਟ ਹਜੇ ਕਹਿ ਲਓ ਪੜ੍ਹਾਈ ਕਰਕੇ, ਹੈ ਨਾ, ਉੱਦਾਂ ਹੀ ਰੂਟੀਨ ਕਰਕੇ, ਅਤੇ ਪਲੱਸ ਵਾਈਲਡ ਲਾਈਫ ਫੋਟੋਗ੍ਰਾਫੀ ਬਹੁਤ ਜ਼ਿਆਦਾ ਇਨਵੈਸਟਮੈਂਟ ਮੰਗਦੀ ਹੈ, ਤਾਂ ਕਰਕੇ ਹਜੇ ਮੈਂ ਉਸ ਸਾਈਡ ਨਹੀਂ ਜਾ ਰਿਹਾ। ਬਟ ਇਨ ਦਾ ਕਮਿੰਗ ਈਅਰਸ ਮੈਂ ਵਾਈਲਡ ਲਾਈਫ ਫੋਟੋਗ੍ਰਾਫੀ ਵੱਲ ਵੀ ਜਾਵਾਂਗਾ।
0: ਤੇ ਚਿਰਾਗ, ਤੁਸੀਂ ਆਪਣਾ ਕਰੀਅਰ ਹੁਣ ਐਜ਼ ਅ ਫੋਟੋਗ੍ਰਾਫਰ ਐਸਟੈਬਲਿਸ਼ ਕਰਨਾ ਚਾਹੋਗੇ?
1: ਹਜੇ ਤਾਂ ਮੈਂ ਪੜ੍ਹਾਈ ਕਰ ਰਿਹਾ ਕਮਰਸ ਫੀਲਡ ਦੇ ਵਿੱਚ, ਅਕਾਊਂਟਿੰਗ ਫੀਲਡ ਦੇ ਵਿੱਚ, ਬਟ ਜੇ ਮੈਨੂੰ ਫਿਊਚਰ ਦੇ ਵਿੱਚ ਮੌਕਾ ਮਿਲਿਆ ਤਾਂ ਡੈਫੀਨੇਟਲੀ ਮੈਂ ਆਪਣਾ ਇੱਕ ਫੋਟੋਗ੍ਰਾਫੀ ਬਿਜ਼ਨਸ ਐਸਟੈਬਲਿਸ਼ ਕਰਨਾ ਚਾਹੂੰਗਾ। ਹਜੇ ਮੈਂ ਉਹ ਚੀਜ਼ ਨਹੀਂ ਕਰ ਪਾ ਰਿਹਾ, ਫਿਰ ਨਹੀਂ ਸੋਚ ਰਿਹਾ ਉਹਦੇ ਬਾਰੇ, ਕਿਉਂਕਿ ਉਹਦੇ ਲਈ ਇੱਕ ਪ੍ਰੋਪਰ ਟੀਮ ਚਾਹੀਦੀ ਆ, ਹੈ ਨਾ। ਬਟ ਇਨ ਫਿਊਚਰ ਜੇ ਮੈਂ ਚਾਹਵਾਂ ਤਾਂ ਡੈਫੀਨੇਟਲੀ ਆਈ ਵੁੱਡ ਲਾਈਕ ਟੂ ਗੋ ਇਨ ਫੋਟੋਗ੍ਰਾਫੀ ਐਜ਼ ਅ ਬਿਜ਼ਨਸ।
0: ਤੇ ਚਿਰਾਗ, ਹੁਣ ਇਹ ਦੱਸੋ ਕਿ ਜੇ ਕਿਸੇ ਨੇ ਫੋਟੋਗ੍ਰਾਫੀ ਦੀ ਫੀਲਡ ਦੇ ਵਿੱਚ ਆਪਣਾ ਪਹਿਲਾ ਕਦਮ ਰੱਖਣਾ ਹੈ ਤੇ ਉਹਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
1: ਮੈਨੂੰ ਲੱਗਦਾ ਜੇ ਕਿਸੇ ਨੇ ਫੋਟੋਗ੍ਰਾਫੀ ਫੀਲਡ ਦੇ ਵਿੱਚ ਆਪਣਾ ਕਦਮ ਰੱਖਣਾ ਤੇ ਬੰਦੇ ਨੂੰ ਕੁਝ ਕੁ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨੋਟ ਟੈਕਨੀਕਲ, ਬਟ ਜਿਹੜੀ ਚੀਜ਼ ਦਾ ਮੈਂ ਧਿਆਨ ਰੱਖਿਆ ਸੀ ਉਹ ਇਹ ਸੀਗਾ ਵੀ ਮੈਂ ਲੋਕਾਂ ਦੇ ਓਪੀਨੀਅਨ ਜ਼ਿਆਦਾ ਨਹੀਂ ਸੁਣੇ ਸੀਗੇ, ਹੈ ਨਾ। ਕਈ ਲੋਕ ਕਹਿ ਦਿੰਦੇ ਆ ਵੀ ਨਹੀਂ ਫੋਟੋਗ੍ਰਾਫੀ ਕਿਉਂ ਕਰਦਾ ਪਿਆ ਬੱਚਾ ਤੁਹਾਡਾ, ਹੈ ਨਾ, ਇਹ ਕਿੰਨੀ ਕੋਈ ਵਧੀਆ ਫੀਲਡ ਨਹੀਂ ਹੈਗੀ ਜਾਂ ਕੁਛ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਫੀਲਡ ਹੈਗੀ ਹੈ, ਕਿਉਂਕਿ ਇਹਦੇ ਵਿੱਚ ਆਰਟ ਅਤੇ ਟੈਕਨੋਲੋਜੀ ਇਕੱਠੇ ਆ। ਪਲੱਸ ਮੈਨੂੰ ਲੱਗਦਾ ਕਈ ਲੋਕ ਬਹੁਤ ਜਿਵੇਂ ਕਹਿ ਲਓ ਨਖਰੇ ਕਰਦੇ ਆ, ਹੈ ਨਾ, ਵੀ ਆਹ ਕਿੱਦਾਂ ਦੀ ਫੋਟੋ ਖਿੱਚ ਲਈ, ਆਹ ਕਿੱਦਾਂ ਦੀ ਫੋਟੋ ਖਿੱਚ ਲਈ। ਨੋ ਡਾਊਟ ਮੈਂ ਉਹਨਾਂ ਦੀ ਫੋਟੋ ਨਹੀਂ ਖਿੱਚੀ ਸੀ, ਮੈਂ ਨੇਚਰ ਦੀ ਫੋਟੋ ਖਿੱਚੀ ਸੀ, ਬਟ ਹਰ ਇੱਕ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ ਚੀਜ਼ ਨੂੰ ਵੇਖਣ ਦਾ, ਇਸ ਲਈ ਬੰਦੇ ਨੂੰ ਜੋ ਪਸੰਦ ਹੈ ਉਹ ਚੀਜ਼ ਕਰੇ। ਮੈਨੂੰ ਲੱਗਦਾ ਆਹੀ ਚੀਜ਼ ਕਰਕੇ ਮੈਂ ਫੋਟੋਗ੍ਰਾਫੀ ਦੇ ਵਿੱਚ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਦਿਨ ਡੇ ਬਾਏ ਡੇ ਅੱਗੇ ਨੂੰ ਜਾ ਰਿਹਾ, ਕਿਉਂਕਿ ਮੈਂ ਉਹੀ ਕਰਦਾ ਜੋ ਮੈਨੂੰ ਵਧੀਆ ਲੱਗਦਾ। ਅਤੇ ਬਾਕੀ ਤਾਂ ਅੱਜ ਕੱਲ੍ਹ ਸਾਰੇ ਹੀ ਫੋਟੋਗ੍ਰਾਫਰ ਨੇ, ਸਾਰਿਆਂ ਕੋਲ ਸਮਾਰਟਫੋਨਸ ਨੇ ਅਤੇ ਬਹੁਤ ਵਧੀਆ ਕੈਮਰਾਸ ਨੇ ਮੋਬਾਈਲਸ ਦੇ ਵਿੱਚ, ਅਤੇ ਫੋਟੋਗ੍ਰਾਫੀ ਤਾਂ ਸਾਰੇ ਹੀ ਕਰਦੇ ਆ। ਬਾਕੀ ਜਿਹੜਾ ਬੰਦਾ ਫੋਟੋ ਖਿੱਚ ਕੇ ਉਹਨੂੰ ਫਰੇਮ ਕਰ ਲਵੇ, ਉਹਨੂੰ ਆਪਣੇ ਦਿਲ ਦੇ ਨੇੜੇ ਲਾ ਲਵੇ ਅਤੇ ਇੱਦਾਂ ਹੀ ਹੋਰ ਫੋਟੋਜ਼ ਖਿੱਚਦਾ ਰਵੇ, ਅਤੇ ਬਸ ਫੋਟੋਗ੍ਰਾਫਰ ਬਣ ਗਏ।
0: ਤੇ ਚਿਰਾ, ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਜੋ ਹੈ ਇਹ ਫੋਟੋਗ੍ਰਾਫਰਸ ਨੂੰ ਰਿਪਲੇਸ ਕਰ ਦੇਗੀ?
1: ਮੈਨੂੰ ਨਹੀਂ ਲੱਗਦਾ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹ ਫੋਟੋਗ੍ਰਾਫਰਸ ਨੂੰ ਰਿਪਲੇਸ ਕਰ ਦੇਗੀ, ਕਿਉਂਕਿ ਪ੍ਰੋਫੈਸ਼ਨਲਸ ਨੂੰ ਰਿਪਲੇਸ ਕਰਦੀ ਪਈ ਹੈ AI ਆਲਰੇਡੀ। ਬਟ ਮੈਨੂੰ ਲੱਗਦਾ ਫੋਟੋਗ੍ਰਾਫੀ ਇੱਕ ਆਰਟ ਹੈ, ਆਰਟ ਨੂੰ ਮੈਨੂੰ ਨਹੀਂ ਲੱਗਦਾ ਕੋਈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਰਿਪਲੇਸ ਕਰ ਸਕਦੀ ਹੈ। ਹੁਣ ਤੁਸੀਂ AI ਵੋਇਸਿਸ ਤੁਹਾਨੂੰ ਪਤਾ ਹੈ ਆ ਜਾਂਦੀਆਂ, ਬਟ ਜਿਹੜੀ ਇੱਕ ਸਿੰਗਰ ਦੀ ਆਵਾਜ਼ ਹੈ, ਹੈ ਨਾ, ਸਿੰਗਰ ਪਹਿਲਾਂ ਆਪਣਾ ਕੋਈ ਗੀਤ ਲਿਖਦਾ ਹੈ, ਕੁਛ ਲਿਖਦਾ ਹੈ, ਉਹ ਸਿੰਗਰ ਦੇ ਵਿਚਾਰ ਜਿਹੜੇ ਆ ਉਹਦੇ ਆਪਣੇ ਨੇ, ਇਨਸਾਨ ਦੇ, ਜਿਹੜੇ ਕਿ ਇਨਸਾਨ ਦੇ ਆਪਣੇ ਐਕਸਪੀਰੀਅੰਸ ਨਾਲ ਆਉਂਦੇ ਆ। ਅਤੇ ਮੈਨੂੰ ਲੱਗਦਾ ਜਿਹੜੀ ਵੀ ਕਲਾ ਹੈ ਉਹ ਪਹਿਲਾਂ ਵਿਚਾਰ ਤੋਂ ਸ਼ੁਰੂ ਹੁੰਦੀ ਹੈ, ਅਤੇ AI ਵਿਚਾਰ ਨੂੰ ਨਹੀਂ ਰਿਪਲੇਸ ਕਰ ਸਕਦਾ। ਨੋ ਡਾਊਟ ਇੱਕ AI ਤੁਹਾਨੂੰ ਫੋਟੋ ਦੇ ਸਕਦਾ ਬਣਾ ਕੇ, ਬਟ ਜਿਹੜੀ ਫੋਟੋ ਤੁਸੀਂ ਕੈਪਚਰ ਕਰ ਸਕਦੇ ਹੋ ਉਹ ਚੀਜ਼ AI ਨਹੀਂ ਕਰ ਸਕਦਾ,
0: ਕਿਉਂਕਿ ਮੈਨੂੰ ਲੱਗਦਾ ਉਹ ਵਿਚਾਰ ਅਸੀਂ ਉਹਨੂੰ ਦਿੰਦੇ ਹਾਂ, ਉਹ ਪ੍ਰੋਂਪਟ ਅਸੀਂ ਉਹਨੂੰ ਦਿੰਦੇ ਹਾਂ ਤੇ ਉਹ ਉਹਦੇ ਤੇ ਵਰਕ ਕਰਦਾ।
1: ਹਾਂਜੀ ਹਾਂਜੀ ਬਿਲਕੁਲ,
0: ਮਤਲਬ ਅਸੀਂ ਹੁਣ ਇਹ ਕਹਿ ਸਕਦੇ ਹਾਂ ਕਿ ਫੋਟੋਗ੍ਰਾਫੀ ਦੀ ਫੀਲਡ ਬਚੀ ਹੋਈ ਹੈ AI ਤੋਂ।
1: ਹਾਂਜੀ ਕਹਿ ਸਕਦੇ ਹਾਂ, ਬਾਕੀ ਹੁਣ ਜਿਵੇਂ ਐਡੀਟਰਸ ਨੇ, ਹੈ ਨਾ, ਗ੍ਰਾਫਿਕ ਡਿਜ਼ਾਈਨਰਸ ਨੇ ਜਿਹੜੇ ਤੁਹਾਡੀ ਫੋਟੋ ਨੂੰ ਬਹੁਤ ਵਧੀਆ ਕਰ ਦਿੰਦੇ ਨੇ, ਉਹਨਾਂ ਦਾ ਫੀਲਡ ਥੋੜ੍ਹਾ ਹੈਗਾ ਆ ਵੀ AI ਮੇ ਰਿਪਲੇਸ ਦੈਮ। ਬਟ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਇਨਸਾਨ ਦੇ ਵਿਚਾਰਾਂ ਨੂੰ, ਇਨਸਾਨ ਦੇ ਥੋਟ ਪ੍ਰੋਸੈਸ ਨੂੰ AI ਨਹੀਂ ਰਿਪਲੇਸ ਕਰ ਸਕਦਾ। ਉਸ ਚੀਜ਼ ਦੇ ਵਿੱਚ AI ਹੈਲਪ ਕਰ ਸਕਦਾ, ਬਟ ਰਿਪਲੇਸ ਨਹੀਂ ਕਰ ਸਕਦਾ।
0: ਤੇ ਫਿਰ ਆਪਾਂ ਕਹਿ ਸਕਦੇ ਹਾਂ ਕਿ ਮਤਲਬ ਫੋਟੋਗ੍ਰਾਫਰ ਦੀ ਜੋਬ ਬਚੀ ਹੋਈ ਹੈ AI ਤੋਂ।
1: ਹਾਂਜੀ ਹਾਂਜੀ ਬਿਲਕੁਲ।
0: ਤੇ ਫਿਰ ਹੁਣ ਜਾਂਦੇ ਜਾਂਦੇ ਚਿਰਾਗ, ਸਾਡੇ ਯੁਵਾ ਦੋਸਤਾਂ ਲਈ ਕੀ ਸੰਦੇਸ਼ ਹੈ?
1: ਯੁਵਾ ਨੂੰ ਮੈਂ ਆਹੀ ਮੈਸੇਜ ਦੇਣਾ ਚਾਹੂੰਗਾ ਵੀ ਭਾਵੇਂ

0: ਤੁਸੀਂ ਕਦੇ ਵੀ ਗਿਵ ਅਪ ਨਾ ਕਰੋ। ਕਦੀ ਕਦੀ ਇੱਦਾਂ ਫੀਲ ਹੁੰਦਾ ਵੀ ਯਾਰ ਮੈਂ ਅੱਜ ਫੋਟੋ ਨਹੀਂ ਖਿੱਚੀ, ਹਫ਼ਤਾ ਹੋ ਗਿਆ ਮੈਂ ਕੈਮਰੇ ਨੂੰ ਹੱਥ ਨਹੀਂ ਲਾਇਆ, ਕਿਉਂਕਿ ਬੰਦਾ ਆਪਣੀ ਰੂਟੀਨ ਦੇ ਵਿੱਚ ਬਿਜ਼ੀ ਹੁੰਦਾ। ਬਟ ਆਪਣੇ ਆਰਟ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ, ਕਿਉਂਕਿ ਹਰ ਬੰਦੇ ਦੇ ਅੰਦਰ ਆਰਟ ਹੁੰਦਾ ਹੀ ਹੁੰਦਾ, ਬੰਦੇ ਨੂੰ ਲੱਭਣ ਦੀ ਲੋੜ ਹੈ। ਅਤੇ ਮੈਨੂੰ ਲੱਗਦਾ ਕਿ ਵਿਹਲੇ ਬਹਿ ਕੇ ਰੀਲਸ ਸਕਰੋਲ ਕਰਨ ਤੋਂ ਚੰਗਾ ਜੇ ਤੁਸੀਂ ਕਿਸੇ ਵੀ ਆਪਣੇ ਆਰਟ ਜਾਂ ਫਿਰ ਆਪਣੇ ਪੈਸ਼ਨ ਵੱਲ ਧਿਆਨ ਦਿਓ, ਤਾਂ ਓਬਵੀਅਸਲੀ ਯੂ ਵਿਲ ਗਰੋ ਅਪ ਇਨ ਲਾਈਫ।
1: ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅਲਵਿਦਾ ਲੈਣ ਤੋਂ ਪਹਿਲਾਂ ਅਸੀਂ ਪੁੱਛ ਲੈਂਦੇ ਹਾਂ ਕਿ ਚਿਰਾਗ ਦਾ ਫਰਮਾਇਸ਼ੀ ਗੀਤ ਕਿਹੜਾ ਜੋ ਸੁਣਨਾ ਚਾਹੋਗੇ?
0: ਕਿਸ਼ੋਰ ਕੁਮਾਰ ਜੀ ਦਾ ਕੋਈ ਵੀ ਗੀਤ ਸੁਣਾ ਦਿਓ।
1: ਠੀਕ ਹੈ ਜੀ, ਕਿਸ਼ੋਰ ਕੁਮਾਰ ਜੀ ਦਾ ਗੀਤ ਅਸੀਂ ਸੁਣਾਵਾਂਗੇ। ਅਤੇ ਫਿਰ ਹੁਣ ਸ਼ੁਕਰੀਆ ਅਦਾ ਕਰਦੇ ਹਾਂ ਜੀ ਚਿਰਾਗ, ਤੁਹਾਡਾ ਬਹੁਤ ਬਹੁਤ, ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੱਤਾ, ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ।

FM band 102.7 MHz ਤੇ ਤੁਸੀਂ enjoy ਕਰ ਰਹੇ ਹੋ ਜੀ ਪ੍ਰੋਗਰਾਮ ਯੁਵਾਨੀ ਆਰਜੀ ਦਿਕਸ਼ਾ ਦੇ ਨਾਲ। ਤੇ ਜੀ ਦੋਸਤੋ, ਹੁਣੇ ਤੁਸੀਂ ਇੱਕ ਇੰਟਰਵਿਊ ਸੁਣਿਆ ਚਿਰਾਗ ਜੀ ਦੇ ਨਾਲ, ਤੇ ਸ਼ਿਵਮ ਜੀ ਦੀ ਗੱਲਬਾਤ ਬੜੀ ਹੀ ਇੰਟਰਸਟਿੰਗ ਸੀ। ਮੈਂ ਖੁਦ ਬੜਾ ਹੀ ਮਜ਼ੇਦਾਰ ਇੰਟਰਵਿਊ ਇੰਜੋਏ ਕੀਤਾ ਹੈ ਕਿ ਇੱਕ ਫੋਟੋਗ੍ਰਾਫੀ ਸਾਡੇ ਲਈ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ। ਸਹੀ ਗੱਲ ਹੈ ਜੀ, ਅਸੀਂ ਗੱਲਬਾਤ ਅੱਜ ਕੱਲ੍ਹ ਜਾਂ ਲਿਖਦੇ ਘੱਟ ਹਾਂ, ਬਟ ਜਿਹੜੀ ਹੈ ਫੋਟੋਜ਼ ਜ਼ਿਆਦਾ ਕਲਿੱਕ ਕਰਦੇ ਹਾਂ ਔਰ ਕਹਿੰਦੇ ਹਾਂ ਕਿ ਮੈਮਰੀ ਹੈ। ਔਰ ਇੱਦਾਂ ਦੀ ਅਸੀਂ ਪਹਿਲੇ ਗੱਲਬਾਤ ਕਰੀਏ ਤਾਂ ਪਹਿਲੇ ਸਾਰੇ ਜਣੇ ਨੋਟਸ ਬਣਾਉਂਦੇ ਸੀਗੇ ਕਿ ਨਹੀਂ ਅੱਜ ਮੈਂ ਇੱਥੇ ਗਈ ਸੀਗੀ, ਮੈਂ ਇਹ ਚੀਜ਼ਾਂ ਦੇਖੀਆਂ ਅਤੇ ਉਹਨੂੰ ਮੈਂ ਲਿਖ ਲਵਾਂਗੀ ਤਾਂ ਕਿ ਇਹ ਹਮੇਸ਼ਾ ਮੇਰੇ ਨਾਲ ਰਹੇ। ਅਤੇ ਜੀ ਦੋਸਤੋ, ਇੱਦਾਂ ਹੀ ਅਸੀਂ ਗੱਲਬਾਤ ਤਾਂ ਕਰਦੇ ਹੀ ਪਏ ਹਾਂ, ਅਤੇ ਇੱਦਾਂ ਹੀ ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ। ਹੁਣ ਵੇਲਾ ਹੋ ਗਿਆ ਜੀ ਸਾਡੇ ਅਗਲੇ ਸੈਗਮੈਂਟ ਦਾ। ਸੈਗਮੈਂਟ ਦਾ ਨਾਮ ਹੈ ਜੀ ਰੋਜ਼ਗਾਰ ਸਮਾਚਾਰ। ਇਹ ਕੁਛ ਥੋੜ੍ਹੀ ਜਿਹੀ ਸੀਰੀਅਸ ਜਿਹੀ ਇਨਫੋਰਮੇਸ਼ਨ ਹੈ, ਬਟ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਇਹ ਇਨਫੋਰਮੇਸ਼ਨ ਤੁਹਾਨੂੰ ਦੇਣੀ ਵੀ ਜ਼ਰੂਰੀ ਹੈ, ਕਿਉਂਕਿ ਅਨਇੰਪਲੋਇਮੈਂਟ ਕਢਵਾਉਣੀ ਹੈ ਅਤੇ ਹੋਰ ਸਾਨੂੰ ਇਹ ਨੌਲੇਜ ਆਰਾਮ ਨਾਲ ਤੁਹਾਨੂੰ ਮਿਲ ਜਾਏਗੀ। ਇੱਥੇ ਅਸੀਂ ਗੱਲ ਕਰ ਲੈਂਦੇ ਹਾਂ ਅੱਜ ਦੇ ਪਹਿਲੇ ਰੋਜ਼ਗਾਰ ਸਮਾਚਾਰ ਦੀ। ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ SSC CGL 2026 ਦਾ ਜਿਹੜਾ ਨੋਟੀਫਿਕੇਸ਼ਨ 21 May 2026 ਨੂੰ ਜਾਰੀ ਕਰ ਦਿੱਤਾ ਗਿਆ ਸੀ। ਇਸ ਭਰਤੀ ਰਾਹੀਂ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਵਿੱਚ ਤੁਸੀਂ ਗਰੁੱਪ ਬੀ ਅਤੇ ਗਰੁੱਪ ਸੀ ਦੀਆਂ 12,256 ਵੈਕੈਂਸੀਆਂ ਭਰੀਆਂ ਜਾਣਗੀਆਂ। ਤੁਸੀਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਚੁੱਕੇ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਸਕਦੇ ਨੇ। ਅਗਰ ਅਸੀਂ ਏਜ ਲਿਮਿਟ ਦੀ ਗੱਲ ਕਰੀਏ ਤਾਂ ਇਸ ਦੇ ਅਨੁਸਾਰ 18 to 32 ਸਾਲ ਰੱਖੀ ਗਈ ਹੈ। ਔਨਲਾਈਨ ਐਪਲੀਕੇਸ਼ਨ ਪ੍ਰੋਸੈਸ ਜਿਹੜਾ ਹੈਗਾ 21 May ਤੋਂ ਸ਼ੁਰੂ ਹੋ ਚੁੱਕਿਆ ਹੈ ਅਤੇ 22 June 2026 ਰਾਤ 11 PM ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਇਸ ਵਾਰ ਜਿਹੜੀ ਅਸਿਸਟੈਂਟ ਆਡਿਟ ਆਫਿਸਰ AAO ਅਤੇ ਅਸਿਸਟੈਂਟ ਆਫਿਸਰ ਦੇ ਅਹੁਦੇ ਮੁਹਰ ਸ਼ਾਮਿਲ ਕੀਤੇ ਗਏ ਨੇ। Tier 1 Tier 2 ਇਗਜ਼ਾਮ ਵਿੱਚ ਪਹਿਲੀ ਵਾਰ ਸਿਲੈਕਸ਼ਨ ਟਾਈਮਿੰਗ ਲਾਗੂ ਕੀਤੀ ਗਈ ਹੈ। ਸਿਲੈਕਸ਼ਨ ਪ੍ਰੋਸੈਸ ਵਿੱਚ Tier 1 ਅਤੇ T2 ਡਾਕੂਮੈਂਟ ਵੈਰੀਫਿਕੇਸ਼ਨ ਸ਼ਾਮਿਲ ਵੀ ਹੈ। ਅਤੇ ਜੇ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਇਸਦੇ ਰਿਲੇਟਿਡ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਅਰਜ਼ੀ ਫਿਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੀ ਵੈਬਸਾਈਟ www.ssc.gov.in 'ਤੇ ਜਾ ਕੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ। ਜਲਦੀ ਜਾਓ, ਤੁਸੀਂ ਅਪਲਾਈ ਕਰੋ ਅਤੇ ਇਸੇ ਦੇ ਨਾਲ ਅਸੀਂ ਹੋਰ ਵੀ ਬਹੁਤ ਸਾਰੇ ਰੋਜ਼ਗਾਰ ਸਮਾਚਾਰ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਫਿਲਹਾਲ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਹਾਂ ਇੱਕ ਗੀਤ। ਤੁਸੀਂ ਗੀਤ ਇੰਜੋਏ ਕਰੋ, ਗੀਤ ਪਾਰ ਅਸੀਂ ਫਿਰ ਇੱਕ ਰੋਜ਼ਗਾਰ ਸਮਾਚਾਰ ਲੈ ਕੇ ਆਵਾਂਗੇ ਤੁਹਾਡੇ ਲਈ।

ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਤੁਸੀਂ ਯੂ ਵਾਣੀ, ਅਤੇ ਮੈਂ ਹਾਂ ਤੁਹਾਡੀ ਆਰ ਜੇ ਦੋਸਤ ਦੀਕਸ਼ਾ, ਅਤੇ ਸੈਗਮੈਂਟ ਚੱਲ ਰਿਹਾ ਜੀ ਸਾਡਾ ਰੋਜ਼ਗਾਰ ਸਮਾਚਾਰ, ਅਤੇ ਇੱਕ ਰੋਜ਼ਗਾਰ ਸਮਾਚਾਰ ਮੈਂ ਹੋਰ ਲੈ ਕੇ ਆ ਰਹੀ ਹਾਂ ਤੁਹਾਡੇ ਸਾਰਿਆਂ ਦੇ ਲਈ। ਰੇਲਵੇ ਰਿਕਰੂਟਮੈਂਟ ਬੋਰਡ ਯਾਨੀ ਕਿ RRB ਵੱਲੋਂ RRB ALP 2026 ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ, ਅਤੇ ਇਸ ਭਰਤੀ ਰਾਹੀਂ ਤੁਸੀਂ ਦੇਸ਼ ਭਰ ਦੇ ਵੱਖ ਵੱਖ ਰੇਲਵੇ ਯੋਜਨਾ ਵਿੱਚ 11,127 ਅਸਿਸਟੈਂਟ ਲੋਕੋ ਪਾਇਲਟ ਪੋਸਟ ਭਰੀਆਂ ਜਾ ਰਹੀਆਂ ਨੇ। ਇਸ ਭਰਤੀ ਦੇ ਲਈ ਤੁਸੀਂ 10ਵੀਂ ਪਾਸ ਕੀਤੀ ਹੋਵੇ ਤਾਂ ਜਾਂ ਤੁਸੀਂ ITI ਡਿਪਲੋਮਾ ਜਾਂ ਇੰਜੀਨੀਅਰਿੰਗ ਦੀ ਯੋਗਤਾ ਰੱਖਣ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਨੇ। ਏਜ ਲਿਮਿਟ ਦੀ ਅਸੀਂ ਗੱਲ ਕਰੀਏ ਤਾਂ 18 ਤੋਂ 30 ਸਾਲ ਰੱਖੀ ਗਈ ਹੈ, ਜਦਕਿ SC ST ਐਂਡ OBC ਵਰਗਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿੱਚ ਛੂਟ ਦਿੱਤੀ ਗਈ ਹੈ। ਔਨਲਾਈਨ ਐਪਲੀਕੇਸ਼ਨ ਪ੍ਰੋਸੈਸ ਜਿਹੜਾ ਸਾਡਾ ਹੈਗਾ 15 ਮਈ 2026 ਤੋਂ ਸ਼ੁਰੂ ਹੋ ਚੁੱਕਿਆ ਸੀਗਾ, ਅਤੇ ਹੁਣ ਤੁਸੀਂ ਇਹ ਜਿਹੜਾ ਉਮੀਦਵਾਰ ਆ 14 ਜੂਨ ਤੱਕ 2026 ਦੀ ਰਾਤ 11 ਵਜੇ ਤੋਂ ਮਤਲਬ ਕਿ 12 ਵਜੇ ਤੋਂ ਪਹਿਲੇ ਤੁਸੀਂ ਅਪਲਾਈ ਕਰ ਸਕਦੇ ਹੋ। ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ, ਅਸੀਂ 16 ਜੂਨ ਨੂੰ ਹੈ। ਐਪਲੀਕੇਸ਼ਨ ਕੁਰੈਕਸ਼ਨ ਵਿੰਡੋ 17 ਤੋਂ 26 ਜੂਨ ਤੱਕ ਖੁੱਲ੍ਹੀ ਰਹੇਗੀ, ਅਤੇ ਸਿਲੈਕਸ਼ਨ ਪ੍ਰੋਸੈਸ ਵਿੱਚ CBI 1, CBI 2 ਕੰਪਿਊਟਰ ਬੇਸ ਐਪਟੀਟਿਊਡ ਟੈਸਟ, ਡਾਕੂਮੈਂਟ ਵੈਰੀਫਿਕੇਸ਼ਨ, ਮੈਡੀਕਲ ਐਗਜ਼ਾਮੀਨੇਸ਼ਨ ਸ਼ਾਮਿਲ ਨੇ। ਚੁਣੇ ਗਏ ਉਮੀਦਵਾਰ ਨੇ Y Level 2 ਅਨੁਸਾਰ ਸ਼ੁਰੂਆਤੀ ਤਨਖਾਹ ਦੱਸ ਦਈਏ ਤਾਂ ਤੁਸੀਂ ਥੋੜ੍ਹਾ ਜਿਹਾ ਜਾਣਕਾਰੀ ਲਵੋ ਹੋਰ ਜਾ ਕੇ। ਬਾਕੀ ਤੁਸੀਂ ਇਸ ਦੇ ਰਿਲੇਟਿਡ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਐਪਲੀਕੇਸ਼ਨ ਫੋਰਮ ਫਿਲ ਕਰਨਾ ਚਾਹੁੰਦੇ ਹੋ, ਉਸ ਲਈ ਤੁਹਾਨੂੰ ਅਸੀਂ ਵੈਬਸਾਈਟ ਵੀ ਦੱਸ ਦਿੰਦੇ ਹਾਂ। ਵੈਬਸਾਈਟ ਹੈਗੀ ਹੈ ਜੀ www.rrbcdg.gov.in, ਅਤੇ ਜਾ ਕੇ ਤੁਸੀਂ ਪੜ੍ਹ ਸਕਦੇ ਹੋ। ਅਤੇ ਹੋਰ ਸਾਰੀਆਂ ਅਸੀਂ ਬਹੁਤ ਸਾਰੀਆਂ ਲੈ ਕੇ ਆਉਣੀਆਂ ਰਿਕਰੂਟਮੈਂਟ ਤੁਹਾਡੇ ਲਈ, ਅਤੇ ਤੁਸੀਂ ਇੱਦਾਂ ਹੀ ਰਿਕਰੂਟਮੈਂਟ ਸੁਣਦੇ ਰਹੋ ਅਤੇ ਇੰਪੋਰਟੈਂਟ ਇਨਫੋਰਮੇਸ਼ਨ ਨੋਟ ਕਰਦੇ ਰਹੋ, ਨਾਲ ਦੀ ਨਾਲ ਤੁਹਾਨੂੰ ਮੈਂ ਇੰਟਰਟੇਨ ਕਰਦੀ ਰਹਿੰਦੀ ਹਾਂ। ਅੱਜ ਮੈਂ ਇੱਕ ਗਾਣਾ ਲੈ ਕੇ ਆਈ ਹਾਂ ਜੀ, ਗਾਣੇ ਦਾ ਨਾਮ ਹੈ ਜੀ ਵੋ ਤਸੱਵੁਰ ਕਾ ਆਲਮ, ਅਤੇ ਗਾਣਾ ਗਾਇਆ ਜੀ ਉਦਿਤ ਅਤੇ ਅਲਕਾ ਯਾਗਨਿਕ ਨੇ, ਅਤੇ ਤੁਸੀਂ ਇਸ ਗਾਣੇ ਨੂੰ ਇੰਜੋਏ ਕਰੋ, ਅਤੇ ਫਿਰ ਮਿਲਦੇ ਹਾਂ ਜੀ ਅਸੀਂ, ਅਤੇ ਮਿਲਦੇ ਹਾਂ ਫਿਰ।

ਜੀ ਦੋਸਤੋ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਯੁਵਾਣੀ ਆਰ ਜੇ ਦੀਕਸ਼ਾ ਦੇ ਨਾਲ, ਅਤੇ ਸੈਗਮੈਂਟ ਚੱਲ ਰਿਹਾ ਜੀ ਰੋਜ਼ਗਾਰ ਸਮਾਚਾਰ। ਇਸੇ ਦਾ ਹਾਲ ਮੈਂ ਇੱਕ ਹੋਰ ਤੁਹਾਡੇ ਲਈ ਰੋਜ਼ਗਾਰ ਸਮਾਚਾਰ ਲੈ ਕੇ ਆ ਗਈ ਹਾਂ ਜੀ। ਬੈਂਕਿੰਗ ਖੇਤਰ ਦੇ ਕਰੀਅਰ ਦੇ ਵਿੱਚ ਤੁਸੀਂ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ, ਤਾਂ ਫਿਰ ਤੁਹਾਨੂੰ ਦੱਸਦੇ, ਬੈਂਕ ਆਫ ਬੜੌਦਾ ਨੇ 19 ਮਈ 2026 ਨੂੰ BOP ਐਪਰੀਅੰਟ ਰਿਕਰੂਟਮੈਂਟ 2026 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ। ਇਸ ਭਰਤੀ ਦੀ ਮੁਹਿੰਮ ਦੇ ਵਿੱਚ ਤੁਸੀਂ ਦੇਸ਼ ਭਰ ਦੇ ਵਿੱਚ 5000 ਅਪੇਰੈਂਟਿਸ ਪੋਸਟ ਜਿਹੜੀਆਂ ਭਰੀਆਂ ਜਾਣਗੀਆਂ। ਤੁਹਾਨੂੰ ਬਸ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਚੁੱਕੇ ਹੋਣਾ ਚਾਹੀਦਾ, ਅਤੇ ਉਮੀਦਵਾਰ ਜਿਹੜੇ ਭਰਤੀ ਅਪਲਾਈ ਕਰ ਸਕਦੇ ਨੇ। ਏਜ ਲਿਮਿਟ ਦੀ ਗੱਲ ਕਰੀਏ ਤਾਂ 20 ਤੋਂ 28 ਸਾਲ ਰੱਖੀ ਗਈ ਹੈ, ਜਦਕਿ ਰਖਾਵੇ ਵਰਗੇ ਵਿੱਚ ਕਈ ਨਿਯਮਾਂ ਅਨੁਸਾਰ ਛੂਟ ਵੀ ਦਿੱਤੀ ਗਈ ਹੈ। ਪਹਿਲੀਆਂ ਅਰਜ਼ੀਆਂ ਦੀ ਆਖਰੀ ਤੁਹਾਨੂੰ ਦੱਸ ਦਈਏ ਕਿ ਆਖਰੀ ਮਿਤੀ ਦੀ ਗੱਲ ਕਰੀਏ ਤਾਂ 11 ਜੂਨ ਹੈ, ਯਾਨੀ ਕਿ ਕੱਲ੍ਹ ਦਾ ਦਿਨ ਹੈ, ਅਤੇ ਅੱਜ ਸ਼ਾਮ ਵੀ ਤੁਸੀਂ ਫਿਲ ਕਰ ਸਕਦੇ ਹੋ ਇਸ ਫੋਰਮ ਨੂੰ। ਇਸ ਨੂੰ ਵਧਾ ਕੇ, ਅੱਛਾ ਜੀ, ਤੁਹਾਡੇ ਲਈ ਇੱਕ ਹੋਰ ਖੁਸ਼ਖਬਰੀ ਹੈ, ਪਹਿਲੇ ਤਾਂ ਸਿਰਫ ਕੱਲ੍ਹ ਦਾ ਦਿਨ ਹੀ ਸੀਗਾ, ਬਟ ਹੁਣ ਤੁਸੀਂ 15 ਜੂਨ 2026 ਤੱਕ ਪੜ ਸਕਦੇ ਹੋ। ਪਰ ਅਸੀਂ 15 ਜੂਨ 2026 ਤੱਕ ਇੰਤਜ਼ਾਰ ਨਹੀਂ ਕਰਨਾ, ਅਸੀਂ ਕੱਲ੍ਹ ਹੀ ਜਾਂ ਅੱਜ ਹੀ ਪੜ ਦੇਣਾ ਇਸ ਫੋਰਮ ਨੂੰ, ਅਗਰ ਤੁਸੀਂ ਐਲੀਜੀਬਲ ਹੋ ਇਸ ਭਰਤੀ ਦੇ ਲਈ। ਹੋਰ ਤੁਸੀਂ ਔਨਲਾਈਨ ਐਗਜ਼ਾਮੀਨੇਸ਼ਨ, ਡਾਕੂਮੈਂਟ ਵੈਰੀਫਿਕੇਸ਼ਨ, ਲੋਕਲ ਲੈਂਗੁਏਜ ਟੈਸਟ ਵੀ ਇਸ ਭਰਤੀ ਦੇ ਵਿੱਚ ਸ਼ਾਮਿਲ ਨੇ। ਚੁਣੇ ਗਏ ਉਮੀਦਵਾਰ ਨੂੰ 1 ਸਾਲ ਦੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾਏਗੀ। ਅਤੇ ਜੇ ਤੁਸੀਂ ਜੀ ਬਿਲਕੁਲ ਬੈਂਕਿੰਗ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ, ਅਤੇ ਜਾਂ ਤੁਸੀਂ ਫਿਰ ਇਹ ਵਾਲੀ ਪੋਸਟ ਜ਼ਰੂਰ ਤੁਸੀਂ ਅਪਲਾਈ ਕਰ ਸਕਦੇ ਹੋ। ਦੂਸਰਾ, ਤੁਸੀਂ ਇਸ ਪੋਸਟ ਦੇ ਰਿਲੇਟਿਡ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਫਿਰ ਇਹਨਾਂ ਦੀ ਵੈਬਸਾਈਟ 'ਤੇ ਜਾ ਸਕਦੇ ਹੋ। ਵੈਬਸਾਈਟ ਦਾ ਤੁਸੀਂ ਨੋਟ ਕਰ ਲਓ ਧਿਆਨ ਨਾਲ, www.bankofbaroda.in ਤੇ ਜਾ ਸਕਦੇ ਹੋ, ਅਤੇ ਅਰਜ਼ੀ ਅਪਲਾਈ ਵੀ ਕਰ ਸਕਦੇ ਹੋ, ਹੋਰ ਇਸ ਅਰਜ਼ੀ ਦੇ ਰਿਲੇਟਿਡ ਜਾਣਕਾਰੀ ਵੀ ਲੈ ਸਕਦੇ ਹੋ। ਫਿਰ ਲੈ ਕੇ ਆਉਣੀ ਹੈ ਮੈਂ ਤੁਹਾਡੇ ਲਈ ਇੱਕ ਹੋਰ ਰੋਜ਼ਗਾਰ ਸਮਾਚਾਰ, ਅਤੇ ਤੁਸੀਂ ਇੰਜੋਏ ਕਰੋ ਇਹ ਟਰੈਕ। ਮਿਲਦੇ ਹਾਂ ਟਰੈਕ ਤੋਂ ਪਾਰ ਫਿਰ ਇੱਕ ਰੋਜ਼ਗਾਰ ਸਮਾਚਾਰ ਦੇ ਨਾਲ।

ਦੋਸਤੋ ਪ੍ਰੋਗਰਾਮ ਚੱਲ ਰਿਹਾ ਸੀ ਯੁਵਾਣੀ ਤੇ ਉਮੀਦ ਕਰਦੇ ਹਾਂ ਤੁਸੀਂ ਇੰਜੋਏ ਕਰਦੇ ਹੋਵੋਗੇ ਤਾਂ ਕੀ ਕਰੀਏ ਮੈਨੂੰ ਤਾਂ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਸੀ ਅਤੇ ਮੈਨੂੰ ਲੱਗਦਾ ਤੁਹਾਨੂੰ ਵੀ ਮਜ਼ਾ ਆ ਹੀ ਰਿਹਾ ਹੋਏਗਾ ਪਰ ਕੀ ਕਰੀਏ ਮੈਂ ਘੜੀ ਦੇਖ ਲਈ ਅਤੇ ਮੈਨੂੰ ਪਤਾ ਲੱਗ ਗਿਆ ਕਿ ਹੁਣ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਆਪਣਾ ਬਹੁਤ ਜ਼ਿਆਦਾ ਖਿਆਲ ਰੱਖੋਗੇ ਗਰਮੀਆਂ ਬਹੁਤ ਜ਼ਿਆਦਾ ਇੱਕ ਟਿਪ ਦੇ ਕੇ ਜਾਂਦੀ ਹੈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਜੇ ਤੁਹਾਨੂੰ ਆਪਣੀ ਸਕਿਨ ਦੇ ਨਾਲ ਪਿਆਰ ਹੈ ਜੇ ਤੁਸੀਂ ਗਲੋਇੰਗ ਦਿਖਣਾ ਚਾਹੁੰਦੇ ਹੋ ਅਤੇ ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡੀ ਆਰਜੇ ਦੀਕਸ਼ਾ ਨਮਸਕਾਰ।

हाँ जी, हाँ जी दोस्तों, की हाल चाल ने। मैं जी थोड़ा अपना आज दोस्त रमनीत, ते तो ही सुन रहे एफएम बैंड 102.7 मेगाहर्ट्ज़ ते प्रोग्राम लव यू जिंदगी च थोड़ा बहुत बहुत स्वागत है दोस्ततो। वेल दोस्तों, जिंदगी एक ना अनमोल तोहफा है जो सानू ना रब वालों मिले होंदा है। ये तोहफा सह लैण दा ना नहीं, सगो हर पल नू महसूस करन, सीखण अते अगे वधण दा नाम है। ਜ਼ਿੰਦਗੀ ਵਿੱਚ ਖੁਸ਼ੀਆਂ ਵੀ ਹਨ ਅਤੇ ਗਮ ਵੀ, ਕਾਮਯਾਬੀ ਵੀ ਹੈ ਅਤੇ ਨਾਕਾਮੀ ਵੀ। ਪਰ ਅਸਲ ਗੱਲ ਇਹ ਹੈ ਕਿ ਹਰ ਤਜਰਬਾ ਸਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ। ਜੇ ਅਸੀਂ ਧਿਆਨ ਨਾਲ ਵੇਖੀਏ ਤਾਂ ਹਰ ਮੁਸ਼ਕਲ ਸਾਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਹਰ ਖੁਸ਼ੀ ਸਾਨੂੰ ਸ਼ੁਕਰਗੁਜ਼ਾਰ ਬਣਾਉਂਦੀ ਹੈ। ਸਾਨੂੰ ਜ਼ਿੰਦਗੀ ਨਾਲ ਪਿਆਰ ਕਿਉਂ ਕਰਨਾ ਚਾਹੀਦਾ ਹੈ, ਕਿਉਂ ਇਹ ਸਾਨੂੰ ਮੌਕਾ ਦਿੰਦੀ ਹੈ ਆਪਣੇ ਸੁਪਨੇ ਪੂਰੇ ਕਰਨ ਦਾ, ਆਪਣੇ ਪਿਆਰਿਆਂ ਨਾਲ ਸਮਾਂ ਬਿਤਾਉਣ ਦਾ ਅਤੇ ਆਪਣੀ ਪਛਾਣ ਬਣਾਉਣ ਦਾ। ਜੇ ਅਸੀਂ ਜ਼ਿੰਦਗੀ ਨੂੰ ਨਕਾਰਾਤਮਕ ਸੋਚ ਨਾਲ ਵੇਖਾਂਗੇ ਤਾਂ ਹਰ ਚੀਜ਼ ਭਾਰੀ ਲੱਗੇਗੀ ਦੋਸਤੋ। ਪਰ ਜੇ ਅਸੀਂ ਇਸ ਨੂੰ ਕਬੂਲ ਕਰਕੇ ਇਸ ਨਾਲ ਪਿਆਰ ਕਰਾਂਗੇ ਤਾਂ ਮੁਸ਼ਕਲ ਰਾਹ ਵੀ ਆਸਾਨ ਲੱਗਣ ਲੱਗ ਪੈਂਦੇ ਨੇ। ਜ਼ਿੰਦਗੀ ਨਾਲ ਪਿਆਰ ਕਰਨ ਦਾ ਮਤਲਬ ਹੈ ਆਪਣੇ ਆਪ ਨੂੰ ਕਬੂਲ ਕਰਨਾ, ਆਪਣੀਆਂ ਗਲਤੀਆਂ ਤੋਂ ਸਿੱਖਣਾ ਅਤੇ ਹਰ ਨਵੇਂ ਦਿਨ ਨੂੰ ਨਵੇਂ ਉਮੀਦ ਨਾਲ ਸਵਾਗਤ ਕਰਨਾ। ਜ਼ਿੰਦਗੀ ਛੋਟੀ ਹੈ, ਇਸ ਲਈ ਇਸ ਨੂੰ ਗਿਲੇ ਸ਼ਿਕਵੇ ਵਿੱਚ ਨਾ ਗੁਜ਼ਾਰੋ। ਮੁਸਕੁਰਾਓ, ਧੰਨਵਾਦ ਕਰੋ ਅਤੇ ਹਰ ਪਲ ਨੂੰ ਖੁਸ਼ੀ ਨਾਲ ਜਿਓ ਮੇਰੇ ਦੋਸਤੋ। ਕਿਉਂਕਿ ਦੋਸਤੋ ਕਹਿੰਦੇ ਨਾ ਕਿ ਜਿਵੇਂ ਆਪਾਂ ਇਗਜ਼ਾਮਪਲ ਲੈਂਦੇ ਹਾਂ, ਜਿਵੇਂ ਕਿ ਕਿਤਾਬ, ਜਿਹੜਾ ਨਾ ਕਿਤਾਬ ਅਰਬੀ ਕਤਬ ਤੋਂ ਬਣਿਆ ਹੈ, ਮਤਲਬ ਲਿਖਣਾ, ਇਕੱਠਾ ਕਰਨਾ, ਜਿਹੜੀ ਸੋਚਾਂ ਨੂੰ ਇਕੱਠਾ ਕਰਕੇ ਸਦੀਆਂ ਲਈ ਸਾਂਭ ਲਵੇ। ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਸੱਚੀ ਕਿਤਾਬ ਕਹਿੰਦੇ ਹਾਂ। ਕਿਉਂ? ਕਿਉਂਕਿ ਉਹ ਕੇਵਲ ਪੜ੍ਹਨ ਲਈ ਨਹੀਂ, ਜੀਣ ਲਈ ਹੈ। ਫਲਸਫਾ ਇਹ ਹੈ ਕਿ ਕਿਤਾਬ ਮੇਰੇ ਹੋਏ ਲੇਖਕ ਦੀ ਜ਼ਿੰਦਾ ਆਵਾਜ਼ ਹੈ। ਉਹ ਬੋਲਦਾ ਨਹੀਂ, ਪਰ ਜਦੋਂ ਤੂੰ ਪੰਨਾ ਪਲਟੇ ਉਹ ਤੇਰੇ ਕੰਨ 'ਚ ਫੁੱਸ ਫੁੱਸ ਆਉਂਦਾ ਹੈ ਦੋਸਤੋ। ਸੋ ਦੋਸਤੋ, ਗੱਲਬਾਤ ਕਰਾਂਗੇ ਅੱਜ ਆਪਾਂ ਇੱਕ ਕਿਤਾਬ ਦੇ ਉੱਤੇ ਕਿ ਅਸਲ 'ਚ ਕਿਤਾਬ ਕੀ ਹੈ, ਅਤੇ ਉਹਦੇ ਬਾਰੇ ਜਾਣਾਂਗੇ ਅਤੇ ਸਾਨੂੰ ਕਿਤਾਬ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਅਤੇ ਕਿਤਾਬ ਹੋਣ ਦੇ ਕੀ ਫਾਇਦੇ ਨੇ ਅਤੇ ਕਿਤਾਬ ਕਿਉਂ ਪੜ੍ਹਨੀ ਵੀ ਚਾਹੀਦੀ ਹੈ ਦੋਸਤੋ, ਸਾਰਾ ਕੁਛ ਆਪਾਂ ਬਾਤ ਗੱਲਬਾਤ ਕਰਾਂਗੇ ਅਤੇ ਕਿਤਾਬ ਕੀ ਸਿਖਾ ਜਾਂਦੀ ਹੈ ਜੋ ਕਿ ਸਾਨੂੰ ਬਹੁਤ ਕੰਮ ਆਉਂਦਾ ਹੈ ਦੋਸਤੋ, ਅਤੇ ਕਿਤਾਬ ਦੀ ਅਸਲੀ ਇਗਜ਼ਾਮਪਲ ਕੀ ਹੈ ਉਹ ਵੀ ਦੱਸਾਂਗੇ ਦੋਸਤੋ। ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗਾਣਾ ਰਾਜਵੀਰ ਜਵਾਂਡਾ ਦੀ ਆਵਾਜ਼ ਵਿੱਚ।

हाँ जी दोस्तों, की हाल चाल ने। मैं थोड़ा अपना आरजे दोस्त रमनीश, तो ही सुन रहे हो प्रोग्राम लव यू जिंदगी। दोस्तों किताब ते गल चली सी ना, कहिंदे किताब दे वी चार रूप हुंदे ने। किताब एक चंगी नहीं, हर किताब इंसान दे एक हिस्से नूं छूंदी है। किस्म है कि राह दिखाउण वाली किताब, यानी कि जिहनूं सानूं आपां गाइड बुक कह लैंदे ना, इह किताबां कंपास वांग ने। जदों रस्ता भुल जावे ਇਹ ਹੱਥ ਫੜ ਲੈਂਦੀਆਂ ਹੈ। ਉਦਾਹਰਣ ਵਜੋਂ ਨਾ ਭਗਵਤ ਗੀਤਾ, ਗੁਰੂ ਗ੍ਰੰਥ ਸਾਹਿਬ, ਕੁਰਾਨ। ਅਰਜੁਨ ਜੰਗ ਦੇ ਮੈਦਾਨ 'ਚ ਡਰ ਗਿਆ ਸੀ, ਕ੍ਰਿਸ਼ਨ ਨੇ ਗੀਤਾ ਰਾਹੀਂ ਉਹਨੂੰ ਉਸਦਾ ਫਰਜ਼ ਯਾਦ ਕਰਵਾਇਆ ਸੀ। ਅਤੇ ਫਲਸਫਾ ਇਹ ਦੋਸਤੋ ਕਿ ਅਸਲੀ ਗੁਰੂ ਉਹ ਹੈ ਜਿਹੜਾ ਜਵਾਬ ਨਾ ਦੇਵੇ, ਸਵਾਲ ਸਹੀ ਪੁੱਛਣਾ ਸਿਖਾ ਦੇਵੇ। ਕਿਤਾਬ ਵੀ ਇਹੀ ਕਰਦੀ ਹੈ ਦੋਸਤੋ। ਦੂਸਰੀ ਕਿਸਮ ਹੁੰਦੀ ਹੈ ਦੋਸਤ ਵਾਲੀ ਕਿਤਾਬ, ਯਾਨੀ ਕਿ ਫਰੈਂਡ ਬੁੱਕ। ਜਦੋਂ ਦੁਨੀਆ ਸੋ ਜਾਵੇ, ਕਿਤਾਬ ਜਾਗਦੀ ਰਹਿੰਦੀ ਹੈ, ਨਾ ਜੱਜ ਕਰਦੀ ਹੈ ਨਾ ਥੱਕਦੀ ਹੈ। ਉਦਾਹਰਣ ਵਜੋਂ ਇੱਕ ਬੱਚਾ ਜਿਹਦਾ ਸਕੂਲ 'ਚ ਕੋਈ ਦੋਸਤ ਨਹੀਂ, ਉਹ ਘਰ ਆ ਕੇ ਚਾਚਾ ਚੱਕਣਾ ਪੜ੍ਹਦਾ ਸੀ। ਹਾਸੇ 'ਚ ਉਹਦਾ ਜਿਹੜਾ ਨਾ ਇਕੱਲਾਪਨ ਖਤਮ ਹੋ ਜਾਂਦਾ ਸੀ। ਫਲਸਫਾ ਇਹ ਹੈ ਦੋਸਤੋ ਕਿ ਕਿਤਾਬ ਉਹ ਦੋਸਤ ਹੈ ਜਿਹੜਾ ਤੈਨੂੰ ਤੇਰੇ ਨਾਲੋਂ ਵਧੀਆ ਜਾਣਦਾ ਹੈ, ਫਿਰ ਵੀ ਤੈਨੂੰ ਕਬੂਲ ਕਰਦਾ ਹੈ। ਤੀਸਰਾ ਹੈ ਸ਼ੀਸ਼ਾ ਵਾਲੀ ਕਿਤਾਬ, ਯਾਨੀ ਕਿ ਮਿਰਰ ਬੁੱਕ। ਇਹ ਕਿਤਾਬਾਂ ਤੈਨੂੰ ਤੋੜਦੀਆਂ ਨਹੀਂ, ਤੈਨੂੰ ਤੇਰਾ ਅਸਲੀ ਚਿਹਰਾ ਵਿਖਾਉਂਦੀਆਂ ਨੇ। ਉਦਾਹਰਣ ਵਜੋਂ ਸ਼ਿਵ ਕੁਮਾਰ ਬਟਾਲਵੀ ਜੀ ਨੇ ਜਿਹੜੀ ਲੂਨਾ ਪੜ੍ਹ ਕੇ ਹਰ ਇਸ਼ਕ ਕਰਨ ਵਾਲਾ ਆਪਣੇ ਦਰਦ ਨੂੰ ਛਪਾਣ ਲੈਂਦਾ ਅਤੇ ਪਛਾਣ ਲੈਂਦਾ। ਲੱਗਦਾ ਇਹ ਤਾਂ ਮੇਰੀ ਕਹਾਣੀ ਹੈ, ਪੜ੍ਹ ਕੇ ਤਾਂ ਇੱਦਾਂ ਲੱਗਦਾ ਕਿ ਇਹ ਤਾਂ ਮੇਰੀ ਕਹਾਣੀ ਹੈ। ਕਿਤਾਬ ਪੜ੍ਹ ਕੇ ਵੀ ਇਹਦਾ ਫਲਸਫਾ ਇਹ ਹੈ ਕਿ ਕਿਤਾਬ ਪੜ੍ਹ ਕੇ ਵੀ ਅਸੀਂ ਨਵੀਂ ਦੁਨੀਆ ਨਹੀਂ ਲੱਭਦੇ, ਅਸੀਂ ਆਪਣੇ ਆਪ ਨੂੰ ਹੀ ਨਵੇਂ ਸਿਰੇ ਲੱਭਦੇ ਹਾਂ ਦੋਸਤੋ। ਅਤੇ ਚੌਥੀ ਕਿਸਮ ਹੁੰਦੀ ਹੈ ਹਥਿਆਰ ਵਾਲੀ ਕਿਤਾਬ, ਯਾਨੀ ਕਿ ਵੈਪਨ ਬੁੱਕ। ਤਾਕਤਵਰ ਲੋਕ ਹਮੇਸ਼ਾ ਕਿਤਾਬਾਂ ਤੋਂ ਡਰਦੇ ਰਹੇ। ਕਿਉਂ? ਕਿਉਂਕਿ ਇੱਕ ਕਿਤਾਬ ਸਾਮਰਾਜ ਢਾ ਸਕਦੀ। ਭਗਤ ਸਿੰਘ ਜੇਲ੍ਹ ਦੇ ਜਿਹੜੇ ਲੈਨਿਨ ਅਤੇ ਮਾਰਕਸ ਪੜ੍ਹਦਾ ਸੀ, ਬੰਬ ਨਾਲੋਂ ਉਹਦੀਆਂ ਸੋਚਾਂ ਬ੍ਰਿਟਿਸ਼ ਰਾਜ ਲਈ ਵੱਡਾ ਖਤਰਾ ਸਨ।

ਮਾਂ ਦਾ ਟੇਕੇਦਾਰ ਕੋਲ ਮੈਂ ਨਾ ਹੋਣਾ ਮੈਡਮ ਜੀ। ਇੱਕ ਵਾਰੀ ਸੋ ਬਣੀ ਹੈ ਨੀ ਚੱਕਰੋ ਪੇਟਰ ਦੇਖੋ ਜੀ ਕੀ ਕਹਿੰਦੇ ਆਪਣਾ ਇੱਕ ਵਾਰ ਡਾਕਟਰ ਕੋਲ ਨਾ ਮਰੀਜ਼ ਜਾਂਦਾ ਤੇ ਡਾਕਟਰ ਕਹਿੰਦਾ ਰੋਜ਼ 2 ਕਿਲੋਮੀਟਰ ਤੁਰਿਆ ਕਰ ਤੇ ਮਰੀਜ਼ ਕਹਿੰਦਾ ਡਾਕਟਰ ਸਾਹਿਬ ਰੋਜ਼ ਤਾਂ ਨੀ ਤੁਰਿਆ ਜਾਣਾ ਤੇ ਡਾਕਟਰ ਅੱਗੇ ਕੀ ਕਹਿੰਦਾ ਫਿਰ ਹਫ਼ਤੇ 'ਚ ਨਾ ਕੀ ਕਰ 14 ਕਿਲੋਮੀਟਰ ਇਕੱਠੇ ਤੁਰ ਲਿਆ ਕਰ।

well, I love you too. ਮਤਲਬ ਸਾਡੇ ਸਰੋਤੇ ਨੂੰ I love you too. Well, ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਤੇ ਮੈਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼. ਵੈਲ ਦੋਸਤੋ, ਕੁਝ ਹੀ ਵੇਲਾ ਰਹਿ ਗਿਆ ਅਤੇ ਕੁਛ ਵੇਲਾ ਕਹਿਣ ਦਾ ਮਤਲਬ 6:20 ਹੋਣ ਲੱਗੇ ਨੇ, ਅਤੇ ਹੁਣ ਤੁਸੀਂ ਕੁਝ ਹੀ ਪਲਾਂ ਵਿੱਚ ਸੁਣੋਗੇ ਪ੍ਰਾਦੇਸ਼ਿਕ ਖਬਰਾਂ. ਅਤੇ ਜਿਹੜੀ ਅਸੀਂ ਗੱਲਬਾਤ ਕਰ ਰਹੇ ਸੀ ਅੱਜ ਕਿਤਾਬ ਉੱਤੇ, ਕਿ ਕਿਤਾਬ ਅਸਲ 'ਚ ਕੀ ਸਾਨੂੰ ਸਿਖਾ ਦਿੰਦੀ ਹੈ, ਅਤੇ ਅਸਲ 'ਚ ਅਸੀਂ ਜੇ ਉਹਨੂੰ ਰੋਜ਼ ਪੜ੍ਹੀਏ, ਅਤੇ ਜ਼ਰੂਰੀ ਨਹੀਂ ਕਿ ਆਪਾਂ ਸਿਰਫ ਸਕੂਲ 'ਚ ਹੀ ਕਿਤਾਬਾਂ ਪੜ੍ਹੀਏ, ਕਿਤਾਬਾਂ ਬਹੁਤ ਤਰੀਕੇ ਦੀਆਂ ਹੁੰਦੀਆਂ ਦੋਸਤੋ. ਜੇ ਆਪਾਂ ਉਹਨੂੰ ਦੇਖਿਆ ਜਾਵੇ ਇੱਕ ਚੰਗੀ ਤਰ੍ਹਾਂ ਨਜ਼ਰੀਏ, ਆਪਾਂ ਕਹਿੰਦੇ ਨਾ ਗਿਆਨ ਕਦੇ ਖਤਮ ਨਹੀਂ ਹੁੰਦਾ, ਗਿਆਨ ਜਿੰਨਾ ਲੈ ਲਓ ਕਦੇ ਉਹ ਮੁੱਕਦਾ ਵੀ ਨਹੀਂ. ਕਹਿਣ

ਮਤਲਬ ਪੈਸੇ ਆ ਜਾਂਦੇ ਉਹ ਚਲੇ ਜਾਂਦੇ, ਪਰ ਜਿਹੜਾ ਗਿਆਨ ਇੱਕ ਵਾਰ ਆ ਜਾਂਦਾ ਨਾ ਬੰਦੇ ਨੂੰ ਉਹ ਕਦੇ ਨਹੀਂ ਜਾਂਦਾ ਦੋਸਤੋ। ਸੋ ਇਸ ਲਈ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹੈ ਦੋਸਤੋ। ਵੈਲ ਮੈਂ ਤੁਹਾਨੂੰ ਜੁਆਇਨ ਕਰੂੰਗਾ 10 ਮਿੰਟ ਬਾਅਦ, ਅਤੇ ਹੁਣ ਤੁਸੀਂ ਕੁਝ ਹੀ ਪਲਾਂ ਵਿੱਚ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਕੀਤਾ ਜੀ ਹੈ।
1: ਇਸ ਨਾਲ ਤੁਹਾਡਾ ਘਰ ਸੂਰਯ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ PM Surya Ghar.gov.in ਤੇ।
2: ਹਰ ਘਰ ਸੂਰਯ ਘਰ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ 30 ਦਿਨਾਂ ਦਾ ਟੀਚਾ ਮਿਥਿਆ ਗਿਆ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਕਰਮਚਾਰੀਆਂ ਲਈ 93 2-ਪਹੀਆ ਇਲੈਕਟ੍ਰੀਕਲ ਵਾਹਨਾਂ ਨੂੰ ਰਵਾਨਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ ਅਤੇ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ 1 ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ 60 ਕਾਰਨ ਟੀਮ ਤੋਂ ਬਾਹਰ ਹੋਏ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਮਤੇ 'ਚ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਸ੍ਰੀ ਮੋਦੀ ਦੀ ਰਾਸ਼ਟਰਪਤੀ ਨਿਰੰਤਰ ਸੇਵਾ ਦੀ ਇਤਿਹਾਸਕ ਪ੍ਰਾਪਤੀ ਤੇ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ,
4: आज श्री नरेंद्र मोदी जी निर्वाचित प्रधानमंत्री के रूप में सर्वाधिक अवधि तक निरंतर देश की सेवा करने वाले प्रधानमंत्री बन गए हैं। उन्होंने निर्वाचित पीएम के तौर पर 4,399 दिन की निरंतर सेवा का कीर्तिमान स्थापित किया है, जो स्वतंत्र भारत के इतिहास में पहली बार हुआ है। इससे पूर्व श्री जवाहरलाल जी नेहरू ने 1952 से लेकर 1964 तक निरंतर 4,398 दिन तक इस पद को सुशोभित किया था। मुख्य बात यह है, यह अवसर भारत की लोकतांत्रिक चेतना, जन विश्वास और जन भागीदारी की शक्ति का प्रतीक है।
3: ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਦੇ ਸਭ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ ਹੈ। ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਵਧਾਈ ਦਿੱਤੀ। ਇਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਵਿਦੇਸ਼ ਮੰਤਰੀ ਡਾ. ਐਚ. ਸ਼ੰਕਰ, ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਮੁਬਾਰਕਬਾਦ ਦਿੱਤੀ ਹੈ। ਸਰਕਾਰ ਨੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਾਸਤੇ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼ ਰੱਖੀ ਹੈ, ਜਿਸ ਨਾਲ ਮਨਰੇਗਾ ਤੋਂ ਵਿਕਸਿਤ ਭਾਰਤ ਰੁਜ਼ਗਾਰ ਗਾਰੰਟੀ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ GRAMJI ਵਿੱਚ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਇਹ ਐਕਟ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋਵੇਗਾ। ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ 'ਚ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਪੇਂਡੂ ਵਿਕਾਸ ਮੰਤਰੀਆਂ ਨਾਲ ਇੱਕ ਵਰਚੁਅਲ ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ। ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਫਾਈ ਅਤੇ ਸਵੱਛਤਾ ਕਾਰਜਾਂ ਵਿੱਚ ਵੱਡਾ ਬਦਲਾਅ ਲਿਆਉਂਦਿਆਂ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਪਣੀ ਕਿਸਮ ਦੇ ਪਹਿਲੇ ਹਾਈਬ੍ਰਿਡ ਸਫਾਈ ਮਾਡਲ ਦਾ ਐਲਾਨ ਕੀਤਾ। ਇਹ ਮਾਡਲ 1 ਮਹੀਨੇ ਦੇ ਅੰਦਰ ਪਟਿਆਲਾ ਨੂੰ ਸੂਬੇ ਦਾ ਸਭ ਤੋਂ ਸਾਫ਼ ਸ਼ਹਿਰ ਬਣਾਏਗਾ ਅਤੇ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਭਾਰਤ ਦਾ ਸਭ ਤੋਂ ਸਾਫ਼ ਸੁਥਰਾ ਸੂਬਾ ਬਣਾਵੇਗਾ। ਸ਼੍ਰੀ ਬੈਂਸ ਨੇ ਦੱਸਿਆ ਕਿ ਇਹ ਹਾਈਬ੍ਰਿਡ ਮਾਡਲ ਮਸ਼ੀਨ ਨਾਲ ਘਾਹ ਦੀ ਕਟਾਈ, ਸੁਪਰ ਸੈਕਸ਼ਨ ਮਸ਼ੀਨਾਂ ਰਹਿੰਦ ਖੂੰਹਦ ਇਕੱਠਾ ਕਰਨ ਅਤੇ ਸੜਕਾਂ ਦੀ ਧੁਆਈ ਦੇ ਕੰਮ ਨੂੰ ਆਪਸ 'ਚ ਜੋੜਦਾ ਹੈ। ਇਹ ਸਿਸਟਮ ਹਰੇਕ ਵਾਰਡ ਲਈ ਪਹਿਲਾਂ ਤੋਂ ਨਿਰਧਾਰਿਤ ਹਫ਼ਤਾਵਾਰੀ ਸਫਾਈ ਪ੍ਰੋਗਰਾਮ ਮੁਤਾਬਕ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਸਫਾਈ ਸੇਵਕ ਮੁੱਖ ਭਾਈਵਾਲ ਨੇ, ਮਸ਼ੀਨਾਂ ਭਾਰੀ ਕੰਮ ਕਰਨਗੀਆਂ ਅਤੇ ਉਹ ਬਾਰੀਕੀ ਵਾਲੇ ਕੰਮ ਸੰਭਾਲਣਗੇ। ਇਹ ਸਿਸਟਮ ਹੱਥੀਂ ਕੀਤੀ ਜਾਣ ਵਾਲੀ ਸਖ਼ਤ ਮਿਹਨਤ ਨੂੰ ਘਟਾਉਣ ਅਤੇ ਕਾਰਜ ਕੁਸ਼ਲਤਾ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ।

ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਸਰਕਾਰ ਵੱਲੋਂ ਬਜ਼ੁਰਗ ਨਾਗਰਿਕਾਂ ਅਤੇ ਸਨਮਾਨ ਸੁਰੱਖਿਆ ਦੇ ਅਧਿਕਾਰਾਂ ਦੀ ਰਾਖੀ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਤਹਿਤ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ ਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ ਕਰਵਾਈ ਗਈ। ਮੁਲਜ਼ਮ ਖਿਲਾਫ਼ ਕਾਨੂੰਨੀ ਕਾਰਵਾਈ ਨਾਲ ਉਸ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਂਦਿਆਂ ਜਿਸ ਨਾਲ ਪੀੜਿਤ ਬਜ਼ੁਰਗ ਮਹਿਲਾ ਨੂੰ ਇਨਸਾਫ਼ ਮਿਲਿਆ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਵੱਲੋਂ ਕੀਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਪਰਿਵਾਰਕ ਵਿਵਾਦ ਅਤੇ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਨਾਲ ਧੱਕੇਸ਼ਾਹੀ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ। ਮਾਨਸਾ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਮਗਰੋਂ FIR ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੰਤਰੀ ਨੇ ਕਿਹਾ ਕਿ ਕਿਸੇ ਵੀ ਬਜ਼ੁਰਗ ਮਾਤਾ ਪਿਤਾ ਨਾਲ ਦੁਰਵਿਵਹਾਰ ਜਾਂ ਸ਼ੋਸ਼ਣ ਨਾਲ ਸਿਰਫ਼ ਕਾਨੂੰਨੀ ਤੌਰ 'ਤੇ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ 'ਚ ਪੀੜਤਾਂ ਨੂੰ ਤੁਰੰਤ ਰਾਹਤ ਦੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾਕਟਰ ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਬਜ਼ੁਰਗ ਨਾਗਰਿਕ ਨਾਲ ਦੁਰਵਿਵਹਾਰ, ਅਣਦੇਖੀ ਜਾਂ ਫਿਰ ਜਾਇਦਾਦ ਸਬੰਧੀ ਸ਼ੋਸ਼ਣ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਤੁਰੰਤ ਸਬੰਧਤ ਅਧਿਕਾਰੀਆਂ ਜਾਂ ਬਜ਼ੁਰਗ ਹੈਲਪਲਾਈਨ ਨੰਬਰ 14567 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ 'ਚ ਇੱਕ ਸਮਾਗਮ ਦੌਰਾਨ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਕਰਮਚਾਰੀਆਂ ਵਾਸਤੇ 93 ਇਲੈਕਟ੍ਰੀਕਲ ਸਕੂਟਰਾਂ ਨੂੰ ਰਵਾਨਾ ਕੀਤਾ। ਇਸ ਦਾ ਉਦੇਸ਼ ਅਪਰਾਧ ਦਾ ਜਵਾਬ ਦੇਣ ਵਾਸਤੇ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਗਤੀਸ਼ੀਲਤਾ ਪ੍ਰਦਾਨ ਕਰਨਾ। ਪੰਜਾਬ ਪੁਲਿਸ ਮੁਖੀ ਨੇ ਪੰਜਾਬ ਪੁਲਿਸ ਦਾ ਨਵਾਂ ਸਾਂਝ ਪੋਰਟਲ ਵੀ ਜਾਰੀ ਕੀਤਾ, ਜਿਸ ਵਿੱਚ ਸੁਧਾਰੀ ਤਕਨਾਲੋਜੀ ਆਧਾਰਿਤ ਨਾਗਰਿਕ ਕੇਂਦਰਿਤ ਵਿਸ਼ੇਸ਼ਤਾਵਾਂ ਲਈ 14 ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਗਈਆਂ ਨੇ, ਜੋ ਨਾਗਰਿਕਾਂ ਨੂੰ ਇੱਕ ਸੁਰੱਖਿਅਤ, ਨਿਰਭਰ ਅਤੇ ਕੁਸ਼ਲ ਪ੍ਰਣਾਲੀ ਰਾਹੀਂ ਪੁਲਿਸ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਬਣਾਉਣ ਦੇ ਯੋਗ ਹੋਣਗੀਆਂ। ਸਾਂਝ ਵੈਬਸਾਈਟ ਨੂੰ ਪੂਰੀ ਤਰ੍ਹਾਂ ਨਵੇਂ ਰੂਪ 'ਚ ਸੋਧਿਆ ਗਿਆ। ਨਵਾਂ ਸਿਸਟਮ ਸੁਰੱਖਿਅਤ ਹੈ, ਜਿਸ ਵਿੱਚ ਸਾਂਝ ਇੱਕ ਨਵੇਂ gov.in ਡੋਮੇਨ ਤੋਂ ਕੰਮ ਕਰ ਰਿਹਾ। ਜਵਾਬਦੇਹੀ ਵਧਾਉਣ ਲਈ ਪੁਲਿਸ ਤਸਦੀਕ ਸੇਵਾਵਾਂ ਵਾਸਤੇ ਨਾਗਰਿਕ ਫੀਡਬੈਕ ਦੀ ਇੱਕ ਵਾਧੂ ਵਿਸ਼ੇਸ਼ਤਾ ਵੀ ਇਸ ਵਿੱਚ ਸ਼ਾਮਲ ਕੀਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਅੱਜ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜਥੇ 'ਚ ਸ਼ਾਮਲ ਸ਼ਰਧਾਲੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਜਥਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਹੋਰਨਾਂ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰੇਗਾ। 18 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮਾਂ 'ਚ ਸ਼ਮੂਲੀਅਤ ਕੀਤੀ ਜਾਵੇਗੀ। ਸ਼ਹੀਦੀ ਸਮਾਗਮਾਂ ਲਈ ਇਸ ਤਰ੍ਹਾਂ ਦਾ ਜੱਥਾ ਕਰੀਬ 14 ਸਾਲਾਂ ਬਾਅਦ ਪਾਕਿਸਤਾਨ ਜਾ ਰਿਹਾ। ਇਸ ਜੱਥੇ 'ਚ 541 ਸ਼ਰਧਾਲੂ ਸ਼ਾਮਲ ਨੇ। ਜੱਥਾ 19 ਜੂਨ ਨੂੰ ਵਤਨ ਵਾਪਸ ਪਰਤੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਸਿੱਖ ਮਿਸ਼ਨ ਗੁਜਰਾਤ ਅਤੇ ਰਾਜਸਥਾਨ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਸ਼ਨ ਮਾਊਂਟ ਆਬੂ ਵਿਖੇ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਜਰਾਤ ਦੇ ਅਹਿਮਦਾਬਾਦ, ਬੜੌਦਾ, ਗਾਂਧੀਧਾਮ, ਰਾਜਕੋਟ ਅਤੇ ਰਾਜਸਥਾਨ ਦੇ ਪਾਲੀ, ਫਾਲਨਾ, ਜੋਧਪੁਰ, ਉਦੈਪੁਰ ਅਤੇ ਪੰਜਾਬ ਦੇ ਵੱਖ ਵੱਖ ਸਥਾਨਾਂ ਤੋਂ ਵੀ ਸੰਗਤਾਂ ਨੇ ਹਾਜ਼ਰੀ ਭਰੀ। ਪੰਜਾਬ ਰੋਡਵੇਜ਼ ਬਾਨਬਾਸ ਕੰਟਰੈਕਟ ਵਰਕਰਸ ਜਥੇਬੰਦੀ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ 'ਚ ਵੱਖ ਵੱਖ ਥਾਵਾਂ 'ਤੇ ਹੜਤਾਲ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਰਮਚਾਰੀਆਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਮੁਸਾਫਰਾਂ ਨੂੰ ਬੱਸ ਅੱਡਿਆਂ 'ਤੇ ਘੰਟਿਆਂ ਬਦੇ ਇੰਤਜ਼ਾਰ ਕਰਨਾ ਪਿਆ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਲਵਲੀ ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ 'ਚੋਂ ਸਥਾਈ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਲੰਮੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਨਿੱਜੀ ਬੱਸ ਮਾਫੀਆ 'ਤੇ ਲਗਾਮ ਲਾਉਣਾ ਅਤੇ ਆਊਟਸੋਰਸਿੰਗ ਦਾ ਮੁੱਦਾ ਹੱਲ ਕਰਨਾ ਸ਼ਾਮਲ ਹੈ। ਇਸ ਬਾਰੇ ਕੱਲ੍ਹ ਵਿਭਾਗ ਵੱਲੋਂ ਇੱਕ ਮੀਟਿੰਗ ਵੀ ਬੁਲਾਈ ਗਈ ਹੈ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਪਣੇ ਪਿਛਲੇ ਕਾਰਜਕਾਲ ਦਾ ਹਵਾਲਾ ਦਿੰਦੇ ਹੋਏ ਰੇਨੂ ਭਾਟੀਆ ਨੇ ਕਿਹਾ ਕਿ ਉਹਨਾਂ ਨੇ ਕਮਿਸ਼ਨ ਦੀ ਚੇਅਰਪਰਸਨ ਵਜੋਂ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਈਆਂ ਨੇ। ਆਪਣੇ ਅਸਤੀਫੇ ਪੱਤਰ 'ਚ ਉਹਨਾਂ ਸਪਸ਼ਟ ਕੀਤਾ ਕਿ ਉਹ ਸਵੈ ਇੱਛਾ ਨਾਲ ਅਸਤੀਫਾ ਦੇ ਰਹੇ ਨੇ ਅਤੇ ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨ ਦੀ ਅਪੀਲ ਵੀ ਕੀਤੀ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ 48 ਜ਼ਿਲ੍ਹਾ ਸਿਸਟਮ ਮੈਨੇਜਰ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਪਾਰਦਰਸ਼ੀ ਤੇ ਨਿਰੋਲ ਯੋਗਤਾ ਦੇ ਆਧਾਰ 'ਤੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਹਨਾਂ ਉਮੀਦਵਾਰਾਂ ਨੂੰ ਭਰਤੀ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਰਿਕਾਰਡ ਸਮੇਂ 'ਚ ਮੁਕੰਮਲ ਕੀਤੀਆਂ ਗਈਆਂ ਨੇ। ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਨੇ। ਵਿਰਾਟ ਕੋਹਲੀ ਪਹਿਲਾਂ ਹੀ ਟੀਮ 'ਚ ਨਹੀਂ ਹਨ। ਇਹ ਲੜੀ ਦੱਖਣੀ ਅਫਰੀਕਾ 'ਚ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੀਆਂ ਤਿਆਰੀਆਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਰਿਪੋਰਟਾਂ ਮੁਤਾਬਕ ਹਾਰਦਿਕ ਨੂੰ ਠੀਕ ਹੋਣ ਲਈ 3 ਹਫ਼ਤੇ ਲੱਗਣਗੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ

0: ਫਿਰ ਤੋਂ ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ। ਸਰਕਾਰ ਵੱਲੋਂ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਾਸਤੇ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼। ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਲਈ 93 2-ਪਹੀਆ ਇਲੈਕਟ੍ਰੀਕਲ ਵਾਹਨਾਂ ਨੂੰ ਰਵਾਨਾ ਕੀਤਾ ਅਤੇ ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋਏ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੀ ਜਲੰਧਰ।

ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਤੇ ਦੋਸਤੋ ਕਿਤਾਬ ਦੀ ਗੱਲ ਚੱਲ ਰਹੀ ਸੀ ਤੇ ਯਾ ਅਸੀਂ ਗੱਲ ਕਰ ਰਹੇ ਸੀ ਕਿ ਨਾ ਜਿਹੜੀ ਕਿਤਾਬ ਹੈ ਪੜ੍ਹਨ ਦਾ ਮਤਲਬ ਹਰ ਘਰ 'ਚ ਕਿਤਾਬ ਕਿਉਂ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਕਿ ਨਾ ਬੱਚੇ ਲਈ ਸਭ ਤੋਂ ਪਹਿਲਾਂ ਨਾ ਜਿਹੜੀ ਕਿਤਾਬ ਹੋਣੀ ਚਾਹੀਦੀ ਨਾ ਬੱਚੇ ਲਈ ਹੋਣੀ ਚਾਹੀਦੀ ਆ। ਕਿਤਾਬ ਉਹਨੂੰ ਸੁਪਨੇ ਦੇਣੇ ਸਿਖਾਉਂਦੀ ਹੈ, ਮੋਬਾਈਲ ਗੇਮ ਸਿਰਫ ਲੈਵਲ ਪਾਰ ਕਰਾਉਂਦੀ ਹੈ। ਨੌਜਵਾਨ ਲਈ ਨਾ ਕਿਤਾਬ ਉਹਨੂੰ ਮੈਂ ਕੌਣ ਹਾਂ ਦਾ ਜਵਾਬ ਲੱਭਣ 'ਚ ਮਦਦ ਕਰਦੀ ਹੈ, ਅਤੇ ਬਜ਼ੁਰਗ ਲਈ ਕਿਤਾਬ ਤਨਹਾਈ ਦਾ ਸਾਥੀ ਬਣ ਜਾਂਦੀ ਹੈ। ਪੰਜਾਬੀ ਕਹਾਵਤ ਹੈ ਕਿ ਘਰ ਦੀ ਕੰਧ 'ਤੇ ਤਸਵੀਰ ਨਾ ਹੋਵੇ ਚੱਲੂ, ਪਰ ਸੈਲਫ 'ਤੇ ਕਿਤਾਬ ਜ਼ਰੂਰ ਹੋਵੇ। ਦੋਸਤੋ ਦੋਸਤੋ ਕਿਤਾਬ ਪੜ੍ਹਨ ਦਾ ਮਤਲਬ, ਪੜ੍ਹਨਾ ਮਤਲਬ ਆਪਾਂ ਉਹਦੀ ਗੱਲ ਕਰਦੇ ਹਾਂ ਅਖੀਰ ਵਿੱਚ, ਕਿ ਕਿਤਾਬ ਪੜ੍ਹਨਾ ਮਤਲਬ ਇਕੱਲੇਪਨ 'ਚ ਨਾ ਸੰਗਤ ਕਰਨਾ, ਮਤਲਬ ਮਰੇ ਲੋਕਾਂ ਨਾਲ ਦੋਸਤੀ ਕਰਨਾ, ਮਤਲਬ ਆਪਣੇ ਆਪ ਨਾਲ ਗੱਲ ਕਰਨਾ। ਕਵੀ ਵਾਰਿਸ ਸ਼ਾਹ ਜੀ ਨੇ ਕਿਹਾ ਹੈ ਕਿ ਇਸ਼ਕ ਲਾਹੌਰ ਦਾ, ਹੀਰ ਰਾਂਝੇ ਦਾ ਜ਼ਿਕਰ, ਇੱਕ ਕਿਤਾਬ ਨੇ ਪੰਜਾਬ ਦੀ ਰੂਹ ਨੂੰ ਅਮਰ ਕਰ ਦਿੱਤਾ। ਸੋ ਅੱਜ ਰਾਤ ਮੋਬਾਈਲ 10 ਮਿੰਟ ਲਈ ਰੱਖ ਕੇ ਨਾ ਕੋਈ ਵੀ ਕਿਤਾਬ ਚੱਕ ਲਓ, ਅਗਰ ਨਹੀਂ ਹੈ ਤਾਂ ਖਰੀਦ ਲਓ ਦੋਸਤੋ, ਕੱਲ੍ਹ ਪੜ੍ਹ ਲਿਓ। ਪਹਿਲਾ ਪੰਨਾ ਪੜ੍ਹੋ, ਕੌਣ ਜਾਣੇ ਉਹ ਪੰਨਾ ਤੁਹਾਡੀ ਜ਼ਿੰਦਗੀ ਦਾ ਅਗਲਾ ਅਧਿਆਇ ਲਿਖ ਦੇਵੇ। ਕਹਿੰਦੇ ਨੇ ਕਿਉਂਕਿ ਦੁਨੀਆਂ 'ਚ ਨਾ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਜਿਨ੍ਹਾਂ ਕੋਲ ਕਿਤਾਬਾਂ ਨੇ ਅਤੇ ਜਿਨ੍ਹਾਂ ਦੀ ਜ਼ਿੰਦਗੀ ਕਿਸੇ ਕਿਤਾਬ ਵਾਂਗ ਹੈ। ਤੁਸੀਂ ਕਿਹੜੇ ਬਣਨਾ ਚਾਹੁੰਦੇ ਹੋ ਦੋਸਤੋ, ਉਹ ਸੋਚੋ।

ਪਰ ਅੱਜ ਵੀ ਪੜ੍ਹਦੇ ਨੇ ਅਤੇ ਪਹਿਲਾ ਜ਼ਮਾਨਾ ਹੁੰਦਾ ਸੀ ਅਤੇ ਲੋਕਾਂ ਤੋਂ ਆਪਸ਼ਨਸ ਘੱਟ ਹੁੰਦੀਆਂ, ਕਿਤਾਬਾਂ ਰੇਡੀਓ ਤਾਂ ਸੁਣਦੇ ਸੀ, ਅੱਜ ਵੀ ਸੁਣਦੇ ਨੇ, ਅਤੇ ਜਿਹੜੀ ਅਖਬਾਰ ਦੀ ਜਿਹੜੀ ਉਹਨਾਂ ਦੀ ਇੱਕ ਆਦਤ ਹੈ ਨਾ, ਉਹ ਅੱਜ ਵੀ ਬਰਕਰਾਰ ਹੈ। ਇੱਕ ਦੋਸਤੋ ਕਹਿਣ ਦਾ ਭਾਵ ਹੈ ਕਿ ਉਹਨਾਂ ਨੂੰ ਅਖਬਾਰ ਨਾਲ ਇੱਕ ਜਿਹੜੀ ਅਟੈਚਮੈਂਟ ਹੋ ਜਾਂਦੀ ਹੈ ਨਾ, ਇਹ ਉਹਨਾਂ ਨੂੰ ਹੀ ਪਤਾ ਹੁੰਦਾ ਕਿ ਹਾਂ ਅਸੀਂ ਜਿੱਦਾਂ ਨਾ ਅਸੀਂ ਕਹਿੰਦੇ ਨਾ ਚਾਹ ਦੇ ਬਿਨਾਂ ਨਹੀਂ ਰਹਿ ਸਕਦੇ ਕੁਝ ਲੋਕ, ਕੁਝ ਲੋਕ ਹੋਰ ਚੀਜ਼ਾਂ ਬਿਨਾਂ ਨਹੀਂ ਰਹਿ ਸਕਦੇ, ਹਰ ਬੰਦੇ ਦੀ ਆਪਣੀ ਆਪਣੀ ਪਸੰਦ, ਉਹ ਅਖਬਾਰ ਬਿਨਾਂ ਵੀ ਜਿੱਦਾਂ ਨਾ ਇੱਕ ਦਿਨ ਵੀ ਨਾ ਪੜ੍ਹੀਏ ਤਾਂ ਅਧੂਰਾ ਲੱਗ ਲੱਗ ਜਾਂਦਾ ਹੈ। ਅਤੇ ਸਾਨੂੰ ਲੱਗਦਾ ਹੈ ਕਿ ਯਾਰ ਅੱਜ ਨਾ ਕੁਛ ਕਮੀ ਬੇਸ਼ੀ ਹੈ ਜੀ, ਅੱਜ ਨਾ ਕੁਛ ਹੈ ਨਹੀਂ ਅੱਜ, ਮਤਲਬ ਅੱਜ ਅਖਬਾਰ ਨਹੀਂ ਆਈ। ਆਪਣੇ ਭਾਵੇਂ ਉਹ ਪੋਤੇ ਨੂੰ ਪੁੱਛਣ ਲੱਗ ਜਾਂਦੇ ਹੁੰਦੇ ਕਿ ਅਖਬਾਰ ਆਈ ਨਹੀਂ ਅੱਜ, ਜਾਂ ਦੁਬਾਰਾ ਦੇਖ ਲਾ ਕਿੱਥੇ ਗਈ, ਸਾਰਾ ਕੁਛ ਹੁੰਦਾ ਹੈ। ਦੋਸਤੋ ਅੰਤਮ ਫਲਸਫਾ ਦੀ ਗੱਲ ਕਰਦਾ ਕਿ ਜਿਹੜੇ ਕਿਤਾਬ ਪੜ੍ਹਨਾ ਨਾ ਮਤਲਬ ਨਾ ਆਪਣੀ ਜ਼ਿੰਦਗੀ 'ਚ ਹੋਰ ਜ਼ਿੰਦਗੀਆਂ ਜੀਣਾ। 70 ਸਾਲ ਦੀ ਉਮਰ 'ਚ ਨਾ ਤੁਸੀਂ 700 ਜ਼ਿੰਦਗੀਆਂ ਜੀ ਲੈਂਦੇ ਹੋ, ਕਹਿਣ ਦਾ ਮਤਲਬ ਕਿਤਾਬ ਦਾ ਜਿਹੜਾ ਗਰੀਬ ਦਾ ਖਜ਼ਾਨਾ ਹੈ ਨਾ, ਬਾਦਸ਼ਾਹ ਕੋਲ ਤਾਜ, ਅਮੀਰ ਕੋਲ ਕਾਰ, ਪਰ ਅਸਲੀ ਖਜ਼ਾਨਾ ਉਹ ਕੋਲ ਜਿਹਦੇ ਕੋਲ ਕਿਤਾਬ ਹੈ। ਲਾਈਨ ਇਹ ਕਹਿੰਦੀ ਕਿ ਕਿਤਾਬ ਉਹ ਦੌਲਤ ਹੈ ਜਿਹਨੂੰ ਚੋਰ ਚੋਰੀ ਨਹੀਂ ਕਰ ਸਕਦਾ, ਅੱਗ ਸਾੜ ਨਹੀਂ ਸਕਦੀ, ਬਸ ਦਿਲ 'ਚ ਰੱਖੋ ਸਾ ਸਦਾ ਨਾਲ ਰਹੇਗੀ। ਉਦਾਹਰਣ ਵਜੋਂ ਕਿ ਭਗਤ ਸਿੰਘ ਜੇਲ੍ਹ ਜਿਹੜੀ ਕੋਠੜੀ 'ਚ ਨਾ, ਨਾ ਪੈਸਾ ਨਾ ਸਹੂਲਤ, ਪਰ ਕੋਲ ਨਾ ਆਤਮ ਜਿਹੜੀ ਹੈ ਮੱਖਥਾ, ਅਤੇ ਇੱਕ ਦੀ ਸਟੇਟ ਐਂਡ ਰੈਵੋਲਿਊਸ਼ਨ ਸੀ ਉਹ ਕਿਤਾਬਾਂ ਦੇ ਇੱਕ ਨੌਜਵਾਨ ਨੂੰ ਸ਼ਹੀਦ ਤੋਂ ਇਨਕਲਾਬ ਬਣਾ ਦਿੱਤਾ। ਗਰੀਬ ਕੋਠੜੀ ਅਮੀਰ ਸੋਚ, ਅਖੀਰ 'ਚ ਫਲਸਫਾ ਇਹ ਕਹਿੰਦਾ ਦੋਸਤੋ, ਜਾਂ ਅੰਤਮ ਫਲਸਫਾ ਇਹ ਕਿ ਕਿਤਾਬ ਪੜ੍ਹਨਾ ਜਿਹੜੀ ਆਪਾਂ ਹੁਣ ਗੱਲ ਕੀਤੀ, ਕਿਤਾਬ ਪੜ੍ਹਨਾ ਮਤਲਬ ਆਪਣੀ ਜ਼ਿੰਦਗੀ 'ਚ ਹੋਰ ਜ਼ਿੰਦਗੀਆਂ ਜੀਣਾ। 70 ਸਾਲ ਦੀ ਉਮਰ 'ਚ ਨਾ ਤੁਸੀਂ 700 ਜ਼ਿੰਦਗੀਆਂ ਜੀ ਲੈਂਦੇ ਹੋ ਦੋਸਤੋ, ਤੁਸੀਂ ਆਪਣੀਆਂ ਜ਼ਿੰਦਗੀ 'ਚ ਇੰਨੀਆਂ ਕਹਾਣੀਆਂ ਪੜ੍ਹਦੇ ਹੋ, ਇੰਨੀਆਂ ਕਹਾਣੀਆਂ ਸੁਣਦੇ ਹੋ, ਦੇਖਦੇ ਹੋ, ਅਤੇ ਉਹ ਤੋਂ ਬਾਅਦ ਜਿਹੜਾ ਜਿਹਦਾ ਘਰ ਕਿਤਾਬਾਂ ਤੋਂ ਬਿਨਾਂ ਉਹ ਘਰ ਨਹੀਂ ਕਵਰ ਹੈ। ਇਸ ਲਈ ਕਿਤਾਬ ਜ਼ਰੂਰ ਰੱਖੋ ਦੋਸਤੋ, ਹੋਣੀ ਚਾਹੀਦੀ ਹੈ। ਜਿਹਦੀ ਜੇਬ 'ਚ ਕਿਤਾਬ ਨਹੀਂ ਨਾ, ਉਹਦੀ ਜੇਬ ਖਾਲੀ ਨਹੀਂ, ਦਿਮਾਗ ਖਾਲੀ ਹੈ। ਦੋਸਤੋ ਅਖੀਰਲੀ ਗੱਲ ਇਹ ਕਿ ਮੋਬਾਈਲ 'ਚ 1000 ਫੋਟੋਆਂ ਰੱਖਣ ਨਾਲੋਂ ਜਿਹੜੀ ਹੈ ਸੈਲਫ ਦੇ ਕਿਤਾਬ 10 ਕਿਤਾਬਾਂ ਰੱਖ ਲਓ। ਫੋਟੋਆਂ ਯਾਦਾਂ ਵਿਖਾਉਂਦੀਆਂ ਨੇ, ਕਿਤਾਬਾਂ ਮੁਕੱਦਰ ਬਣਾਉਂਦੀਆਂ ਨੇ ਦੋਸਤੋ। ਸੋ ਦੋਸਤੋ ਵੇਲਾ ਹੋ ਚੁੱਕਾ ਹੈ ਹੁਣ ਸਮਾਪਤੀ ਦਾ, ਅਤੇ ਆਖਰੀ ਸੌਂਗ ਅਸੀਂ ਪਲੇ ਕਰਾਂਗੇ ਅਤੇ ਪ੍ਰੋਗਰਾਮ ਲਵ ਯੂ ਜ਼ਿੰਦਗੀ। ਆਈ ਹੋਪ ਤੁਸੀਂ ਬਹੁਤ ਇੰਜੋਏ ਕੀਤਾ ਹੋਊਗਾ ਅੱਜ, ਅਸੀਂ ਕਿਤਾਬ ਬਾਰੇ ਜਿਹੜੀ ਗੱਲਬਾਤ ਕੀਤੀ ਹੈ, ਅਸੀਂ ਡੂੰਘਾਈ 'ਚ ਗਏ ਹਾਂ, ਅਤੇ ਸਾਨੂੰ ਜਿਹੜੀ ਕਿਤਾਬ ਦੀ ਵੈਲਿਊ ਹੈ ਉਹ ਆਪਾਂ ਅੱਜ ਵੀ ਮੱਥਾ ਟੇਕਦੇ ਹਾਂ, ਕਿਉਂਕਿ ਸਾਨੂੰ ਪਤਾ ਇਹਨੇ ਸਾਨੂੰ ਬਹੁਤ ਕੁਛ ਦੇਣਾ ਹੈ, ਅਤੇ ਆਪਾਂ ਇਹਦੇ ਤੋਂ ਕਿੰਨਾ ਕੁਛ ਸਿੱਖਣਾ ਹੈ, ਅਤੇ ਕਿੰਨੀਆਂ ਜ਼ਿੰਦਗੀਆਂ ਅਸੀਂ ਇੱਕ ਕਿਤਾਬ ਵਿੱਚ ਵੀ ਜੀਓ ਲੈਂਦੇ ਹਾਂ ਦੋਸਤੋ। ਕਿਆ ਬਾਤ ਹੈ।

ਹਾਂਜੀ, ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਿਆ ਜੀ ਤੁਹਾਨੂੰ ਐਂਟਰਟੇਨ ਕਰਨ ਦੇ ਲਈ। ਦਿਨ ਹੈ ਬੁੱਧਵਾਰ ਦਾ ਅਤੇ ਅੱਜ ਹੈ ਜੀ 10 ਜੂਨ 2026, ਅਤੇ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ। ਅੱਜ ਹੁਣ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ, ਕਿਹੜਾ? ਹਾਂਜੀ, ਬਹੁਤ ਸਹੀ ਸਮਝੇ ਤੁਸੀਂ, ਫਿਲਮੀ ਦੁਨੀਆ। ਅਤੇ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿਨ੍ਹਾਂ ਬਾਰੇ ਗੱਲਾਂ ਬਾਤਾਂ ਪਾਉਣੀਆਂ ਨੇ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਨੇ, ਸਾਡੇ ਕਿਸੇ ਟਾਈਮ ਬਹੁਤ ਜ਼ਿਆਦਾ ਫੇਵਰੇਟ ਰਹੇ ਅਤੇ ਉਹਨਾਂ ਨੇ ਬੋਲੀਵੁੱਡ 'ਤੇ ਬਹੁਤ ਜ਼ਿਆਦਾ ਰਾਜ ਕੀਤਾ। ਇਸ ਤੋਂ ਇਲਾਵਾ ਉਹਨਾਂ ਦਾ ਕੰਮ ਅੱਜ ਵੀ ਨਾ ਭੁੱਲਣ ਯੋਗ, ਔਰ ਉਹਨਾਂ ਨੇ ਸਾਈਡ ਕਰੈਕਟਰ ਕਰਨ ਦੇ ਬਾਵਜੂਦ ਉਹ ਛਾਪ ਛੱਡੀ ਜੋ ਅੱਜ ਵੀ ਨਾ ਭੁੱਲਣ ਯੋਗ ਹੈ। ਤੁਸੀਂ ਸੋਚ ਰਹੇ ਹੋ ਕਿ ਮੈਂ ਇੱਕੋ ਵਾਰੀ ਦੱਸ ਦਵਾਂ, ਇੱਦਾਂ ਤਾਂ ਹੋ ਨਹੀਂ ਸਕਦਾ। ਤੁਹਾਨੂੰ ਟਾਈਮ ਲਾ ਕੇ ਦੱਸਾਂਗਾ, ਚੰਗੀ ਤਰ੍ਹਾਂ ਦੱਸਾਂਗਾ, ਔਰ ਉਹਨਾਂ ਦੇ ਡਾਇਲੋਗ ਵੀ ਸੁਣਾਵਾਂਗੇ, ਐਂਡ ਉਹਨਾਂ ਦੇ ਫਿਲਮਾਂ ਦੇ ਗੀਤ ਵੀ ਤੁਹਾਡੀ ਨਜ਼ਰ ਕਰਾਂਗੇ। ਐਂਡ ਕਿਉਂਕਿ ਉਹਨਾਂ ਦੀ ਫਿਲਮਾਂ ਨਾ ਇੱਦਾਂ ਦੀਆਂ ਰਹੀਆਂ ਨੇ ਜੋ ਅੱਜ ਵੀ ਜਦੋਂ ਟੀ ਵੀ 'ਤੇ ਜਾਂ ਫਿਰ ਕਿਤੇ ਹੋਰ ਵੇਖਣ ਨੂੰ ਮਿਲਦੀਆਂ ਨੇ ਤਾਂ ਬੰਦਾ ਖੜ ਜਾਂਦਾ, ਯਾਰ ਇਹ ਸੀਨ ਤੋਂ ਦੇਖ ਕੇ ਜਾਊਂਗਾ, ਯਾਰ ਆਹ ਮੂਵੀ ਤਾਂ ਵੇਖਣੀ ਵੇਖਣੀ ਹੈ। ਮਤਲਬ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਬੰਦਾ ਭੁੱਲ ਹੀ ਨਹੀਂ ਸਕਦਾ। ਸੋ ਆਓ 102.7 FM ਰੇਨਬੋ ਦੇ ਉੱਤੇ ਥੋੜ੍ਹਾ ਜਿਹਾ ਸਸਪੈਂਸ ਹੋਰ ਵਧਾਉਂਦੇ ਹਾਂ। ਇਸ ਗਾਣੇ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਅੱਜ ਅਸੀਂ ਕਿਹਨਾਂ ਬਾਰੇ ਗੱਲਾਂ ਬਾਤਾਂ ਕਰਨੀਆਂ ਨੇ, ਐਂਡ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਦੇ ਵੱਲ ਲੈ ਕੇ ਚੱਲਾਂਗੇ। ਬਣੇ ਰਹੋ ਮੇਰੇ ਨਾਲ, ਤੁਹਾਡਾ ਮਿੱਤਰ ਆਰ ਜੀ ਪਰਵਿੰਦਰ ਸਾਰੀਆਂ ਗੱਲਾਂ ਤੁਹਾਡੇ ਨਾਲ ਲਿਖ ਕੇ ਕਰਕੇ ਸ਼ੇਅਰ ਕਰੇਗਾ। ਫਿਲਹਾਲ ਤੁਸੀਂ ਇੱਕ ਪਿਆਰਾ ਜਿਹਾ ਗੀਤ ਸੁਣੋ ਜਨਾਬ।

ਉਹਨਾਂ ਦੇ ਦਾਦਾ ਪਿਤਾ ਕਸ਼ਮੀਰੀ ਰਿਆਸਤ ਗਿਲਗਿਤ ਏਜੰਸੀ ਦੇ ਗਵਰਨਰ ਵਜ਼ੀਰੇ ਵਜ਼ਾਰਤ ਸਨ ਗਵਰਨਰ ਵਜ਼ੀਰੇ ਵਜ਼ਾਰਤ ਸਨ ਅਤੇ ਬਚਪਨ ਦੇ ਸੰਘਰਸ਼ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਦੱਸਿਆ ਜਾਂਦਾ ਕਿ ਜੇਕਰ ਵੱਡੇ ਘਰ ਵਿੱਚ ਜੰਮੇ ਸਨ ਪਰ ਕਿਸਮਤ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਅਜਿਹੀ ਗੱਲ ਲਿਖੀ ਗਈ ਕਿ ਬਹੁਤ ਵੱਡਾ ਦੁੱਖ ਮਿਲਿਆ ਉਹਨਾਂ ਨੂੰ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਉਹਨਾਂ ਦੇ ਜਨਮ ਦੇ ਸਮੇਂ ਹੀ ਹੋ ਗਿਆ ਸੀ ਸਿਰਫ 3 ਸਾਲ ਦੇ ਜਦੋਂ ਸਨ ਤਾਂ ਉਹਨਾਂ ਦਾ ਪਿਤਾ ਜੀ ਦਾ ਸਾਇਆ ਇਹਨਾਂ ਦੇ ਸਿਰ ਤੋਂ ਉੱਠ ਗਿਆ ਕਹਿੰਦੇ ਨੇ ਮੁੰਬਈ ਦੇ ਵਿੱਚ ਉਹਨਾਂ ਨੇ ਉਸ ਜ਼ਮਾਨੇ ਦੇ ਵਿੱਚ ਅਮੀਰ ਪਰਿਵਾਰਾਂ ਦੇ ਵਿੱਚ ਫਿਲਮ ਕਰਨਾ ਦੱਸਿਆ ਜਾਂਦਾ ਸੀ ਕਿ ਉਸ ਟਾਈਮ ਦੇ ਵਿੱਚ ਇੱਕ ਬੁਰਾਈ ਜਾਂ ਫਿਰ ਟੈਬੂ ਮੰਨਿਆ ਜਾਂਦਾ ਸੀ ਪਰ ਜੀਵਨ ਜਿਹਦੇ ਸਿਰ 'ਤੇ ਅਦਾਕਾਰੀ ਦਾ ਅਜਿਹਾ ਜਨੂੰਨ ਸਵਾਰ ਸੀ ਕਿ ਮਹਿਜ਼ 15 ਸਾਲ ਦੀ ਉਮਰ ਦੇ ਵਿੱਚ ਘਰ ਛੱਡ ਦਿੱਤਾ ਘਰੋਂ ਬਿਨਾਂ ਦੱਸੇ ਭੱਜ ਗਏ ਅਤੇ ਸਿਰਫ ਉਹਨਾਂ ਦੀ ਜੇਬ ਦੇ ਵਿੱਚ ਕੁਛ ਹੀ ਰੁਪਏ ਸਨ ਅਤੇ ਉਦੋਂ ਮੁੰਬਈ ਆ ਗਏ ਰਿਫਲੈਕਟਰ ਬੁਆਏ ਦੇ ਤੌਰ 'ਤੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਮੋਹਨ ਸਿਨਹਾ ਮਸ਼ਹੂਰ ਅਦਾਕਾਰਾ ਵਿਦਿਆ ਸਿਨਹਾ ਜੀ ਦੇ ਦਾਦਾ ਜੀ ਸਨ ਉਹਨਾਂ ਦੀ ਸਟੂਡੀਓ ਦੇ ਵਿੱਚ ਇੱਕ ਨੌਕਰੀ ਮਿਲ ਜਾਂਦੀ ਹੈ ਜਿਸ ਦੇ ਵਿੱਚ ਲਾਈਟਾਂ ਅਤੇ ਰਿਫਲੈਕਟਰਾਂ ਜੋ ਚਾਂਦੀ ਦੇ ਕਾਗਜ਼ ਹੁੰਦੇ ਨਾ ਅਕਸਰ ਕਿ ਐਕਟਰ ਦਾ ਫੇਸ ਬੜਾ ਕਲੀਅਰ ਨਜ਼ਰ ਆਵੇ ਕੈਮਰੇ ਦੇ ਨਾਲ ਉਸਦਾ ਬਹੁਤ ਵੱਡਾ ਕੰਮ ਹੁੰਦਾ ਹੈ ਅਕਸਰ ਤਾਂ ਉਹ ਰਿਫਲੈਕਟਰ ਫੜਿਆ ਕਰਦੇ ਸੀ ਤਾਂ ਪਹਿਲਾ ਬ੍ਰੇਕ ਉਹਨਾਂ ਦੀ ਲਗਨ ਨੂੰ ਦੇਖਦੇ ਹੋਏ ਮੋਹਨ ਸਿਨਹਾ ਜੀ ਨੇ ਆਪਣੀ ਫਿਲਮ ਫੈਸ਼ਨੇਬਲ ਇੰਡੀਆ ਦੇ ਵਿੱਚ ਇਹਨਾਂ ਨੇ ਦਿੱਤਾ ਉਸ ਤੋਂ ਬਾਅਦ ਜੋ ਇਹਨਾਂ ਨੂੰ ਕਰੈਕਟਰ ਇੱਕ ਹੋਰ ਪ੍ਰਾਪਤ ਹੁੰਦਾ ਹੈ ਜਿਸ ਦੇ ਵਿੱਚ ਇਹ ਨਾਰਦ ਮੁਨੀ ਜੀ ਦਾ ਕਿਰਦਾਰ ਨਿਭਾਉਂਦੇ ਨੇ ਜੀਵਨ ਜੀ ਨੇ ਅਜਿਹਾ ਰਿਕਾਰਡ ਆਪਣੇ ਨਾਮ ਦਰਜ ਕੀਤਾ ਜੋ ਕਿ ਲੋਕਾਂ ਨੂੰ ਜੋ ਕਿ ਲੋਕਾਂ ਦੇ ਵੱਲੋਂ ਤੋੜਨਾ ਲਗਭਗ ਅਸੰਭਵ ਹੈ ਸੋ ਇਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਕੰਮ ਕੀਤਾ ਕੀ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਔਰ ਉਹਨਾਂ ਨੇ ਕਿਹੜੇ ਕਿਹੜੇ ਕੰਮ ਕਰਕੇ ਲੋਕਾਂ ਦੇ ਵਿੱਚ ਪਹਿਚਾਣ ਬਣਾਈ ਸਭ ਕੁਝ ਤੁਹਾਡੇ ਸਾਹਮਣੇ ਰੱਖਾਂਗੇ ਤੁਸੀਂ ਸੁਣੋਗੇ ਫਿਲਹਾਲ ਤੁਸੀਂ ਉਹਨਾਂ ਦੇ ਬਾਰੇ ਸੁਣਦੇ ਸੁਣਦੇ ਹੁਣ ਸਮਾਂ ਹੋ ਗਿਆ ਜੀ ਇੱਕ ਪਿਆਰੇ ਜਿਹੇ ਗੀਤ ਦਾ ਫਿਲਹਾਲ ਤੁਸੀਂ ਪਿਆਰਾ ਜਿਹਾ ਗੀਤ ਇੰਜੋਏ ਕਰੋ ਦੈਨ ਫਿਰ ਉਸ ਤੋਂ ਬਾਅਦ ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਗੱਲਾਂ ਵੀ ਸੁਣਾਵਾਂਗਾ ਜਨਾਬ

ਹਾਂਜੀ, ਤਈਏ ਵਾਲੀ ਪਿਆਰ ਕਾ ਦੁਸ਼ਮਣ ਆਏ ਹਾਏ, ਜੋ ਇਹਨਾਂ ਦੇ ਗੀਤ ਨੂੰ ਤੁਸੀਂ ਸੁਣਿਆ। ਅਤੇ ਅਸੀਂ ਗੱਲਬਾਤ ਕਰ ਰਹੇ ਹਾਂ ਬਹੁਤ ਹੀ ਉੱਗੇ ਅਦਾਕਾਰ ਜਿਨ੍ਹਾਂ ਨੇ ਆਪਣਾ ਨਾਮ ਬਣਾਇਆ ਉਸ ਦੌਰ ਦੇ ਵਿੱਚ, ਜਿਸ ਦੌਰ ਦੇ ਵਿੱਚ ਕੇਵਲ ਆਈ ਥਿੰਕ ਉਦੋਂ ਦੂਰਦਰਸ਼ਨ ਹੀ ਹੁੰਦਾ ਸੀ। ਅਤੇ ਜੋ ਇਹਨਾਂ ਨੇ ਕਿਰਦਾਰ ਨਿਭਾਏ ਅਮਰ ਅਕਬਰ ਐਂਥਨੀ ਵਿੱਚ, ਉਹਨਾਂ ਦਾ ਰੋਬਰਟ ਦਾ ਕਿਰਦਾਰ ਰਾਬਰਟ, ਅਤੇ ਅੱਜ ਵੀ ਮਸ਼ਹੂਰ ਹੈ। ਅਕਸਰ ਜਦੋਂ ਗੱਲਬਾਤ ਹੁੰਦੀ ਹੈ ਤਾਂ ਜਦੋਂ ਕੋਈ ਵਿਅਕਤੀ ਖੜ੍ਹਾ ਹੁੰਦਾ ਤਾਂ ਉਸਦੀ ਮਿਮਿਕਰੀ ਜ਼ਰੂਰ ਕਰਨ ਲੱਗ ਪੈਂਦਾ। ਇਸ ਤੋਂ ਇਲਾਵਾ ਧਰਮਵੀਰ, ਜਿਸ ਵਿੱਚ ਸਤਪਾਲ ਸਿੰਘ ਦਾ ਨੈਗੇਟਿਵ ਕਿਰਦਾਰ ਇਹਨਾਂ ਨੇ ਪਲੇਅ ਕੀਤਾ, ਜੌਨੀ ਮੇਰਾ ਨਾਮ ਦੇ ਵਿੱਚ ਇਹਨਾਂ ਨੇ ਹੀਰਾ ਦਾ ਕਿਰਦਾਰ, ਅਤੇ ਹੋਰ ਹਿੱਟ ਫਿਲਮਾਂ ਨਯਾ ਦੌਰ, ਕਾਨੂੰਨ, ਲਾਵਾਰਿਸ, ਨਸੀਬ, ਯਾਰਾਨਾ, ਵਕਤ ਔਰ ਪੱਥਰ ਅਤੇ ਹਮਰਾਜ਼, ਮਤਲਬ ਇੱਕ ਤੋਂ ਬਾਅਦ ਇੱਕ ਇਹਨਾਂ ਨੇ ਬੈਕ ਟੂ ਬੈਕ ਹਿੱਟ ਫਿਲਮਾਂ ਦਿੱਤੀਆਂ। ਤੁਸੀਂ ਸੋਚ ਲਓ, ਜੇਕਰ ਧਰਮਵੀਰ ਫਿਲਮ ਦੇ ਵਿੱਚ ਗੱਲ ਕੀਤੀ ਜਾਂਦੀ ਸੀ ਤਾਂ ਉਹ ਫਿਲਮ ਜੋ ਧਰਮਿੰਦਰ ਜੀ ਅਤੇ ਉਹਨਾਂ ਦੇ ਨਾਲ ਜੋ ਹਿੱਟ ਫਿਲਮ ਰਹੀ ਹੈ, ਉਸ ਦੇ ਵਿੱਚ ਜੀਵਨ ਜੀ ਦਾ ਕਿਰਦਾਰ ਕਿਸ ਤਰੀਕੇ ਦਾ ਹੋਏਗਾ। ਅਮਰ ਅਕਬਰ ਐਂਥਨੀ ਦੇ ਵਿੱਚ ਤਿੰਨ ਬਹੁਤ ਵੱਡੇ ਅਦਾਕਾਰ, ਅਮਿਤਾਬ ਬੱਚਨ, ਰਿਸ਼ੀ ਕਪੂਰ, ਅਤੇ ਉਸ ਤੋਂ ਇਲਾਵਾ ਜੋ ਉਸ ਫਿਲਮ ਦੀ ਕਾਸਟ ਰਹੀ ਹੈ ਉਸ ਦੇ ਵਿੱਚ ਵੀ ਜੀਵਨ ਜੀ ਨੇ ਬਹੁਤ ਵੱਡਾ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਲਾਵਾਰਿਸ ਦੇ ਵਿੱਚ ਵੀ ਅਮਿਤਾਬ ਬੱਚਨ ਸਾਹਿਬ, ਨਸੀਬ ਦੇ ਵਿੱਚ ਸ਼ਤਰੂਘਨ ਸਿਨਹਾ, ਅਮਿਤਾਬ ਬੱਚਨ, ਹੇਮਾ ਮਾਲਨੀ ਜੀ, ਅਤੇ ਉਸ ਤੋਂ ਇਲਾਵਾ ਜਿੰਨੀਆਂ ਫਿਲਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਫਿਲਮਾਂ ਦੇ ਵਿੱਚ ਚਾਹੇ ਕਾਸਟ ਜਿੰਨੀ ਮਰਜ਼ੀ ਤਕੜੀ ਹੋਵੇ, ਲੀਡ ਐਕਟਰ ਜਿਹੜੇ ਮਰਜ਼ੀ ਹੋਣ, ਪਰ ਜੋ ਜੀਵਨ ਜੀ ਨੇ ਆਪਣਾ ਕਿਰਦਾਰ ਨਿਭਾਇਆ ਉਹ ਅੱਜ ਵੀ ਨਾ ਭੁੱਲਣੀ ਹੋ ਗਿਆ। ਔਰ ਬਹੁਤ ਘੱਟ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਜੇਕਰ ਸਾਈਡ ਕਰੈਕਟਰ ਜੇ ਕਿਸੇ ਨੇ ਪਲੇਅ ਕੀਤਾ ਹੋਵੇ ਤਾਂ ਉਸ ਕਿਰਦਾਰ ਨੂੰ ਯਾਦ ਬਹੁਤ ਘੱਟ ਕੀਤਾ ਜਾਂਦਾ, ਪਰ ਜੀਵਨ ਜੀ ਨੇ ਜੋ ਯਾਦਗਾਰ ਕੰਮ ਕੀਤਾ ਉਹ ਅੱਜ ਵੀ ਅਸੀਂ ਯਾਦ ਕਰ ਰਹੇ ਹਾਂ। ਹਿੰਦੀ ਫਿਲਮਾਂ ਦੇ ਨਾਲ ਨਾਲ ਜੀਵਨ ਸਾਹਿਬ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਆਪਣਾ ਅਦਾਕਾਰੀ ਦਾ ਲੋਹਾ ਮਨਵਾਇਆ, ਲੋਕਾਂ ਨੂੰ ਆਪਣਾ ਕੰਮ ਦਿਖਾਇਆ। ਪੰਜਾਬੀ ਫਿਲਮਾਂ ਦੇ ਵਿੱਚ ਤੇਰੀ ਮੇਰੀ ਇੱਕ ਜਿੰਦੜੀ, ਛੱਲਿਆ ਵਿੱਚ ਅਹਿਮ ਕਿਰਦਾਰ ਨਿਭਾਏ, ਜਿਨ੍ਹਾਂ ਵਿੱਚ ਪੰਜਾਬੀ ਦਰਸ਼ਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ। ਪਰਿਵਾਰਕ ਵਿਰਾਸਤ ਦੀ ਜੇਕਰ ਗੱਲ ਕਰੀਏ ਤਾਂ ਜੀਵਨ ਜੀ ਦੀ ਅਦਾਕਾਰੀ ਵਿਰਾਸਤ ਉਹਨਾਂ ਨੂੰ ਆਪਣੇ ਬੇਟੇ ਨੇ, ਉਹਨਾਂ ਦੇ ਆਪਣੇ ਬੇਟੇ ਕਿਰਨ ਕੁਮਾਰ ਜੀ ਨੇ, ਜਿਨ੍ਹਾਂ ਦਾ ਅਸਲੀ ਨਾਮ ਦੀਪਕ ਧਰ, ਉਹ ਵੀ ਬੋਲੀਵੁੱਡ ਦੇ ਵਿੱਚ ਟੈਲੀਵਿਜ਼ਨ ਜਗਤ ਦੇ ਵਿੱਚ ਮਸ਼ਹੂਰ ਸਤਿਕਾਰਕ ਅਦਾਕਾਰ ਹਨ, ਜਿਨ੍ਹਾਂ ਨੇ ਕਈ ਫਿਲਮਾਂ ਅਤੇ ਸੀਰੀਅਲਸ ਦੇ ਵਿੱਚ ਕੰਮ ਕੀਤੇ ਅਤੇ ਮੁੱਖ ਤੌਰ 'ਤੇ ਨੈਗੇਟਿਵ ਕਿਰਦਾਰ ਨਿਭਾਏ। ਸੋ ਇਸ ਤਰੀਕੇ ਦੀਆਂ ਗੱਲਾਂ ਹੋਰ ਵੀ ਜਾਰੀ ਰੱਖਾਂਗੇ, ਤਦ ਤੱਕ ਲਈ ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਉੱਤੇ। ਫਿਲਹਾਲ ਤੁਹਾਨੂੰ ਸੁਣਾ ਦਿੰਦੇ ਹਾਂ ਇੱਕ ਹੋਰ ਪਿਆਰਾ ਜਿਹਾ ਗੀਤ, ਧਰਮਵੀਰ ਤੋਂ ਅਸੀਂ ਲਿਆ ਹੈ ਅਤੇ ਤੁਹਾਨੂੰ ਸੁਣਾ ਦਿੰਦੇ ਹਾਂ, ਦੈਨ ਫਿਰ ਉਸ ਤੋਂ ਬਾਅਦ ਗੱਲਾਂ ਬਾਤਾਂ ਸਿਲਸਿਲਾ ਇਸੇ ਤਰ੍ਹਾਂ ਕ੍ਰੀਏਟ ਕਰਾਂਗੇ ਜਨਾਬ।

ਸੋ ਦੋਸਤੋ ਤੁਹਾਡੇ ਮੇਰੇ ਅਤੇ ਹੋਰ ਬਹੁਤ ਸਾਰੇ ਚਾਹੁਣ ਵਾਲੇ ਜੋ ਇਹਨਾਂ ਨੂੰ ਜੀਵਨ ਜੀ ਨੂੰ ਪਿਆਰ ਕਰਦੇ ਸੀ। ਸੋ ਜੀਵਨ ਸਾਹਿਬ ਜੀ ਦੀ ਆਖਰੀ ਫਿਲਮ ਸੀ ਇਨਸਾਫ਼ ਕੀ ਮੰਜ਼ਿਲ, ਜੋ ਕਿ ਲਗਭਗ 5 ਦਹਾਕਿਆਂ ਤੱਕ ਰਾਜ ਕਰਨ ਤੋਂ ਬਾਅਦ, 250 ਤੋਂ ਵੱਧ ਫਿਲਮਾਂ ਕਰਨ ਤੋਂ ਬਾਅਦ, ਮਨੋਰੰਜਨ ਕਰਨ ਤੋਂ ਬਾਅਦ 10 ਜੂਨ 1987 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਭਾਰਤੀ ਸਿਨੇਮਾ ਜਗਤ ਦੇ ਵਿੱਚ ਉਹ ਹਮੇਸ਼ਾ ਇੱਕ ਵਰਸਟਾਈਲ ਅਦਾਕਾਰ ਵਜੋਂ ਉਹਨਾਂ ਨੂੰ ਯਾਦ ਕੀਤਾ ਜਾਵੇਗਾ, ਜਿਸਨੇ ਖਲਨਾਇਕੀ ਨੂੰ ਇੱਕ ਵੱਖਰਾ ਸਟਾਈਲ ਅਤੇ ਕਲਾਤਮਕ ਮਾਣ ਬਖਸ਼ਿਆ। ਇਹਨਾਂ ਦੇ ਕੰਮ ਨੂੰ, ਇਹਨਾਂ ਦੀ ਲੈਗਸੀ ਨੂੰ ਅੱਗੇ ਤੋਰਨ ਦੇ ਲਈ ਇਹਨਾਂ ਦੇ ਪਰਿਵਾਰ ਦੇ ਸਦੱਸਯ ਮੈਂਬਰ, ਇਹਨਾਂ ਦੇ ਆਪਣੇ ਲਗਤੇ ਜ਼ਿਗਰ, ਇਹਨਾਂ ਦੇ ਬੇਟੇ ਕਿਰਨ ਕੁਮਾਰ ਅੱਗੇ ਆਏ, ਜਿਨ੍ਹਾਂ ਨੇ ਖਲਨਾਇਕੀ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਫਿਲਮਾਂ ਦੇ ਵਿੱਚ, ਔਰ ਅੱਜ ਵੀ ਐਕਟਿਵ ਨੇ। ਔਰ ਉਹਨਾਂ ਦੀ ਫਿਲਮ ਦਾ ਹੀ ਇੱਕ ਗੀਤ ਅਸੀਂ ਲੈਣ ਜਾ ਰਹੇ ਹਾਂ, ਜੋ ਅਗਲਾ ਤੁਹਾਨੂੰ ਸੁਣਾਵਾਂਗੇ। ਜੰਗਲ ਮੈਂ ਮੰਗਲ ਤੋਂ, ਤੁਮ ਕਿਤਨੀ ਖੂਬਸੂਰਤ ਹੋ, ਕਿਸ਼ੋਰ।

ਕੁਮਾਰ ਹੁਣਾਂ ਦੀ ਆਵਾਜ਼ ਦੇ ਵਿੱਚ। ਸੋ ਆਓ ਤੁਹਾਨੂੰ ਉਹ ਗੀਤ ਪਲੇ ਕਰਨ ਤੋਂ ਬਾਅਦ ਦੈਨ ਫਿਰ ਉਸ ਤੋਂ ਬਾਅਦ ਤੁਹਾਨੂੰ ਹੋਰ ਬਾਲੀਵੁੱਡ ਦੇ ਕਿੱਸੇ ਕਹਾਣੀਆਂ ਵੱਲ ਲੈ ਕੇ ਚੱਲਦੇ ਹਾਂ। ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਉੱਤੇ।

0: ਆਦਮੀ ਦਾ ਇਤਬਾਰ ਸਮਝਦਾਰ ਨਹੀਂ ਕਿਉਂ।
1: ਸੋ ਦੇਖਿਆ ਕਿ ਇਸ ਤਰੀਕੇ ਦੇ ਨਾਲ ਜਦੋਂ ਜੀਵਨ ਜੀ ਆਪਣੀ ਫਿਲਮ ਦੇ ਵਿੱਚ ਡਾਇਲੋਗ ਬੋਲਦੇ ਸੀ ਤਾਂ ਉਹਨਾਂ ਦਾ ਅੰਦਾਜ਼ ਹੀ ਕੁਝ ਵੱਖਰਾ ਹੁੰਦਾ ਸੀ। ਤਾਂ ਉਹਨਾਂ ਦੀਆਂ ਕੁਝ ਯਾਦਗਾਰ ਫਿਲਮਾਂ ਜਿਹੜੀਆਂ ਨੇ ਉਹ ਸਾਡੇ ਕੋਲ ਮੌਜੂਦ ਨੇ। ਕਹਿੰਦੇ 1935 ਦੇ ਵਿੱਚ ਉਹਨਾਂ ਨੇ ਮੂਵੀ ਕੀਤੀ ਰੋਮੈਂਟਿਕ ਇੰਡੀਆ, ਜੱਗਾ ਡਾਕੂ, ਅਨੁਰਾਧਾ, ਸਟੇਸ਼ਨ ਮਾਸਟਰ, ਅਫਸਾਨਾ, ਮੇਲਾ, ਘਰ ਕੀ ਇੱਜ਼ਤ, ਕਰਵਟ ਐਂਡ ਜੋ ਉਹਨਾਂ ਦੇ ਯਾਦਗਾਰ ਡਾਇਲੋਗ ਰਹੇ ਉਹਨਾਂ ਦੇ ਵਿੱਚੋਂ ਵੀ ਮੈਂ ਕੋਸ਼ਿਸ਼ ਕਰਾਂਗਾ ਇੱਕ ਹੋਰ ਡਾਇਲੋਗ ਤੁਹਾਨੂੰ ਸੁਣਾਵਾਂ।
0: ਸਾਰੀ ਜ਼ਿੰਦਗੀ ਉਸਕੀ ਕਾਨੂੰਨ ਸੇ ਡਰਤੇ ਡਰਤੇ ਗੁਜ਼ਰਤੀ ਹੈ, ਉਹ ਕੌੜੀ ਕਾਮ ਕਾ ਨਹੀਂ ਰਹਿਤਾ। ਅਰੇ ਮੇਰੀ ਤਰਫ ਦੇਖੋ, ਮੈਂ ਬਿਨਾ ਪੜ੍ਹੇ ਲਿਖੇ ਕਿਤਨੇ ਮਜ਼ੇ ਮਿਲੂ, ਕਿਤਨਾ ਰੁਪਇਆ ਕਮਾਇਆ ਮੈਨੇ, ਮੁਝੇ ਤੋ ਕਿਸੀ ਚੀਜ਼ ਕੀ ਜ਼ਰੂਰਤ ਨਹੀਂ। ਆਰਾਮ ਸੇ
2: ਪਿਤਾ ਜੀ, ਮੈਂ ਕ੍ਰਿਮੀਨਲ ਲਾਇਰ ਬਣੂੰਗਾ।
0: ਲਾਇਰ ਕਿਆ?
2: ਵਕੀਲ।
0: ਤੁਮ ਵਕੀਲ ਬਣਨਾ ਚਾਹਤੇ ਹੋ? ਬਸ ਮੇਰਾ ਬੇੜਾ ਗਲਤ ਸਮਝੋ। ਤੁਮ ਇੱਕ ਦਿਨ ਬਾਪ ਨੇ ਗੱਤ ਕਰੀ ਪਹਿਲਾ ਉਧਰ ਵੀ।
1: ਸੋ ਦੇਖਿਆ ਕਿਸ ਤਰੀਕੇ ਦੀ ਅਦਾਕਾਰੀ ਰਹੀ ਹੈ, ਕਿਉਂਕਿ ਅਜਿਹੀ ਅਦਾਕਾਰੀ ਕਰਨਾ ਕਿਸੇ ਹਰ ਕਿਸੇ ਦੀ ਵਸ ਦੀ ਗੱਲ ਤਾਂ ਹੁੰਦੀ ਨਹੀਂ ਹੈ।
0: ਜਬ ਮੇਰੇ ਪਿਤਾ ਜੀ ਰਾਜਪਾਟ ਛੀਨ ਕੇ ਮੁਝੇ ਦਰ ਬਦਰ ਕਰ ਦਿਆ ਥਾ, ਉਸ ਸਬ ਪਾਪ ਕਾ ਅਹਿਸਾਸ ਕਿਸੀ ਕੋ ਹੁਆ ਥਾ। ਅਬ ਮੇਰਾ ਬੇਟਾ ਰਾਜਕੁਮਾਰ ਬਣੇਗਾ ਔਰ ਇਹ ਨਵਾਬ ਜ਼ਿਆਦਾ ਉਸਕੀ ਗੁਲਾਮੀ ਕਰੇਗਾ। ਮੇਰੇ ਬੇਟੇ ਕੇ ਸਰ ਕੋ ਮੁਕਟ ਰੱਖਾ ਜਾਏਗਾ ਔਰ ਇਹ ਨਵਾਬ ਇਹ ਜੂਤੇ ਸਾਫ਼ ਕਰੇਗਾ ਔਰ ਮੈਂ ਚੈਨ ਕੀ ਨਹੀਂ ਸੋਊਂਗਾ।
1: ਸੋ ਦੇਖਿਆ ਬਹੁਤ ਹੀ ਅਜਿਹੀ ਅਦਾਕਾਰੀ ਕਿ ਜਿਸਨੇ ਹਰ ਕਿਸੇ ਦਾ ਮਨ ਆਪਣੇ ਵੱਲ ਮੋਹ ਲਿਆ ਐਂਡ ਜੀਵਨ ਜੀ ਨੂੰ ਜਦੋਂ ਤੱਕ ਇਹ ਜੀਵਨ ਰਹੇਗਾ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਵੇਗਾ, ਹਮੇਸ਼ਾ ਸਿਨੇਮਾ ਦੇ ਵਿੱਚ ਪਾਏ ਹੋਏ ਉਹਨਾਂ ਦੇ ਯੋਗਦਾਨਾਂ ਨੂੰ ਯਾਦ ਕੀਤਾ ਜਾਵੇਗਾ ਔਰ ਅੱਗੇ ਜੋ ਉਹਨਾਂ ਦੀ ਪੀੜ੍ਹੀ ਚੱਲ ਰਹੀ ਹੈ ਜਨਾਬ ਕਿਰਨ ਕੁਮਾਰ ਜੀ ਉਹਨਾਂ ਦੇ ਹੀ ਨਕਸ਼ੇ ਕਦਮ 'ਤੇ ਸ਼ਾਇਦ ਚੱਲ ਕੇ ਇਸ ਲੈਗਸੀ ਨੂੰ ਅੱਗੇ ਲੈ ਕੇ ਜਾ ਰਹੇ ਨੇ। ਸੋ ਆਓ ਇਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰੱਖਦੇ ਹਾਂ ਅਤੇ ਬੋਲੀਵੁੱਡ ਦੇ ਬਹੁਤ ਹੀ ਪੁਰਾਣੇ ਕਿੱਸੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਕਿਸ ਗਾਣੇ ਦੇ ਪਿੱਛੇ ਕਿਸ ਤਰੀਕੇ ਦੀ ਸਟੋਰੀ ਰਹੀ ਹੈ ਔਰ ਕਿਸ ਤਰੀਕੇ ਦਾ ਕੰਮ ਰਿਹਾ। ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿਸ਼ੋਰ ਕੁਮਾਰ ਹੋਣਾ ਦੇ ਇੱਦਾਂ ਦੇ ਗਾਣਿਆਂ ਦੇ ਬਾਰੇ ਜੋ ਬਹੁਤ ਹੀ ਅਜਿਹੇ ਕਿੱਸੇ ਰਹੇ ਨੇ। ਸੋ ਉਹਨਾਂ ਨੂੰ ਗੀਤਾਂ ਨੂੰ ਤੁਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਪਰ ਤੁਸੀਂ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਇਸ ਗੀਤ ਪਿੱਛੇ ਇੱਦਾਂ ਵੀ ਹੋ ਸਕਦਾ, ਇਸ ਗੀਤ ਪਿੱਛੇ ਇੱਦਾਂ ਵੀ ਹੋ ਸਕਦਾ, ਮਤਲਬ ਕਿੱਦਾਂ ਦੇ ਕਿੱਸੇ ਰਹੇ ਹੋਣਗੇ। ਸੋ ਆਓ ਤੁਹਾਨੂੰ ਸੁਣਾਉਂਦੇ ਹਾਂ 102.7 FM ਰੇਨਬੋ ਦੇ ਉੱਤੇ ਇੱਕ ਪਿਆਰਾ ਜਿਹਾ ਗੀਤ, ਫਿਰ ਉਸ ਤੋਂ ਬਾਅਦ ਉਸਦੀ ਕਹਾਣੀ ਦੇ ਪਿੱਛੇ ਤੁਹਾਨੂੰ ਲੈ ਕੇ ਜਾਵਾਂਗੇ ਜਨਾਬ।
3: ਓਰੀਜਨਲ ਪਲਾਨ ਥਾ ਕਿ ਲਤਾ ਕੇ ਸਾਥ ਡੁਇਟ ਹੋਗਾ, ਤੋ ਲਤਾ ਉਨ ਦਿਨ ਹਮੇ ਸ਼ਾਇਦ ਬਾਹਰ ਗਈ ਹੋਈ ਥੀ ਕਿਆ ਕੁਛ ਪ੍ਰੋਬਲਮ ਥਾ, ਤੋ ਕਿਸ਼ੋਰ ਸਜੈਸਟ ਦਾਦਾ ਮੈਂ ਅਗਰ ਦੋਨੋਂ ਵਾਇਸ ਮੈਂ ਖੁਦ ਗਾ ਲੂੰ ਫੀਮੇਲ ਔਰ ਮੇਲ, ਤੋ ਮੈਂ ਸੋਚਿਆ ਜੋਕ ਕਰ ਰਿਹਾ ਹੈ, ਨਹੀਂ ਆਪਕੋ ਮੈਂ ਗਾ ਕੇ ਸੁਣਾਤਾ ਹੂੰ, ਆਪ ਸੁਣੀ। ਐਂਡ ਐਕਚੁਅਲੀ ਹੀ ਡਿਡ ਅ ਵੰਡਰਫੁਲ ਥਿੰਗ, ਇਮੀਡੀਏਟਲੀ ਹੀ ਮੇਡ ਇਨ ਟੂ ਫੀਮੇਲ ਵਾਇਸ ਐਂਡ ਇਮੀਡੀਏਟਲੀ ਜੰਪ ਬੈਕ ਟੂ

छोरा गंगा किनारे वाला किस्मत वाला सो जी क्या बात है जी, बहुत ही खूबसूरत ट्रैक इंजॉय किया जी। किशोर कुमार होना दी आवाज़ दे विच अमिताभ बच्चन जी ते फिल्म आया हुआ ते डाउन फिल्म था दे जो कहते सिर्फ काउंट डाउन, हम किसी डान का नहीं जाना था, आए हमसे कहे करवाओ था भैया ये काम, कौन डान है भैया, कौन डान है, कौन है डान। ਉਹ ਅਕਸਰ ਜਦੋਂ ਇਹ ਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਬਹੁਤ ਸਾਰੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਜਦੋਂ ਉਸ ਫਿਲਮ ਨੂੰ ਦੇਖ ਕੇ ਲੋਕਾਂ ਨੇ ਸਮਝਿਆ ਹੋਵੇਗਾ। ਸੋ ਇਸ ਗਾਣੇ ਦੇ ਪਿੱਛੇ ਕੀ ਕਹਾਣੀ ਰਹੀ ਹੋਵੇਗੀ ਉਹ ਹੁਣ ਤੁਹਾਨੂੰ ਦੱਸਦੇ ਹਾਂ। ਗੱਲ ਦਰਅਸਲ ਇੱਦਾਂ ਹੈ ਕਿ ਇਹ ਗੀਤ ਜਿਹੜਾ ਹੈ ਨਾ ਕਿਸ਼ੋਰ ਦਾ ਨੇ ਕਹਿੰਦੇ ਪਾਨ ਚਵਾ ਕੇ ਗਾਇਆ ਸੀ ਗੀਤ, ਔਰ ਖਾਈ ਕੇ ਪਾਨ ਬਨਾਰਸ ਵਾਲਾ ਇਹ ਗੀਤ ਹੈ। ਫਿਲਮ ਦੇ ਵਿੱਚ ਪਹਿਲਾਂ ਨਹੀਂ ਸੀ, ਬਿਲਕੁਲ ਇਹ ਸੋਚ ਕੇ ਤੁਹਾਨੂੰ ਹੈਰਾਨੀ ਹੋਵੇਗੀ, ਪਰ ਗੱਲ ਦਰਅਸਲ ਅਜਿਹੀ ਹੀ ਹੈ। ਇਸ ਫਿਲਮ ਦੇ ਵਿੱਚ ਇਹ ਬਿਲਕੁਲ ਨਹੀਂ ਸੀ ਗੀਤ, ਬਟ ਜਦੋਂ ਕਹਿੰਦੇ ਅਮਿਤਾਬ ਬੱਚਨ ਦੀ ਫਿਲਮ ਡਾਊਨ ਦਾ ਨਾਮ ਲੈਂਦੇ ਹਾਂ ਹਮੇਸ਼ਾ ਜ਼ਹਿਨ ਦੇ ਵਿੱਚ ਆਉਂਦਾ ਹੈ ਉਹ ਗੀਤ ਹੈ ਖਾਈ ਕੇ ਪਾਨ ਬਨਾਰਸ ਵਾਲਾ। ਪਰ ਇਹ ਗੀਤ ਸ਼ਾਮਿਲ ਕਿਵੇਂ ਹੋਇਆ ਦੱਸਦੇ ਹਾਂ। ਜਦੋਂ ਡਾਊਨ ਪੂਰੀ ਤਰ੍ਹਾਂ ਬਣ ਕੇ ਤਿਆਰ ਹੋਈ ਤਾਂ ਇਸ ਦੇ ਨਿਰਦੇਸ਼ਕ ਚੰਦਰ ਬਾਰੋਟ ਜੀ ਇਹ ਫਿਲਮ ਉਹ ਆਪਣੇ ਗੁਰੂ ਅਦਾਕਾਰ ਮਨੋਜ ਕੁਮਾਰ, ਜਿਨ੍ਹਾਂ ਨੂੰ ਭਾਰਤ ਕੁਮਾਰ ਵੀ ਕਿਹਾ ਜਾਂਦਾ, ਉਹ ਮਨੋਜ ਕੁਮਾਰ ਜੀ ਕੋਲ ਲੈ ਕੇ ਗਏ। ਮਨੋਜ ਕੁਮਾਰ ਜੀ ਨੇ ਫਿਲਮ ਦੇਖ ਕੇ ਕਿਹਾ ਇਹ ਫਿਲਮ ਬਹੁਤ ਜ਼ਿਆਦਾ ਤੇਜ਼ ਹੈ, ਦਰਸ਼ਕ ਥੱਕ ਜਾਣਗੇ। ਸੈਕਿੰਡ ਹਾਫ ਵਿੱਚ ਜਦੋਂ ਅਮਿਤਾਭ ਬੱਚਨ ਦੌੜ ਭੱਜ ਰਹੇ ਹੁੰਦੇ ਨੇ ਤਾਂ ਇੱਕ ਅਜਿਹਾ ਗੀਤ ਚਾਹੀਦਾ ਜਿੱਥੇ ਦਰਸ਼ਕ ਸੁੱਖ ਦਾ ਸਾਹ ਲੈ ਸਕਣ। ਅਕਸਰ ਹੁੰਦਾ ਕਿ ਜਦੋਂ ਸੀਨ ਕ੍ਰੀਏਟ ਕੀਤਾ ਜਾਂਦਾ ਤਾਂ ਸੀਨ ਦੇ ਨਾਲ ਨਾਲ ਦਰਸ਼ਕਾਂ ਦਾ ਉਤਸ਼ਾਹ ਵੀ ਜਿਹੜਾ ਉੱਤੇ ਥੱਲੇ ਹੁੰਦਾ ਰਹਿੰਦਾ। ਅਕਸਰ ਜਦੋਂ ਹੁੰਦਾ ਕਿ ਡਰਾਵਨੀ ਫਿਲਮ ਦੇਖ ਕੇ ਹੋਰਰ ਮੂਵੀ ਦੇਖ ਕੇ ਦਰਸ਼ਕ ਅਚਾਨਕ ਚੌਂਕ ਜਾਂਦੇ ਨੇ ਆਹ ਕੀ ਹੋ ਗਿਆ, ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਸਾਹਮਣੇ ਆਉਂਦੀਆਂ ਨੇ ਅਤੇ ਦਰਸ਼ਕ ਦੀ ਧੜਕਣ ਉੱਤੇ ਥੱਲੇ ਹੁੰਦੀ ਰਹਿੰਦੀ ਹੈ। ਲਗਾਤਾਰ ਕੋਈ ਤੇਜ਼ ਗਾਣਾ ਹੁੰਦਾ ਤਾਂ ਦਰਸ਼ਕ ਉਸੇ ਲਹਿਜ਼ੇ ਦੇ ਨਾਲ ਸੁਣਦਾ ਹੈ, ਤਾਂ ਬਹੁਤ ਧਿਆਨ ਦੇ ਵਿੱਚ ਰੱਖ ਕੇ ਕੋਈ ਫਿਲਮ ਜਿਹੜੀ ਹੈ ਕੋਈ ਗੀਤ ਜਿਹੜਾ ਤਿਆਰ ਕਰਨਾ ਪੈਂਦਾ। ਤਾਂ ਮਨੋਜ ਕੁਮਾਰ ਜੀ ਨੇ ਇਹੀ ਸੋਚਿਆ ਕਿ ਫਿਲਮ ਬਹੁਤ ਜ਼ਿਆਦਾ ਤੇਜ਼ ਹੈ, ਦਰਸ਼ਕ ਜਿਹੜੇ ਥੱਕ ਜਾਣਗੇ। ਸੈਕਿੰਡ ਹਾਫ ਵਿੱਚ ਜਦੋਂ ਅਮਿਤਾਭ ਬੱਚਨ ਭੱਜ ਦੌੜ ਰਹੇ ਹੁੰਦੇ ਨੇ ਤਾਂ ਅਜਿਹਾ ਗੀਤ ਇੱਕ ਚਾਹੀਦਾ ਹੈ ਜਿੱਥੇ ਦਰਸ਼ਕ ਸੁੱਖ ਦਾ ਸਾਹ ਲੈ ਸਕਣ, ਥੋੜ੍ਹਾ ਮਨੋਰੰਜਨ ਹੋਵੇ। ਤਾਂ ਤੁਰੰਤ ਕਲਿਆਣ ਜੀ ਆਨੰਦ ਜੀ ਦੀ ਇੱਕ ਧੁਨ ਕੱਢੀ ਜੋ ਉਹਨਾਂ ਨੇ ਪਹਿਲਾਂ ਕਿਸੇ ਹੋਰ ਫਿਲਮ ਲਈ ਬਣਾਈ ਹੋਈ ਸੀ ਪਰ ਉੱਥੇ ਵਰਤੀ ਨਹੀਂ ਗਈ ਸੀ। ਆਨੰਦ ਬਖਸ਼ੀ ਜੀ ਦੇ ਬੋਲ ਲਿਖੇ ਗਏ ਸੀ ਖਾਈ ਕੇ ਪਾਨ ਬਨਾਰਸ ਵਾਲਾ, ਅਤੇ ਕਿਸ਼ੋਰ ਦਾ ਕਹਿੰਦੇ ਜਦੋਂ ਸਟੂਡੀਓ ਬੁਲਾਇਆ ਗਿਆ ਤਾਂ ਕਹਿੰਦੇ

ਜਦੋਂ ਕਿਸ਼ੋਰ ਦਾ ਸਟੂਡੀਓ ਰਿਕਾਰਡਿੰਗ ਲਈ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੇਰੇ ਮੂੰਹ ਵਿੱਚ ਅਸਲੀ ਬਨਾਰਸੀ ਪਾਨ ਨਹੀਂ ਹੋਵੇਗਾ ਮੈਂ ਇਸ ਗੀਤ ਨਾਲ ਇਨਸਾਫ ਕਿਵੇਂ ਕਰਾਂਗਾ। ਪਾਨ ਚੱਬਰ ਦੇ ਨਾਲ ਆਵਾਜ਼ ਦੇ ਵਿੱਚ ਲੜਖੜਾਹਟ ਅਤੇ ਦੇਸੀਪਨ ਆਉਂਦਾ ਹੈ ਅਤੇ ਉਹ ਨਕਲੀ ਨਹੀਂ ਕੀਤਾ ਜਾ ਸਕਦਾ। ਅਤੇ ਸਟੂਡੀਓ ਦਾ ਨਜ਼ਾਰਾ ਖਾਸ ਤੌਰ 'ਤੇ ਬਨਾਰਸੀ ਪਾਨ ਮੰਗਵਾਏ ਗਏ ਕਿਸ਼ੋਰ ਕੁਮਾਰ ਇੱਕੋ ਵਾਰ ਦੇ ਵਿੱਚ ਦੋ ਤਿੰਨ ਪਾਨ ਜਿਹੜੇ ਹਨ ਉਹ ਮੂੰਹ ਦੇ ਵਿੱਚ ਰੱਖਦੇ ਨੇ, ਗੀਤ ਗਾਉਂਦੇ ਨੇ, ਸਟੂਡੀਓ ਦੇ ਵਿੱਚ ਫਰਸ਼ 'ਤੇ ਹੀ ਪਾਨ ਦੀ ਪਿਚਕਾਰੀ ਮਾਰ ਦਿੰਦੇ ਨੇ, ਜਿਸ ਲਈ ਉਹ ਬਾਅਦ ਵਿੱਚ ਸਟੂਡੀਓ ਸਟਾਫ ਤੋਂ ਉਹਨਾਂ ਨੇ ਮਾਫ਼ੀ ਮੰਗੀ। ਪਰ ਵਿਚਕਾਰ ਜੋ ਉਹੋ ਜਿਹੇ ਅਰੇ ਹਾਂ ਹੱਸਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਤਾਂ ਕਿਸ਼ੋਰ ਕੁਮਾਰ ਨੇ ਲਾਈਵ ਪਾਨ ਚੱਬਦੇ ਹੋਏ ਹੀ ਕੱਢੀਆਂ ਨੇ, ਤਾਂ ਮੈਂ ਕਹਿੰਦਾ ਜੀ ਇਹ ਸਿਰਫ ਕਿਸ਼ੋਰ ਕੁਮਾਰ ਹੀ ਕਰ ਸਕਦੇ ਨੇ ਅਤੇ ਇਸ ਦੇ ਲਈ ਉਹਨਾਂ ਨੂੰ ਸਲਿਊਟ ਹੈ ਅਤੇ ਤਾੜੀਆਂ ਬਣਦੀਆਂ ਨੇ। ਬਹੁਤ ਹੀ ਖੂਬਸੂਰਤ ਕੰਮ ਉਹ ਉਸ ਦੌਰ ਦੇ ਵਿੱਚ ਸਿਰਫ ਕਿਸ਼ੋਰ ਕੁਮਾਰ ਕਰ ਸਕਦੇ ਨੇ। ਸੋ ਆਓ ਇਸੇ ਤਰੀਕੇ ਦੀਆਂ ਗੱਲਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਗਾਣੇ ਦੇ ਪਿੱਛੇ ਦੀ ਸਟੋਰੀਆਂ ਦੱਸਾਂਗੇ, ਇੱਕ ਹੋਰ ਪਿਆਰਾ ਗੀਤ ਦੈਨ ਫਿਰ ਉਸ ਤੋਂ ਬਾਅਦ ਉਸ ਦੇ ਪਿੱਛੇ ਦੀ ਕਹਾਣੀ ਕੀ ਹੋਵੇਗੀ ਉਹ ਤੁਹਾਨੂੰ ਦੱਸਾਂਗੇ। ਫਿਲਹਾਲ ਤੁਸੀਂ ਬਣੇ ਰਹੋ ਮੇਰੇ ਨਾਲ 102.7 FM ਰੇਨਬੋ ਦੇ ਉੱਤੇ, ਇੱਕ ਹੋਰ ਤੁਹਾਡਾ ਪਿਆਰਾ ਜਿਹਾ ਘੈਂਟ ਗੀਤ ਲੈ ਕੇ ਆ ਰਿਹਾ ਤੁਹਾਡਾ ਮਿੱਤਰ ਆਰ ਜੇ ਪ੍ਰਵਿੰਦਰ ਜੀ।

दस्ताना यार तेरा दीवाना भूल कोई हमसे ना हो जाए। आराधना फिल्म का वो रोमांटिक ट्रैक जिस दे विच राजेश खन्ना ने अपनी हीरोइन नू बहुत ही वधिया तरीके दे नाल इस दे विच तुसीं वेख सकदे हो किस तरीके दे नाल उन्हां ने फिल्माया होया तां रूप तेरा मस्ताना। कहिंदे ने राजेश खन्ना दा स्टारडम आराधना मूवी दे विच फिल्म भारतीय सिनेमा दा टर्निंग पॉइंट मन्निया जांदा है और इस दे नाल ਸਾਡੇ ਦੇਸ਼ ਨੂੰ ਪਹਿਲਾ ਸੁਪਰਸਟਾਰ ਵੀ ਪ੍ਰਾਪਤ ਹੋ ਗਿਆ। ਮੁਹੰਮਦ ਰਫੀ ਜੀ ਨੇ ਪਹਿਲਾਂ ਇਹ ਗੀਤ ਗਾਉਣਾ ਸੀ ਪਰ ਇਹ ਗੀਤ ਆਇਆ ਕਿਸ਼ੋਰ ਕੁਮਾਰ ਹੁਣਾਂ ਦੇ ਹਿੱਸੇ। ਕਹਿੰਦੇ ਇਸ ਫਿਲਮ ਦੇ ਸਾਰੇ ਗੀਤ ਮੁਹੰਮਦ ਰਫੀ ਜੀ ਨੇ ਹੀ ਗਾਉਣੇ ਸੀ ਪਰ ਸੰਗੀਤਕਾਰ ਐਸ ਡੀ ਬਰਮਨ ਜੀ ਦੋ ਗੀਤ ਮੁਹੰਮਦ ਰਫੀ ਸਾਹਿਬ ਨੂੰ ਗਵਾ ਚੁੱਕੇ ਸਨ। ਬਾਗੋ ਮੇ ਬਹਾਰ ਹੈ ਔਰ ਗੁਨ ਗੁਨਾ ਰਹੇ ਹੈ ਭਵਰੇ ਖਿਲ ਰਹੀ ਹੈ ਕਲੀ ਗਲੀ ਔਰ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਰਿਕਾਰਡ ਕਰ ਲਏ ਪਰ ਅਚਾਨਕ ਬਰਮਨ ਦਾਦਾ ਬਹੁਤ ਜ਼ਿਆਦਾ ਬਿਮਾਰ ਹੋ ਗਏ ਅਤੇ ਹੋਸਪਿਟਲਾਈਜ਼ ਹੋ ਗਏ। ਬਰਮਨ ਦਾ ਸਚਿਨ ਦੇਵ ਬਰਮਨ ਆਰ ਡੀ ਬਰਮਨ ਦੇ ਪਿਤਾ ਜੀ ਰਾਹੁਲ ਦੇਵ ਬਰਮਨ ਉਹਨਾਂ ਦੇ ਬੇਟੇ ਜਿਨ੍ਹਾਂ ਨੇ ਬਾਕੀ ਗੀਤਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਕਿਉਂਕਿ ਐਸ ਡੀ ਬਰਮਨ ਸਾਹਿਬ ਉਹਨਾਂ ਨੂੰ ਜ਼ਿੰਮੇਵਾਰੀ ਦੇ ਚੁੱਕੇ ਸਨ। ਗੀਤ ਰਿਕਾਰਡ ਕਰਨ ਦੀ ਜ਼ਿੰਮੇਵਾਰੀ ਪੰਚਮ ਦਾ ਹੁਣਾਂ 'ਤੇ ਆਈ। ਪੰਚਮ ਜੀ ਨੇ ਮਹਿਸੂਸ ਕੀਤਾ ਕਿ ਰਾਜੇਸ਼ ਖੰਨਾ ਨਵੀਂ ਉਮਰ ਦੇ ਅਦਾਕਾਰ ਨੇ ਉਸ ਅੰਦਾਜ਼ ਦੇ ਲਈ ਕਿਸ਼ੋਰ ਦਾ ਦੀ ਆਵਾਜ਼ ਜ਼ਿਆਦਾ ਢੁਕਵੀਂ ਰਹੇਗੀ। ਉਹਨਾਂ ਨੇ ਪਿਤਾ ਦੀ ਮਰਜ਼ੀ ਦੇ ਖਿਲਾਫ਼ ਜਾ ਕੇ ਕਿਸ਼ੋਰ ਕੁਮਾਰ ਨੂੰ ਬੁਲਾਇਆ, ਗੀਤ ਦੀ ਰਿਕਾਰਡਿੰਗ ਕੀਤੀ ਰੂਪ ਤੇਰਾ ਮਸਤਾਨਾ। ਜਦੋਂ ਕਿਸ਼ੋਰ ਕੁਮਾਰ ਨੇ ਰੂਪ ਤੇਰਾ ਮਸਤਾਨਾ ਗਾਇਆ ਤਾਂ ਉਹਨਾਂ ਦੇ ਗੀਤ ਦੇ ਵਿੱਚ ਜੋ ਸੈਂਸ਼ੁਐਲਿਟੀ ਅਤੇ ਸਾਹਾਂ ਦੀ ਰਵਾਨਗੀ ਵਰਤੀ ਉਸ ਸਮੇਂ ਸੰਗੀਤ ਦੇ ਵਿੱਚ ਉਹ ਬਿਲਕੁਲ ਵੀ ਕਿਤੇ ਨਹੀਂ ਸੀ। ਗੀਤ ਵਿੱਚ ਜਦੋਂ ਗੀਤ ਗਾਉਂਦੇ ਰੋਕ ਰੋਕਾ ਨਾ ਜਾਏ ਤਾਂ ਉਹਨਾਂ ਦੀ ਆਵਾਜ਼ ਪਿੱਚ ਅਤੇ ਰੋਮਾਂਸ ਪਰਦੇ 'ਤੇ ਰਾਜੇਸ਼ ਖੰਨਾ ਅਤੇ ਸ਼ਰਮਿਲਾ ਟੈਗੋਰ ਦੀ ਕੈਮਿਸਟਰੀ ਦੇ ਨਾਲ ਇਨ ਬਿਨ ਮੇਲ ਖਾ ਗਈ। ਇਸੇ ਦੇ ਨਾਲ ਇੱਕ ਹੋਰ ਗੀਤ ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂੰ, ਉਸ ਨੇ ਅਜਿਹੀ ਧੂਮ ਮਚਾਈ ਕਿ ਅੱਜ ਵੀ ਲੋਕ ਉਸ ਗੀਤ ਨੂੰ ਸੁਣਦੇ ਨੇ ਤਾਂ ਇੰਜੋਏ ਕਰਦੇ ਨੇ। ਤਾਂ ਕਿਸ਼ੋਰ ਕੁਮਾਰ ਰਾਤੋ ਰਾਤ ਇੰਡਸਟਰੀ ਦੇ ਸਭ ਤੋਂ ਮਹਿੰਗੇ ਗਾਉਣ ਵਾਲੇ ਗਾਇਕ ਬਣ ਗਏ। ਰਾਜੇਸ਼ ਖੰਨਾ ਪਹਿਲੇ ਇੰਡੀਆ ਦੇ ਸੁਪਰਸਟਾਰ ਬਣ ਗਏ। ਆਰਾਧਨਾ ਬਾਲੀਵੁੱਡ ਦੀ ਬਹੁਤ ਹੀ ਮੰਨੀ ਜਾਣ ਵਾਲੀ ਫਿਲਮ ਬਣ ਗਈ। ਸੋ ਇਸ ਤਰੀਕੇ ਦੇ ਨਾਲ ਇਸ ਗਾਣੇ ਦੀ ਸਟੋਰੀ ਹੁੰਦੀ ਹੈ, ਨਹੀਂ ਤਾਂ ਸ਼ਾਇਦ ਇਹ ਗੀਤ ਸਾਨੂੰ ਮੁਹੰਮਦ ਰਫੀ ਸਾਹਿਬ ਹੋਣਾ ਦੀ ਆਵਾਜ਼ ਦੇ ਵਿੱਚ ਸੁਣਨ ਨੂੰ ਮਿਲਦਾ। ਸੋ ਇਸ ਪ੍ਰੋਗਰਾਮ ਦੇ ਵਿੱਚ ਆਖਰੀ ਗੀਤ ਤੁਹਾਨੂੰ ਉਹ ਵੀ ਜਲਦੀ ਸੁਣਾਵਾਂਗੇ। 102.7 FM ਰੇਨਬੋ ਦੇ ਉੱਤੇ ਇੱਕ ਹੋਰ ਗੀਤ ਹੈ ਜਿਸ ਦੇ ਵਿੱਚ ਕਿਸ਼ੋਰ ਕੁਮਾਰ ਹੁਣਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਸਨੂੰ ਗਾਇਆ ਅਤੇ ਅੱਜ ਵੀ ਕਹਿੰਦੇ ਨੇ ਕਿ ਉਹਦੇ ਵਰਗਾ ਗੀਤ ਤਾਂ ਮਿਲਣਾ ਮੁਸ਼ਕਲ ਹੈ। ਸੋ ਉਸਦੇ ਬਾਰੇ ਵੀ ਕਿੱਸਾ ਤੁਹਾਨੂੰ ਜਲਦੀ ਸੁਣਾਵਾਂਗੇ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

ਸੋਮਰ ਪ੍ਰੇਮ ਫਿਲਮ ਦਾ ਇਹ ਪਿਆਰਾ ਜਿਹਾ ਗੀਤ ਸ਼ਤੈਡ ਸੌਂਗ, ਕਹਿੰਦੇ ਨੇ ਕਿ ਰਾਤ ਭਰ ਸ਼ਰਾਬ ਪੀਣ ਦਾ ਨਾਟਕ ਕੀਤਾ। ਕਹਿੰਦੇ ਨੇ ਕਿ ਕਿਸ਼ੋਰ ਦਾ ਆਮ ਜ਼ਿੰਦਗੀ ਦੇ ਵਿੱਚ ਨਾ ਤਾਂ ਸ਼ਰਾਬ ਪੀਂਦੇ ਸੀ ਅਤੇ ਨਾ ਹੀ ਸਿਗਰਟ, ਨਾ ਹੀ ਕੋਈ ਹੋਰ ਐਪ ਉਹਨਾਂ ਦੇ ਕੋਲ ਸੀ, ਬਸ ਖਿਲਖਿਡਾਉਂਦੇ ਸੀ। ਪਰ ਫਿਲਮ ਅਮਰ ਪ੍ਰੇਮ ਦੇ ਵਿੱਚ ਜੋ ਰਾਜੇਸ਼ ਖੰਨਾ ਦੇ ਲਈ ਜੋ ਇਹਨਾਂ ਨੇ ਗੀਤ ਗਾਇਆ, ਸ਼ਰਾਬ ਦੇ ਨਸ਼ੇ ਦੇ ਦਰਦ ਅਜਿਹੀ ਡੂੰਘਾਈ ਸੀ ਕਿ ਸੁਣਨ ਵਾਲਾ ਕਿ ਰੋ ਪਵੇ। ਸਭ ਤੋਂ ਵੱਡਾ ਕਿੱਸਾ ਹੈ ਕਿ ਚਿੰਗਾਰੀ ਕੋਈ ਫੜਕੇ ਗੀਤ ਦਾ, ਕਹਿੰਦੇ ਨੇ ਕਿ ਆਰ ਡੀ ਬਰਮਨ ਜੀ ਦੇ ਨਾਲ ਉਹਨਾਂ ਨੇ ਸ਼ਰਾਰਤ ਕੀਤੀ। ਕਹਿੰਦੇ ਯਾਰ ਗੀਤ ਮੈਂ ਰਿਕਾਰਡ ਨਹੀਂ ਕਰ ਸਕਦਾ, ਗੀਤ ਦਾ ਰਿਕਾਰਡਿੰਗ ਦਾ ਤੁਸੀਂ ਅਗਲੇ ਦਿਨ ਸਮਾਂ ਰੱਖ ਲਓ। ਕਹਿੰਦੇ ਕਿਉਂ? ਕਹਿੰਦੇ ਕਿ ਯਾਰ ਆਵਾਜ਼ ਮੇਰੀ ਲੜਖੜਾ ਰਹੀ ਹੈ, ਪੰਚਮ ਤਾਂ ਅੱਜ ਮੈਂ ਸ਼ਰਾਬ ਪੀ ਲਈ ਹੈ ਅਤੇ ਮੇਰਾ ਗਲਾ ਖਰਾਬ ਹੋ ਚੁੱਕਿਆ, ਕੱਲ੍ਹ ਦੀ ਰਿਕਾਰਡਿੰਗ ਕੈਂਸਲ ਕਰ ਦਿਓ। ਪੰਚਮ ਤਾਂ ਬਹੁਤ ਪਰੇਸ਼ਾਨ ਹੋ ਗਏ ਕਿਉਂਕਿ ਸਟੂਡੀਓ ਬੁੱਕ ਸੀ। ਅਗਲੀ ਸਵੇਰ ਜਦੋਂ ਪੰਚਮ ਦਾ ਸਟੂਡੀਓ ਪਹੁੰਚੇ ਤਾਂ ਕਿਸ਼ੋਰ ਕੁਮਾਰ ਉੱਥੇ ਪਹਿਲਾਂ ਹੀ ਬੈਠੇ ਚਾਹ ਪੀ ਰਹੇ ਸੀ। ਤਾਂ ਪੰਚਮ ਜੀ ਨੇ ਪੁੱਛਿਆ, ਬਾਈ ਤੇਰਾ ਗਲਾ ਤਾਂ ਠੀਕ ਹੈ? ਤਾਂ ਕਿਸ਼ੋਰ ਕੁਮਾਰ ਹੱਸ ਕੇ ਬੋਲੇ, ਮੈਂ ਤਾਂ ਇਹ ਦੇਖ ਰਿਹਾ ਸੀ ਕਿ ਪਰੇਸ਼ਾਨੀ ਦੇ ਵਿੱਚ ਤੁਸੀਂ ਪ੍ਰਤੀਕਿਰਿਆ ਕਿਹੋ ਜਿਹੀ ਦੇ ਰਹੇ ਹੋ। ਸੋ ਇਸ ਕਿਸਮ ਦੇ ਸਾਡੇ ਕਿਸ਼ੋਰ ਦਾ ਸੀ, ਤਾਂ ਇਹ ਸੀ ਕੁਝ ਅਜਿਹੇ ਗਾਣਿਆਂ ਨੂੰ ਲੈ ਕੇ ਕਿਸੇ। ਸਾਡੇ ਲਈ ਬਣੇ ਨਾ 102.7 FM ਰੇਨਬੋ ਦੇ ਉੱਤੇ। ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਕੇ ਤੁਹਾਨੂੰ ਬਹੁਤ ਸਾਰੀਆਂ ਹੋਰ ਜਾਣਕਾਰੀ ਦਿੰਦੇ ਹਾਂ। ਬਣੇ ਰਹੋ ਮੇਰੇ ਨਾਲ 102.7 FM ਰੇਨਬੋ 'ਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

ਕੀਤੀ ਗਈ ਹੈ। ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਗਏ ਪ੍ਰਧਾਨ ਮੰਤਰੀ ਬਣਨ 'ਤੇ ਦੇਸ਼ ਵਿਦੇਸ਼ ਤੋਂ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਦੇ ਅੰਤਰਿਮ ਬਜਟ ਅਲਾਟਮੈਂਟ ਦੀ ਤਜਵੀਜ਼ ਦਿੱਤੀ ਗਈ ਹੈ। ਭਾਰਤ ਸਰਕਾਰ ਨੇ ਪੰਜਾਬ ਦੇ ਸਾਉਣੀ ਸੀਜ਼ਨ 2026 ਦੇ ਲਈ ਯੂਰੀਆ ਦੀ ਮਜ਼ਬੂਤ ਉਪਲਬਧਤਾ ਯਕੀਨੀ ਬਣਾਈ ਰੱਖਣ ਲਈ ਸੂਬੇ ਦੇ ਵਿੱਚ ਯੂਰੀਆ ਦੀ ਕੋਈ ਕਮੀ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼ ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ 30 ਦਿਨਾਂ ਦਾ ਟੀਚਾ ਮਿਥਿਆ ਗਿਆ। ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ 'ਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਦੇ 93 2-ਪਹੀਆ ਇਲੈਕਟ੍ਰੋਨਿਕ ਵਾਹਨ ਉਹਨਾਂ ਨੂੰ ਦੇ ਕੇ ਰਵਾਨਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ ਗਿਆ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰੇਣੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਫਗਾਨਿਸਤਾਨ ਖਿਲਾਫ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਨੇ। ਇਹ ਸਨ ਹੁਣ ਤੱਕ ਦੀਆਂ ਫੇਮ ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ 102.7 FM ਰੇਨਬੋ ਤੇ ਅਗਲਾ ਪ੍ਰੋਗਰਾਮ ਸਿਲਸਿਲੇਵਾਰ।

हाँ जी, 8:02 हो चुके ने 54 सेकेंड। ए आई आर एफ एम रेनबो ते मैं थोड़ा मित्र आर जी परविंदर। इनफो टाइम्स प्रोग्राम शुरू हो चुके हैं ते इनफो टाइम्स दे विच इनफॉर्मेशन्स दा पिटारा आला है कि एक बार फिर तो हाजिर हो गया। दिन है बुधवार ते अज बुधवार नूं इनफो टाइम्स प्रोग्राम दा समा हुंदा है ते अज इनफॉर्मेशन्स एक तो बाद एक लै के हाजिर हो गया है। तो बहुत सारी इनफॉर्मेशन्स मेरे पिटारे दे विच मौजूद ने। ਕਿਹੜੀ ਇਨਫੋਰਮੇਸ਼ਨ ਤੁਹਾਨੂੰ ਪਹਿਲਾਂ ਦੱਸਣੀ ਹੈ, ਕਿਹੜੀ ਬਾਅਦ 'ਚ ਦੱਸਣੀ ਹੈ ਅਤੇ ਕਿਹੜੀ ਤੁਹਾਡੇ ਕੰਮ ਦੀ ਗੱਲ ਜ਼ਿਆਦਾ ਹੈ, ਉਹ ਇੱਕ ਇੱਕ ਕਰਕੇ ਜ਼ਰੂਰ ਦੱਸਾਂਗਾ। ਫਿਲਹਾਲ ਤੁਸੀਂ ਹੁਣ ਗਾਣਾ ਇੰਜੋਏ ਕਰਨਾ ਹੈ, ਬੈਕ ਟੂ ਬੈਕ ਗਾਣੇ ਵੀ ਲੈ ਕੇ ਆਵਾਂਗਾ। ਫਿਲਹਾਲ ਤੁਸੀਂ ਇੰਜੋਏਮੈਂਟ ਕਰਨੀ ਹੈ ਅਤੇ ਫੁੱਲ ਅਤੇ ਐਂਟਰਟੇਨਮੈਂਟ ਵੀ ਕਰਨਾ, ਮੇਰਾ ਕੰਮ ਹੈ। ਅਤੇ ਕੀ ਕਹਿੰਦੇ ਨੇ, ਐਂਟਰਟੇਨਮੈਂਟ, ਐਜੂਟੇਨਮੈਂਟ ਅਤੇ ਇਨਫੋਟੇਨਮੈਂਟ, ਇਹ ਸਾਰਾ ਕੁਛ ਹੋਏਗਾ। ਤਦ ਤੱਕ ਲਈ ਬਣੇ ਰਹੋ ਮੇਰੇ ਨਾਲ 102.7 FM ਰੇਨਬੋ ਦੇ ਉੱਤੇ। ਇੱਕ ਪਿਆਰਾ ਜਗੀ, ਦੈਨ ਫਿਰ ਉਸ ਤੋਂ ਬਾਅਦ ਤੜਾ ਤੜ ਇਨਫੋਰਮੇਸ਼ਨਸ ਦਾ ਪਿਟਾਰਾ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

ਓ ਇਸ਼ਕ ਤੇਰਾ ਤੜ ਪਾਵੇ। ਵੈਸੇ ਨਿੱਕੇ ਹੁੰਦੇ ਬੱਚੇ ਕੀ ਕਹਿੰਦੇ ਹੁੰਦੇ ਸੀਗੇ, ਆਓ ਇਹ ਮੇਰੇ ਕੋਲ ਚੀਜ਼ੀ ਆ। ਬਚਪਨ ਦੇ ਵਿੱਚ ਨਾ ਇਹੀ ਸ਼ੋਅ ਆਫ ਹੁੰਦਾ ਸੀ, ਮੇਰੇ ਕੋਲ ਚੀਜ਼ੀ ਆ, ਮੇਰਾ ਝੱਗਾ ਪਾਇਆ ਕਿੱਡਾ ਸੋਹਣਾ ਲੱਗਦਾ। ਵੈਸੇ ਅੱਜ ਕੱਲ੍ਹ ਦਾ ਸ਼ੋਅ ਆਫ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਇਹ ਵੀ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਪੋਸਟ ਕਰਦੇ ਨੇ ਜਿਹੜੀ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ, ਔਰ ਕਿਤੇ ਨਾ ਕਿਤੇ ਲੋਕ ਇਸਨੂੰ ਸੈਲੀਬ੍ਰੇਸ਼ਨ ਮੰਨਦੇ ਆ ਕਿ ਅਸੀਂ ਜੇਕਰ ਆਹ ਕਰ ਦਿੱਤਾ ਉਹ ਕਰ ਦਿੱਤਾ ਤਾਂ ਅਸੀਂ ਲੋਕਾਂ ਦੇ ਵਿੱਚ ਆਪਣੀ ਛਾਪ ਛੱਡ ਦੇਵਾਂਗੇ। ਅਜਿਹੀ ਗਲਤੀ ਕੀਤੀ ਇੱਕ ਮੱਧ ਪ੍ਰਦੇਸ਼ ਸ਼ਿਵਪੁਰੀ ਦੀ ਰਹਿਣ ਵਾਲੀ ਰਚਨਾ ਗੁੱਜਰ ਜੀ ਨੇ, ਜਿਸਦੇ ਘਰ ਲੱਖਾਂ ਦੀ ਚੋਰੀ ਹੋ ਗਈ। ਉਹਨਾਂ ਨੇ ਕੀ ਕੀਤਾ, ਯੂਟਿਊਬਰ ਹਨ ਕਿ ਰਚਨਾ ਗੁੱਜਰ ਜੀ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓਜ਼ ਅਪਲੋਡ ਕੀਤੀਆਂ, ਉਹਨਾਂ ਦੇ ਕੋਲ ਬਹੁਤ ਸਾਰੇ ਗਹਿਣੇ ਸੀ, ਅਸਲੀ ਸੋਨੇ ਦੇ ਮਹਿੰਗੇ ਜੇਵਰਾਤਾਂ ਦੀ ਵੀਡੀਓਜ਼ ਬਣਾਈਆਂ ਉਹਨਾਂ ਨੇ, ਔਰ ਉਹਨਾਂ ਨੇ ਦਿਖਾਇਆ ਕਿ ਮੇਰੇ ਕੋਲ ਆਹ ਤਰੀਕੇ ਦਾ ਗੋਲਡ ਪਿਆ, ਉਹ ਤਰੀਕੇ ਦਾ ਗੋਲਡ ਪਿਆ। ਤਾਂ ਉਹਨਾਂ ਨੇ ਆਪਣੀ ਵੀਡੀਓ ਨੂੰ ਵਾਇਰਲ ਕਰਨ ਦੇ ਲਈ ਮੱਧ ਪ੍ਰਦੇਸ਼ ਦੇ ਜੋ ਰਚਨਾ ਜੀ ਸਨ, ਤਾਂ ਉਹਨਾਂ ਨੇ ਜਦੋਂ ਵੀਡੀਓ ਦਿਖਾਈ ਤਾਂ ਉਹਦੀ ਵੀਡੀਓ ਦੇਖ ਕੇ ਜਿਹੜੀ ਚੋਰਾਂ ਨੇ ਪਲੈਨਿੰਗ ਕਰ ਲਈ ਵੀ ਇੱਥੇ ਡਾਕਾ ਮਾਰਨਾ ਆਪਾਂ। ਰਿਪੋਰਟਾਂ ਦੀ ਜੇਕਰ ਮੰਨੀਏ ਤਾਂ ਚੋਰਾਂ ਨੇ ਵੀਡੀਓ ਬੜੀ ਧਿਆਨ ਦੇ ਨਾਲ ਦੇਖੀ, ਬੜੀ ਬਾਰੀਕੀ ਦੇ ਨਾਲ, ਅਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਜਦੋਂ ਚੋਰੀ ਦਾ ਅੰਜਾਮ ਦਿੱਤਾ ਤਾਂ ਸਿਰਫ ਜਵੈਲਰੀ ਨਹੀਂ ਕੈਸ਼ ਵੀ ਚੋਰੀ ਕਰਕੇ ਲੈ ਗਏ। ਕਰੀਬ 2 ਲੱਖ ਕੈਸ਼, ਸੋਨੇ ਦਾ ਮੰਗਲਸੂਤਰ, ਅੰਗੂਠੀ ਅਤੇ ਚਾਂਦੀ ਦੇ ਜੇਵਰ ਵੀ ਚੋਰੀ ਹੋ ਗਏ। ਚੋਰਾਂ ਦੀ ਚੋਰੀ ਕਰਨ ਦੀ CCTV ਕੈਮਰੇ ਦੇ ਵਿੱਚ ਕੈਦ ਹੋ ਗਈ। ਬਾਉਂਡਰੀ ਦੀ ਫੈਂਸਿੰਗ ਵੀ ਕੱਟੀ ਉਹਨਾਂ ਨੇ, ਕਮਰਿਆਂ ਦੇ ਬਾਹਰ ਜੋ ਲੋਕ ਸੀ ਉਹ ਵੀ ਕੱਟਿਆ ਤਾਂ ਕਿ ਪਰਿਵਾਰ ਜਿਹੜਾ ਹੈ ਉਹ ਬਾਹਰ ਨਾ ਜਾਵੇ, ਮਤਲਬ ਕਮਰੇ ਸਾਰੇ ਲੋਕ ਕਰ ਦਿੱਤੇ। ਬਹੁਤ ਪਲੈਨਿੰਗ ਦੇ ਨਾਲ ਉਹਨਾਂ ਨੇ ਕੰਮ ਕੀਤਾ ਕਿਉਂਕਿ ਵੀਡੀਓ ਉਹਨਾਂ ਨੇ ਦੇਖ ਲਈ ਸੀ ਅਤੇ ਇਹ ਵੀ ਪਤਾ ਲੱਗ ਗਿਆ ਹੋਣਾ ਬਈ ਕਿਹੜੀ ਚੀਜ਼ ਕਿੱਥੇ ਪਈ ਹੈ। ਅਤੇ ਬਿਲਕੁਲ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡਾ ਸਮਾਨ ਚੋਰੀ ਨਾ ਹੋਵੇ ਤਾਂ ਸ਼ੋਅ ਆਫ ਬਿਲਕੁਲ ਨਾ ਕਰਿਆ ਕਰੋ, ਨਹੀਂ ਤਾਂ ਪਤਾ ਲੱਗੇ ਕਿ ਸਮਾਨ ਚੋਰੀ ਹੋ ਗਿਆ ਹੋਰ ਕੀ। ਅਤੇ ਬਿਲਕੁਲ ਚੋਰਾਂ ਨੇ ਜਦੋਂ ਦੇਖਿਆ ਤਾਂ ਇਹ ਸਾਰਾ ਸਮਾਨ ਚੱਕ ਕੇ ਲੈ ਗਏ, ਅਤੇ ਇਸ ਘਟਨਾ ਦੀ ਰਿਕਾਰਡਿੰਗ ਉਹਨਾਂ ਨੇ ਕੀ ਕੀਤਾ ਸੀਗਾ ਕਿ ਕੈਮਰੇ ਦਾ ਤਾਰ ਵੀ ਕੱਟਤਾ ਸੀ। ਤਾਂ ਕਹਿੰਦੇ ਕਿ ਉੱਠਣ ਤੋਂ ਬਾਅਦ ਜਦੋਂ ਰਚਨਾ ਨੇ ਜਦੋਂ ਦੇਖਿਆ ਤਾਂ ਉਹ ਵੀ ਹੱਕੀ ਬੱਕੀ ਰਹਿ ਗਈ। ਤਾਂ ਵੀਡੀਓਜ਼ ਦੇਖਣ ਤੋਂ ਬਾਅਦ ਜੋ ਰਚਨਾ ਗੁੱਜਰ ਨੇ ਅਕਸਰ ਜੋ ਸੋਸ਼ਲ ਮੀਡੀਆ ਉੱਤੇ ਦੱਸਦੀ ਸੀ ਕਿ ਇਹ ਹੈ ਅਤੇ ਉਹ ਹੈ ਅਤੇ ਇੱਦਾਂ ਕਰਨਾ ਅਤੇ ਉੱਦਾਂ ਕਰਨਾ, ਲੋਕਾਂ ਨੂੰ ਹੁਣ ਇਹ ਦੱਸ ਰਹੇ ਨੇ ਕਿ ਵੀਡੀਓ ਤੁਹਾਨੂੰ ਆਪ ਨਹੀਂ ਪਾਉਣੀ ਚਾਹੀਦੀ। ਮਤਲਬ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਹੈ, ਤੁਹਾਡੇ ਕੰਮ ਦੇਖ ਕੇ ਆਪੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਵੀਡੀਓ ਪਾਉਣੀ ਨਹੀਂ ਚਾਹੀਦੀ, ਨਹੀਂ ਤਾਂ ਲੋਕਾਂ ਨੂੰ ਵੈਸੇ ਪਤਾ ਲੱਗ ਜਾਏਗਾ ਕਿ ਤੁਹਾਡੇ ਘਰ 'ਚ ਕੀ ਪਿਆ ਹੈ ਅਤੇ ਲੋਕਾਂ ਨੇ ਵੈਸੇ

ਘੰਟੇ ਚੱਕ ਦੇਣੇ ਆ, ਮਤਲਬ ਚੋਰਾਂ ਨੇ ਉਹਨਾਂ ਨੂੰ ਅਸੀਂ ਆਪ ਓਪਰਚੁਨਿਟੀ ਦੇ ਦਿੰਦੇ ਹਾਂ ਕਿ ਆਓ ਸਾਡੇ ਘਰੋਂ ਸਮਾਨ ਆ ਕੇ ਚੁੱਕ ਲਓ, ਹੈ ਨਾ। ਮਤਲਬ ਇਹ ਕਹਾਣੀ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੈ ਕਿ ਸਾਨੂੰ ਅੱਗੇ ਤੋਂ ਇੱਦਾਂ ਦੇ ਕੰਮ ਨਹੀਂ ਜੇ ਕਰਨੇ ਕਿ ਸਾਡਾ ਸਮਾਨ ਘਰੋਂ ਚੁੱਕਿਆ ਜਾਵੇ। ਸਟੋਰੀ ਬਿਲਕੁਲ ਨਹੀਂ ਪਾਉਣੀ ਸਨੈਪਚੈਟ ਦੇ ਉੱਤੇ ਤੁਹਾਡੇ ਘਰੇ ਕੀ ਪਿਆ ਹੈ, ਕਿੱਥੇ ਜਾ ਰਹੇ ਹੋ। ਸਗੋਂ ਜੇ ਤੁਸੀਂ ਜਲੰਧਰ ਜਾ ਰਹੇ ਹੋ ਨਾ, ਤਾਂ ਸਟੋਰੀ ਤੁਸੀਂ ਲੁਧਿਆਣੇ ਦੀ ਪਾ ਦਿਓ, ਚੰਡੀਗੜ੍ਹ ਦੀ ਪਾ ਦਿਓ। ਲੋਕ ਕਹਿਣ ਚੰਡੀਗੜ੍ਹ ਆਇਆ, ਮੇਰਾ ਘਰ ਚੰਡੀਗੜ੍ਹ, ਸਾਨੂੰ ਮਿਲ ਕੇ ਜਾ। ਉਹਨੂੰ ਕਹੋ ਮੈਂ ਤਾਂ ਲੁਧਿਆਣੇ ਆਇਆ ਪਿਆ। ਸੋ ਬਿਲਕੁਲ ਇਹ ਤਾਂ ਮਜ਼ਾਕ ਦੀ ਗੱਲ ਹੈ, ਬਟ ਹੁਣ ਸੀਰੀਅਸ ਹੋ ਕੇ ਤੁਹਾਨੂੰ ਦੱਸ ਦਿੰਦੇ ਹਾਂ, ਸ਼ੋ ਆਫ ਬਿਲਕੁਲ ਇੱਦਾਂ ਦਾ ਨਹੀਂ ਕਰਨਾ ਕਿ ਤਾਂ ਕਿ ਤੁਹਾਨੂੰ ਨੁਕਸਾਨ ਝੱਲਣਾ ਪੈ ਜਾਵੇ, ਕਿਉਂਕਿ ਤੁਹਾਡੀ ਮਿਹਨਤ ਦੀ ਕਮਾਈ ਹੁੰਦੀ ਹੈ ਐਂਡ ਤੁਹਾਡਾ ਪੈਸਾ, ਤੁਹਾਡਾ ਗਹਿਣਾ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਤੁਹਾਡਾ ਜੇਕਰ ਬਰਬਾਦ ਹੋ ਗਿਆ ਤਾਂ ਕਮਾਉਣਾ ਬਹੁਤ ਮੁਸ਼ਕਲ ਹੋ ਜਾਂਦਾ। ਸੋ ਬਿਲਕੁਲ ਇਹੀ ਤੁਹਾਨੂੰ ਅਪੀਲ ਕਰਦੇ ਹਾਂ। ਖਬਰ ਦੱਸਣ ਦਾ ਮਤਲਬ ਸਿਰਫ ਇਹੀ ਹੈ ਕਿ ਤੁਸੀਂ ਜਾਗਰੂਕ ਹੋ ਜਾਓ, ਅਤੇ ਇਸ ਦੇ ਨਾਲ ਨਾਲ ਜਾਗਰੂਕ ਹੋਣ ਦੇ ਨਾਲ ਨਾਲ ਕੀ ਅਸੀਂ ਕੰਮ ਕਰਨਾ, ਗਾਣਾ ਸੁਣਨਾ। ਸਟੇ ਟਿਊਨ 102.7 ਐਫ ਐਮ ਰੇਨਬੋ ਦੇ ਉੱਤੇ, ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ, ਇੱਕ ਤੁਹਾਨੂੰ ਹੋਰ ਪਿਆਰਾ ਜਿਹਾ ਗੀਤ ਸੁਣਾ ਦੇਣਾ, ਦੈਨ ਫਿਰ ਉਸ ਤੋਂ ਬਾਅਦ ਅਗਲੀ ਇਨਫੋਰਮੇਸ਼ਨ ਇਨਫੋ ਟਾਈਮਸ 'ਤੇ।

ਹਾਂਜੀ, ਬਾਰੇ ਬਾਜ਼ਾਰ ਨਹੀਂ ਤੇ ਇਕੱਲੀ ਨਾ ਜਾਣਾ, ਨਹੀਂ ਤੇ ਸ਼ੋਰ ਮਚ ਜਾਏਗਾ। ਤੇ ਬਿਲਕੁਲ ਬਾਦਸ਼ਾਹ ਜੀ ਦੀ ਆਵਾਜ਼ ਦੇ ਵਿੱਚ, ਰਿਸ਼ੀ ਰਿਸ਼ੀ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਇੰਜੋਏ ਕੀਤਾ।

102.7 FM Rainbow ਦੇ ਉੱਤੇ ਅਤੇ ਇਨਫੋ ਟਾਈਮਸ ਦੇ ਵਿੱਚ ਅਗਲੀ ਇਨਫੋਰਮੇਸ਼ਨ ਲੈ ਕੇ ਆ ਰਿਹਾ ਤੁਹਾਡੀ ਹੈਲਥ ਨੂੰ ਲੈ ਕੇ। ਕਹਿੰਦੇ ਨੇ ਕਿ ਬਿਮਾਰੀ ਹੋਣ ਤੋਂ ਪਹਿਲਾਂ ਸਾਡੇ ਪੈਰ ਜਿਹੜੇ ਹਨ ਉਹ ਸਾਨੂੰ ਚੇਤਾਵਨੀ ਦੇ ਦਿੰਦੇ, ਸਾਨੂੰ ਵਾਰਨਿੰਗ ਦੇ ਦਿੰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਅਜਿਹਾ ਹੋ ਸਕਦਾ ਅਤੇ ਪਹਿਲਾਂ ਸੁਚੇਤ ਹੋ ਜਾਓ। ਅਕਸਰ ਅਸੀਂ ਪੈਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਚਾਹੇ ਝੰਝਨਾਹਟ ਹੋ ਜਾਂਦੀ ਹੈ, ਚਾਹੇ ਪੈਰ ਸਾਡੇ ਸੁੰਨ ਹੋ ਜਾਂਦੇ ਨੇ, ਬਹੁਤ ਸਾਰੀਆਂ ਇੱਦਾਂ ਦੀਆਂ ਤਬਦੀਲੀਆਂ ਆਉਂਦੀਆਂ ਨੇ, ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਔਰ ਜ਼ਿਆਦਾਤਰ ਕੀ ਹੁੰਦਾ ਹੈ ਕਿ ਸਾਡੇ ਜਿਹੜੇ ਜੁੱਤੇ ਹੁੰਦੇ ਨੇ, ਬੂਟ ਹੁੰਦੇ ਨੇ, ਸ਼ੂਜ਼ ਹੁੰਦੇ ਨੇ, ਸਾਨੂੰ ਹੌਲੀ ਹੌਲੀ ਇਸ ਚੀਜ਼ ਵੱਲ ਇਸ਼ਾਰਾ ਤਾਂ ਕਰਦੇ ਨੇ, ਪਰ ਹਲਕਾ ਹਲਕਾ ਦਰਦ ਰਾਤੋ ਰਾਤ ਅਜੀਬ ਹੁੰਦਾ ਹੈ, ਇਤਫਾਕ ਹੁੰਦੇ ਨੇ, ਪਰ ਸਾਨੂੰ ਉਹਨਾਂ ਚੀਜ਼ਾਂ ਵੱਲ ਪਤਾ ਨਹੀਂ ਲੱਗਦਾ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਡਾਇਬਿਟੀਜ਼ ਅਤੇ ਥਾਇਰੋਇਡ ਦੀ ਪਹਿਲਾਂ ਤੋਂ ਹੀ ਚੇਤਾਵਨੀ ਜਿਹੜੇ ਹਨ ਸਾਡੇ ਪੈਰ ਦੇ ਦਿੰਦੇ ਨੇ। ਪੈਰ ਸਰੀਰ ਦੇ ਖੂਨ ਦੇ ਵਹਾਅ ਦੇ ਨਾਲ ਸਭ ਤੋਂ ਅਖੀਰ ਦੇ ਵਿੱਚ ਪਹੁੰਚਦੇ ਨੇ, ਹੈਲਦੀ ਜਿਹੜੀਆਂ ਨਰਵਸ ਹੁੰਦੀਆਂ ਨੇ, ਰਕਤ ਮਜ਼ਬੂਤ ਸੰਚਾਰ ਜਿਹੜੇ ਹਨ ਸਥਿਤ ਹਾਰਮੋਨਸ 'ਤੇ ਨਿਰਭਰ ਕਰਦੇ ਨੇ, ਅਤੇ ਇਸੇ ਵਜ੍ਹਾ ਦੇ ਨਾਲ ਉਹ ਜਲਦੀ ਨੁਕਸਾਨ ਪਹੁੰਚਾਉਣ ਦਾ ਜਿਹੜਾ ਖਤਰਾ ਹੁੰਦਾ। ਡਾਕਟਰ ਕਹਿੰਦੇ ਨੇ ਕਿ ਕਈ ਵਾਰ ਇਹਨਾਂ ਮਾਮਲਿਆਂ ਦੇ ਵਿੱਚ ਦਿਲ, ਕਿਡਨੀ, ਹਾਰਮੋਨਲ ਸਿਸਟਮ ਪ੍ਰਭਾਵਿਤ ਹੁੰਦੇ ਨੇ, ਅਤੇ ਬਿਮਾਰੀਆਂ ਵਰਗੇ ਡਾਇਬਿਟੀਜ਼ ਅਤੇ ਹੋਰ ਥਾਇਰੋਇਡ ਵਰਗੀਆਂ ਸਮੱਸਿਆਵਾਂ ਨੂੰ ਸਭ ਤੋਂ ਪਹਿਲਾਂ ਪੈਰਾਂ ਤੋਂ ਹੀ ਬਦਲਾਵ ਤੋਂ ਪਤਾ ਲੱਗ ਜਾਂਦਾ। ਇਹੀ ਵਜ੍ਹਾ ਹੈ ਕਿ ਅਕਸਰ ਰੂਟੀਨ ਜਾਂਚ ਦੇ ਲਈ ਪੈਰਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅਜਿਹੇ ਵਿੱਚ ਸਿਰਫ ਆਦਤ ਦੀ ਵਜ੍ਹਾ ਦੇ ਨਾਲ ਹੀ ਨਹੀਂ, ਬਲਕਿ ਇਸ ਲਈ ਕਰਨੀ ਹੁੰਦੀ ਹੈ ਕਿਉਂਕਿ ਪੈਰਾਂ ਦੀ ਬਿਮਾਰੀ ਤੋਂ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀ ਬਿਮਾਰੀ ਹੋ ਸਕਦੀ ਹੈ। ਸਭ ਤੋਂ ਵਧੀਆ ਜੇਕਰ ਵਧੀਆ ਬਲੱਡ ਸਰਕੂਲੇਸ਼ਨ ਤਾਂ ਪੈਰਾਂ ਦੇ ਲਈ ਫਾਇਦੇਮੰਦ ਹੁੰਦਾ ਹੈ। NIH ਦੀ ਵਿੱਚ ਛਪੀ ਇੱਕ ਰਿਪੋਰਟ ਦੇ ਵਿੱਚ ਦੱਸਿਆ ਜਾਂਦਾ ਕਿ ਡਾਇਬਿਟੀਜ਼ ਅਤੇ ਦਿਲ ਦੀ ਬਿਮਾਰੀਆਂ ਦੇ ਲਈ ਗੈਰ ਸੰਕ੍ਰਮਕ ਯਾਨੀ ਕਿ ਜੋ ਬਿਮਾਰੀਆਂ ਹੁੰਦੀਆਂ ਨੇ ਅਕਸਰ ਨਜ਼ਰ ਅੰਦਾਜ਼ ਹੋ ਜਾਂਦੀਆਂ ਨੇ, ਜਦ ਤੱਕ ਵੱਡੀਆਂ ਸਮੱਸਿਆਵਾਂ ਇਹਨਾਂ ਦੇ ਪੈਰਾਂ ਦੇ ਵੱਲ ਧਿਆਨ ਨਾ ਦੇ ਸਾਹਮਣੇ ਨਹੀਂ ਆਉਂਦੀਆਂ, ਉਦੋਂ ਤੱਕ ਸਾਡੇ ਪੈਰ ਸਰਕੂਲੇਸ਼ਨ ਪੈਰਾਂ ਨੂੰ ਗਰਮ, ਗੁਲਾਬੀ ਅਤੇ ਐਕਟਿਵ ਰੱਖਦਾ। ਧਮਨੀਆਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਸ਼ੁਰੂਆਤੀ ਸੰਕੇਤ ਇਸਦੇ ਹਲਕੇ ਹੁੰਦੇ ਨੇ, ਦਰਦ ਸਿਰਫ ਚੱਲਣ ਤੋਂ ਬਾਅਦ ਹੁੰਦਾ ਹੈ ਜਦਕਿ ਸਰੀਰ ਆਰਾਮ ਕਰਦਾ, ਇਹ ਦਰਦ ਚਲਾ ਜਾਂਦਾ ਹੈ ਤਾਂ ਥਕਾਨ ਨਹੀਂ ਹੁੰਦੀ ਹੈ, ਅਤੇ ਅਕਸਰ ਜਿਹੜੀਆਂ ਪੈਰਾਫਿਕਲ ਆਰਟਰੀਜ਼ ਡਿਸੀਜ਼ ਹੁੰਦੀਆਂ ਨੇ, ਜੋ ਬਿਮਾਰੀਆਂ ਹੁੰਦੀਆਂ ਨੇ ਸਾਡੇ ਅੰਦਰ ਜਿਹੜੀਆਂ ਜੁੜੀਆਂ ਹੁੰਦੀਆਂ ਨੇ, ਉਸਨੂੰ ਨਜ਼ਰ ਅੰਦਾਜ਼ ਕਰਨ ਦੇ ਨਾਲ ਇਹ ਅੰਦਰ ਹੀ ਅੰਦਰ ਵੱਧਦੀਆਂ ਰਹਿੰਦੀਆਂ ਨੇ। ਰਕਤ ਸੰਚਾਰ ਜਿਹੜਾ ਹੈ, ਜਿਹੜਾ ਬਲੱਡ ਸਰਕੂਲੇਸ਼ਨ ਹੈ, ਉਹ ਪੂਰੀ ਤਰ੍ਹਾਂ ਨਹੀਂ ਹੋ ਪਾਉਂਦਾ, ਲੰਬੇ ਸਮੇਂ ਤੱਕ ਪੈਰ ਅਕੜੇ ਰਹਿੰਦੇ ਨੇ, ਸੂਜਨ ਜਿਹੜੀ ਹੈ ਪੈਰ ਦੇ ਵਿੱਚ ਵੱਧਦੀ ਰਹਿੰਦੀ ਹੈ, ਜਿਹੜੇ ਟਖਣੇ ਹੁੰਦੇ ਨੇ ਜਿਹਨੂੰ ਐਂਕਰ ਕਿਹਾ ਜਾਂਦਾ, ਹਲਕੇ ਹਲਕੇ ਉਸ ਦੇ ਵਿੱਚ ਜਿਹੜਾ ਹੈ ਉਹ ਕਿਤੇ ਨਾ ਕਿਤੇ ਮਰੋੜੇ ਹੋ ਜਾਂਦੇ ਨੇ, ਤਾਂ ਇਸ ਦੇ ਨਾਲ ਕੀ ਹੁੰਦਾ, ਨਸਾਂ ਦੀ ਖਰਾਬੀ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਬਿਮਾਰੀ ਅੱਗੇ ਹੋ ਸਕਦੀ ਹੈ, ਜਾਂ ਸਾਡਾ ਬਲੱਡ ਸਰਕੂਲੇਸ਼ਨ ਜਿਹੜਾ ਹਾਰਟ ਤੱਕ ਨਹੀਂ ਪਹੁੰਚ ਪਾ ਰਿਹਾ। ਇਹ ਜ਼ਿਆਦਾਤਰ ਇਹ ਸਾਨੂੰ ਦੇਖਣ ਨੂੰ ਮਿਲਦਾ, ਜਿਹੜੇ ਡਾਕਟਰਸ ਨੇ ਉਹ ਕਹਿੰਦੇ ਨੇ ਕਿ ਵੈਰੀਕੋਸ ਵੇਨਸ ਦੇ ਨਾਲ ਹੋ ਜਾਂਦਾ ਅਤੇ ਜਿਹੜਾ ਸਰਕੂਲੇਸ਼ਨ ਹੈ ਪੂਰੀ ਤਰ੍ਹਾਂ ਪ੍ਰੋਪਰ ਨਹੀਂ ਪਹੁੰਚਦਾ। ਇਸ ਤੋਂ ਇਲਾਵਾ ਇੰਡੀਅਨ ਜਨਰਲ ਆਫ ਐਂਡਰੋਕਨੋਲੋਜੀ ਐਂਡ ਮੈਟਾਬੋਲਿਜ਼ਮ ਦੱਸਦਾ ਹੈ ਕਿ ਡਾਇਬਿਟੀਜ਼ ਦੇ ਨਾਲ ਜੁੜੀਆਂ ਪਰੇਸ਼ਾਨੀਆਂ, ਖਾਸ ਤੌਰ 'ਤੇ ਨਿਊਰੋਥੈਰੇਪੀ, ਭਾਰਤ ਦੇ ਵਿੱਚ ਪੈਰਾਂ ਦੇ ਵਿੱਚ ਅਲਸਰ ਇਨਫੈਕਸ਼ਨ ਦਾ ਵੱਡਾ ਕਾਰਨ ਬਣਦਾ। ਪੈਰਾਂ ਦਾ ਰੰਗ ਬਿਨਾਂ ਕਿਸੇ ਵਜ੍ਹਾ ਤੋਂ ਨਹੀਂ ਬਦਲਦਾ, ਕਾਲੇ ਧੱਬੇ, ਗਹਿਰੇ ਨਿਸ਼ਾਨ, ਜਾਂ ਫਿਰ ਜੋ ਸਕਿਨ ਹੈ ਉਸਦਾ ਕਾਲਾ ਪੈਣਾ, ਖਰਾਬ ਬਲੱਡ ਸਰਕੂਲੇਸ਼ਨ ਜਾਂ ਨਸ਼ਾ ਦੀ ਖਰਾਬੀ, ਜਿਹੜੇ ਨਾੜੀਆਂ ਹੁੰਦੀਆਂ ਨੇ ਉਸਦੀ ਖਰਾਬੀ ਦਾ ਸੰਕੇਤ ਹੁੰਦੇ ਨੇ। ਸੁੱਕੀ ਅਤੇ ਫਟੀ ਹੋਈ ਜਿਹੜੀ ਸਕਿਨ ਹੁੰਦੀ ਹੈ ਪੈਰਾਂ ਦੀ, ਜੇਕਰ ਪਹਿਲਾਂ ਤੋਂ ਅਲੱਗ ਲੱਗੇ ਤਾਂ ਹਮੇਸ਼ਾ ਸਾਨੂੰ ਉਸਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਇੱਕ ਛੋਟਾ ਜਿਹਾ ਕੱਟ ਜੋ ਠੀਕ ਨਾ ਹੋ ਰਿਹਾ ਹੋਵੇ ਉਹ ਗੰਭੀਰ ਹੋ ਸਕਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਜਦੋਂ ਖਤਰਨਾਕ ਬਦਲਾਅ ਦਿਖਾਈ ਦਿੰਦੇ ਨੇ ਤਾਂ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਛੋਟੀਆਂ ਮੋਟੀਆਂ ਸੱਟਾਂ ਜਦੋਂ ਠੀਕ ਨਾ ਹੋਣ ਤਾਂ ਸਾਨੂੰ ਡਾਕਟਰ ਦੇ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ। ਤਾਂ ਬਿਲਕੁਲ ਸਾਡੇ ਨਾਲ ਤੁਸੀਂ ਰਾਬਤਾ ਕਾਇਮ ਕੀਤਾ ਹੋਇਆ ਤਾਂ ਇੱਦਾਂ ਦੀਆਂ ਸਾਨੂੰ ਜੋ ਇਨਫੋਰਮੇਸ਼ਨਸ ਪਤਾ ਲੱਗ ਰਹੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਕੀ ਕਰਨਾ, 102.7 FM ਰੇਨਬੋ ਦੇ ਨਾਲ ਜੇਕਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਤਾਂ ਇੱਕ ਹੋਰ ਛੋਟੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਉਸ ਤੋਂ ਬਾਅਦ ਤੁਹਾਨੂੰ ਪਿਆਰਾ ਜਿਹਾ ਗੀਤ। ਕਹਿੰਦੇ ਜੇਕਰ ਹੱਡੀਆਂ ਦਾ ਇਨਫੈਕਸ਼ਨ ਜਦੋਂ ਹੁੰਦਾ ਹੈ ਤਾਂ ਬਿਮਾਰੀ ਚੁੱਕੇ ਦੇ ਨਾਲ ਜਦੋਂ ਸ਼ੁਰੂ ਹੁੰਦੀ ਹੈ ਤਾਂ ਸਿਰ ਦਰਦ ਮਹਿਸੂਸ ਹੁੰਦਾ ਹੈ, ਮਹਿਸੂਸ ਕਈ ਵਾਰ ਨਹੀਂ ਵੀ ਹੁੰਦਾ, ਬਟ ਸੂਜਨ ਜਾਂ ਬਣਾਵਟ ਕਈ ਵਾਰ ਇੱਦਾਂ ਦੀ ਖਰਾਬੀ ਦਿਖਾਈ ਦਿੰਦੀ ਹੈ ਜੋ ਅਚਾਨਕ ਦਿਖਾਈ ਦਿੰਦੀ ਹੈ, ਪਰ ਉਹ ਇੱਕ ਵੱਖਰੀ ਹੁੰਦੀ ਹੈ। ਤਾਂ ਇਲਾਜ ਕਰਨ ਦੀ ਬਜਾਏ ਅਸੀਂ ਸ਼ੁਰੂਆਤ ਦੇ ਵਿੱਚ ਧਿਆਨ ਨਹੀਂ ਦਿੰਦੇ, ਸਾਨੂੰ ਇਹ ਦੇਖਣਾ ਚਾਹੀਦਾ ਅਸੀਂ ਆਪਣਾ ਇਲਾਜ ਆਪ ਨਾ ਕਰਦੇ ਹੋਏ ਡਾਕਟਰ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ, ਔਰ ਖਾਸ ਤੌਰ 'ਤੇ ਰੰਗ ਅਤੇ ਜੋ ਤੁਹਾਡੀ ਸਕਿਨ ਹੁੰਦੀ ਹੈ ਉਸਦੀ ਜਾਂਚ ਜ਼ਰੂਰ ਕਰਾਓ, ਅਤੇ ਪੈਰਾਂ ਨੂੰ ਠੰਡਾ ਹੋਣ ਦੇ ਲਈ, ਰਕਤ ਪ੍ਰਵਾਹ ਦੇ ਲਈ। ਨੋਰਮਲੀ ਕੀ ਹੁੰਦਾ ਜਦੋਂ ਅਜਿਹੀ ਚੀਜ਼ ਹੁੰਦੀ ਹੈ ਤਾਂ ਖਾਸ ਤੌਰ 'ਤੇ ਪੈਰਾਂ ਤੱਕ ਜਿਹੜਾ ਬਲੱਡ ਸਰਕੂਲੇਟ ਪੂਰੀ ਤਰ੍ਹਾਂ ਜਦੋਂ ਹੁੰਦਾ ਹੈ ਤਾਂ ਫਿਰ ਸਾਨੂੰ ਇੱਦਾਂ ਦੀ ਪ੍ਰੋਬਲਮ ਨਹੀਂ ਹੁੰਦੀ ਹੈ। ਜਦੋਂ ਜਲਨ ਹੋਣਾ, ਸੁੰਨਾਪਨ ਹੋਣਾ, ਆਮ ਤੌਰ 'ਤੇ ਜਦੋਂ ਜੋ ਪੈਰਾਂ ਦੇ ਵਿੱਚ ਸੂਜਨ ਹੋਣਾ, ਇਹਨਾਂ ਨੂੰ ਸਾਨੂੰ ਕਦੇ ਵੀ ਨਜ਼ਰ ਅੰਦਾਜ਼

ਨਹੀਂ ਕਰਨਾ ਚਾਹੀਦਾ, ਔਰ ਖਾਸ ਤੌਰ 'ਤੇ ਜਦੋਂ ਕੋਈ ਪੁਰਾਣਾ ਜ਼ਖਮ ਹੋਵੇ, ਜ਼ਿਆਦਾ ਟਾਈਮ ਤੱਕ ਠੀਕ ਨਾ ਹੁੰਦਾ ਹੋਵੇ, ਇਸ ਟਾਈਮ 'ਤੇ ਵੀ ਤੁਸੀਂ ਨਜ਼ਰਅੰਦਾਜ਼ ਨਹੀਂ ਕਰਨਾ। ਮਤਲਬ ਇਸ ਖਬਰ ਦਾ ਨਿਚੋੜ ਇੱਥੇ ਤੱਕ ਆਉਂਦਾ ਹੈ, ਅਤੇ ਇਸ ਤੋਂ ਬਾਅਦ ਤੁਸੀਂ ਡਾਕਟਰ ਦੇ ਨਾਲ ਰਾਬਤਾ ਕਾਇਮ ਕਰਨਾ ਹੈ ਤਾਂ ਕਿ ਤੁਹਾਨੂੰ ਭਵਿੱਖ ਦੇ ਵਿੱਚ ਕਿਸੇ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਤਾਂ ਬਿਲਕੁਲ ਇੰਨੀ ਇਨਫੋਰਮੇਸ਼ਨ ਤੋਂ ਬਾਅਦ ਇੱਕ ਗਾਣਾ ਤਾਂ ਬੰਦ ਹੈ, ਬਣੇ ਰਹੋ ਮੇਰੇ ਨਾਲ 102.7 FM ਰੇਨਬੋ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ।

ਕਰਨਾ ਵੀ ਜ਼ਰੂਰੀ ਹੋ ਜਾਂਦਾ। ਐਲੋਵੇਰਾ ਜਿਹੜੀ ਹੁੰਦੀ ਹੈ ਅਸੀਂ ਉਸਦਾ ਯੂਜ਼ ਕਰ ਸਕਦੇ ਹਾਂ ਤਾਂ ਉਸਦੇ ਨਾਲ ਵਾਲਾਂ ਦੀ ਜਿਹੜੀ ਸਮੈਲ ਹੈ ਬੈਡ ਸਮੈਲ ਉਸ ਤੋਂ ਦੂਰ ਰੱਖਿਆ ਜਾ ਸਕਦਾ, ਕਿਉਂਕਿ ਐਲੋਵੇਰਾ ਦੇ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਬੀ 12 ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਜੋ ਸਕੈਲਪ ਨੂੰ ਸਾਫ਼ ਰੱਖਣ ਅਤੇ ਵਾਲਾਂ ਨੂੰ ਹੈਲਦੀ ਰੱਖਣ ਦੇ ਵਿੱਚ ਮਦਦ ਕਰਦੇ ਨੇ। ਐਲੋਵੇਰਾ ਦੇ ਵਿੱਚ ਮੌਜੂਦ ਐਂਟੀਬੈਕਟੀਰੀਅਲ, ਐਂਟੀਫੰਗਲ ਗੁਣ ਸਕੈਲਪ 'ਤੇ ਜਮ੍ਹਾਂ ਗੰਦਗੀ ਨੂੰ ਬੈਕਟੀਰੀਅਲ ਨੂੰ ਕੰਮ ਕਰਨ ਘੱਟ ਕਰਨ ਦੇ ਵਿੱਚ ਮਦਦਗਾਰ ਸਾਬਿਤ ਹੁੰਦੇ ਨੇ, ਜਿਸ ਤੋਂ ਬਾਅਦ ਸਮੈਲ ਦੀ ਸਮੱਸਿਆ ਹੌਲੀ ਹੌਲੀ ਘੱਟ ਹੋਣ ਲੱਗਦੀ ਹੈ। ਤਾਜ਼ਾ ਐਲੋਵੇਰਾ ਜੈੱਲ ਕੱਢ ਕੇ ਕਰਨਾ ਕੀ ਹੈ ਤੁਸੀਂ, ਤਾਜ਼ਾ ਐਲੋਵੇਰਾ ਜੈੱਲ ਕੱਢ ਕੇ ਕਟੋਰੀ ਦੇ ਵਿੱਚ ਰੱਖਣੀ ਹੈ, ਇਸਨੂੰ ਹੌਲੀ ਹੌਲੀ ਸਕੈਲਪ ਦੇ ਉੱਤੇ ਅਤੇ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਉਣਾ, 20 ਤੋਂ 30 ਮਿੰਟ ਤੱਕ ਰੱਖ ਕੇ ਮਾਈਲਡ ਸ਼ੈਂਪੂ ਦੇ ਨਾਲ ਧੋਣਾ ਅਤੇ ਇਸ ਤੋਂ ਬਾਅਦ ਤੁਸੀਂ ਫਰਕ ਖੁਦ ਮਹਿਸੂਸ ਕਰੋਗੇ। ਸ਼ਿਕਾਕਾਈ ਕਹਿੰਦੇ ਨੇ ਸ਼ਿਕਾਕਾਈ ਦਾ ਨੁਸਖਾ ਵੀ ਬੜਾ ਕਾਰਗਰ ਸਿੱਧ ਹੁੰਦਾ। ਐਕਸਪਰਟਸ ਕਹਿ ਰਹੇ ਨੇ ਕਿ ਪੁਰਾਣੇ ਸਮੇਂ ਤੋਂ ਹੀ ਸ਼ਿਕਾਕਾਈ ਵਾਲਾਂ ਦੀ ਦੇਖਭਾਲ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ, ਵਾਲਾਂ ਨੂੰ ਪ੍ਰਕਿਰਤਿਕ ਰੂਪ ਤੋਂ ਸਾਫ਼ ਰੱਖਣ ਦੇ ਲਈ ਨਾਲ ਨਾਲ ਸਕੈਲਪ ਤੋਂ ਜ਼ਿਆਦਾਤਰ ਹੈਲਦੀ ਰੱਖਣ ਦੇ ਵਿੱਚ ਮਦਦਗਾਰ ਸਾਬਿਤ ਹੁੰਦਾ। ਵਾਲਾਂ ਦੇ ਵਿੱਚੋਂ ਵਾਰ ਵਾਰ ਜਦੋਂ ਸਮੈਲ ਆਉਂਦੀ ਹੈ ਤਾਂ ਕਈ ਵਾਰ ਸ਼ਿਕਾਕਾਈ ਦਾ ਘਰੇਲੂ ਟ੍ਰੀਟਮੈਂਟ ਬਹੁਤ ਫਾਇਦੇਮੰਦ ਤਿਆਰ ਹੁੰਦਾ ਹੈ। ਕਹਿੰਦੇ ਕਿਸ ਤਰੀਕੇ ਦੇ ਨਾਲ ਹੇਅਰ ਪੈਕ ਤਿਆਰ ਕਰਨਾ, ਕਹਿੰਦੇ ਇਸ ਦੇ ਲਈ ਸ਼ਿਕਾਕਾਈ ਦੇ ਲਈ ਸ਼ਿਕਾਕਾਈ, ਆਂਵਲਾ, ਕੜੀ ਪੱਤੇ, ਜਿਹੜੇ ਗੁਲਹਲ ਹਿਬਿਸਕਸ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ ਉਹਨਾਂ ਨੂੰ, ਉਸ ਨੂੰ ਤਿਆਰ ਕਰਕੇ ਰਾਤ ਭਰ ਦੇ ਲਈ ਭਿਗੋ ਦਿਓ। ਉਸ ਤੋਂ ਬਾਅਦ ਭਿਉਣ ਤੋਂ ਬਾਅਦ ਸਵੇਰੇ ਇਸ ਦਾ ਬਾਰੀਕ ਪੇਸਟ ਤਿਆਰ ਕਰਨਾ, ਇਸ ਤੋਂ ਬਾਅਦ ਵਾਲਾਂ ਦੇ ਸਕੈਲਪ ਦੇ ਉੱਤੇ ਚੰਗੀ ਤਰ੍ਹਾਂ ਲਗਾਓ, ਕਰੀਬ 30 ਮਿੰਟ ਤੱਕ ਛੱਡ ਦਿਓ। ਇਸ ਤੋਂ ਬਾਅਦ ਹਲਕੇ ਸ਼ੈਂਪੂ ਦੇ ਨਾਲ ਇਸ ਨੂੰ ਧੋ ਲਓ। ਕਰੀਬ ਇਹ ਪੈਕ ਸਕੈਲਪ ਗਹਿਰਾਈ ਦੇ ਨਾਲ ਸਾਫ਼ ਕਰੋ ਅਤੇ ਹੌਲੀ ਹੌਲੀ ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਦੇ ਵਿੱਚ ਇਹ ਮਦਦ ਕਰਦਾ। ਹੁਣ ਧਿਆਨ ਕਿਹਨਾਂ ਗੱਲਾਂ ਦਾ ਰੱਖਣਾ, ਜੇਕਰ ਵਾਲਾਂ ਦੇ ਵਿੱਚ ਸਮੈਲ ਆਉਂਦੀ ਹੈ ਤਾਂ ਘਰੇਲੂ ਨੁਸਖਿਆਂ 'ਤੇ ਨਿਰਭਰ ਨਾ ਰਹੋ, ਸਮੇਂ ਸਮੇਂ 'ਤੇ ਵਾਲਾਂ ਨੂੰ ਸਾਫ਼ ਕਰੋ, ਗਿੱਲੇ ਵਾਲ ਲੰਬੇ ਸਮੇਂ ਤੱਕ ਬੰਨ੍ਹ ਕੇ ਨਾ ਰੱਖੋ, ਕੈਮੀਕਲ ਵਾਲੇ ਐਂਟੀ ਹੇਅਰ ਪ੍ਰੋਡਕਟਸ ਨਾ ਯੂਜ਼ ਕਰੋ, ਨਾਲ ਹੀ ਪ੍ਰਯਾਪਤ ਰੂਪ ਦੇ ਵਿੱਚ ਪਾਣੀ ਪੀਣਾ, ਮਤਲਬ ਜ਼ਿਆਦਾ ਪਾਣੀ ਪੀਓਗੇ ਤਾਂ ਜ਼ਿਆਦਾ ਵਧੀਆ ਰਹੂਗਾ। ਹਾਂ, ਖਾਣਾ ਵਧੀਆ ਖਾਣਾ, ਕਿਉਂਕਿ ਬਾਹਰੋਂ ਤਾਂ ਤੁਸੀਂ ਰੱਖਿਆ ਕਰ ਲਈ ਪਰ ਅੰਦਰ ਜਿਹੜਾ ਉਸਨੂੰ ਪ੍ਰੋਟੀਨ ਮਿਲਣਾ, ਪੋਸ਼ਕ ਤੱਤ ਮਿਲਣੇ ਨੇ ਵਾਲਾਂ ਨੂੰ, ਉਹ ਤੁਹਾਡੇ ਖਾਣ ਪੀਣ ਦੇ ਨਾਲ ਹੀ ਪ੍ਰਾਪਤ ਹੋਣੇ ਨੇ। ਸਹੀ ਦੇਖਭਾਲ, ਘਰੇਲੂ ਉਪਚਾਰ, ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਜ਼ਰੂਰੀ ਨੇ। ਐਲੋਵੇਰਾ ਸ਼ਿਕਾਕਾਈ ਵਰਗੇ ਪ੍ਰਕਿਰਤਿਕ ਉਪਾਏ ਦੇ ਨਾਲ ਨਾ ਸਿਰਫ ਜਿਹੜੀ ਸਮੈਲ ਹੈ ਉਹ ਘੱਟ ਕਰਦੀ ਹੈ ਬਲਕਿ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਕਾਰਗਰ ਸਿੱਧ ਹੁੰਦੀ ਹੈ। ਜੇਕਰ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਤੁਹਾਡੀ ਸਕਿਨ ਨੂੰ ਵਿਸ਼ੇਸ਼ ਤੌਰ 'ਤੇ ਸਲਾਹ ਨਹੀਂ ਲਓਗੇ ਤਾਂ ਵੀ ਸਰ ਜਾਏਗਾ, ਬਟ ਤੁਸੀਂ ਇੰਨਾ ਕਰ ਲਓ ਤਾਂ ਤੁਹਾਡੇ ਵਾਲਾਂ ਦੇ ਲਈ ਬਹੁਤ ਵਧੀਆ ਸਿੱਧ ਹੋਵੇਗਾ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਉੱਤੇ। ਇੱਕ ਪਿਆਰਾ ਜਿਹਾ ਗੀਤ, ਦੈਨ ਫਿਰ ਉਸ ਤੋਂ ਬਾਅਦ ਤੁਹਾਨੂੰ ਸੁਣਾਉਂਦੇ ਹਾਂ ਹੋਰ ਖਬਰਾਂ। ਫਿਲਹਾਲ ਤੁਸੀਂ ਬਣੇ ਰਹੋ ਸਾਡੇ ਨਾਲ 102.7 FM ਰੇਨਬੋ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰਜੀ ਪ੍ਰਵਿੰਦਰ, ਇਹ ਪਿਆਰਾ ਜਿਹਾ ਗੀਤ ਲੈ ਕੇ ਹਾਜ਼ਰ ਹੋ ਰਿਹਾ ਜੀ ਜਲਦੀ 102.7 FM ਰੇਨਬੋ ਦੇ ਉੱਤੇ ਤੁਸੀਂ ਟਿਊਨ ਕੀਤਾ ਹੋਇਆ ਅਤੇ ਮੈਂ ਤੁਹਾਡਾ ਮਿੱਤਰ ਆਰਜੀ ਪਰਵਿੰਦਰ ਇਸੇ ਤਰੀਕੇ ਦੀਆਂ ਗੱਲਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੋ ਰਿਹਾ, ਕਿਉਂਕਿ ਸਾਡਾ ਕੰਮ ਹੈ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ, ਸਾਡਾ ਕੰਮ ਹੈ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨਾ, ਤੁਹਾਡਾ ਕੰਮ ਹੈ ਸਾਨੂੰ ਸੁਣਨਾ। ਤੁਸੀਂ ਟਿਊਨ ਕੀਤਾ ਹੋਇਆ ਜੀ 102.7 FM ਰੇਨਬੋ ਦੇ ਉੱਤੇ। ਮੈਂ ਤੁਹਾਡਾ ਮਿੱਤਰ ਤੁਹਾਨੂੰ ਇਸੇ ਤਰੀਕੇ ਦੀਆਂ ਗੱਲਾਂ ਸੁਣਾਉਂਦਾ ਰਹਾਂਗਾ।

बन जा तू मेरी रानी, तेनू महल दवा दूंगा। ऐदे ने मेरे एक दोस्त ने अपनी फ्रेंड नू कहा सी, बन जा तू मेरी रानी, तेनू महल दवा दूंगा। कहती आप तां किराए दी कोठी च रहना। ਉਹ ਕਹਿੰਦੀ ਬਲ ਆਪਦਾ ਘਰ ਠੀਕ ਕਰਾਲਾ। ਬਹੁਤ ਵਾਰੀ ਹੁੰਦਾ ਪਰ ਰੋਮੈਂਟਿਕ ਗਾਣਾ ਜਦੋਂ ਇੱਦਾਂ ਦਾ ਹੁੰਦਾ ਬਸ ਇਮੈਜੀਨੇਸ਼ਨ ਦੇ ਵਿੱਚ ਬੰਦਾ ਬਹੁਤ ਕੁਛ ਦੱਸ ਦਿੰਦਾ, ਬਹੁਤ ਕੁਛ ਲਿਖ ਲੈਂਦਾ ਅਤੇ ਚੰਨ ਤਾਰੇ ਤੋੜ ਕੇ ਤਾਂ ਲੈ ਹੀ ਆਉਂਦਾ। ਪਰ ਬੰਦਾ ਜਦੋਂ ਕਈ ਵਾਰੀ ਡਿੱਗ ਜਾਂਦਾ ਤਾਂ ਕਈ ਵੇਲੇ ਬਹੁਤ ਕੁਛ ਟੁੱਟ ਜਾਂਦਾ ਸਰਕਾਰ। ਸੋ ਇਹ ਤਾਂ ਸੀ ਬਈ ਮਜ਼ਾਕ ਦੀ ਗੱਲ, ਅਗਲੀ ਇਨਫੋਰਮੇਸ਼ਨ ਹੁਣ ਲੈ ਕੇ ਆਉਂਦਾ, ਉਸ ਦੇ ਵੱਲ ਵੱਧਦੇ ਆ। ਕਹਿੰਦੇ ਨੇ ਆਪਣੇ ਸਰੀਰ ਨੂੰ ਹੈਲਦੀ ਰੱਖਣ ਦੇ ਲਈ ਵਿਟਾਮਿਨਸ ਜਿਹੜੇ ਨੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ। ਇਹ ਸਿਰਫ਼ ਸਰੀਰ ਨੂੰ ਊਰਜਾ ਦੇਣ ਦਾ ਕੰਮ ਨਹੀਂ ਕਰਦੇ ਬਲਕਿ ਇਮਿਊਨਿਟੀ ਨੂੰ ਮਜ਼ਬੂਤ ਰੱਖਣ ਦਾ ਵੀ ਉਨਾ ਹੀ ਕੰਮ ਕਰਦੇ ਨੇ ਜਨਾਬ। ਔਰ ਕਹਿੰਦੇ ਨੇ ਕਿ ਇਹ ਸਿਰਫ਼ ਇਮਿਊਨਿਟੀ ਨੂੰ ਮਜ਼ਬੂਤ ਨਹੀਂ ਰੱਖਦੇ ਸਗੋਂ ਸਾਡੀ ਬੋਡੀ ਨੂੰ, ਸਾਡੀ ਸਕਿਨ ਨੂੰ ਉਸੇ ਤਰੀਕੇ ਦੇ ਨਾਲ ਹੈਲਦੀ ਰੱਖਦੇ ਨੇ, ਜਿਸ ਦਾ ਅਸਰ ਸਾਡੇ ਬੋਡੀ ਦੇ ਉੱਤੇ ਹੌਲੀ ਹੌਲੀ ਦਿਖਾਈ ਦਿੰਦਾ। ਜਦੋਂ ਕਮੀ ਹੋ ਜਾਂਦੀ ਹੈ ਉਸ ਦਾ ਅਸਰ ਵੀ ਸਾਨੂੰ ਇਸੇ ਤਰੀਕੇ ਦੇ ਨਾਲ ਨਜ਼ਰ ਆਉਂਦਾ। ਅਕਸਰ ਲੋਕ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਪਰ ਉਸਦਾ ਖਾਮਿਆਜ਼ਾ ਸਾਨੂੰ ਭੁਗਤਣਾ ਪੈਂਦਾ। ਇਹਨਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ, ਜਦੋਂ ਅਸੀਂ ਧਿਆਨ ਰੱਖਾਂਗੇ। ਸਾਡੇ ਸਰੀਰ ਨੂੰ ਵਿਟਾਮਿਨਸ ਦੀ ਜਦੋਂ ਘਾਟ ਹੁੰਦੀ ਹੈ ਤਾਂ ਅਜਿਹੇ ਲੱਛਣ ਨਜ਼ਰ ਆਉਂਦੇ ਨੇ। ਤਾਂ ਫਿਰ ਅਸੀਂ ਕੀ ਕਰਨਾ ਕਿ ਜਦੋਂ ਵਾਰ ਵਾਰ ਸਾਨੂੰ ਥਕਾਨ ਹੁੰਦੀ ਹੈ, ਜੇਕਰ ਪ੍ਰਯਾਪਤ ਰੂਪ ਦੇ ਵਿੱਚ ਅਸੀਂ ਨੀਂਦ ਲੈਣ ਤੋਂ ਬਾਅਦ ਵੀ ਸਾਨੂੰ ਥਕਾਨ ਮਹਿਸੂਸ ਹੁੰਦੀ ਹੈ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਸਾਡੇ ਸਰੀਰ ਦੇ ਵਿੱਚ ਵਿਟਾਮਿਨ B12 ਜਾਂ ਵਿਟਾਮਿਨ ਡੀ ਜਾਂ ਆਇਰਨ ਦੀ ਘਾਟ ਹੈ। ਇਸ ਦੇ ਨਾਲ ਸਾਨੂੰ ਇਹ ਚੀਜ਼ਾਂ ਨਜ਼ਰ ਆ ਰਹੀਆਂ ਨੇ ਤਾਂ ਸਾਨੂੰ ਕੀ ਕਰਨਾ ਚਾਹੀਦਾ, ਪ੍ਰੋਪਰ ਡਾਇਟ ਲੈਣੀ ਚਾਹੀਦੀ ਜਿਹਦੇ ਵਿੱਚ ਵਿਟਾਮਿਨ ਡੀ ਹੋਵੇ, ਵਿਟਾਮਿਨ B12 ਹੋਵੇ ਅਤੇ ਆਇਰਨ ਹੋਵੇ। ਉਸ ਤੋਂ ਬਾਅਦ ਸਾਨੂੰ ਪ੍ਰੋਪਰ ਯਕੀਨ ਹੋ ਸਕਦਾ ਕਿ ਇਹ ਚੀਜ਼ਾਂ ਦੀ ਕਮੀ ਸੀਗੀ, ਸ਼ਾਇਦ ਇਸ ਕਰਕੇ ਸਾਨੂੰ ਨੀਂਦ ਪ੍ਰੋਪਰ ਪੂਰੀ ਹੋਣ ਤੋਂ ਬਾਅਦ ਵੀ ਸਾਨੂੰ ਨੀਂਦ ਪੂਰੀ ਕਰਨੀ ਪੈਂਦੀ ਸੀ, ਮਤਲਬ ਥੱਕੇ ਰਹਿੰਦੇ ਸੀ, ਟੁੱਟੇ ਰਹਿੰਦੇ ਸੀ। ਲਗਾਤਾਰ ਵਾਲਾਂ ਦਾ ਝੜਨਾ, ਨਾਖੂਨਾਂ ਦਾ, ਨੋਹਾਂ ਦਾ ਕਮਜ਼ੋਰ ਹੋਣਾ ਵਿਟਾਮਿਨ ਦੀ ਕਮੀ ਦਾ ਇਸ਼ਾਰਾ ਹੁੰਦਾ। ਕਹਿੰਦਾ ਖਾਸ ਤੌਰ 'ਤੇ ਵਿਟਾਮਿਨ B7 ਬਾਇਓਟੀਨ, ਵਿਟਾਮਿਨ ਡੀ ਅਤੇ ਵਿਟਾਮਿਨ ਈ ਦੀ ਘਾਟ ਦੇ ਨਾਲ ਵਾਲਾਂ ਅਤੇ ਜੋ ਨੋਹ ਹੁੰਦੇ ਨੇ ਉਸਨੂੰ ਪ੍ਰਭਾਵਿਤ ਕਰਦੇ ਨੇ, ਜੋ ਸਕਿਨ ਹੁੰਦੀ ਹੈ ਉਸਨੂੰ ਹੋਰ ਰੁੱਖਾ ਹੋ ਜਾਣਾ, ਵਾਰ ਵਾਰ ਫਟਣਾ, ਚਮਕ ਉਸਦੀ ਗਾਇਬ ਹੋ ਜਾਣਾ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਈ ਦੀ ਕਮੀ ਦੇ ਨਾਲ ਅਜਿਹਾ ਹੋ ਸਕਦਾ। ਅਤੇ ਜੇ ਵਿਟਾਮਿਨਸ ਅਜਿਹੇ ਹੋਣ ਤਾਂ ਜਿਹੜੀ ਜੋ ਸਕਿਨ ਹੁੰਦੀ ਹੈ ਉਸਨੂੰ ਜਿਹੜਾ ਹੈ ਹੈਲਥ

ਰੱਖਣ ਦੇ ਲਈ, ਪੋਸ਼ਣ ਦੇਣ ਦੇ ਲਈ ਸਾਨੂੰ ਅਹਿਮ ਭੂਮਿਕਾ ਜਿਹੜੀ ਹੈ ਉਹ ਨਿਭਾ ਲੈਂਦੇ ਨੇ। ਅਕਸਰ ਕੀ ਹੁੰਦਾ, ਅਸੀਂ ਵਾਰ ਵਾਰ ਬਿਮਾਰ ਵੀ ਪੈ ਜਾਂਦੇ ਹਾਂ ਅਤੇ ਜਲਦੀ ਜਲਦੀ ਸਰਦੀ, ਜ਼ੁਕਾਮ, ਖਾਂਸੀ ਜਾਂ ਫਿਰ ਹੋਰ ਸਾਰੀਆਂ ਚੀਜ਼ਾਂ ਸਾਨੂੰ ਜਕੜ ਲੈਂਦੀਆਂ ਨੇ, ਤਾਂ ਇਹ ਕੀ ਹੁੰਦਾ, ਸਾਡੀ ਕਮਜ਼ੋਰ ਜਿਹੜੀ ਇਮਿਊਨਿਟੀ ਹੁੰਦੀ ਹੈ ਉਸ ਦਾ ਸੰਕੇਤ ਹੋ ਸਕਦਾ। ਵਿਟਾਮਿਨ ਸੀ, ਵਿਟਾਮਿਨ ਡੀ ਅਤੇ ਜ਼ਿੰਕ ਦੀ ਕਮੀ ਦੇ ਨਾਲ ਸਾਡੀ ਜਿਹੜੇ ਰੋਗਾਂ ਦੇ ਨਾਲ ਲੜਨ ਦੀ ਜਿਹੜੀ ਹੈ ਉਹ ਤਾਕਤ ਜਿਹੜੀ ਹੈ ਕਿਤੇ ਨਾ ਕਿਤੇ ਘੱਟ ਜਾਂਦੀ। ਰਾਤ ਨੂੰ ਧੁੰਦਲਾ ਦਿਖਾਈ ਦੇਣਾ, ਅੱਖਾਂ ਦੇ ਨੇੜੇ ਤੇੜੇ ਜੋ ਸੁੱਖਾਪਨ ਹੋਣਾ, ਵਿਟਾਮਿਨ ਏ ਦੀ ਕਮੀ ਦਾ ਲੱਛਣ ਹੋ ਸਕਦਾ ਹੈ। ਲੰਬੇ ਸਮੇਂ ਤੱਕ ਇਸ ਦੀ ਕਮੀ ਰਹਿਣ ਦੇ ਨਾਲ ਅੱਖਾਂ ਦੀ ਸਿਹਤ 'ਤੇ ਗੰਭੀਰ ਅਸਰ ਪੈ ਸਕਦਾ। ਮੂੰਹ ਦੇ ਛਾਲੇ ਅਤੇ ਜੀਭ ਦੇ ਵਿੱਚ ਜਲਨ, ਬਾਰ ਬਾਰ ਮੂੰਹ ਦੇ ਛਾਲੇ ਹੋਣਾ, ਜੀਭ ਦਾ ਲਾਲ ਪੈਣਾ ਜਾਂ ਜਲਨ ਮਹਿਸੂਸ ਹੋਣਾ ਵਿਟਾਮਿਨ B12, ਵਿਟਾਮਿਨ B6 ਅਤੇ ਫੋਲੇਟ ਦੀ ਕਮੀ ਦੇ ਨਾਲ ਜੁੜਿਆ ਹੋ ਸਕਦਾ। ਇਹ ਸਮੱਸਿਆ ਸਰੀਰ ਦੇ ਪੋਸ਼ਕ ਤੱਤਾਂ ਦੀ ਕਮੀ ਦੇ ਸ਼ੁਰੂਆਤੀ ਸੰਕੇਤ ਮੰਨੇ ਜਾ ਸਕਦੇ ਨੇ। ਹੱਡੀਆਂ ਅਤੇ ਮਾਸਪੇਸ਼ੀਆਂ ਦਾ ਦਰਦ, ਵਿਟਾਮਿਨ ਡੀ ਦੀ ਕਮੀ ਹੋਣ ਦੇ ਨਾਲ ਮਾਸਪੇਸ਼ੀਆਂ ਦਾ ਦਰਦ, ਕਮਜ਼ੋਰੀ ਅਤੇ ਅਕੜਨ ਮਹਿਸੂਸ ਹੋਣਾ, ਲੰਬੇ ਸਮੇਂ ਤੱਕ ਇਹ ਸਮੱਸਿਆ ਬਣੀ ਰਹੇ ਤਾਂ ਹੱਡੀਆਂ ਕਮਜ਼ੋਰ ਹੋਣ ਲੱਗ ਪੈਂਦੀਆਂ ਨੇ। ਹੱਥਾਂ ਅਤੇ ਪੈਰਾਂ ਦੇ ਵਿੱਚ ਵਾਰ ਵਾਰ ਜਦੋਂ ਸੁੰਨਾਪਣ ਮਹਿਸੂਸ ਹੁੰਦਾ ਹੈ ਤਾਂ ਵਿਟਾਮਿਨ B12 ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਅਤੇ ਵਿਟਾਮਿਨ ਸਾਨੂੰ ਨਾੜਿਆਂ ਨੂੰ ਮਜ਼ਬੂਤ ਰੱਖਣ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸਰੀਰ ਦੀ ਵਿਟਾਮਿਨਸ ਨੂੰ ਕਮੀ ਨੂੰ ਮਹਿਸੂਸ ਕਰਨ ਤੋਂ ਬਾਅਦ ਸਾਨੂੰ ਪੌਸ਼ਟਿਕ ਆਹਾਰ ਲੈਣੇ ਬਹੁਤ ਜ਼ਰੂਰੀ ਨੇ। ਆਪਣੀ ਡਾਇਟ, ਹਰੇ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲ, ਦੁੱਧ, ਦਹੀਂ, ਜੇਕਰ ਤੁਸੀਂ ਨੌਨ ਵੈਜ ਖਾ ਸਕਦੇ ਹੋ ਤਾਂ ਆਂਡੇ, ਦਾਲਾਂ, ਮੇਵੇ ਅਤੇ ਸਾਬੁਤ ਅਨਾਜ ਇਸ ਦੇ ਵਿੱਚ ਸ਼ਾਮਲ ਨੇ। ਨਾਲ ਹੀ ਨਿਯਮਿਤ ਰੂਪ ਦੇ ਨਾਲ ਧੁੱਪ ਲਓ, ਵਿਟਾਮਿਨ ਡੀ ਦੀ ਜ਼ਰੂਰਤ ਪੂਰੀ ਕਰੋ। ਜੇਕਰ ਤੁਸੀਂ ਵਿਟਾਮਿਨ ਦੀ ਕਮੀ ਦੇ ਲੱਛਣ ਤੁਹਾਡੇ ਅੰਦਰ ਨਜ਼ਰ ਆ ਰਹੇ ਨੇ ਤਾਂ ਡਾਕਟਰ ਦੀ ਸਲਾਹ ਲੈ ਕੇ ਜਾਂਚ ਕਰਾਓ ਅਤੇ ਆਪਣਾ ਇਲਾਜ ਜ਼ਰੂਰ ਕਰਾਓ। ਅਤੇ ਸਰੀਰ ਦੇ ਵਿੱਚ ਅਕਸਰ ਵਿਟਾਮਿਨਸ ਤੋਂ ਦੀ ਕਮੀ ਤੋਂ ਪਹਿਲਾਂ ਸਾਨੂੰ ਸੰਕੇਤ ਆਉਣ ਲੱਗ ਪੈਂਦੇ ਨੇ। ਸਾਨੂੰ ਵਾਰ ਵਾਰ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ, ਜਿਵੇਂ ਕਿ ਥਕਾਨ, ਵਾਲਾਂ ਦਾ ਝੜਨਾ, ਇਸ ਤੋਂ ਇਲਾਵਾ ਸਕਿਨ ਦੀਆਂ ਸਮੱਸਿਆਵਾਂ ਅਤੇ ਵਾਰ ਵਾਰ ਬਿਮਾਰ ਪੈਣਾ। ਅਜਿਹੇ ਲੱਛਣ ਜੇ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ ਤਾਂ ਡਾਕਟਰ ਦੇ ਨਾਲ ਕਾਲ ਕਰੋ। ਆਪ ਡਾਕਟਰ ਨਹੀਂ ਬਣਨਾ, ਨਹੀਂ ਤਾਂ ਇਸਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ। ਮਤਲਬ ਆਪ ਤੁਸੀਂ ਡਾਕਟਰ ਨਹੀਂ ਬਣਨਾ ਕਿਉਂਕਿ ਤੁਸੀਂ ਡਾਕਟਰੀ ਬਿਲਕੁਲ ਨਹੀਂ ਕੀਤੀ ਹੋਈ। ਮਤਲਬ ਡਾਕਟਰਾਂ ਨੇ ਪੜ੍ਹਾਈ ਕੀਤੀ ਹੈ ਤਾਂ ਉਹਨਾਂ ਦਾ ਕੋਈ ਤਾਂ ਫਾਇਦਾ ਲਓ ਨਾ, ਉਹਨੂੰ ਤਾਂ ਉਹਨਾਂ ਨੇ ਕਹਿਣਾ ਗੱਲ ਕੀ ਹੈ। ਸੋ ਇੱਦਾਂ ਦੀਆਂ ਗੱਲਾਂ ਕਰਕੇ ਅਸੀਂ ਹੱਸਣਾ ਵੀ ਹੈ ਅਤੇ ਇਸ ਦੇ ਨਾਲ ਅਸੀਂ ਕੀ ਕਰਨਾ, ਅਸੀਂ ਤੁਹਾਡੇ ਨਾਲ ਗਾਣੇ ਵੀ ਸੁਣਾਉਣੇ ਨੇ ਤੁਹਾਨੂੰ, ਐਂਡ ਤੁਹਾਨੂੰ ਕੀ ਕਰਨਾ, ਐਂਟਰਟੇਨ ਕਰਨਾ। ਪ੍ਰੋਗਰਾਮ ਚੱਲ ਰਿਹਾ ਜੀ ਕਿਹੜਾ? ਹਾਂਜੀ ਉਹੀ ਵਾਲਾ ਇਨਫੋ ਟਾਈਮਸ 102.7 FM ਰੇਨਬੋ, ਅਤੇ ਮੈਂ ਤੁਹਾਡਾ ਮਿੱਤਰ RJ ਪ੍ਰਵਿੰਦਰ ਜੀ।

ਵਾਹ ਜੀ ਵਾਹ, ਗੁਰੂ ਰੰਧਾਵਾ ਹੁਣ ਦੀ ਆਵਾਜ਼ ਦੇ ਵਿੱਚ ਹਾਈਰੇਟਿਡ ਗੱਭਰੂ ਗੀਤ ਅਸੀਂ ਇੰਜੋਏ ਕੀਤਾ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਇਨਫੋ ਟਾਈਮਸ 'ਤੇ। ਅਗਲੀ ਇਨਫੋਰਮੇਸ਼ਨ ਦਾ ਪਿਟਾਰਾ ਜਿਹੜਾ ਮੇਰੇ ਕੋਲ ਨਿਕਲ ਕੇ ਸਾਹਮਣੇ ਆਇਆ, ਕਹਿੰਦੇ ਕੈਂਸਰ ਵਰਗੀ ਗੰਭੀਰ ਬਿਮਾਰੀਆਂ ਦਾ ਨਾਮ ਸੁਣਦੇ ਹੀ ਅਕਸਰ ਲੋਕਾਂ ਦੇ ਮਨਾਂ ਦੇ ਵਿੱਚ ਕੀ ਡਰ ਬੈਠ ਜਾਂਦਾ। ਲੰਬੇ ਇਲਾਜ, ਘੰਟੋ ਤੱਕ ਚੱਲਣ ਵਾਲੀ ਥੈਰੇਪੀ, ਦਰਦ ਭਰੇ ਇਲਾਜ, ਜਿਸ ਦੇ ਕਾਰਨ ਮਰੀਜ਼ ਦਾ ਸਰੀਰਕ ਨਹੀਂ ਬਲਕਿ ਮਾਨਸਿਕ ਪਰੇਸ਼ਾਨੀਆਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਲੇਕਿਨ ਭਾਰਤ ਦੇ ਵਿੱਚ ਕੈਂਸਰ ਦੇ ਇਲਾਜ ਦੇ ਲਈ ਇੱਕ ਬਹੁਤ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਰੂਚ ਫਾਰਮਾ ਇੰਡੀਆ ਨੇ ਫੇਫੜਿਆਂ ਦੇ ਕੈਂਸਰ

ਡਰ ਬੈਠ ਜਾਂਦਾ ਹੈ। ਲੰਬੇ ਇਲਾਜ, ਘੰਟੋ ਤੱਕ ਚੱਲਣ ਵਾਲੀ ਥੈਰੇਪੀ, ਦਰਦ ਭਰੇ ਇਲਾਜ, ਜਿਸ ਦੇ ਕਾਰਨ ਮਰੀਜ਼ ਦਾ ਸਰੀਰਕ ਨਹੀਂ ਬਲਕਿ ਮਾਨਸਿਕ ਪਰੇਸ਼ਾਨੀਆਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਲੇਕਿਨ ਭਾਰਤ ਦੇ ਵਿੱਚ ਕੈਂਸਰ ਦੇ ਇਲਾਜ ਦੇ ਲਈ ਇੱਕ ਬਹੁਤ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਰੁਚ ਫਾਰਮਾ ਇੰਡੀਆ ਨੇ ਫੇਫੜਿਆਂ ਦੇ ਕੈਂਸਰ ਦੇ ਲਈ ਇੱਕ ਅਜਿਹੀ ਨਵੇਂ ਇੰਜੈਕਸ਼ਨ ਦਾ ਜਿਹੜਾ ਹੈ ਲਾਂਚ ਕੀਤਾ। ਕਹਿੰਦੇ ਦੇਸ਼ ਦੇ ਵਿੱਚ ਪਹਿਲੀ ਸਬਸਟੂਟੇਨੀਅਸ ਇਮਿਊਨਿਟੀ ਥੈਰੇਪੀ ਇਮਿਊਨੋਥੈਰੇਪੀ ਦਾ ਦੱਸਿਆ ਜਾ ਰਿਹਾ ਕਿ ਖਾਸ ਤੌਰ 'ਤੇ ਜਿੱਥੇ ਪਹਿਲੇ ਮਰੀਜ਼ਾਂ ਦੇ ਵਿੱਚ ਲੰਬੇ ਸਮੇਂ ਤੱਕ ਆਈ ਵੀ ਇਨਫਿਊਜ਼ਨ ਲੈਣਾ ਪੈਂਦਾ ਸੀ ਤਾਂ ਇਲਾਜ ਜਿਹੜਾ ਸਿਰਫ 7 ਮਿੰਟ ਦੇ ਵਿੱਚ ਹੁਣ ਪੂਰਾ ਹੋ ਸਕਦਾ। ਇਸ ਦੇ ਵਿੱਚ ਕੈਂਸਰ ਦੇ ਉਪਚਾਰ ਦੇ ਲਈ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਕਿ ਜੋ ਮਰੀਜ਼ਾਂ ਦੇ ਲਈ ਇਲਾਜ ਲਈ ਪਹਿਲਾਂ ਕਿਤੇ ਜ਼ਿਆਦਾ ਆਸਾਨ ਹੋ ਸਕਦਾ। ਹੁਣ ਤਕਨੀਕ ਬਾਰੇ ਦੱਸ ਦਿੰਦੇ ਹਾਂ। ਕਹਿੰਦੇ ਇੰਜੈਕਸ਼ਨ ਅੰਡਰ ਦਾ ਸਕਿਨ, ਯਾਨੀ ਕਿ ਜੋ ਸਕਿਨ ਹੈ ਉਸਦੇ ਥੱਲੇ ਦਿੱਤਾ ਜਾਵੇਗਾ, ਜਦਕਿ ਜ਼ਿਆਦਾਤਰ ਇਮਿਊਨੋਥੈਰੇਪੀ ਡ੍ਰਿਪ ਜਾਂ ਆਈ ਵੀ ਇਨਫਿਊਜ਼ਨ ਦੇ ਜ਼ਰੀਏ ਦਿੱਤੀਆਂ ਜਾਂਦੀਆਂ ਸਨ, ਜਿਸ ਦੇ ਵਿੱਚ ਮਰੀਜ਼ਾਂ ਨੂੰ ਕਈ ਘੰਟਿਆਂ ਤੱਕ ਹਸਪਤਾਲ ਜਾਂ ਕਲੀਨਿਕ ਦੇ ਵਿੱਚ ਰਹਿਣਾ ਪੈਂਦਾ ਸੀ। ਲੇਕਿਨ ਇਸ ਤਕਨੀਕ ਦੇ ਇਲਾਜ ਦੇ ਲਈ ਉਹਨਾਂ ਨੂੰ ਇੰਨਾ ਸਮਾਂ ਨਹੀਂ ਲੱਗੇਗਾ, ਜੋ ਕਿ ਕਾਫੀ ਆਸਾਨ ਅਤੇ ਤੇਜ਼ ਹੋ ਜਾਵੇਗੀ। ਡਾਕਟਰਾਂ ਦਾ ਕਹਿਣਾ ਕਿ ਇਸ ਦੇ ਨਾਲ ਮਰੀਜ਼ਾਂ ਦੇ ਕਲੀਨਿਕ ਵਿਜ਼ਿਟ ਦੇ ਵਿੱਚ ਉਹਨਾਂ ਨੂੰ ਰਾਹਤ ਪ੍ਰਾਪਤ ਹੋਵੇਗੀ, ਸਮਾਂ ਬਚੇਗਾ। ਖਾਸ ਤੌਰ 'ਤੇ ਉਹਨਾਂ ਮਰੀਜ਼ਾਂ ਦੇ ਲਈ ਇਹ ਫਾਇਦੇਮੰਦ ਹੈ ਜੋ ਵਾਰ ਵਾਰ ਹਸਪਤਾਲ ਜਾਣ ਦੇ ਵਿੱਚ ਪਰੇਸ਼ਾਨੀ ਮਹਿਸੂਸ ਕਰਦੇ ਨੇ। ਕਹਿੰਦੇ ਸਿਰਫ 7 ਮਿੰਟਾਂ ਦੇ ਵਿੱਚ ਇਲਾਜ ਹੋ ਜਾਵੇਗਾ। ਇਹ ਨਵੀਂ ਇਮਿਊਨੋਥੈਰੇਪੀ ਖਾਸ ਤੌਰ 'ਤੇ ਇਸ ਦੀ ਖਾਸੀਅਤ ਵਿੱਚ ਇਹੀ ਸਪੀਡ ਹੈ ਕਿ ਰਿਪੋਰਟਸ ਦੇ ਮੁਤਾਬਕ ਜਿੱਥੇ ਪਹਿਲਾਂ ਕਾਫੀ ਸਮਾਂ ਲੱਗਦਾ ਸੀ ਉੱਥੇ ਇੰਜੈਕਸ਼ਨ ਸਿਰਫ 7 ਮਿੰਟ ਲਗਾਵੇਗਾ। ਐਕਸਪਰਟਸ ਦਾ ਕਹਿਣਾ ਹੈ ਕਿ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦਾ ਇਲਾਜ ਘੱਟ ਸਮੇਂ ਦੇ ਵਿੱਚ ਹੋ ਸਕੇਗਾ ਅਤੇ ਮਰੀਜ਼ਾਂ ਦੀ ਜੋ ਕਈ ਘੰਟਿਆਂ ਤੱਕ ਡ੍ਰਿਪ ਲਗਾਉਣ ਦੇ ਵਿੱਚ ਉਹਨਾਂ ਨੂੰ ਜੋ ਟਾਈਮ ਲਗਾਉਣਾ ਪੈਂਦਾ ਸੀ ਤਾਂ ਉਸਦੀ ਲੋੜ ਬਿਲਕੁਲ ਨਹੀਂ ਪਵੇਗੀ। ਇਹੀ ਵਜ੍ਹਾ ਹੈ ਕਿ ਮਰੀਜ਼ ਇਸ ਪਰੰਪਰਿਕ ਡ੍ਰਿਪ ਥੈਰੇਪੀ ਦੀ ਤੁਲਨਾ ਤੋਂ ਜ਼ਿਆਦਾ ਇਸ ਨੂੰ ਸੁਵਿਧਾਜਨਕ ਮੰਨ ਰਹੇ ਨੇ। ਅਤੇ ਬਹੁਤ ਜ਼ਿਆਦਾ ਵੀ ਦੇਖਣ ਨੂੰ ਮਿਲ ਰਿਹਾ ਕਿ ਭਾਰਤ ਦੇ ਵਿੱਚ ਕੈਂਸਰ ਦੇ ਮਾਮਲੇ ਜਿਹੜੇ ਹਨ ਉਹ ਲਗਾਤਾਰ ਵੱਧ ਰਹੇ ਨੇ, ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਮਰੀਜ਼ਾਂ ਨੂੰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ, ਤਾਂ ਉਹਨਾਂ ਦਾ ਸਮਾਂ ਵੀ ਬਚੇਗਾ ਇਸ ਦੇ ਨਾਲ, ਅਤੇ ਇਸ ਦੇ ਨਾਲ ਕੀ ਹੋਵੇਗਾ ਉਹਨਾਂ ਨੂੰ ਪ੍ਰੋਪਰ ਇਲਾਜ ਵੀ ਜਿਹੜਾ ਮੁਹੱਈਆ ਜਿਹੜਾ ਕਰਵਾਇਆ ਜਾਵੇਗਾ। ਕਹਿੰਦੇ ਹੋਰ ਕਿੰਨੀ ਹੋ ਸਕਦੀ ਹੈ ਇੰਜੈਕਸ਼ਨ ਦੀ ਕੀਮਤ? ਕਹਿੰਦੇ ਰਿਪੋਰਟਸ ਦੇ ਅਨੁਸਾਰ ਇੰਜੈਕਸ਼ਨ ਦੀ ਕੀਮਤ ਕਰੀਬ 3,70,000 ਰੁਪਏ ਹੋ ਸਕਦੀ ਹੈ। ਕੈਂਸਰ ਦੇ ਇਲਾਜ ਦੇ ਲਈ ਮਰੀਜ਼ ਲਗਭਗ 6 ਇੰਜੈਕਸ਼ਨ ਲਗਵਾਉਣੇ ਪੈਣਗੇ। ਹਾਲਾਂਕਿ ਇਹ ਮਰੀਜ਼ ਪੂਰੀ ਤਰ੍ਹਾਂ ਡਾਕਟਰ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ ਕਿ ਇੰਜੈਕਸ਼ਨ ਫਿਲਹਾਲ ਫੇਫੜਿਆਂ ਦੇ ਕੈਂਸਰ ਅਤੇ ਮਰੀਜ਼ਾਂ ਦੇ ਲਈ ਇਸਤੇਮਾਲ ਸਾਬਿਤ ਹੋਣਗੇ। ਮੈਡੀਕਲ ਐਕਸਪਰਟਸ ਕਹਿੰਦੇ ਨੇ ਕਿ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਤਕਨੀਕ ਦਾ ਇਸਤੇਮਾਲ ਦੂਸਰੇ ਪ੍ਰਕਾਰ ਦੇ ਕੈਂਸਰਾਂ ਦੇ ਲਈ ਵੀ ਕੀਤਾ ਜਾ ਸਕਦਾ ਹੈ। ਆਖਿਰਕਾਰ ਹੁਣ ਇਹ ਕੈਂਸਰ ਦਾ ਇਲਾਜ ਹੁੰਦਾ ਕਿਸ ਤਰੀਕੇ ਦੇ ਨਾਲ ਹੈ? ਜੇਕਰ ਕੈਂਸਰ ਦੇ ਸ਼ੁਰੂਆਤੀ ਸਟੇਜਾਂ ਦੇ ਵਿੱਚ ਪਤਾ ਲੱਗ ਜਾਵੇ ਤਾਂ ਮਾਮਲਾ ਜਿਹੜਾ ਸਰਜਰੀ ਦੇ ਜ਼ਰੀਏ ਇਲਾਜ ਦੇ ਜੇਕਰ ਸੰਭਵ ਹੋ ਜਾਂਦੇ ਨੇ ਤਾਂ ਇਸ ਤੋਂ ਇਲਾਵਾ ਕੀਮੋਥੈਰੇਪੀ, ਰੇਡੀਏਸ਼ਨ, ਦਵਾਈਆਂ, ਇਮਿਊਨੋਥੈਰੇਪੀ ਦੀ ਮਦਦ ਨਾਲ ਕੈਂਸਰ ਦਾ ਉਪਚਾਰ ਕੀਤਾ ਜਾਂਦਾ। ਕੀਮੋਥੈਰੇਪੀ ਅਤੇ ਰੇਡੀਏਸ਼ਨ ਥੈਰੇਪੀ ਕੈਂਸਰ ਸੈੱਲ ਨੂੰ ਵਧਣ ਦੇ ਲਈ ਰੋਕਦੇ ਨੇ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸਰੀਰ ਦੇ ਅਸਰ ਦੇਖਣ ਨੂੰ ਮਿਲਦੇ ਨੇ, ਤਾਂ ਮਰੀਜ਼ਾਂ ਦੇ ਲਈ ਕਮਜ਼ੋਰੀ, ਵਾਲ ਝੜਨਾ, ਥਕਾਨ ਅਜਿਹੀਆਂ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਨੇ ਤਾਂ ਉੱਥੇ ਹੀ ਇਮਿਊਨੋਥੈਰੇਪੀ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਕੇ ਕੈਂਸਰ ਸੈੱਲਸ ਦੀ ਪਹਿਚਾਣ ਕਰਕੇ ਇਸ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲਦੀ ਹੈ। ਅਤੇ ਇਸ ਤੋਂ ਇਲਾਵਾ ਜਿਹੜੇ ਪਹਿਲਾਂ ਤੋਂ ਇਲਾਜ ਚੱਲਦੇ ਆ ਰਹੇ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ। ਵਜ੍ਹਾ ਹੈ ਕਿ ਕੈਂਸਰ ਦਾ ਇਲਾਜ ਆਧੁਨਿਕ ਦੁਨੀਆ ਤੋਂ ਪ੍ਰਭਾਵਿਤ ਤਰੀਕਿਆਂ ਦੇ ਨਾਲ ਇਸ ਨੂੰ ਗਿਣਿਆ ਜਾਂਦਾ ਹੈ, ਤਾਂ ਮਤਲਬ ਮਰੀਜ਼ਾਂ ਦੇ ਲਈ ਹੁਣ ਨਵੀਂ ਸ਼ੁਰੂਆਤ ਹੈ ਜਿਨ੍ਹਾਂ ਨੂੰ ਅਜਿਹੀ ਪਰੇਸ਼ਾਨੀਆਂ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਆ ਰਹੀਆਂ ਨੇ। ਮੈਡੀਕਲ ਐਕਸਪਰਟਸ ਦਾ ਮੰਨਣਾ ਹੈ ਕਿ ਨਵੀਂ ਤਕਨੀਕ ਦੇ ਨਾਲ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਸੁਖਾਵਾਂ ਮਾਹੌਲ ਮਿਲੇਗਾ। ਇਸ ਦੇ ਲਈ ਘੱਟ ਸਮੇਂ ਦੇ ਵਿੱਚ ਵਧੀਆ ਇਲਾਜ, ਘੱਟ ਹਸਪਤਾਲ ਵਿਜ਼ਿਟ ਵਰਗੀਆਂ ਸੁਵਿਧਾਵਾਂ ਅਤੇ ਬਹੁਤ ਸਾਰੀਆਂ ਰਾਹਤ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਹੋ ਸਕਦੀਆਂ ਨੇ। ਅਤੇ ਕਿੰਨਾ ਇਹ ਇਲਾਜ ਲੈਣਾ ਪਵੇਗਾ, ਕਿੰਨਾ ਇੰਜੈਕਸ਼ਨ ਦੀ ਡੋਜ਼ ਲੈਣੀ ਪਵੇਗੀ, ਇਹ ਮਰੀਜ਼ ਦੀ ਹਾਲਤ 'ਤੇ ਡਿਪੈਂਡ ਕਰਦਾ। ਅਤੇ ਬਹੁਤ ਵਧੀਆ ਗੱਲ ਹੈ, ਮੈਡੀਕਲ ਨੇ ਜਿੰਨੀ ਤਰੱਕੀ ਹੋਰ ਅੱਗੇ ਕਰਨੀ ਹੈ ਇਸੇ ਤਰੀਕੇ ਦੇ ਨਾਲ ਜੋ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ, ਇਹ ਇੱਕ ਬਹੁਤ ਵੱਡੀਆ ਕ੍ਰਾਂਤੀ ਹੈ ਜਿਸ ਦੇ ਨਾਲ ਲੋਕਾਂ ਨੂੰ ਜਿਹੜਾ ਹੈ ਲਾਭ ਪ੍ਰਾਪਤ ਹੋਵੇਗਾ। ਅਤੇ ਇਸ ਦੇ ਨਾਲ ਤੁਸੀਂ 102.7 FM ਰੇਨਬੋ ਟਿਊਨ ਕੀਤਾ ਹੈ, ਅਤੇ ਇਸ ਦੇ ਨਾਲ ਤੁਹਾਨੂੰ ਐਂਟਰਟੇਨਮੈਂਟ, ਐਜੂਟੇਨਮੈਂਟ, ਇਨਫੋਟੇਨਮੈਂਟ ਪ੍ਰਾਪਤ ਹੋ ਰਿਹਾ ਹੈ। ਅਤੇ ਇਸ ਦੇ ਨਾਲ ਗਾਣਾ ਪ੍ਰਾਪਤ ਹੋ ਰਿਹਾ ਜੀ, ਅਗਲਾ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਿਹਾ ਜੀ 102.7 FM ਰੇਨਬੋ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰ ਜੀ ਪਰਵਿੰਦਰ ਜੀ।

ਹਾਂਜੀ, ਪ੍ਰੋਪਰ ਪਟੋਲਾ ਵਕਰਾ ਸਵੈਗ। ਤੁਸੀਂ ਦਿਲਜੀਤ ਦੁਸਾਂਝ ਅਤੇ ਬਾਦਸ਼ਾਹ ਹੁਣ ਦੀ ਆਵਾਜ਼ ਦੇ ਵਿੱਚ, ਇਸ ਦੇ ਨਾਲ ਤੁਸੀਂ ਆਸਥਾ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਇੰਜੋਏ ਕੀਤਾ ਜੀ। 102.7 FM ਰੇਨਬੋ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰ ਜੀ ਪਰਵਿੰਦਰ, ਅਤੇ ਅਗਲੀ ਇਨਫੋਰਮੇਸ਼ਨ ਤੁਹਾਡੇ ਲਈ ਬਹੁਤ ਕਾਰਗਰ ਸਿੱਧ ਹੋਣ ਜਾ ਰਹੀ ਹੈ, ਕਿਉਂਕਿ ਅਕਸਰ ਹਰ ਵਿਅਕਤੀ ਜਿਹੜਾ ਸਮਾਰਟਫੋਨ ਆਪਣਾ ਯੂਜ਼ ਕਰ ਰਿਹਾ। ਕਿਸੇ ਕੋਲ ਇੱਕ ਹੈ, ਕਿਸੇ ਕੋਲ ਦੋ ਹੈ, ਕਿਸੇ ਕੋਲ ਤਿੰਨ ਹੈ, ਕਿਸੇ ਕੋਲ ਚਾਰ ਹੈ, ਅਤੇ ਕਈ ਵਾਰ ਬੰਦਾ ਪਤਾ ਕੀ ਕਹਿੰਦਾ, ਯਾਰ ਤੇਰੇ ਕੋਲ ਦੋ ਦੋ ਹੈਗਾ, ਮੈਨੂੰ ਇੱਕ ਦੇ ਦੇ। ਮਤਲਬ ਹੁੰਦਾ ਹੈ, ਕਹਿੰਦੇ ਯਾਰ ਤੂੰ ਦੋ ਦੋ ਰੱਖੇ ਆ, ਤਿੰਨ ਤਿੰਨ ਰੱਖੇ ਆ, ਇਹਨੇ ਕੀ ਕਰੇਗਾ, ਮੈਨੂੰ ਰੱਖ ਲਾ ਇੱਕ, ਮੈਨੂੰ ਫੋਨ ਦੇ ਦੇ, ਮੈਂ ਤੇਰੇ ਕੰਮ ਆ ਜਾਇਆ ਕਰੂੰਗਾ। ਤਾਂ ਬਿਲਕੁਲ ਸਮਾਰਟਫੋਨ ਦੇ ਨਾਲ ਜੁੜੀ ਹੋਈ ਗੱਲ ਹੈ। ਕਹਿੰਦੇ ਨੇ ਕਿ ਜੇਕਰ ਤੁਹਾਡਾ ਫੋਨ ਕਈ ਵਾਰ ਕੀ ਹੁੰਦਾ, ਹੈਂਗ ਹੋ ਜਾਂਦਾ, ਕਈ ਵਾਰ ਤੁਹਾਡਾ ਫੋਨ ਜਿਹੜਾ ਬਹੁਤ ਸਲੋ ਚੱਲਦਾ, ਤਾਂ ਕੀ ਕਰਨਾ ਚਾਹੀਦਾ ਤੁਹਾਨੂੰ? ਕਹਿੰਦੇ ਹਰ ਮਹੀਨੇ ਕੈਸ਼ ਸਾਫ਼ ਕਰੋ। ਕਿੱਥੇ ਜਾਣਾ? ਸੈਟਿੰਗਸ ਦੇ ਵਿੱਚ ਜਾਣਾ, ਸਟੋਰੇਜ ਦੇ ਵਿੱਚ ਜਾਣਾ, ਐਂਡ ਕੈਸ਼ ਡਾਟਾ ਜਿੱਥੇ ਖੁੱਲ੍ਹੇਗਾ ਉਸਨੂੰ ਕਲੀਅਰ ਕਰ ਦਿਓ। ਉਸ ਦੇ ਨਾਲ ਕੀ ਹੋਏਗਾ, ਜਗ੍ਹਾ ਖੁੱਲ੍ਹੇਗੀ, ਫੋਨ ਅਟਕਣਾ ਬੰਦ ਹੋ ਜਾਏਗਾ। ਹੁਣ ਤੁਸੀਂ ਦੂਜਾ ਧਿਆਨ ਕੀ ਦੇਣਾ, ਫਾਲਤੂ ਐਪਸ ਜਿਹੜੀਆਂ ਨੇ ਉਸਨੂੰ ਡਿਲੀਟ ਕਰਨਾ ਸ਼ੁਰੂ ਕਰ ਦਿਓ। ਜੋ ਐਪਸ ਤੁਸੀਂ ਨਹੀਂ ਵਰਤਦੇ ਉਹ ਬੈਟਰੀ ਖਾਂਦੀਆਂ ਨੇ, ਡਾਟਾ ਖਾਂਦੀਆਂ ਨੇ, ਤੁਹਾਡਾ ਫੋਨ ਖਾ ਰਹੀਆਂ ਨੇ, ਅਤੇ ਫੋਨ ਜਦੋਂ ਖਾ ਜਾਂਦਾ ਉਹ, ਤਾਂ ਬੰਦਾ ਕਹਿੰਦਾ ਉਫ ਇਹ ਮੇਰਾ ਦਿਮਾਗ ਖਾ ਰਹੀਆਂ ਨੇ। ਤਾਂ ਬਿਲਕੁਲ ਤੁਸੀਂ ਐਪਸ ਨੂੰ ਡਿਲੀਟ ਕਰੋ। ਇਸ ਤੋਂ ਇਲਾਵਾ ਆਟੋ ਅਪਡੇਟ ਬੰਦ ਕਰ ਦਿਓ। ਪਲੇ ਸਟੋਰ 'ਤੇ ਜਾ ਕੇ, ਐਪ ਸਟੋਰ 'ਤੇ ਜਾ ਕੇ, ਸੈਟਿੰਗਸ 'ਤੇ ਜਾ ਕੇ, ਆਟੋ ਅਪਡੇਟ ਜਾ ਕੇ ਉਸਨੂੰ ਵਾਈਫਾਈ ਓਨਲੀ ਕਰ ਲਓ। ਅਤੇ ਜਦੋਂ ਕਿਸੇ ਦਾ ਵਾਈਫਾਈ ਯੂਜ਼ ਕਰੂੰਗੇ ਤਾਂ ਫਿਰ ਤੁਹਾਡਾ ਫੋਨ ਆਪਣੇ ਆਪ ਅਪਡੇਟ ਹੋਏਗਾ, ਅਤੇ ਤੁਹਾਡਾ ਡਾਟਾ ਨਹੀਂ ਖਰਚ ਹੋਏਗਾ, ਅਗਲੇ ਦਾ ਵਾਈਫਾਈ ਖਰਚ ਹੋਵੇਗਾ। ਮਤਲਬ ਉਹ ਕਹੇਗਾ ਇੰਨਾ ਡਾਟਾ ਕਿੱਥੇ ਯੂਜ਼ ਹੋ ਰਿਹਾ ਜਨਾਬ। ਅਤੇ ਲਾਈਟ ਐਪ ਦੀ ਵਰਤੋਂ ਕਰਨੀ ਹੈ, ਜਿਵੇਂ ਫੇਸਬੁੱਕ ਲਾਈਟ, ਯੂਟਿਊਬ ਗੋ, ਅੱਧਾ ਡਾਟਾ ਅਤੇ ਰੈਮ ਇਹ ਵਰਤਦੀਆਂ ਨੇ, ਲਾਈਟ ਐਪ ਵਰਤੀ ਜਾਂਦੀਆਂ ਨੇ। ਅਤੇ ਇਸ ਤੋਂ ਇਲਾਵਾ ਕੀ ਕਰਨਾ, ਬੈਟਰੀ ਜ਼ਿਆਦਾ ਚਲਾਉਣ ਦੇ ਲਈ 20-80% ਵਿਚਕਾਰ ਚਾਰਜ ਰੱਖੋ। 100% ਚਾਰਜ ਨਾਲ ਤੁਹਾਡੀ ਬੈਟਰੀ ਜਿਹੜੀ ਕਮਜ਼ੋਰ ਹੁੰਦੀ ਹੈ, ਥੋੜ੍ਹਾ ਥੋੜ੍ਹਾ ਚਾਰਜ ਕਰਨਾ ਵਧੀਆ ਹੁੰਦਾ ਹੈ। ਆਲਸੋ ਔਨ ਡਿਸਪਲੇ 120 ਹਰਟਸ ਬੰਦ ਕਰੋ, ਸਕਰੀਨ ਜਿਹੜੀ ਹੈ ਉਹ 40% ਬੈਟਰੀ ਖਾਂਦੀ ਹੈ। ਡਾਰਕ ਮੋਡ ਲਗਾਓ, ਸੈਮਸੰਗ, ਆਈਫੋਨ, ਵਨ ਪਲੱਸ ਜਾਂ ਹੋਰ ਜਿੰਨੀਆਂ ਕੰਪਨੀਜ਼ ਦੇ ਵੱਡੇ ਵੱਡੇ ਫੋਨ ਨੇ, ਉਹ ਸਕਰੀਨ 'ਤੇ ਬੈਟਰੀ ਬਹੁਤ ਉਹਨਾਂ ਦੀ ਫਿਰ ਬਚਦੀ ਹੈ। ਬੈਟਰੀ ਖਾਣ ਵਾਲੀਆਂ ਐਪਸ ਤੋਂ ਬਚਤ ਕਰੋ। ਕਿਸ ਤਰੀਕੇ ਦੇ ਨਾਲ?

ਸੈਟਿੰਗਸ, ਬੈਟਰੀ, ਬੈਟਰੀ ਯੂਸੇਜ, ਜੋ ਐਪਸ ਤੁਹਾਡੀਆਂ ਬੈਟਰੀ ਜ਼ਿਆਦਾ ਖਾ ਰਹੀਆਂ ਨੇ ਉਹਨਾਂ ਨੂੰ ਚੱਕ ਦਿਓ, ਮਤਲਬ ਡਿਲੀਟ ਕਰ ਦਿਓ। ਦੈਨ ਉਸ ਤੋਂ ਬਾਅਦ ਗਰਮੀ ਤੋਂ ਬਚਾਉਣਾ, ਚਾਰਜ ਕਰਦੇ ਸਮੇਂ ਫੋਨ ਦੀ ਵਰਤੋਂ ਨਾ ਕਰੋ, ਕਾਰ 'ਚ ਧੁੱਪ 'ਚ ਫੋਨ ਨਾ ਰੱਖੋ, ਗਰਮੀ ਨਾਲ ਬੈਟਰੀ ਖਰਾਬ ਹੁੰਦੀ ਹੈ। ਹੋਰ ਕੀ ਕਰਨਾ, ਸਟੋਰੇਜ ਅਤੇ ਡਾਟਾ ਨੂੰ ਬਚਾਓ, ਫੋਟੋਆਂ ਜਾਂ ਆਟੋ ਬੈਕਅਪ ਲਗਾਓ। ਫੋਟੋਆਂ ਦਾ ਆਟੋ ਬੈਕਅਪ ਜ਼ਰੂਰ ਲਗਾਉਣਾ, ਗੂਗਲ ਫੋਟੋਜ਼ ਜਾਂ ਆਈਕਲਾਊਡ, ਫਿਰ ਫੋਨ ਤੋਂ ਡਿਲੀਟ ਕਰਕੇ ਕਰ ਦਿਓ, ਜਗ੍ਹਾ ਬਚ ਜਾਏਗੀ। ਇਸ ਤੋਂ ਇਲਾਵਾ ਵਟਸਐਪ ਸਭ ਤੋਂ ਵੱਧ ਜਗ੍ਹਾ ਖਾਂਦਾ, ਕਹਿੰਦੇ ਵਟਸਐਪ ਸੈਟਿੰਗ ਸਟੋਰੇਜ ਐਂਡ ਡਾਟਾ ਮੈਨੇਜ ਸਟੋਰੇਜ 'ਤੇ ਜਾਓ ਅਤੇ ਫਾਲਤੂ ਵੀਡੀਓਜ਼ ਮੀਮਸ ਡਿਲੀਟ ਕਰ ਦਿਓ। ਹੁਣ ਇਸ ਤੋਂ ਇਲਾਵਾ ਜੋ ਵੱਖਰੇ ਐਪਸ ਤੁਸੀਂ ਰੱਖੇ ਹੋਏ ਨੇ ਜਿਵੇਂ ਨੈੱਟਫਲਿਕਸ, ਸਪੋਟੀਫਾਈ, ਇਹ ਸਿਰਫ ਵਾਈਫਾਈ 'ਤੇ ਡਾਊਨਲੋਡ ਕਰੋ, ਮੋਬਾਈਲ ਡਾਟਾ ਬਚੇਗਾ। ਫਾਈਲਸ ਜਾਂ ਗੂਗਲ ਐਪ ਦੀ ਵਰਤੋਂ, ਗੂਗਲ ਕਲਿਕ 'ਚ ਡੁਪਲੀਕੇਟ ਫੋਟੋਜ਼ ਵੱਡੀਆਂ ਫਾਈਲਾਂ ਨੂੰ ਸਾਫ਼ ਕਰ ਦਿੰਦੀਆਂ ਨੇ, ਇਸ ਦੇ ਨਾਲ ਕੀ ਹੁੰਦਾ ਤੁਹਾਡਾ ਫੋਨ ਵਧੀਆ ਹੋ ਜਾਂਦਾ। ਸੁਰੱਖਿਆ ਅਤੇ ਪ੍ਰਾਈਵੇਸੀ ਵਰਗੀਆਂ ਚੀਜ਼ਾਂ ਨੂੰ ਧਿਆਨ 'ਚ ਜੇਕਰ ਰੱਖਣਾ ਤਾਂ ਫਿੰਗਰਪ੍ਰਿੰਟ, ਫੇਸ ਆਈ ਡੀ ਜਾਂ 6 ਅੰਕਾਂ ਦਾ ਪਿੰਨ ਰੱਖੋ। ਫਾਇੰਡ ਮਾਈ ਡਿਵਾਈਸ ਹਮੇਸ਼ਾ ਚਾਲੂ ਰੱਖੋ, ਕਈ ਵਾਰ ਹੁੰਦਾ ਕਿ ਫਾਇੰਡ ਮਾਈ ਡਿਵਾਈਸ ਜਾਂ ਕਈ ਵਾਰ ਤੁਸੀਂ ਫੋਨ ਚੋਰੀ ਹੋ ਜਾਂਦਾ ਜਾਂ ਕਿਤੇ ਰੱਖ ਕੇ ਭੁੱਲ ਜਾਂਦੇ ਹੋ, ਤਾਂ ਉਸ ਦੇ ਨਾਲ ਤੁਹਾਡਾ ਫੋਨ ਆਪਣੇ ਆਪ ਪ੍ਰਾਪਤ ਹੋਣ ਦੀ ਸੰਭਾਵਨਾ ਜਿਹੜੀ ਹੁੰਦੀ ਹੈ। ਐਪਸ ਦੀ ਪਰਮਿਸ਼ਨਾਂ ਚੈੱਕ ਕਰੋ, ਸੈਟਿੰਗਸ, ਪ੍ਰਾਈਵੇਸੀ, ਪਰਮਿਸ਼ਨ ਮੈਨੇਜਰ, ਜਿਸ ਐਪ ਨੂੰ ਕੈਮਰਾ ਲੋਕੇਸ਼ਨ ਦੀ ਲੋੜ ਨਹੀਂ ਉਸ ਨੂੰ ਪਰਮਿਸ਼ਨ ਬੰਦ ਕਰ ਦਿਓ, ਕਿਸੇ ਵੀ ਸਾਈਟ ਐਪਲੀਕੇਸ਼ਨ ਡਾਊਨਲੋਡ ਨਾ ਕਰੋ, ਵਾਇਰਸ ਆਉਣ ਤੋਂ ਦਾ ਸਭ ਤੋਂ ਵੱਡਾ ਕਾਰਨ ਇਹੀ ਹੁੰਦਾ। ਅਤੇ ਕੁਝ ਮਜ਼ੇਦਾਰ ਫੀਚਰਸ ਜਿਹੜੇ ਨੇ ਉਸਦਾ ਯੂਜ਼ ਕਰਨਾ ਨਾ ਭੁੱਲੋ, ਜਿਵੇਂ ਕਿ 100 ਮੋਡ, ਆਈਫੋਨ 'ਤੇ ਹੋਮ ਬਾਰ ਨੂੰ ਹਮੇਸ਼ਾ ਹੇਠਾਂ ਸਵਾਈਪ ਕਰੋ, ਐਂਡਰੋਇਡ ਸੈਟਿੰਗਸ 'ਤੇ ਜਾ ਕੇ ਐਡਵਾਂਸ ਫੀਚਰਸ ਨੂੰ ਯੂਜ਼ ਕਰਨਾ, ਬੈਕ ਟੈਪ 'ਤੇ ਜਾ ਕੇ ਫੋਨ ਸੈਟਿੰਗਸ, ਐਸੈਸਿਬਿਲਿਟੀ, ਟੱਚ ਬੈਕ, ਇਹ ਸਭ ਆਪਸ਼ਨਸ ਨੂੰ ਚੁਣ ਕੇ ਪਿੱਛੇ 2 ਵਾਰ ਤੋਂ 3 ਵਾਰ ਟੈਪ ਕਰੋ, ਸਕਰੀਨਸ਼ੋਟ, ਫਲੈਸ਼ ਲਾਈਟ ਚਾਲੂ ਕਰੋ। ਕੈਮਰੇ ਨਾਲ ਡਾਕੂਮੈਂਟ ਸਕੈਨ, ਆਈਫੋਨ ਨੋਟਸ ਜਾਂ ਐਪਸ ਜਾਂ ਗੂਗਲ ਡਰਾਈਵ 'ਤੇ ਸਕੈਨ, ਕੋਈ ਵੱਖਰੀ ਐਪ ਨਹੀਂ ਚਾਹੀਦੀ ਹੈ, ਇਸ ਨਾਲ ਤੁਸੀਂ ਸਕੈਨ ਕਰਕੇ ਆਪਣੇ ਡਾਕੂਮੈਂਟ ਜਿਹੜੇ ਨੇ ਉਹ ਸੇਵ ਕਰ ਸਕਦੇ ਹੋ। AR ਨਾਲ ਨਾਪੋ, ਜਿਵੇਂ ਕਿ ਫੋਨ ਮੇਜਰ ਜਾਂ ਐਪ ਗੂਗਲ ਮੇਜਰ, ਫਰਨੀਚਰ ਦਾ ਸਾਈਜ਼ ਤਾਂ ਤੁਰੰਤ ਪਤਾ ਲੱਗ ਜਾਂਦਾ ਨੇ, ਅਤੇ ਇਹ ਬਹੁਤ ਕਾਰਗਰ ਐਪ ਜਿਹੜੀ ਸਿੱਧ ਹੁੰਦੀ ਹੈ। ਕੰਪਿਊਟਰ ਤੋਂ ਮੈਸੇਜ, ਐਂਡਰੋਇਡ ਮੈਸੇਜਸ, ਗੂਗਲ, ਆਈਫੋਨ ਲਈ ਮੈਕ 'ਤੇ ਆਈ ਮਸਾਜ ਮੈਸੇਜ ਟਾਈਪ ਕਰਨਾ ਜ਼ਰੂਰ ਸਿੱਖੋ। ਫੋਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਨਵਾਂ ਲਿਆਏ ਅਤੇ 4 ਸਾਲ ਤੋਂ ਵੱਧ ਸਮਾਂ ਚੱਲੇ, ਤਾਂ ਚਾਰਜਿੰਗ ਵਾਲੀ ਜਗ੍ਹਾ ਨੂੰ ਸਾਫ਼ ਰੱਖੋ, ਟੈਂਪਰਡ ਗਲਾਸ ਜ਼ਰੂਰ ਲਗਾਓ, ਅਪਡੇਟ ਨੂੰ ਨਜ਼ਰਅੰਦਾਜ਼ ਨਾ ਕਰੋ, ਅਤੇ ਵੇਚਣ ਤੋਂ ਪਹਿਲਾਂ ਆਪਣਾ ਫੋਨ ਜ਼ਰੂਰ ਰੀਸੈਟ ਕਰੋ। ਅਤੇ ਅਜਿਹੀ ਹੋਰ 2-3 ਟਿਪਸ ਵਰਤ ਕੇ ਦੇਖੋ ਅਤੇ ਤੁਸੀਂ ਆਪਣੇ ਫੋਨ ਨੂੰ ਤੰਦਰੁਸਤ ਫੀਲ ਕਰੋਗੇ। ਅਤੇ ਕਰਨਾ ਕੀ ਹੈ ਜੀ, 102.7 FM ਰੇਨਬੋ ਨੂੰ ਤੁਸੀਂ ਟਿਊਨ ਕਰਨਾ, ਅਤੇ ਤੁਹਾਨੂੰ ਅਗਲੀ ਅਪਡੇਟ ਉਹ ਵੀ ਜਲਦ ਹਾਜ਼ਰ ਕਰਾਂਗੇ ਜੀ।

ਬਿਲਕੁਲ ਜੀ 102.7 FM ਰੇਨਬੋ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਸੀ ਜੀ ਇਨਫੋ ਟਾਈਮਸ, ਅਤੇ ਇਨਫੋ ਟਾਈਮਸ ਦੇ ਵਿੱਚ ਲਾਸਟ ਇਨਫੋਰਮੇਸ਼ਨ ਜੋ ਸਾਡੀ ਕੋਲ ਮੌਜੂਦ ਹੈ, ਕਹਿੰਦੇ ਨੇ ਬੋਲਾ ਵਾਇਰਸ ਕਿਤੇ ਨਾ ਕਿਤੇ ਫੈਲ ਰਿਹਾ ਹੈ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਦੇ ਲਈ ਕੀ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਦੱਸ ਦਿੰਦੇ ਹਾਂ ਕਿ ਬੋਲਾ ਵਾਇਰਸ ਜਿੱਥੇ ਇਹ 1976 ਦੇ ਵਿੱਚ ਪਹਿਲੀ ਵਾਰ ਸਾਹਮਣੇ ਆਇਆ ਸੀ, ਇਹ ਵਾਇਰਸ ਫਲੋਵੀਰੀਡੋ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ। ਇਸ ਦੀਆਂ 6 ਜਾਣੀਆਂ ਪਛਾਣੀਆਂ ਪ੍ਰਜਾਤੀਆਂ ਨੇ। ਜੋ ਜ਼ਾਇਰ ਇਬੋਲਾ ਵਾਇਰਸ ਸਭ ਤੋਂ ਘਾਤਕ ਹੈ ਤਾਂ ਮੌਤ ਦਰ ਜਿਹੜੀ ਹੈ ਇਸ ਦੀ 25-90% ਤੱਕ ਹੋ ਸਕਦੀ ਹੈ। ਇਸ ਦੀਆਂ ਦੁਨੀਆ ਵਿੱਚ ਸਭ ਤੋਂ ਖਤਰਨਾਕ ਬਿਮਾਰੀਆਂ ਵਿੱਚੋਂ ਇੱਕ ਬਣਿਆ ਜਾਂਦਾ ਹੈ। ਤਾਂ ਕਹਿੰਦੇ ਕਿਵੇਂ ਫੈਲਦਾ ਹੈ, ਹਵਾ ਰਾਹੀਂ ਇਹ ਫੈਲਦਾ ਹੈ। ਇਹ ਸਿਰਫ ਸੰਕ੍ਰਮਿਤ ਵਿਅਕਤੀ ਜਾਂ ਜਾਨਵਰ ਦੇ ਖੂਨ, ਉਲਟੀ, ਪਿਸ਼ਾਬ, ਮਲ, ਪਸੀਨੇ, ਥੁੱਕ, ਵੀਰਜ ਅਤੇ ਮਾਂ ਦੇ ਦੁੱਧ ਵਰਗੇ ਸਰੀਰ ਦੇ ਤਰਲ ਪਦਾਰਥਾਂ ਤੋਂ ਸੰਪਰਕ ਵਿੱਚ ਆਉਣਾ ਫੈਲਦਾ ਹੈ। ਮਰੀਜ਼ ਦੇ ਕੱਪੜੇ, ਬਿਸਤਰ, ਸੂਈਆਂ, ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ, ਮਤਲਬ ਛੂਆ ਛੂਤ ਵਾਲੀ ਬਿਮਾਰੀ ਹੈ, ਉਸ ਦੇ ਨਾਲ ਫੈਲ ਸਕਦਾ ਹੈ। ਤਾਂ ਲੱਛਣ ਕੀ ਨੇ, ਇਬੋਲਾ ਵਾਇਰਸ ਦੇ ਲੱਛਣ ਆਉਣ ਦੇ ਨਾਲ ਸੰਪਰਕ ਤੋਂ 2-21 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਨੇ। ਸ਼ੁਰੂਆਤੀ ਲੱਛਣ ਦੇ ਵਿੱਚ ਅਚਾਨਕ ਤੇਜ਼ ਬੁਖਾਰ, ਬਹੁਤ ਜ਼ਿਆਦਾ ਕਮਜ਼ੋਰੀ, ਮਾਸਪੇਸ਼ੀਆਂ 'ਚ ਦਰਦ, ਸਿਰ ਦਰਦ ਅਤੇ ਗਲੇ ਦੀ ਖਰਾਸ਼ ਹਨ। ਕੁਝ ਦਿਨਾਂ ਬਾਅਦ ਉਲਟੀਆਂ, ਦਸਤ, ਚਮੜੀ 'ਤੇ ਤਫੜ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਸਕਦੀਆਂ ਨੇ। ਇਲਾਜ ਦੇ ਲਈ ਟੀਕਾ ਹੁੰਦਾ ਹੈ, ਇਹ ਪੱਕਾ ਇਲਾਜ ਇਸਦਾ ਨਹੀਂ ਹੈ, ਪਰ ਜਲਦੀ ਪਛਾਣ ਆਉਣ ਦੇ ਨਾਲ, ਦੇਖਭਾਲ ਦੇ ਨਾਲ ਮਰੀਜ਼ ਦੇ ਬਚਣ ਦੀ ਸੰਭਾਵਨਾ ਜਿਹੜੀ ਹੈ ਵੱਧ ਜਾਂਦੀ ਹੈ। ਇਸ ਦੇ ਨਾਲ ਕੀ ਹੁੰਦਾ, ਸਰੀਰ ਦੇ ਵਿੱਚੋਂ ਪਾਣੀ ਘੱਟ ਜਾਂਦਾ ਹੈ, ਤਾਂ ਸਰੀਰ ਦੇ ਵਿੱਚੋਂ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਲਈ ORS ਜਾਂ ਹੋਰ ਤਰਲ ਪਦਾਰਥ ਜਿਹੜੇ ਹੁੰਦੇ ਨੇ ਉਹਨਾਂ ਦਾ ਯੂਜ਼ ਕੀਤਾ ਜਾਂਦਾ। ਇਸ ਤੋਂ ਬਾਅਦ ਜਿਹੜਾ ਮਰੀਜ਼ਾਂ ਨੂੰ ਵੱਖੋ ਵੱਖਰੇ ਤਰੀਕੇ ਦੇ ਇਲਾਜ ਦੇ ਕੇ ਬਚਾਇਆ ਜਾਂਦਾ। ਕਰਨਾ ਕੀ ਹੈ, ਬਚਾਅ ਦੇ ਤਰੀਕੇ ਨੇ, ਇਬੋਲਾ ਪ੍ਰਭਾਵਿਤ ਇਲਾਕਿਆਂ ਤੋਂ ਬਚੋ, ਬਿਮਾਰ ਜਾਂ ਮਾਰੇ ਹੋਏ ਜੰਗਲੀ ਜਾਨਵਰਾਂ ਨੂੰ ਨਾ ਛੂਹੋ, ਮਰੀਜ਼ਾਂ ਦੇ ਖੂਨ ਦਾ ਸਰੀਰ ਦੇ ਤਰਲਾ ਸੰਪਰਕ ਤੋਂ ਬਚੋ, PPE ਕਿੱਟ, ਦਸਤਾਨੇ, ਮਾਸਕ ਅਤੇ ਬਾਕੀ ਚੀਜ਼ਾਂ ਨੂੰ ਜ਼ਰੂਰ ਪਹਿਨੋ, ਸਾਬਣ ਨਾਲ ਵਾਰ ਵਾਰ ਹੱਥ ਧੋਵੋ, ਅਲਕੋਹਲ ਆਧਾਰਿਤ ਸੈਨੇਟਾਈਜ਼ਰ ਦੀ ਵਰਤੋਂ ਕਰੋ, ਐਂਡ ਤੁਸੀਂ ਜੇਕਰ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਹੋ ਤਾਂ ਇਬੋਲਾ ਵਾਇਰਸ ਤੋਂ ਤੁਸੀਂ ਬਚ ਸਕਦੇ ਹੋ। ਸੇਲ ਸੀ ਸਾਡਾ ਅੱਜ ਦਾ ਇਨਫੋ ਟਾਈਮਸ ਪ੍ਰੋਗਰਾਮ, ਬੜੇ ਰਹੋ ਤੁਸੀਂ ਸਾਡੇ ਨਾਲ 102.7 FM ਰੇਨਬੋ ਦੇ ਉੱਤੇ। ਅਗਲਾ ਪ੍ਰੋਗਰਾਮ ਜਲਦ ਲੈ ਕੇ ਹਾਜ਼ਰ ਹੋ ਰਹੇ ਹਾਂ ਜੀ ਤੁਹਾਡੇ ਨਾਲ, ਤੁਹਾਡਾ ਮਿੱਤਰ RJ ਪ੍ਰਵਿੰਦਰ ਜੀ।

ਵਿੱਚ ਯੂਰੀਆ ਦੀ ਉਹਨਾਂ ਨੇ ਕਿਹਾ ਕੋਈ ਕਮੀ ਨਹੀਂ ਹੈ। ਪੰਜਾਬ ਸਰਕਾਰ ਦੇ ਵੱਲੋਂ ਪਟਿਆਲਾ ਵਿੱਚ ਹਾਈਬ੍ਰਿਡ ਸਫਾਈ ਮਾਡਲ ਦਾ ਆਗਾਜ਼। ਸੂਬੇ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਬਣਾਉਣ ਦੇ ਲਈ 30 ਦਿਨਾਂ ਦਾ ਟੀਚਾ ਮਿਥਿਆ ਗਿਆ। ਸਮਾਜੀ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਬਜ਼ੁਰਗ ਮਹਿਲਾ ਦੀ ਸ਼ਿਕਾਇਤ 'ਤੇ ਤੁਰੰਤ ਦਖਲ ਦਿੰਦਿਆਂ ਮਾਮਲੇ ਦੀ ਜਾਂਚ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਮਹਿਲਾ ਪੁਲਿਸ ਅਧਿਕਾਰੀਆਂ ਦੇ ਲਈ 93 2-ਪਹੀਆ ਇਲੈਕਟ੍ਰਿਕ ਵਾਹਨਾਂ ਨੂੰ ਰਵਾਨਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਦੇ ਨਾਲ ਰਵਾਨਾ ਹੋਇਆ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਫਗਾਨਿਸਤਾਨ 3 ਦਿਨਾਂ ਦੇ ਮੈਚਾਂ 3 ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਹਾਰਦਿਕ ਪਾਂਡਿਆ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਹੁਣ ਤੁਸੀਂ ਸੁਣੋਗੇ ਅਗਲਾ ਸਿਲਸਿਲੇਵਾਰ ਪ੍ਰੋਗਰਾਮ 102.7 FM ਰੇਨਬੋ ਦੇ ਉੱਤੇ।

ਹਾਂ ਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੇ ਦਿਲ ਚਾਹਤਾ ਹੈ ਤੁਹਾਡਾ ਸਾਰਿਆਂ ਦਾ ਫੇਵਰੇਟ ਐਂਡ ਤੁਸੀਂ ਕਰਨਾ ਕੀ ਹੈ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਫਰਮਾਇਸ਼ਾਂ ਭੇਜਣੀਆਂ ਨੇ 9855101027 ਦੇ ਉੱਤੇ ਫਰਮਾਇਸ਼ ਭੇਜ ਕੇ ਸਾਨੂੰ ਆਪਣੀ ਫਰਮਾਇਸ਼ ਭੇਜਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਗਾਣਾ ਅਸੀਂ ਪਲੇ ਕਰ ਦਿਆਂਗੇ ਕਰਨਾ ਤੁਸੀਂ ਕੁਛ ਨਹੀਂ ਬਸ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਜੋ ਤੁਸੀਂ ਫਰਮਾਇਸ਼ ਭੇਜ ਰਹੇ ਹੋ ਕਿਸੇ ਨਾ ਕਿਸੇ ਫਿਲਮ ਦੀ ਹੋਵੇ ਉਸ ਫਿਲਮ ਦਾ ਗੀਤ ਅਸੀਂ ਪਲੇ ਕਰਾਂਗੇ ਫਿਲਮ ਲਿਖਣਾ ਹੈ ਆਪਣਾ ਨਾਮ ਲਿਖਣਾ ਆਪਣਾ ਸ਼ਹਿਰ ਲਿਖਣਾ ਹੈ ਐਂਡ ਫਿਲਮ ਦਾ ਨਾਮ ਲਿਖਣ ਤੋਂ ਬਾਅਦ ਉਸ ਫਿਲਮ ਦਾ ਗੀਤ ਸੋ ਪਹਿਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਕਹਿ ਰਹੇ ਨੇ ਕਿ ਪਿੰਡ ਵੜਿੰਗਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ ਜੀ ਲਾਡੀ ਧਾਲੀਵਾਲ ਜਲੰਧਰ ਤੋਂ ਮਾਸਟਰ ਮੋਹਨ ਲਾਲ ਚੌਂਕੀ ਅਰਵਿੰਦ ਕੁਮਾਰ ਜੀ ਪੇਸ਼ ਕਰਤਾ ਕਹਿੰਦੇ ਨੇ ਪ੍ਰੋਗਰਾਮ ਪੇਸ਼ ਕਰਤਾ ਜੀ ਆਰ ਜੇ ਜੀ ਬਹੁਤ ਬਹੁਤ ਪਿਆਰ ਅਤੇ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੀਤ ਕੋਈ ਵੀ ਹੋਵੇ ਸਾਡਾ ਨਾਮ ਜ਼ਰੂਰ ਬੋਲ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਬਿਲਕੁਲ ਜੀ ਬੋਲ ਦਿੱਤਾ ਜੀ ਤੁਹਾਡਾ ਨਾਮ ਅਤੇ ਬਿਲਕੁਲ ਤੁਸੀਂ ਖੁਸ਼ ਮਿਜਾਜ ਹੀ ਲੱਗ ਰਹੇ ਹੋ ਅਤੇ ਇਸੇ ਤਰੀਕੇ ਦੇ ਨਾਲ ਅਗਲਾ ਜੋ ਇਸ ਦੇ ਨਾਲ ਇੱਕ ਹੋਰ ਫਰਮਾਇਸ਼ ਲੈ ਲੈਂਦੇ ਹਾਂ ਕਹਿ ਰਹੇ ਨੇ ਜੀ ਪ੍ਰੋਗਰਾਮ ਦਿਲ ਚਾਹਤਾ ਹੈ ਜੀ ਹਮ ਤੁਹਾਰੇ ਲੀਏ ਗੀਤ 90 ਸਾਲ ਪੂਰੇ ਹੋਣੇ ਪਰ ਆਕਾਸ਼ਵਾਣੀ ਕੋ ਹਮਾਰਾ ਬਹੁਤ ਬਹੁਤ ਮੁਬਾਰਕਾਂ ਜੀ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਸੇ ਰਜ਼ਾਕ ਮੁਹੰਮਦ ਸ਼ਮੀਮ ਬੇਗਮ ਇਰਫਾਨ ਖਾਨ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪਕਾ ਹਮੇਂ ਮੈਸੇਜ ਭੇਜਨੇ ਕੇ ਲੀਏ ਸੋ ਆਈਏ ਹਮ ਇਨਕੇ ਹੁਕਮ ਕੀ ਤਾਮੀਲ ਕਰਤੇ ਹੋਏ ਇਨਕਾ ਗੀਤ ਪਲੇ ਕਰ ਦੇਤੇ ਹੈ 102.7 FM ਰੇਨਬੋ ਪੇ

0: ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? 0। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM Surya Ghar.gov.in।
2: ਹਰ ਘਰ ਸੂਰਿਆ ਘਰ।
3: 102.7 FM ਰੇਨਬੋ ਤੁਸੀਂ ਟਿਊਨ ਕੀਤਾ ਹੋਇਆ ਜੀ। ਮੈਂ ਤੁਹਾਡਾ ਮਿੱਤਰ ਆਰਜੀ ਪ੍ਰਵਿੰਦਰ ਤੁਹਾਡੀ ਫਰਮਾਇਸ਼ਾਂ ਦਾ ਇਹਤਰਾਮ ਕਰਨ ਦੇ ਲਈ ਬੈਠਾ ਹੋਇਆ, ਅਤੇ ਕਰਨਾ ਕੁਛ ਨਹੀਂ ਹੈ, ਤੁਸੀਂ ਸਾਨੂੰ 9855101027 ਦੇ ਉੱਤੇ ਤੁਸੀਂ ਸਾਨੂੰ ਫਰਮਾਇਸ਼ ਭੇਜ ਦੇਣੀ ਹੈ, ਐਂਡ ਤੁਹਾਡੀ ਫਰਮਾਇਸ਼ ਨੂੰ ਅਸੀਂ ਪਲੇ ਕਰ ਦੇਣਾ ਜੀ। ਕਰਨਾ ਕੁਛ ਨਹੀਂ ਹੈ, ਤੁਸੀਂ ਫਰਮਾਇਸ਼ ਭੇਜਣੀ ਹੈ ਬਸ। ਇਹ ਜਿਹੜਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਕਿ ਜਿਹੜੀ ਫਰਮਾਇਸ਼ ਹੈ ਉਹ ਤੁਸੀਂ ਫਿਲਮ ਦੀ ਹੀ ਰੱਖਣੀ ਹੈ। ਸੋ ਆਓ, ਅਗਲੀ ਫਰਮਾਇਸ਼ ਜਿਹੜੀ ਹੈ ਸਾਨੂੰ ਮਿਲੀ ਹੈ, ਕਹਿ ਰਹੇ ਨੇ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ ਮੇਹਰ ਅਰੋੜਾ ਜੀ, ਮਮਤਾ ਅਰੋੜਾ ਜੀ, ਕੀਰਤੀ ਅਰੋੜਾ ਜੀ, ਭੂਮਿਕਾ ਅਰੋੜਾ ਜੀ ਔਰ ਜਾਨ ਕੀ ਕਸਮ ਸੱਚ ਕਹਿਤੇ ਹੈ ਹਮ। ਪਲੇ ਕਰ ਦੇਣਾ ਇਹਨਾਂ ਦਾ ਗੀਤ, ਕਹਿੰਦੇ ਨੇ ਆਜ਼ਾਦ ਫਿਲਮ ਦਾ ਗੀਤ ਪਲੇ ਕਰ ਦਿਓ ਜੀ। 102.7 FM ਰੇਨਬੋ ਦੇ ਉੱਤੇ ਮੈਂ ਤੁਹਾਡਾ ਮਿੱਤਰ ਆਰਜੀ ਪ੍ਰਵਿੰਦਰ, ਪਿਆਰੀ ਜੀ ਫਰਮਾਇਸ਼।

ਬਿਲਕੁਲ ਜੀ, ਫਰਮਾਇਸ਼ਾਂ ਦਾ ਇਹਤਰਾਮ ਇਸੇ ਤਰੀਕੇ ਦੇ ਨਾਲ ਕਰਦੇ ਰਹਾਂਗੇ। ਅਤੇ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਨਮਸਕਾਰ ਸਤਿ ਸ਼੍ਰੀ ਅਕਾਲ ਆਦਾ, ਪ੍ਰੋਗਰਾਮ ਦਿਲ ਚਾਹਤਾ ਹੈ, ਫਿਲਮ ਦਾਮਨੀ ਸੇ ਗਵਾਹ ਹੈ, ਚਾਂਦ ਤਾਰੇ ਗਵਾਹ ਹੈ, ਗਾਂਵ ਹਾਂਡੀ ਖੇੜਾ ਸਿਰਸਾ ਹਰਿਆਣਾ ਸੇ, ਰਾਧੇਸ਼ਾਮ ਸ਼ਰਮਾ ਜੀ, ਇੰਦਰਾ ਸ਼ਰਮਾ ਜੀ ਔਰ ਸਾਰਥਕ ਸ਼ਰਮਾ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਆਪਕਾ ਫਰਮਾਇਸ਼ ਭੇਜਣੇ ਕੇ ਲੀਏ ਜੀ।

ਬਿਲਕੁਲ ਜੀ 102.7 FM ਰੇਨਬੋ ਦੇ ਉੱਤੇ ਅਗਲੀ ਫਰਮਾਇਸ਼ ਜਿਹੜੇ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨਮਸਕਾਰ ਹਾਰਦਿਕ ਅਭਿਨੰਦਨ ਜੀ, ਆਪਕੀ ਦਿਲਕਸ਼ ਪੇਸ਼ਕਸ਼ ਕੇ ਸਦਕੇ ਰੇਨਬੋ ਜਲੰਧਰ ਕੀ ਬੱਲੇ ਬੱਲੇ, ਬਹੁਤ ਬਹੁਤ ਧੰਨਵਾਦ ਜੀ। ਐਂਡ ਗੀਤ ਹੈ ਜੀ ਇਨਕਾ ਸ਼ੇਖ, ਸ਼ੋਖ ਨਜ਼ਰ ਕੀ ਬਿਜਲੀਆਂ, ਸਰ ਆਸ਼ਾ ਭੋਸਲੇ ਜੀ, ਫਿਲਮ ਵੋ ਕੌਣ ਥੀ, ਚੰਡੀਗੜ੍ਹ, ਸਤੀਸ਼ ਅਨੇਜਾ ਜੀ, ਬਿਮਲਾ ਅਨੇਜਾ ਜੀ, ਆਈਏ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ ਹੈਂ ਜਨਾਬ 102.7 FM ਰੇਨਬੋ ਪੇ।

0: ਬਿਲਕੁਲ ਜੀ, ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚ ਗਈ ਹੈ ਮੇਰਠ ਤੋਂ, ਕਹਿ ਰਹੇ ਨੇ ਦਿਗ ਦਰਸ਼ਨ ਔਰ ਕਵਿਤਾ ਗੌਡ ਜੀ, ਮੂਵੀ ਹੈ ਜੀ ਪੁਕਾਰ ਸੌਂਗ ਸੇ, ਤੋ ਮਾਈਕੇ ਮਤ ਜਾਈਓ, ਮਾਈਕੇ ਮਤ ਜੀਓ ਮੇਰੀ ਜਾਨ, ਗਾਇਕ ਅਮਿਤਾ ਬੱਚਨ ਜੀ, ਔਰ ਇਹਨਾਂ ਦੀ ਫਰਮਾਇਸ਼ ਨੂੰ ਪਲੇਅ ਕਰਦੇ ਨੇ 102.7 FM ਰੇਨਬੋ ਦੇ ਉੱਤੇ। ਮੈਂ ਤੁਹਾਡਾ ਮਿੱਤਰ ਆਰਜੇ ਪਰਵਿੰਦਰ, ਫਰਮਾਇਸ਼ ਨੂੰ ਪਲੇਅ ਕਰਨ ਦੇ ਲਈ ਬੈਠੇ ਹਾਂ ਜਨਾਬ ਅਸੀਂ।
1: ਦੇਖੋ ਹਾਂ, ਮਾਈਕੇ ਨਹੀਂ ਤੂੰ ਮਤ ਮਾਈਕੇ ਮਾਈਕੇ ਮਤ ਜਾਈਓ, ਹੇ ਟੋਨੀ ਫਰਨਾਂਡਿਸ ਬੇਬੀ।

107 FM Rainbow ਦੇ ਉੱਤੇ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ। ਕਹਿ ਰਹੇ ਨੇ ਕਿ ਨਮਸਕਾਰ ਜੀ, ਫਿਲਮ ਪੂਰਬ ਔਰ ਪਸ਼ਚਿਮ ਸੇ ਪੂਰਵਾ ਸੁਹਾਨੀ ਆਈ ਰੇ ਮਜ਼ਨੂ ਕਾ ਟਿੱਲਾ ਸੇ ਕਮਲ ਬਾਲੂਜਾ ਜੀ, ਮਧੂ ਬਾਲੂਜਾ ਜੀ, ਸਾਗਰ ਬਾਲੂਜਾ ਜੀ ਔਰ ਸਤਨਾ ਸੇ ਐਮ ਪੀ ਸੇ ਉਮੰਗ ਮਲਿਕ ਜੀ, ਆਕਾਸ਼ ਮਲਿਕ ਜੀ ਔਰ ਮਾਹੀ ਮਲਿਕ ਜੀ, ਸੁਆਈ ਇਨਕੀ ਫਰਮਾਇਸ਼ ਕੋ ਪਲੇ ਕਰ ਦੇਤੇ 102.7 FM Rainbow ਪੇ। ਮੈਂ ਆਪਕਾ ਮਿੱਤਰ ਆਰ ਜੀ ਪਰਵਿੰਦਰ ਜੀ।

ਬਿਲਕੁਲ ਜੀ 102.7 FM ਰੇਨਬੋ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਚਾਹਤਾ ਹੈ, ਅਤੇ ਜਿਹਨਾਂ ਨੇ ਫਰਮਾਇਸ਼ ਅਜੇ ਤੱਕ ਨਹੀਂ ਭੇਜੀ ਹੈ 9855-10107 ਦੇ ਉੱਤੇ ਆਪਣੀ ਫਰਮਾਇਸ਼ ਭੇਜ ਦੇਣੀ ਹੈ, ਐਂਡ ਅਸੀਂ ਫਰਮਾਇਸ਼ ਤੁਹਾਡੀ ਪਲੇ ਕਰ ਦਿਆਂਗੇ. ਅਤੇ ਕਰਨਾ ਕੀ ਹੈ ਜੀ, ਕੁਛ ਨਹੀਂ ਕਰਨਾ, ਵਟਸਐਪ ਦੇ ਉੱਤੇ ਤੁਸੀਂ ਫਰਮਾਇਸ਼ ਭੇਜ ਦੇਣੀ ਹੈ. ਅਤੇ ਅਗਲੀ ਫਰਮਾਇਸ਼ ਜਿਹੜੇ ਸਾਡੇ ਕੋਲ ਪਹੁੰਚੀ ਹੈ, ਕਹਿ ਰਹੇ ਨੇ ਗੋਬਿੰਦਪੁਰਾ ਸੀਕਰ ਰਾਜਸਥਾਨ ਸੇ ਦਾਤਾਰ ਸਿੰਘ ਸ਼ੇਖਾਵਤ, ਗੀਤਾ ਸੰਗੀਤਾ ਕੰਵਰ ਜੀ, ਤੁਸ਼ਾਰ ਸਿੰਘ ਜੀ, ਰਿੰਕੀ ਸ਼ੇਖਾਵਤ ਜੀ, ਫਿਲਮ ਸਾਜਨ ਸੇ ਕੋਈ ਵੀ ਗੀਤ ਸੁਣਾ ਦੀਜੀਏ, ਸੋ ਆਈਏ ਇਨਕੀ ਫਰਮਾਇਸ਼ ਪਲੇ ਕਰ ਦੇਤੇ ਹੈ. ਐਂਡ ਇਸ ਤੋਂ ਇਲਾਵਾ ਜੋ ਕਹਿ ਰਹੇ ਨੇ ਦਿਲ ਚਾਹਤਾ ਹੈ ਜੀ, ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਸੇ ਪਿਆਰ ਭਰੀ ਨਮਸਕਾਰ ਵਿਨੋਦ ਕਾਠਪਾਲ ਜੀ, ਪ੍ਰਵੀਨ ਕਾਠਪਾਲ ਜੀ, ਹਨੀ ਕਾਠਪਾਲ ਜੀ, ਦੀਕਸ਼ਾ ਕਾਠਪਾਲ ਜੀ, ਜੰਨਤ ਕਾਠਪਾਲ ਜੀ, ਇਹਨਾਂ ਦੀ ਫਰਮਾਇਸ਼ ਪਲੇ ਕਰਾਂਗੇ ਜੀ ਥੋੜ੍ਹੀ ਦੇਰ ਬਾਅਦ. ਔਰ ਕਹਿ ਰਹੇ ਨੇ ਦਿਲ ਚਾਹਤਾ ਹੈ ਗਾਓਂ ਫਰਾਂਸੀ ਜ਼ਿਲ੍ਹਾ ਹਿਸਾਰ ਸੇ ਰਾਜਕੁਮਾਰ ਟੂ ਡੀ ਜੀ, ਪ੍ਰਮੋਦ ਕੁਮਾਰ ਟੂ ਡੀ ਜੀ, ਪੁਸ਼ਪਿੰਦਰ ਕੁਮਾਰ ਟੂ ਡੀ ਜੀ, ਕੋਈ ਵੀ ਗੀਤ ਕਹਿ ਰਹੇ ਨੇ ਪਲੇ ਕਰ ਦੇ ਜੋ. ਸੋ ਆਓ ਇਹਨਾਂ ਦੀ ਫਰਮਾਇਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੂੰ ਇਸੇ ਗੀਤ 'ਚ ਐਡ ਕਰ ਲੈਂਦੇ ਹਾਂ. ਸੋ ਆਓ ਪਲੇ ਕਰ ਦਿੰਦੇ ਹਾਂ ਜੀ, ਬਹੁਤ ਹੀ ਪਿਆਰਾ ਜਿਹਾ ਗੀਤ ਸਾਜਨ ਤੋਂ, ਦੇਖਾ ਹੈ ਪਹਿਲੀ ਵਾਰ ਸਾਜਨ ਕੀ ਆਂਖੋਂ ਮੇਂ ਪਿਆਰ. ਸੋ ਪਲੇ ਕਰ ਰਹੇ ਹਾਂ ਜੀ, ਬਹੁਤ ਹੀ ਪਿਆਰਾ ਜਿਹਾ ਗੀਤ.

ਬਿਲਕੁਲ ਜੀ, ਦੇਖਿਆ ਹੈ ਪਹਿਲੀ ਵਾਰ ਸਾਜਨ ਕੀ ਆਂਖੋਂ ਮੇਂ ਪਿਆਰ, ਸਾਡੇ ਪਿਆਰੇ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਵੱਲੋਂ। ਐਂਡ ਹੁਣ ਜਿਹੜੀ ਫਰਮਾਇਸ਼ ਪਹੁੰਚੀ ਹੈ ਉਹਨਾਂ ਦੀ ਫਰਮਾਇਸ਼ ਪਲੇ ਕਰਨ ਜਾ ਰਹੇ ਹਾਂ। ਕਹਿੰਦੇ ਨੇ ਦਿਲ ਚਾਹਤਾ ਹੈ ਪਿੰਡ ਮੁਲਿਆ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪਿਆਰ ਭਰੀ ਨਮਸਕਾਰ ਵਿਨੋਦ ਕਾਠਪਾਲ ਜੀ, ਪ੍ਰਵੀਨ ਕਾਠਪਾਲ ਐਂਡ ਜੰਨਤ ਕਾਠਪਾਲ ਜੀ। ਫਿਲ ਕਹਿ ਰਹੇ ਨੇ ਫਿਲਮ ਬਲਬੀਰੋ ਭਾਬੀ ਦਾ ਕੋਈ ਵੀ ਪੰਜਾਬੀ ਗੀਤ ਪਲੇ ਕਰ ਦਿਓ। ਸੌ ਇਹਨਾਂ ਦੀ ਗੀਤ ਪਲੇ ਕਰਦੇ ਨੇ ਮਾਣਕ ਸਾਹਿਬ ਦੀ ਆਵਾਜ਼ 'ਚ।

ਬਿਲਕੁਲ ਜੀ 102.7 FM ਰੇਨਬੋ ਦੇ ਉੱਤੇ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ। ਕਹਿ ਰਹੇ ਨੇ ਕਿ ਪ੍ਰੇਮ ਪੂਰਵਕ ਨਮਸਕਾਰ ਜੀ, ਗ੍ਰਾਮ ਪੰਚਾਇਤ ਕਲਗਾਓਂ ਜ਼ਾਫਰਾਬਾਦ ਸੇ ਸ੍ਰੀ ਸੁਧਾਕਰ ਰਾਜੇ ਯਾਦਵ ਜੀ, ਡਾਕਟਰ ਪ੍ਰਸ਼ਾਂਤ ਰਾਜੇ ਯਾਦਵ ਜੀ, ਕੁਮਾਰ ਸਚਿਤ ਵਯਾਲ ਜੀ ਔਰ ਕੁਮਾਰ ਪ੍ਰਥਮੇਸ਼ ਦੇਸ਼ਮੁਖ ਜੀ, ਕੁਮਾਰੀ ਪ੍ਰਣਾਲੀ ਦੇਸ਼ਮੁਖ ਜੀ, ਕੁਮਾਰ ਸਰਵੇਦ ਦੇਸ਼ਮੁਖ ਜੀ ਔਰ ਸਾਨਵੀ ਦੇਸ਼ਮੁਖ ਜੀ, ਕੁਮਾਰੀ ਕਲਪਨਾ ਦੇਸ਼ਮੁਖ ਜੀ, ਸਮਸਤ ਰਾਜੇ ਯਾਦਵ ਐਂਡ ਦੇਸ਼ਮੁਖ ਵਯਾਲ ਪਰਿਵਾਰ, ਫਿਰਮ ਧਰਮਵੀਰ ਸੇ ਮੁਹੰਮਦ ਰਫੀ ਜੀ, ਗੀਤ ਹੈ ਜੀ ਓ ਮੇਰੀ ਮਹਿਬੂਬਾ ਮਹਿਬੂਬਾ, 102.7 FM ਰੇਨਬੋ ਪੇ ਯੇ ਫਰਮਾਇਸ਼ ਪਲੇ ਕਰ ਦੇਤੇ ਹਨ ਜੀ।

ਬਿਲਕੁਲ ਜੀ 102.7 FM ਰੇਨਬੋ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਸੀ ਜੀ ਦਿਲ ਚਾਹਤਾ ਹੈ, ਅਤੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਨੂੰ ਪਲੇ ਕਰ ਦਿੰਦੇ ਹਾਂ, ਕਿਉਂਕਿ ਜਿਨ੍ਹਾਂ ਦੀ ਫਰਮਾਇਸ਼ ਭੇਜੀ ਹੋਈ ਹੈ ਜੀ ਉਹਨਾਂ ਦੀ ਫਰਮਾਇਸ਼ ਦਾ ਇਹਤਰਾਮ ਕਰਨਾ ਜ਼ਰੂਰੀ ਹੈ, ਅਤੇ ਜਿਨ੍ਹਾਂ ਦੀ ਫਰਮਾਇਸ਼ ਨਹੀਂ ਪੂਰੀ ਹੋਈ ਹੈ ਉਹਨਾਂ ਨੇ ਨਾਰਾਜ਼ ਬਿਲਕੁਲ ਨਹੀਂ ਹੋਣਾ, ਕਿਉਂਕਿ ਇਹ ਸਾਡਾ ਪ੍ਰੋਗਰਾਮ ਰੋਜ਼ ਆਉਂਦਾ ਹੈ ਅਤੇ ਸਾਡੇ ਪਿਆਰੇ ਪਿਆਰੇ ਸਰੋਤੇ ਸਾਨੂੰ ਫਰਮਾਇਸ਼ਾਂ ਭੇਜਦੇ ਨੇ, ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਸਾਨੂੰ ਉਹੀ ਗੀਤ ਪਲੇ ਕਰ ਸਕਦੇ ਹਾਂ ਜੋ ਇਸ ਸਮੇਂ ਦੇ ਵਿੱਚ ਪਲੇ ਹੋ ਸਕਦੇ ਹੋਣ, ਅਤੇ ਜਿਨ੍ਹਾਂ ਨੇ ਦੀ ਨਹੀਂ ਹੋਈ ਹੈ ਉਹ ਕੱਲ੍ਹ ਫਰਮਾਇਸ਼ਾਂ ਭੇਜ ਦਿਓ, ਸਾਡੇ ਆਰਜੀਸ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ, ਅਤੇ ਬਿਲਕੁਲ ਨਾਰਾਜ਼ ਨਹੀਂ ਹੋਣਾ, ਕੱਲ੍ਹ ਤੱਕ ਦਾ ਵੇਟ ਕਰਨਾ ਹੈ ਜਨਾਬ।

ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਜ਼ ਦੇ ਨਾਲ ਤੁਸੀਂ ਜੁੜੇ ਹੋਏ ਹੋ। ਪ੍ਰੋਗਰਾਮ ਤੁਸੀਂ ਸੁਣ ਰਹੇ ਸੀ ਇੱਕ ਪਿਆਰ ਕਾ ਨਗਮਾ ਹੈ। ਮੈਂ ਤੁਹਾਡਾ ਮਿੱਤਰ ਆਰ ਜੇ ਪਰਵਿੰਦਰ ਜੁੜਿਆ ਹੋਇਆ ਹਾਂ ਤੁਹਾਡੇ ਨਾਲ। ਅੱਜ ਦੀ ਸਭਾ ਦੇ ਸਾਡੇ ਸਾਰੇ ਪ੍ਰੋਗਰਾਮ ਸਮਾਪਤ ਹੁੰਦੇ ਨੇ। ਕੱਲ੍ਹ ਫਿਰ ਸਵੇਰੇ 5:55 'ਤੇ ਹੋਵੇਗੀ ਤੁਹਾਡੇ ਨਾਲ ਮੁਲਾਕਾਤ। ਸਾਡੇ ਆਰ ਜੇਜ਼ ਹੋਣਗੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸ਼ੁਭ ਰਾਤਰੀ। ਜੈ ਹਿੰਦ।